0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

ਖਾਣ ਪਾਣੀ ਦਾ ਇਹੀ ਗਾਣਾ ਮੈਨੂੰ ਥੋੜ੍ਹਾ ਜਿਹਾ ਆਫ ਬੀਟ ਜਿਹਾ ਲੱਗਿਆ, ਪਰ ਪ੍ਰੋਗਰਾਮ ਪੜਦਾ ਵੇ ਪੜਦਾ ਦੇ ਵਿੱਚ ਅੱਜ ਦੇ ਦਿਨ ਆਫ ਬੀਟ ਗਾਣੇ ਨਹੀਂ ਹੋਣਗੇ, ਨਵੇਂ ਨਕੋਰ ਗਾਣੇ ਲੈ ਕੇ ਆਏ ਹਾਂ ਤੁਹਾਡੇ ਤੱਕ। ਔਰ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਟ੍ਰੇਲਰਸ ਦੀ ਵੀ ਗੱਲ ਕਰਨੀ ਹੈ। ਆ ਜਾਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਫਿਲਮਾਂ ਦੇ ਨਾਲ ਜੁੜੇ, ਫਿਲਮਾਂ ਦੀ ਜਾਣਕਾਰੀਆਂ ਦੇ ਨਾਲ ਜੁੜੇ ਪ੍ਰੋਗਰਾਮ ਦੀ। ਕੁਰਾਲਾ ਮਾਨ ਦਾ ਵੀ ਨਵਾਂ ਗਾਣਾ ਆ ਗਿਆ, ਸੁਣਦੇ ਹਾਂ ਉਹ। ਹੋਪਫੁਲੀ ਇਹਦੇ 'ਚ ਥੋੜ੍ਹੀ ਜਿਹੀ ਬੀਟ ਹੋਵੇ, ਲਾ ਦੇਸੀ ਕਰੂ ਦਾ ਹੈ।

ਭਰਾ ਲਾ ਮਾਨਦਾ ਨਾਲੇ ਉਸਤਾਦ ਬੱਬੂ ਮਾਨ ਦਾ ਵੀ ਗਾਣਾ ਸੁਣਦੇ ਚਲੋ ਹੁਣ ਮਾਨ ਮਾਨ ਇਕੱਠੇ ਜੁੜੇ ਰਹੇ ਨੇ ਅਤੇ ਰਿਸ਼ਤੇਦਾਰ ਗਾਣਾ ਆਇਆ ਬਸ ਸੁਣਨਾ ਹੀ ਸੀਗਾ ਵੀ ਕਿਹੋ ਜਿਹਾ ਅਤੇ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਪੜ੍ਹਦਾ ਪੇ ਪੜ੍ਹਦਾ

0: ਬੱਬੂ ਮਾਨ ਸੜਕਾਂ ਤੇ ਰਹਿ ਰਹੇ ਲੋਕਾਂ ਦਾ ਕੀ ਕਹਿੰਦੇ ਹੁੰਦੇ ਮਸੀਹਾ, ਸੋ ਉਹਨਾਂ ਦੇ ਲਈ ਇੱਕ ਸਪੈਸ਼ਲ ਰੋਡ ਟਰੈਕ ਤਿਆਰ ਕੀਤਾ ਗਿਆ ਜੀ। ਲੋ ਜੀ, ਸੜਕਾਂ ਦੇ ਉੱਤੇ ਆ ਜਿਵੇਂ ਕਹਿ ਲਈਏ ਕਿ ਲੇਮੈਨ ਵਾਲੀ, ਇਹਦੇ 'ਚ ਕਿਹੜੀ ਗੱਲ ਹੈਗੀ ਹੈ ਸੰਗ ਸ਼ਰਮ ਦੀ? ਹੁਣ ਲੇਮੈਨ ਦਾ ਹੀਰੋ ਜਿਹੜਾ ਸਾਊਥ ਦੇ ਵਿੱਚ ਯਸ਼ ਵੀ ਹੈਗਾ, ਪਰ ਕਮਾਲ ਹੀ ਕਰਤੀ ਕੇ ਜੀ ਐਫ ਵਾਲੇ ਯਸ਼ ਦੀ ਫਿਲਮ ਲੇਡੀਜ਼ ਐਂਡ ਲੇਡੀਜ਼ ਦੇ ਨਾਮ ਦੇ ਨਾਲ ਜਿਹੜਾ ਇੱਕ ਟੀਜ਼ਰ ਆਇਆ ਹੈਗਾ। ਫਿਲਮ ਤਾਂ ਖੈਰ ਜਿਹੋ ਜਿਹੀ ਵੀ ਹੋਊਗੀ ਸੋ ਹੋਊਗੀ, ਟੌਕਸਿਕ ਹੈ ਫਿਲਮ, ਟੌਕਸਿਕ ਹੈ, ਪਰ ਇਹਦਾ ਜਿਹੜਾ ਇੱਕ ਟੀਜ਼ਰ ਹੈ ਜਾਂ ਇੱਕ ਥੋੜ੍ਹਾ ਜਿਹਾ ਐਗਜ਼ਾਮਪਲ ਹੈ, ਉਹਨੂੰ ਮੈਂ ਹਾਫ ਹੀ ਸੁਣਾ ਸਕਦਾ ਤੁਹਾਨੂੰ, ਕਿਉਂਕਿ ਬਾਕੀ ਦਾ ਹਾਫ ਸੁਣਾਇਆ ਨਹੀਂ ਜਾ ਸਕਦਾ। ਫਿਲਹਾਲ ਸੁਣ ਲਓ ਉਹ ਪਹਿਲਾਂ ਟੌਕਸਿਕ। ਅੱਛਾ, ਸ਼ੁਰੂਆਤ ਦੇ ਵਿੱਚ ਲਿਖਿਆ ਹੋਇਆ ਇਹ ਆ ਰਿਹਾ ਕਿ ਆਹ ਜਿਹੜਾ ਟਾਈਪਿੰਗ ਹੋ ਰਹੀ ਹੈ, ਟੈਂ ਟੈਂ ਟੈਂ, ਕਿਡਜ਼ ਸਟੇ ਅਵੇ, ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਗ੍ਰੈਂਡ ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਯਾਨੀ ਤੁਹਾਡੇ ਬੱਚਿਆਂ ਦੇ ਬੱਚੇ, ਅਤੇ ਜਿਹੜੇ ਅੱਗੇ ਆਉਂਦੇ ਨੇ ਗ੍ਰੇਟ ਗ੍ਰੈਂਡ ਪੇਰੈਂਟਸ, ਵਾਚ ਐਟ ਯੂਅਰ ਓਨ ਰਿਸਕ।
1: Love. Love makes monsters of women. It is a beautiful illusion if one understands the depth of its deception. And yet here we are. Fighting for his scraps of devotion.
2: Ladies and ladies, ek ek karke aaoge ya ek saath aaoge?
0: Bas na ki suna sakda hai. Hun ide ch hoya eh hai kam ke jada ladies and ladies naam de naal toxic da ek teaser aaya. Ik ta main film de vich mainu lagya si ke yash di film hoegi, par ਯਸ਼ ਤੋਂ ਇਲਾਵਾ ਚਾਰ ਚਾਰ ਪੰਜ ਪੰਜ ਐਕਟਰੈਸ ਦੀ ਫਿਲਮ ਵੀ ਹੈ। ਇਹ 'ਚ ਨਯਨਤਾਰਾ, ਇਹਦੇ 'ਚ ਕਿਆਰਾ ਅਡਵਾਨੀ ਹੈ, ਇਹ 'ਚ ਤਾਰਾ ਸੁਧਾਰੀ ਹੈ, ਜਿਹਦੇ ਕਰਕੇ ਮੈਂ ਫਿਲਮ ਵੀ ਦੇਖਣੀ ਹੈ। ਹੁਮਾ ਕੁਰੇਸ਼ੀ ਹੈ, ਕਮਾਲ ਦੀਆਂ ਐਕਟਰੈਸ, ਔਰ ਰੁਕਮਨੀ ਇਹ ਸਾਊਥ ਦੀ ਐਕਟਰੈਸ ਹੈ। ਸੋ ਪੰਜ ਐਕਟਰੈਸ ਤਾਂ ਇਹ ਹੈਗੀਆਂ, ਬਾਕੀ ਉਸ ਤੋਂ ਇਲਾਵਾ ਵੀ ਹੀਰੋਇਨ ਕਹਿ ਸਕਦੇ ਹਾਂ, ਪੰਜ ਤਾਂ ਹੀਰੋਇਨ ਨੇ, ਐਕਟਰੈਸ ਤਾਂ ਉਸ ਤੋਂ ਇਲਾਵਾ ਹੋਰ ਵੀ ਹੈਗੀਆਂ ਨੇ। ਪਰ ਹੁਣ ਜੇ ਕੇ ਜੀ ਐਫ ਤੋਂ ਬਾਅਦ ਇੰਨੇ ਟਾਈਮ ਬਾਅਦ ਯਸ਼ ਆ ਰਹੇ ਹੈ ਤਾਂ ਕੁਛ ਤਾਂ ਲੈ ਕੇ ਆ ਹੀ ਰਿਹਾ, ਉਡੀਕ ਹੈਗੀ ਹੈ ਵੈਸੇ। ਅੱਛਾ, ਇੱਕ ਇਹ ਇੱਕ ਟੀਜ਼ਰ ਆਇਆ ਸੀਗਾ ਅੱਜ ਤੋਂ 8-9 ਦਿਨ ਪਹਿਲਾਂ ਸ਼ਰਧਾ ਕਪੂਰ ਦਾ। ਕਿੰਨੇ ਸਾਲ ਹੋ ਗਏ ਸ਼ਰਧਾ ਕਪੂਰ ਵੀ ਫਿਲਮਾਂ 'ਚ ਐਕਟਿੰਗ ਕਰਦੀ ਹੁੰਦੀ ਸੀ, ਹੁਣ ਤਾਂ ਭੁੱਲ ਹੀ ਗਏ। ਰਣਦੀਪ ਹੁੱਡਾ ਅਤੇ ਸ਼ਰਧਾ ਕਪੂਰ ਦੀ ਫਿਲਮ ਆ ਰਹੀ ਹੈ ਈਠਾ। ਹੁਣ ਇਹ ਵੀ ਐਵਰੀਵਨ ਨੋ ਕਿ ਸ਼ਰਧਾ ਕਪੂਰ ਇੱਕ ਹਾਰਡ ਕੋਰ ਜਿਹੜੀ ਮਰਾਠਣ ਹੈਗੀ ਹੈ, ਅਤੇ ਈਠਾ ਕਿਹਾ ਜਾ ਰਿਹਾ ਕਿ ਇੱਕ ਬਾਇਓਪਿਕ ਹੈਗੀ ਹੈ, ਮਰਾਠੀ ਦੀ ਇੱਕ ਮਸ਼ਹੂਰ ਡਾਂਸਰ ਦੇ ਉੱਤੇ ਹੈਗੀ ਹੈ। ਥੋੜ੍ਹਾ ਥੋੜ੍ਹਾ ਜਿਹਾ ਤੁਹਾਨੂੰ ਇਹ ਵੀ ਲੱਗੂਗਾ ਕਿ ਈਠਾ ਅਤੇ ਜਿਹੜੀ ਇੱਕ ਗੰਗੂਬਾਈ ਕਾਠੀਆਵਾੜ ਸੀਗੀ, ਕਾਠੀਆਵਾੜ ਦੀ ਜਿਹੜੀ ਗੰਗੂਬਾਈ ਹੁੰਦੀ ਸੀ, ਆਲੀਆ ਭੱਟ ਦੀ ਉਹ ਫਿਲਮ ਆਈ ਸੀ, ਉਹਦੇ ਵਰਗਾ ਇਹ ਤੁਹਾਨੂੰ ਲੱਗੂਗਾ। ਬਟ ਇਹ ਕਿਹਾ ਜਾ ਰਿਹਾ ਕਿ ਨਹੀਂ, ਉਹੋ ਜਿਹੀ ਨਹੀਂ ਹੈਗੀ, ਥੋੜ੍ਹੀ ਡਿਫਰੈਂਟ ਹੈ। ਅੱਛਾ, ਹੁਮਾ ਕੁਰੇਸ਼ੀ ਦਾ ਇੱਕ ਤਾਂ ਇਹ ਹੋ ਗਿਆ ਯਸ਼ ਵਾਲੀ ਫਿਲਮ ਟੌਕਸਿਕ ਦਾ ਟੀਜ਼ਰ, ਪਲੱਸ ਹੁਮਾ ਕੁਰੇਸ਼ੀ ਦੀ ਅੱਜ ਕੱਲ੍ਹ ਚਰਚਾ ਚੱਲ ਰਹੀ ਹੈ, ਉਹਨਾਂ ਦੇ ਆਪਣੇ ਭਰਾ ਦੇ ਨਾਲ ਇੱਕ ਫਿਲਮ ਆਈ ਹੈ ਹੁਮਾ ਕੁਰੇਸ਼ੀ ਅਤੇ ਸਾਕਿਬ ਸਲੀਮ ਦੀ, ਬੇਬੀ ਡੂ ਡਾਈ ਡੂ, ਬੇਬੀ ਸ਼ੱਕ ਡੂ ਡੂ ਡੂ ਡੂ ਡੂ ਡੂ, ਉਹ ਨਹੀਂ, ਬੇਬੀ ਡੂ ਡਾਈ ਡੂ ਡਾਈ ਡੂ। ਸੋ ਕਰੇਗੀ ਮਰੇਗੀ ਔਰ ਫਿਰ ਕਰੇਗੀ, ਹਿੰਦੀ ਮੇਂ ਇਹ ਟਾਈਟਲ ਹੈ, ਆ ਰਹੀ ਹੈ 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇਂ। ਅੱਜ ਇਹ ਰਿਲੀਜ਼ ਹੋ ਰਹੀ ਹੈ, ਕੈਲੰਡਰ ਅੱਗੇ ਚੱਲ ਕੇ ਮੈਂ ਦੱਸਣਾ ਹਾਲੇ ਤੁਹਾਨੂੰ। ਇੱਕ ਜਿਹੜੀ ਟਾਈਟਲ ਅਨਾਊਂਸਮੈਂਟ ਹੋਈ ਸੀਗੀ ਉਹ ਚੌਹਾਨ ਦੀ ਹੋਈ ਸੀ, ਇਹ ਸੀ ਅਜੇ ਦੇਵਗਨ ਦੀ, ਕਾਫੀ ਜ਼ਿਆਦਾ ਦੇਰ ਤੋਂ ਉਡੀਕੀ ਜਾ ਰਹੀ ਫਿਲਮ ਹੈ ਚੌਹਾਨ। ਕਹਿੰਦੇ ਨੇ ਕਿ ਜਿਵੇਂ ਇੱਕ ਮਾੜਾ ਦੌਰ ਸੀਗਾ ਹਿੰਦੀ ਫਿਲਮ ਇੰਡਸਟਰੀ ਦਾ, ਤਾਂ ਅਜੇ ਦੇਵਗਨ ਦੀ ਹੀ ਇੱਕ ਫਿਲਮ ਆਈ ਸੀ ਕਿਹੜੀ, ਉਹ ਮਰਾਠਿਆਂ ਦੇ ਉੱਤੇ, ਉਹਨੇ ਤਾਰਤਾ ਸੀਗਾ ਕੰਮ ਸਾਰਾ ਦਾ ਸਾਰਾ। ਸੋ ਇਹ ਚੌਹਾਨ ਵੀ ਜਿਹੜੀ ਹੈਗੀ ਹੈ ਇਹਦੀ ਵੀਰੂ ਦੇਵਗਨ ਦੇ ਬਰਥ ਐਨੀਵਰਸਰੀ ਦੇ ਉੱਤੇ ਇਹ ਰਿਲੀਜ਼ ਹੋ ਰਹੀ ਹੈਗੀ ਹੈ, ਬਰਥਡੇ ਦੇ ਉੱਤੇ ਰਿਲੀਜ਼ ਹੋਈ ਹੈਗੀ ਹੈ 1 ਅਕਤੂਬਰ ਨੂੰ। ਇਹ ਫਿਲਮ ਰਿਲੀਜ਼ ਹੋਣੀ ਹੈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਇੱਕ ਤਾਂ 2 ਅਕਤੂਬਰ ਨੂੰ ਇਹਨਾਂ ਦੀ ਅਜੇ ਦੇਵਗਨ ਦੀ ਉਹ ਦੂਜੀ ਵੀ ਆ ਰਹੀ ਸੀਗੀ, ਕਿਹੜੀ ਸੀ, 2 ਅਕਤੂਬਰ ਪਣਜੀ ਦ੍ਰਿਸ਼ਯਮ 3, ਉਹਦਾ ਵੀ ਮੈਂ ਕਿਤੇ ਟੀਜ਼ਰ ਦੇਖਿਆ ਸੀਗਾ, ਅਤੇ ਆ ਵੀ ਹੈਗੀ ਹੈ ਚੌਹਾਨ। ਸੋ ਇਹ ਕੀ ਕਰਨਗੇ ਹੁਣ, 1 ਤੇ 2 ਅਕਤੂਬਰ ਨੂੰ ਹੀ ਸਾਰਾ ਕੁਛ ਹੋ ਜਾਣਾ ਹੈਗਾ। ਅਤੇ ਐਲਫਾ ਵੀ ਜਿਹੜੀ ਹੈਗੀ ਹੈ ਉਹ ਵੀ ਫਿਰ ਹੁਣ ਰਿਲੀਜ਼ ਹੋ ਹੀ ਗਈ ਹੈ, ਐਲਫਾ ਸ਼ਰਵਰੀ ਬਾਗ ਅਤੇ ਆਲੀਆ ਭੱਟ ਦੀ ਫਿਲਮ। ਵੈਸੇ ਐਲਫਾ ਦੀ ਸਭ ਤੋਂ ਵੱਧ ਪ੍ਰਮੋਸ਼ਨ ਤਾਂ ਸਮੇਂ ਰਹਿਣਾ ਨੇ ਹੀ ਕੀਤੀ ਹੈ, ਉਹਦੇ ਸ਼ੋਅ ਦੇ ਉੱਤੇ ਇੰਡੀਆਜ਼ ਗੋਟ ਲੇਟੈਂਟ ਦੇ ਉੱਤੇ ਆ ਕੇ ਇਹਨਾਂ ਨੇ ਜਿਹੜਾ ਉਹ ਕੀਤਾ, ਉਹਦੇ ਤੋਂ ਬਾਅਦ ਆਲੀਆ ਭੱਟ ਵੀ ਪਾਪੂਲਰ ਹੋ ਗਈ, ਨਹੀਂ ਤਾਂ ਆਲੀਆ ਭੱਟ ਦੇ ਵੀ ਫੈਨ ਮਿਲ ਹੀ ਗਏ ਕਾਫੀ ਹੱਦ ਤੱਕ। ਹਿੰਦੀ ਫਿਲਮਾਂ ਦਾ ਇਹ ਹੈਗਾ, ਇੰਗਲਿਸ਼ ਫਿਲਮਾਂ ਦੇ ਵਿੱਚ ਓਡੀਸੀ, ਅਤੇ ਓਡੀਸੀ ਦਾ ਟ੍ਰੇਲਰ ਤਾਂ ਅੱਜ ਕੱਲ੍ਹ ਥੀਏਟਰਸ ਦੇ ਵਿੱਚ ਵੀ ਆਉਂਦਾ ਕੋਈ ਫਿਲਮ ਦੇਖਣ ਜਾਂਦੇ ਹੋ ਤਾਂ, ਅਤੇ ਰਨਰ ਅਤੇ ਸਪਾਈਡਰਮੈਨ ਬੱਚਿਆਂ ਦੇ ਲਈ। ਸੋ ਇਹ ਫਿਲਮਾਂ ਜਿਹੜੀਆਂ ਹੈਗੀਆਂ, ਬੱਚਿਆਂ ਨੂੰ ਬਈ ਵੈਲਕਮ ਫਿਲਮ ਨਾ ਦਿਖਾਉਣ ਲੈ ਕੇ ਜਾਇਓ ਛੁੱਟੀਆਂ ਦੇ ਵਿੱਚ, ਜੇ ਤੁਹਾਨੂੰ ਲੱਗਦਾ ਕਿ ਵੈਲਕਮ ਉਹੋ ਜਿਹੀ ਫਿਲਮ ਹੈ, ਉਹੋ ਜਿਹੀ ਫਿਲਮ ਨਹੀਂ ਹੈਗੀ ਬੱਚਿਆਂ ਦੀ ਲਈ, ਬਿਲਕੁਲ ਨਹੀਂ ਹੈਗੀ ਉਹੋ ਜਿਹੀ ਫਿਲਮ। ਪ੍ਰੋਗਰਾਮ ਚੱਲ ਰਿਹਾ ਪੜਦਾ ਬੇਪੜਦਾ, ਐਕਟਿੰਗ ਦੇ ਮਾਮਲੇ 'ਚ ਤਾਂ ਵੱਡੇ ਵੀ ਡਰ ਜਾਣਗੇ ਇਹ ਫਿਲਮ ਦੇਖ ਕੇ।

ਕਹਾਣੀ ਇਹ ਹੈ ਕਿ ਇਹ ਵੈਲਕਮ ਟੂ ਜੰਗਲ ਦਾ ਗਾਣਾ ਹੈਗਾ। ਹੁਣ ਫਿਲਮ ਜਿਹੋ ਜਿਹੀ ਮਰਜ਼ੀ ਹੋਊਗੀ, ਕਹਾਣੀ ਇਹ ਹੈ, ਇਹ ਆਨੰਦ ਰਾਜ ਆਨੰਦ, ਮਤਲਬ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ 90s ਦੇ ਦੌਰ 'ਚ ਬੜੇ ਕਮਾਲ ਦੇ ਮਿਊਜ਼ਿਕ ਇਹਨਾਂ ਨੇ ਦਿੱਤੇ ਸੀ, ਯੇ ਜੋ ਤੇਰੀ ਪਾਇਆ ਲੋਕੀ ਛਨ ਛਨ ਐ ਜੇ। ਅੱਛਾ, ਇਹਨਾਂ ਦੇ ਉੱਤੇ ਨਾ ਇੱਕ ਪੂਰਾ ਦਾ ਪੂਰਾ ਆਪਾਂ ਐਪੀਸੋਡ ਵੀ ਕੀਤਾ ਹੋਇਆ, ਸੱਚ ਮੇਰੇ ਯਾਦ ਆ ਗਿਆ, ਵਾਕਮੈਨ ਸ਼ੋਅ ਕੀਤਾ ਹੋਇਆ ਆਨੰਦ ਰਾਜ ਆਨੰਦ 'ਤੇ। ਤਾਂ ਤੁਸੀਂ ਜੇ ਪੋਡਕਾਸਟ ਸੈਕਸ਼ਨ 'ਚ ਜਾਓਗੇ ਤਾਂ ਵਾਕਮੈਨ ਸ਼ੋਅ ਦੇ ਸੈਗਮੈਂਟ 'ਚ ਤੁਹਾਨੂੰ ਸ਼ਾਇਦ ਹਲੇ ਵੀ ਮਿਲ ਜਾਵੇ ਆਨੰਦ ਰਾਜ ਆਨੰਦ ਦਾ। ਕਈ ਮਹੀਨੇ ਪਹਿਲਾਂ ਤਾਂ ਮੈਂ ਦੇਖਿਆ ਸੀਗਾ ਸ਼ੋਅ, ਕਰਦੇ ਕਰਦੇ ਮੈਂ ਦੁਬਾਰਾ ਚੈੱਕ ਕਰ ਲੈਂਦਾ। ਅਤੇ ਆਨੰਦ ਰਾਜ ਆਨੰਦ ਨੇ ਇਹਦਾ ਮਿਊਜ਼ਿਕ ਤਿਆਰ, ਆ ਮਿਊਜ਼ਿਕ ਪੀਸ ਤਿਆਰ ਕੀਤਾ ਹੋਇਆ ਸੀ, ਕਿਤੇ ਨਹੀਂ ਫਿੱਟ ਹੋ ਰਿਹਾ ਇਸ ਫਿਲਮ ਦੇ ਵਿੱਚ। ਬਸ ਕਿਤੇ ਨਾ ਕਿਤੇ ਕੁਛ ਨਾ ਕੁਛ ਕਰਕੇ ਕਿਵੇਂ ਨਾ ਕਿਵੇਂ ਜ਼ਬਰਦਸਤੀ ਸੀਨ ਕ੍ਰੀਏਟ ਕਰਕੇ ਫਿੱਟ ਕਰਤਾ। ਆ ਆਵਾਜ਼ ਸੁਣੋ ਫੀਮੇਲ, ਹੁਣ ਮੈਂ ਕੀ ਦੱਸਾਂ ਤੁਹਾਨੂੰ ਇਹਦੇ ਬਾਰੇ। ਮਹਾਰਾਸ਼ਟਰ ਦੇ CM ਨੇ ਦਵਿੰਦਰ ਫੜਨਵੀਸ, ਉਹਨਾਂ ਦੀ ਵਾਈਫ ਹੈਗੀ, ਉਹ ਵਿਚਾਰੀ ਮਤਲਬ ਉਹਨੂੰ ਚਾਹੀਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਆਉਂਦੀ ਰਹਿੰਦੀ ਹੈ, ਇੱਕ ਵਾਰ ਉਹ ਆਪਣੀ ਆਊਟਫਿੱਟ ਦੇ ਲੈ ਕੇ ਚਰਚਾ 'ਚ ਸੀਗੀ, ਯੋਗਾ ਡੇ ਮਨਾ ਰਹੇ ਸੀ, ਪਤਾ ਨਹੀਂ ਕੀ ਸੀਗਾ, ਉਹਦੀ ਆਊਟਫਿੱਟ ਬਹੁਤ ਜ਼ਿਆਦਾ ਰਿਵੀਲਿੰਗ ਸੀ, ਮਤਲਬ ਸ਼ੀ ਇਜ਼ ਟੂ ਮੱਚ ਸੋਸ਼ਲ ਮੀਡੀਆ ਸੇਵੀ, ਅਤੇ ਉਹਨੂੰ ਚਾਹੀਦੀ ਹੈ ਉਹ ਥੋੜ੍ਹੀ ਜਿਹੀ ਲਾਈਮਲਾਈਟ। ਹੁਣ ਉਹਦੇ ਤੋਂ ਗਵਾਇਆ ਗਿਆ ਹੈ ਗਾਣਾ, ਫੀਮੇਲ ਪਾਰਟ, ਔਰ ਉਹਨੂੰ ਬਹੁਤ ਜ਼ਿਆਦਾ ਇਫੈਕਟ ਦੇ ਕੇ ਟੈਕਨੋ ਟੁਕਨੋ ਜੇ ਜਿੰਨਾ ਕੁ ਮਤਲਬ ਉਹਨੂੰ ਰਿਵਰਬ ਔਰ ਜਿੰਨਾ ਕੁ ਵੀ ਉਹਨੂੰ ਉਹਦੇ 'ਤੇ ਆਟੋ ਟਿਊਨ ਲਗਾ ਸਕਦੇ ਸੀਗੇ, ਉਹਨਾਂ ਨੇ ਲਗਾ ਕੇ ਉਹ ਆਡੀਓ ਦਿੱਤੀ ਹੈ। ਮਤਲਬ ਜੇ ਮੈਂ ਦਿਨ 'ਚ 10 ਵਾਰ ਵੀ ਹਜ਼ਰ ਹੋਵੇ ਤਾਂ ਮੈਂ ਇਹ ਅੰਮ੍ਰਿਤਾ ਫੜਨਵੀਸ ਦੀ ਆਵਾਜ਼ ਸੁਣ ਲੂੰਗਾ। ਓਹੋ ਯਾਰ, ਬੇਸਿਕਲੀ ਨਾ ਇਹ ਇੱਕ ਕਸ਼ਮੀਰੀ ਫੋਕ ਸੌਂਗ ਤੁਸੀਂ ਕਹਿ ਸਕਦੇ ਹੋ, ਰਕਸ਼ਦਾ ਰਕਸ਼ਦਾ, ਇਹ ਉਹਦਾ ਮਿਊਜ਼ਿਕ ਚੱਕਿਆ ਹੋਇਆ ਆਨੰਦ ਰਾਜ ਆਨੰਦ ਨੇ, ਕਿਉਂਕਿ ਪੰਜਾਬੀ ਬੰਦਾ ਅਤੇ ਨੌਰਥ ਇੰਡੀਅਨ ਮਿਊਜ਼ਿਕ ਤੋਂ ਚੰਗੀ ਤਰ੍ਹਾਂ ਵਾਕਫ ਹੈਗਾ। ਹੁਣ ਜਿਵੇਂ ਝੁੰਬਰੋ ਝੁੰਬਰੋ ਉਹ ਕਰਕੇ ਗਾਣਾ ਹੈਗਾ ਨਾ, ਅਤੇ ਜੇ ਉੱਦਾਂ ਦਾ ਗਾਣੇ ਵਰਗਾ ਇਹਨਾਂ ਨੇ ਕੁਝ ਸੋਚਿਆ ਹੋਣਾ ਵੀ ਕਿਸੇ ਟਾਈਮ ਦੇ ਉੱਤੇ ਵੀ ਉੱਦਾਂ ਦਾ ਇੱਕ ਮੈਂ ਬਣਾਊਂਗਾ ਗਾਣਾ। ਅਤੇ ਇਹ ਜਿਹੜਾ ਰਕਸ਼ਦਾ ਰਕਸ਼ਦਾ ਕਰਕੇ ਕਸ਼ਮੀਰੀ ਗਾਣਾ ਸੀਗਾ, ਉਹਦਾ ਮਿਊਜ਼ਿਕ ਇਹਨਾਂ ਨੇ ਐਜ਼ ਇਟ ਇਜ਼ ਚੱਕ ਕੇ ਬਸ ਉਹਦਾ ਪੰਜਾਬੀ ਇੱਕ ਤਰੀਕੇ ਦੇ ਨਾਲ, ਪੰਜਾਬੀ ਕਹਿਤਾ ਹਿੰਦੀ ਗਾਣਾ ਉਹਦਾ ਕਿਸੇ ਤਰੀਕੇ ਦੇ ਨਾਲ ਪਾਤਾ। ਤੁਸੀਂ ਜਦੋਂ ਇੰਸਟਰੂਮੈਂਟਸ ਵੀ ਸੁਣਦੇ ਹੋ ਤੁਹਾਨੂੰ ਸਾਫ਼ ਪਤਾ ਲੱਗਦਾ ਬਈ ਪਹਾੜੀ ਇੰਸਟਰੂਮੈਂਟਸ ਨੇ, ਆਹ ਬੇਸਿਕਲੀ ਉਹ ਪਾਰਟ ਹੈ ਉਹਦਾ।

ਇਹੋ ਜਿਹਾ ਹੀ ਕੁਛ ਹੈਗਾ ਹੋਕਸ ਬੁਕਸ ਐਨੀਵੇਜ਼ ਤੇ ਮਤਲਬ ਕਹਿਣ ਦਾ ਭਾਵ ਇਹ ਸੀਗਾ ਕਿ ਵਾਚ ਜੰਗਲ ਵੈਲਕਮ ਟੂ ਜੰਗਲ ਐਟ ਯੂਰ ਓਨ ਰਿਸਕ ਮੈਂ ਤਾਂ ਸਿਰਫ ਗਾਣੇ ਹੀ ਸੁਣਾ ਸਕਦਾ ਪਰਦਾ ਬੇਪਰਦਾ ਪ੍ਰੋਗਰਾਮ ਹੀ ਕਰ ਸਕਦੇ ਹਾਂ ਤੁਹਾਨੂੰ ਅੱਜ ਦਾ ਕੈਲੰਡਰ ਦੱਸਦੇ ਹਾਂ ਫਿਰ ਕੀ ਕੁਛ ਫਿਲਮਾਂ ਆਉਣ ਜਾ ਰਹੀਆਂ ਤੇ ਨਾਲੇ ਕਿਹੜੀ ਕਿਹੜੀ ਫਿਲਮ ਨੇ ਕਿੰਨਾ ਕਿੰਨਾ ਕਮਾਇਆ ਹੋਰ ਨੌਰਥ ਇੰਡੀਅਨ ਸੀ ਆ ਸਾਊਥ ਇੰਡੀਅਨ ਕਿਸ ਕਿਸ

ਇਹ ਵੀ ਵੈਲਕਮ ਟੂ ਜੰਗਲ ਦਾ ਗਾਣਾ ਹੈ ਗਿਸ ਗਿਸ ਗਿਸ ਕਰਕੇ ਸਾਊਥ ਇੰਡੀਅਨ ਤੇ ਭੋਜਪੁਰੀ ਫਲੇਵਰ ਦੇਣ ਦੀ ਕੋਸ਼ਿਸ਼ ਕੀਤੀ ਉਹ ਯਾਰ ਕੀ ਕੁਛ ਕਰਨਾ ਪੈਂਦਾ ਹੈਗਾ ਫਿਲਮਾਂ ਦੇ ਲਈ ਓਕੇ ਤੇ ਲਓ ਜੀ ਇਹ ਤਾਂ ਗੱਲ ਰਹੀ ਆਪਣੀ ਇਹਨਾਂ ਫਿਲਮਾਂ ਦੀ ਕੈਲੰਡਰ ਦੇ ਵੱਲ ਆਈਏ ਹੁਣ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਹੜੀਆਂ ਕਿਹੜੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਨੂੰ ਆਪਾਂ ਉਹਨਾਂ ਦਾ ਕਮਾਈ ਵੀ ਦੱਸ ਦਾਂਗੇ ਜਿਹੜੀਆਂ ਪਿਛਲੇ ਦਿਨਾਂ 'ਚ ਹੋਈਆਂ ਨੇ ਬੇਬੀ ਡੂ ਡਾਈ ਡੂ ਅੱਜ ਦੇ ਦਿਨ ਰਿਲੀਜ਼ ਹੋ ਰਹੀ ਹੈ ਐਲਫਾ ਵੀ ਅੱਜ ਦੇ ਦਿਨ ਹੀ ਰਿਲੀਜ਼ ਹੋ ਰਹੀ ਹੈ ਮਾਈ ਰੈਕਮੈਂਡੇਸ਼ਨ ਗੋ ਫਾਰ ਹੁਮਾ ਕੁਰੈਸ਼ੀ ਡੋਂਟ ਗੋ ਫਾਰ ਕੀ ਨਾਮ ਹੈ ਉਹਦਾ ਕੁੜੀ ਦਾ ਆਲਿਆ ਭੱਟ ਸੋ ਇਹ ਇੰਨੀ ਕੁ ਗਰੰਟੀ ਹੈਗੀ ਹੈ ਕਿ ਉਹਦਾ ਟ੍ਰੇਲਰ ਟੀਜ਼ਰ ਦੇਖ ਕੇ ਬੈਟਰ ਦੈਨ ਦੈਟ ਮਤਲਬ ਐਲਫਾ ਦੇ ਨਾਲੋਂ ਵਧੀਆ ਲੱਗ ਰਹੀ ਹੈਗੀ ਫਾਈਟ ਐਕਸ਼ਨ ਫਿਲਮਾਂ ਬਹੁਤ ਆਉਣੀਆਂ ਨੇ ਇਸ ਸਾਲ ਦੇ ਵਿੱਚ ਸੋ ਡੋਂਟ ਵਰੀ ਅਬਾਊਟ ਦੈਟ ਇੱਕ ਡਿਜੀਟਲ ਰਿਲੀਜ਼ ਹੋ ਰਹੀ ਹੈ ਅਗਲੇ ਹਫ਼ਤੇ ਇੱਕਾ ਜਿਹਦਾ ਟ੍ਰੇਲਰ ਸ਼ਾਇਦ ਤੁਸੀਂ ਦੇਖ ਹੀ ਲਿਆ ਹੋਣਾ ਤਾਰੀਖ ਪਰ ਤਾਰੀਖ ਸਨੀ ਦਿਓਲ ਵਾਲੀ ਸਨੀ ਦਿਓਲ ਇੱਕ ਵਾਰ ਫਿਰ ਤੋਂ ਵਕੀਲ ਦੇ ਕਿਰਦਾਰ ਦੇ ਵਿੱਚ ਆਏ ਨੇ ਅਤੇ ਰਹਿਮਾਨ ਡਕੈਥ ਯਾਨੀ ਕਿ ਅਕਸ਼ੈ ਖੰਨਾ ਜਿਹੜੇ ਨੇ ਕਥਿਤ ਮੁਲਜ਼ਮ ਬਣੇ ਨੇ ਕਥਿਤ ਇਸ ਕਰਕੇ ਕਿਉਂਕਿ ਟ੍ਰੇਲਰ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਵਾਕਈ ਉਹਨੇ ਉਹ ਕ੍ਰਾਈਮ ਕੀਤਾ ਕਿ ਨਹੀਂ ਕੀਤਾ ਕੋ ਡਰਾਮਾ ਮੂਵੀ ਹੈਗੀ 10 ਜੁਲਾਈ ਨੂੰ ਡਿਜੀਟਲ ਰਿਲੀਜ਼ ਹੈਗੀ ਔਰ ਐਸੇ ਦਿਨ ਇੰਗਲਿਸ਼ ਦੀ ਹੋਰਰ ਫਿਲਮਾਂ ਦੇ ਵਿੱਚੋਂ ਮੇਰੀ ਫਸਟ ਔਰ ਮੋਸਟ ਹੌਂਟਿਡ ਫਿਲਮ ਜਿਹੜੀ ਸੀ ਈਵਲ ਡੈਡ ਉਹਦਾ ਸੈਕਿੰਡ ਪਾਰਟ ਨਹੀਂ ਕਹਿ ਸਕਦੇ ਹੈਗੇ ਬਟ ਅੱਜ ਦੇ ਦੌਰ ਦੀ ਈਵਲ ਡੈਡ ਆ ਰਹੀ ਹੈਗੀ ਮਤਲਬ ਨਵੇਂ ਦੌਰ ਦੀ ਈਵਲ ਡੈਡ ਇਹ ਵੀ 10 ਜੁਲਾਈ ਨੂੰ ਰਿਲੀਜ਼ ਹੋਣੀ ਹੈਗੀ ਹੈ ਈਵਲ ਡੈਡ ਬਰਨ ਔਰ 10 ਜੁਲਾਈ ਨੂੰ ਜਿੱਥੇ ਕੋਡ ਡਰਾਮਾ ਹੈ ਜਿੱਥੇ ਹੌਂਟਿਡ ਹੋਰਰ ਮੂਵੀ ਹੈ ਉੱਥੇ ਇੱਕ ਕੋਮੇਡੀ ਫਿਲਮ ਵੀ ਰਿਲੀਜ਼ ਹੋ ਰਹੀ ਹੈ ਧਮਾਲ 4 ਸੋ ਇੱਕ ਬਹੁਤ ਵੱਡੀ ਸਟਾਰਕਾਸਟ ਦੇ ਨਾਲ ਅਜੇ ਦੇਵਗਨ ਐਂਡ ਕੰਪਨੀ ਆ ਰਹੇ ਨੇ ਧਮਾਲ 4 ਲੈ ਕੇ ਸਿਨੇਮੈਟਿਕ ਰਿਲੀਜ਼ ਹੈ ਅਤੇ ਇਸੇ ਦਿਨ ਬੱਚਿਆਂ ਨੂੰ ਜੇ ਲੈ ਕੇ ਜਾਣਾ ਤਾਂ ਮੋਆਨਾ ਫਿਲਮ ਜਿਹੜੀ ਉਹ ਸਕੂਲਾਂ ਦੇ ਵਿੱਚ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਇੰਡੀਆ ਦੇ ਵਿੱਚ ਛੁੱਟੀਆਂ ਮੁੱਕ ਗਈਆਂ ਪਰ ਫਿਰ ਵੀ ਪਤਾ ਨਹੀਂ ਮੈਨੂੰ ਇੱਥੇ ਆਸਟ੍ਰੇਲੀਆ 'ਚ ਕਿਤੇ ਲੱਗੀ ਹੈ ਕਿ ਨਹੀਂ ਲੱਗੀ ਇੱਕ ਮਹਾਪ੍ਰਭੂ ਜਗਨਨਾਥ ਫਿਲਮ ਵੀ ਰਿਲੀਜ਼ ਹੋਈ ਹੋਈ ਹੈ ਉਹ ਤੋਂ ਅਗਲੇ ਹਫ਼ਤੇ ਦੇ ਵਿੱਚ ਜਿਹੜਾ 17 ਜੁਲਾਈ ਵਾਲਾ ਹਫ਼ਤਾ ਹੈਗਾ ਉਹਦੇ 'ਚ ਛੋਟੀਆਂ ਛੋਟੀਆਂ ਫਿਲਮਾਂ ਤਾਂ ਕਈ ਹੈਗੀਆਂ ਨੇ ਆਈ ਡੋਂਟ ਨੋ ਜਾਂ ਤਾਂ ਧਮਾਲ ਤੋਂ ਡਰ ਗਏ ਨੇ ਜਾਂ ਕੀ ਚੱਕਰ ਹੈਗਾ ਇੱਕ ਤਾਂ ਇੰਡੀਆ ਆਪਣਾ ਰਹੂੰ ਮੈਂ ਤੇਰੇ ਰੂਬਰੂ ਇੱਕ ਉੱਤਰ ਦਾ ਪੁੱਤਰ ਇੱਕ ਇੰਡੀਆ ਸਟੋਰੀ ਸੋ ਇਹ ਸਾਰੀਆਂ ਫਿਲਮਾਂ ਹੈਗੀਆਂ ਨੇ ਅਤੇ ਤੇਰਾ ਯਾਰ ਹੂੰ ਮੈਂ ਇਹ ਵੀ ਫਿਲਮ ਛੋਟੀਆਂ ਛੋਟੀਆਂ ਫਿਲਮਾਂ ਨੇ ਔਰ ਇਹਨਾਂ ਦੀ ਮੈਨੂੰ ਸਟਾਰ ਕਾਸਟ ਵੀ ਨਹੀਂ ਪਤਾ ਹੈਗੀ ਕਿਹੋ ਜਿਹੀ ਹੈਗੀ ਹੈ ਦੁਲਹਨੀਆਂ ਲੈ ਆਏਗੀ ਯੇ ਵੋ ਫਲਾਣਾ ਧਿਮਕਾ ਬੱਚਿਆਂ ਦੀਆਂ ਛੁੱਟੀਆਂ NSW ਵਿਕਟੋਰੀਆ ਕੁਇਨਜ਼ਲੈਂਡ ਸਾਰੀਆਂ ਸਟੇਟ 'ਚ ਮੁੱਕ ਜਾਣਗੀਆਂ ਉਹ ਤੋਂ ਬਾਅਦ ਫਿਰ 30 ਜੁਲਾਈ ਨੂੰ ਰਿਲੀਜ਼ ਹੋਣੀ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ ਔਰ ਵਧੀਆ ਫਿਲਮ ਕਾਫੀ ਉਮੀਦ ਹੈਗੀ ਇਹਦੇ ਤੋਂ ਸਪਾਈਡਰ ਵੂਮੈਨ ਵੀ ਆ ਰਹੀ ਹੈ ਵੈਸੇ ਅਤੇ ਅਗਸਤ ਮਹੀਨੇ ਦੇ ਵਿੱਚ ਸੁਪਰ ਟਰੂਪਰ ਵੀ ਆ ਰਹੀ ਹੈ ਉਹ ਵੀ ਬੱਚਿਆਂ ਦੀ ਹੈਗੀ ਉਹ ਵੀ ਅਗਸਤ ਮਹੀਨੇ 'ਚ ਹੀ ਹੈ ਅਤੇ ਅਗਸਤ ਮਹੀਨੇ ਦੇ ਵਿੱਚ ਵੈਸੇ ਇੰਡੀਪੈਂਡੈਂਸ ਡੇ ਦੇ ਆਸ ਪਾਸ ਵੱਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਜਿਵੇਂ ਦਿਵਾਲੀ 'ਤੇ ਹੁੰਦੀਆਂ ਨੇ ਸਨੀ ਦਿਓਲ ਨੇ ਕਬਜ਼ਾ ਕੀਤਾ ਹੁੰਦਾ ਅਤੇ ਐਤਕੀ ਵੀ 3 ਫਿਲਮਾਂ ਰਿਲੀਜ਼ ਹੋ ਰਹੀਆਂ ਨੇ 13, 14 ਅਤੇ 15 ਅਗਸਤ ਨੂੰ ਇਨਫੈਕਟ 4 ਫਿਲਮਾਂ ਤੁਸੀਂ ਕਹਿ ਲਓ ਵੱਡੀਆਂ ਤਾਂ ਨਹੀਂ ਕਹਿ ਸਕਦੇ ਪਰ ਇੱਕ ਤਾਂ ਬਟਵਾਰਾ ਹੈਗੀ ਹੈ ਬਟਵਾਰਾ 1947 ਇਹ 13 ਅਗਸਤ ਨੂੰ ਰਿਲੀਜ਼ ਹੋਣੀ ਹੈ ਸਨੀ ਦਿਓਲ ਦੀ ਫਿਲਮ ਐਜ਼ ਯੂਜੁਅਲ ਭੇੜੀਆ ਪਾਰਟ 2 ਰਿਲੀਜ਼ ਹੋ ਰਹੀ ਹੈਗੀ ਹੈ ਭੇੜੀਆ ਜਿਹੜੀ ਵਰੁਣ ਧਵਨ ਵਾਲੀ ਤੁਸੀਂ ਪਹਿਲਾਂ ਦੇਖੀ ਸੀਗੀ ਹੋਰਰ ਕੋਮੇਡੀ ਫਿਲਮਾਂ ਕੱਢਣ ਵਾਲੇ ਜਿਹੜੇ ਵਿਜਨ ਬ੍ਰਦਰਸ ਹੈਗੇ ਨੇ ਮੈਡੋਕ ਫਿਲਮ ਜਿਹੜੇ ਲੈ ਕੇ ਆਉਂਦੇ ਨੇ ਉਹ ਹੁਣ ਆ ਰਹੇ ਨੇ ਭੇੜੀਆ 2 ਕਿਹਾ ਜਾ ਰਿਹਾ ਹੈ ਕਿ ਭੇੜੀਆ 2 ਦੇ ਵਿੱਚ ਵਰੁਣ ਧਵਨ ਵੀ ਹੈਗੇ ਨੇ ਅਤੇ ਆਪਣਾ ਆਯੁਸ਼ਮਾਨ ਖੁਰਾਨਾ ਵੀ ਹੈਗੇ ਨੇ ਅਤੇ ਇਹਦੇ 'ਚ ਸਤਰੀ ਵੀ ਦਿਖੇਗੀ ਤੁਹਾਨੂੰ ਯਾਨੀ ਕਿ ਸ਼ਰਧਾ ਕਪੂਰ ਵੀ ਇਹਦੇ ਵਿੱਚ ਹੈਗੀ ਹੈ ਅਤੇ ਇੱਕ ਫਿਲਮ ਜਿਹੜੀ 15 ਅਗਸਤ ਨੂੰ ਹੋਰ ਚੌਥੀ ਵੱਡੀ ਰਿਲੀਜ਼ ਹੋ ਰਹੀ ਹੈ ਚਿਤਰਾਂਗਤਾ ਸਿੰਘ ਅਤੇ ਭਾਈ ਜਾਨ ਸਲਮਾਨ ਖਾਨ ਦੀ ਫਿਲਮ ਮਾਤਰਭੂਮੀ ਸੋ ਇਹ 3 ਫਿਲਮਾਂ ਸੌਰੀ ਆਰਿਆ ਭੱਟ ਭੇੜੀਆ ਅਤੇ ਮਾਤਰਭੂਮੀ ਓ ਹੋ ਹੋ ਇਹਨਾਂ 3 ਤੋਂ ਇਲਾਵਾ ਜਿਹੜੀ ਮੈਂ ਦੇਖਣੀ ਉਹ 4th ਫਿਲਮ ਹੈ ਉਹ ਹੈਗੀ ਹੈ ਆਵਾਰਾਪਨ ਪਾਰਟ 2 ਇਮਰਾਨ ਹਾਸ਼ਮੀ ਸਾਹਿਬ ਅਤੇ ਇਸ ਵਾਰ ਦਿਸ਼ਾ ਪਾਟਨੀ ਨੂੰ ਲੈ ਕੇ ਆ ਰਹੇ ਨੇ ਆਵਾਰਾਪਨ 2 ਜੇ ਨਾ ਦੇਖੀ ਤਾਂ ਕੀ ਨੋਸਟੈਲਜੀਆ ਨੂੰ ਰੀਲਿਵ ਕੀਤਾ ਤਾਂ ਕੀ ਕੀਤਾ ਸੋ ਇਹ ਫਿਲਮ ਉਸ ਦਿਨ ਰਿਲੀਜ਼ ਹੋਣੀ ਹੈਗੀ ਅਤੇ ਟੌਕਸਿਕ ਜਿਹਦਾ ਟ੍ਰੇਲਰ ਆਪਾਂ ਚਲਾਇਆ ਸੀ ਉਹ ਅਗਸਤ ਮਹੀਨੇ ਦੀ 26 ਤਰੀਕ ਨੂੰ ਹੈ ਅਤੇ ਉਹ ਤੋਂ 2 ਦਿਨ ਬਾਅਦ ਈਠਾ
ਸ਼ਰਧਾ ਕਪੂਰ ਦੀ ਇੱਕ ਹੋਰ ਫਿਲਮ ਜਿਹੜੀ ਹੈ ਰਿਲੀਜ਼ ਹੋ ਰਹੀ ਹੈ। ਸੋ ਦਿਸ ਇਜ਼ ਦ ਕੈਲੰਡਰ ਫੋਰ ਜੁਲਾਈ ਐਂਡ ਅਗਸਤ। ਬਾਕੀ ਅਗਲਾ ਕੈਲੰਡਰ ਅਗਲੇ ਹਫ਼ਤੇ ਅਗਲੇ ਫੋਰਟਨਾਈਟ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ। ਅਤੇ ਫਿਲਹਾਲ ਨਵੇਂ ਨਵੇਂ ਗਾਣੇ ਚੱਲ ਰਹੇ ਨੇ ਔਰ ਟਾਈਮ ਵੀ ਥੋੜ੍ਹਾ ਹੈਗਾ, ਉਹ ਤੋਂ ਬਾਅਦ ਬੋਇਜ਼ ਮੀਟਅਪ ਸ਼ੋਅ ਜਿਹੜੇ ਲਾਈਵ ਸੁਣ ਰਹੇ ਹੈਗੇ ਨੇ ਉਹਨਾਂ ਦੇ ਲਈ ਲੈ ਕੇ ਆਵਾਂਗੇ। ਅਤੇ ਇੱਕ ਵਿੱਚ ਇੱਕ ਜਾਣਕਾਰੀ ਵੀ ਹੈਗੀ ਹੈ, ਉਹ ਇੱਕ ਨਿਊਜ਼ ਵੀ ਜਿਹੜੀ ਤੁਹਾਡੇ ਤੱਕ ਸ਼ੇਅਰ ਕਰਨੀ ਹੈ, ਉਹ ਵੀ ਤੁਸੀਂ ਅਗਲੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਸੁਣਿਓ ਜ਼ਰੂਰ। ਸ਼ਿਵਜੋਤ ਦਾ ਨਵਾਂ ਗਾਣਾ ਵੀ ਸੁਣ ਲਓ ਤੁਸੀਂ। ਮੰਨ

ਆਮੀਰ ਖਾਨ ਸਾਹਿਬ ਦਾ ਵਿਆਹ ਹੁਣ ਜਾ ਰਿਹਾ ਹੈ, ਬੜੀ ਚਰਚਾ ਹੈਗੀ ਹੈ ਇਹਦੀ, ਹੈ ਜੀ। ਤੀਜੀ ਵਾਰ ਲਾੜਾ ਬਣਨ ਜਾ ਰਹੇ ਨੇ ਮਿਸਟਰ ਪਰਫੈਕਸ਼ਨਿਸਟ ਆਮੀਰ ਖਾਨ ਸਾਹਿਬ, ਅਤੇ ਖੁਦ ਹੀ ਉਹਨਾਂ ਨੇ ਮੋੜ ਲਗਾਈ ਹੈ 5 ਜੁਲਾਈ ਨੂੰ, ਯਾਨੀ ਹੁਣ ਤੋਂ ਇਸ ਵੀਕਐਂਡ ਦੇ ਉੱਤੇ ਵਿਆਹ ਹੋ ਜਾਣਾ ਹੈ ਆਮੀਰ ਖਾਨ ਦਾ। ਬੜੀ ਛੇਤੀ ਖਾਨ ਸਾਹਿਬ ਹੈ, ਅਤੇ ਇਹ ਕਹਿੰਦੇ ਨੇ, ਕਹਿੰਦੇ ਕਿ ਇਹਨਾਂ ਦੀ ਅਗੇਨ ਪ੍ਰੇਮਿਕਾ ਸੀਗੀ ਗੌਰੀ ਸਪਰੈਟ, ਸਪਰੈਟ ਫੈਮਿਲੀ ਫਰੈਂਡ ਸੀਗੀ, ਸੋ ਉਹਨਾਂ ਨਾਲ ਇਹ ਵਿਆਹ ਕਰਨ ਜਾ ਰਹੇ ਹੈਗੇ ਨੇ। ਅਤੇ ਬੜਾ ਲਿਮਿਟਿਡ ਜਿਹਾ ਵਿਆਹ ਹੈਗਾ, 100-150 ਖਾਸ ਖਾਸ ਲੋਕਾਂ ਦੇ ਵਿੱਚ। ਖਾਸ ਗੱਲ ਇਹ ਹੈਗੀ ਹੈ ਕਿ ਆਮੀਰ ਖਾਨ ਦੀਆਂ ਐਕਸ ਵਾਈਫਸ ਵੀ ਹੋਣਗੀਆਂ, ਰੀਨਾ ਦੱਤਾ ਅਤੇ ਕਿਰਨ ਰਾਓ, ਦੋਨੋਂ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਖੁਸ਼ੀ ਖੁਸ਼ੀ ਹਿੱਸਾ ਬਣਨਗੀਆਂ। ਆਮੀਰ ਖਾਨ ਦੇ ਬੱਚੇ ਵੀ ਲੰਬੂ ਲੰਬੂ, ਜ਼ੁਨੈਦ ਖਾਨ, ਹੀਰਾ ਖਾਨ ਅਤੇ ਆਜ਼ਾਦ ਖਾਨ ਵੀ ਆਪਣੇ ਫਾਦਰ ਦੀ ਨਵੀਂ ਸ਼ੁਰੂਆਤ ਦੇ ਵਿੱਚ ਹੋਣਗੇ। ਅਤੇ ਰੰਗ ਦੇ ਬਸੰਤੀ, ਨਹੀਂ ਰੰਗ ਦੇ ਬਸੰਤੀ ਨਹੀਂ, ਕਿਹੜੀ ਸੀਗੀ ਆਪਣਾ ਜਿਹੜੀ ਇੱਥੇ ਮੈਲਬਨ ਦੇ ਵਿੱਚ ਦਿਖਾਉਣੀ ਹੈਗੀ ਹੈ ਫਿਲਮ, ਲਗਾਨ, ਲਗਾਨ ਫਿਲਮ ਦੀ ਐਨੀਵਰਸਰੀ ਦੇ ਉੱਤੇ ਫਿਲਮ ਦਿਖਾਈ ਜਾਣੀ ਹੈ। ਇਨਫੈਕਟ ਦਿੱਲੀ ਬੈਲੀ ਦੇ ਵੀ 15 ਸਾਲ ਪੂਰੇ ਹੋ ਗਏ ਨੇ। ਸੋ ਸੋਸ਼ਲ ਮੀਡੀਆ 'ਤੇ ਆਮੀਰ ਖਾਨ ਪ੍ਰੋਡਕਸ਼ਨ ਹਾਊਸ ਨੇ ਦਿੱਲੀ ਬੈਲੀ ਨੂੰ ਵੀ ਸ਼ੇਅਰ ਕੀਤਾ ਹੈਗਾ, ਕਿਉਂਕਿ ਇਹਨਾਂ ਦੀ ਜਿਹੜੀ ਨਵਾਂ ਪਾਰਟ ਸੀਗਾ ਦਿੱਲੀ ਬੈਲੀ ਦਾ, ਉਹ ਇੰਨਾ ਚੱਲ ਨਹੀਂ ਸਕਿਆ, ਇਸ ਕਰਕੇ ਹੁਣ ਫਿਰ ਤੋਂ ਪੁਰਾਣੇ ਦੇ ਉੱਤੇ ਹੀ ਭਰੋਸਾ ਜਤਾਇਆ ਜਾ ਰਿਹਾ ਹੈਗਾ। ਫਿਲਮ ਦੇ ਟ੍ਰੇਡ ਦੀ ਵੀ ਗੱਲ ਕਰ ਲੈਂਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ, 1-2 ਗਾਣੇ ਬਚੇ ਹੈਗੇ ਨੇ, ਅਤੇ ਆਖਰ ਦੇ ਵਿੱਚ ਜਾਣ ਤੋਂ ਪਹਿਲਾਂ ਪਰਦਾ ਪੇ ਪਰਦਾ 'ਚ ਇਹ ਗਾਣੇ ਵੀ ਸ਼ੇਅਰ ਕਰ ਚੱਲਦੇ ਹੈਗੇ। ਇਹ ਗਾਣਾ ਕਿਹਦਾ? ਜਾਰਡਨ ਸੰਧੂ ਅਤੇ ਪਰੀ ਪੰਧੇਰ ਦਾ।

ਥੱਲੋਂ ਉਹਦਾ ਨਾਂ ਤਾਂ ਨਹੀਂ ਦੱਸਦੇ ਹੈਗੇ, ਜੇ ਏਦਾਂ ਪੱਤਲੋਂ ਨੇ ਗੱਲ ਕਰਨੀ ਹੈਗੀ ਹੈ ਫਿਰ ਨਹੀਂ ਦੱਸਣਾ ਕਦੇ ਵੀ ਨਾ, ਨਾਲੇ ਬੇਲੀਆਂ ਨੂੰ ਕਾਹਦੇ ਲਈ ਦੱਸਣਾ, ਨਾਲੇ ਇਹ ਨਹੀਂ ਪਤਾ ਲੱਗਿਆ ਬੈਲੀਆਂ ਨੂੰ ਕਿਹਾ ਕਿ ਬੇਲੀਆਂ ਨੂੰ ਕਿਹਾ, ਫਰਕ ਹੁੰਦਾ ਪਰੀ ਫੰਦੇੜ ਜੀ। ਆਪਣਾ ਬਿਜ਼ਨਸ ਦੀ ਗੱਲ ਕਰਨੀ ਸੀ, ਬਿਜ਼ਨਸ ਕਿਹੜੀ ਫਿਲਮ ਨੇ ਕਿੰਨੇ ਕਮਾਏ ਹੈਗੇ ਨੇ, ਬੋਕਸ ਆਫਿਸ ਕਲੈਕਸ਼ਨ ਦੀ ਗੱਲ ਕਰਦੇ ਹਾਂ ਜੀ ਆਪਾਂ, ਔਰ ਮੈਂ ਸਿਰਫ ਇੱਥੇ ਆਸਟ੍ਰੇਲੀਆ ਦੀ ਗੱਲ ਕਰੂੰਗਾ। ਆਈ ਡੋਂਟ ਨੋ ਇੰਡੀਆ ਦੇ ਵਿੱਚ ਕਿੰਨੀ ਕਮਾਈ, ਕਿਹੜੀ ਫਿਲਮ ਨੇ ਕਿੰਨੀ ਕੀਤੀ ਹੈਗੀ ਹੈ, ਕਿਉਂਕਿ ਬਹੁਤੀਆਂ ਫਿਲਮਾਂ ਤਾਂ ਇੱਥੇ ਲੱਗਦੀਆਂ ਵੀ ਨਹੀਂ ਹੈਗੀਆਂ। ਇਸ ਸਾਲ ਦੀਆਂ ਜਿਹੜੀਆਂ ਸਭ ਤੋਂ ਵੱਧ ਕਮਾਈਆਂ ਕਰ ਗਈਆਂ ਨੇ ਫਿਲਮਾਂ, ਉਹਦੇ 'ਚ ਤਾਂ ਨੋ ਡਾਊਟ ਦੁਰੰਦਰ ਹੀ ਹੈ, ਦੀ ਰਿਵੈਂਜ ਫਿਲਮ ਜਿਹੜੀ ਹੁਣ ਤੱਕ ਆਸਟ੍ਰੇਲੀਆ 'ਚ $83 ਲੱਖ ਤੋਂ ਜ਼ਿਆਦਾ ਕਮਾ ਚੁੱਕੇ ਹੁਣ ਤਾਂ ਇਸ ਤੋਂ ਵੱਧ ਕਮਾਉਣਾ ਵੀ ਨਹੀਂ ਆਸਟ੍ਰੇਲੀਆ 'ਚ, ਹੋ ਗਈ ਇਹਦੀ ਕਮਾਈ ਜਿਹੜੀ ਹੋਣੀ ਸੀ। ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਬਾਰਡਰ 2 ਨੇ 18 ਲੱਖ ਕਮਾਈ ਦੇ ਨਾਲ ਗੇਟ ਖੋਲ੍ਹਤੇ ਸੀਗੇ, ਫਲੱਡ ਗੇਟ, ਮਤਲਬ ਸਭ ਤੋਂ ਵੱਧ ਕਮਾਈ ਕੀਤੀ ਸੀਗੀ। ਅਤੇ ਉਸ ਤੋਂ ਬਾਅਦ ਬਾਰਡਰ 2 ਤੋਂ ਬਾਅਦ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਇਹ ਬਣੀ ਦੁਰੰਧਰ, $83 ਲੱਖ ਇਹਨੇ ਆਸਟ੍ਰੇਲੀਆ ਦੇ ਵਿੱਚ ਕਮਾਏ। ਅਤੇ ਉਸ ਤੋਂ ਬਾਅਦ ਜੇ ਕਿਸੇ ਫਿਲਮ ਨੇ ਸਭ ਤੋਂ ਵੱਧ ਕਮਾਏ ਨੇ ਤਾਂ ਉਹ ਭੂਤ ਬੰਗਲਾ ਰਹੀ ਹੈ, ਲਗਭਗ $9 ਲੱਖ ਇਸ ਫਿਲਮ ਨੇ ਵੀ ਕਮਾਏ ਹੈਗੇ ਨੇ। ਬਾਕੀ ਫਿਲਮਾਂ ਜਿਹੜੀਆਂ ਨੇ ਉਹ ਨੇੜੇ ਤੇੜੇ ਵੀ ਨਹੀਂ ਰਹੀਆਂ ਹੈਗੀਆਂ, 4-5 ਲੱਖ ਇੰਨੇ ਕੁ ਦੇ ਆਸ ਪਾਸ ਜਾਂ ਇਹ ਤੋਂ ਵੀ ਥੱਲੇ ਰਹਿ ਜਾਂਦੇ ਹੈਗੇ ਨੇ। ਹੁਣ ਰੀਸੈਂਟਲੀ ਕੋਕਟੇਲ 2 ਜਿਹੜੀ ਆਈ ਹੈ ਸ਼ਾਹਿਦ ਕਪੂਰ ਹੋਣਾ ਵਾਲੀ, ਉਹਨੇ $4.25 ਲੱਖ, ਵੈਲਕਮ ਟੂ ਜੰਗਲ ਨੇ $2.47 ਲੱਖ, ਹਾਲਾਂਕਿ ਵੈਲਕਮ ਟੂ ਜੰਗਲ ਹਾਲੇ ਵੀ ਲੱਗੀ ਹੋਈ ਹੈ, ਪਰ ਮੈਂ ਵਾਪਸ ਆਊਂਗਾ $2.5 ਲੱਖ ਹੀ ਕਮਾ ਸਕੀ ਹੈ, ਵਿੱਚ ਆਈ ਫੈਲਟ ਕਿ ਥੋੜ੍ਹੀ ਹੋਰ ਜ਼ਿਆਦਾ ਕਮਾਈ ਹੋ ਸਕਦੀ ਸੀ ਜਿੱਦਾਂ ਉਹਦੇ ਰਿਵਿਊ ਆਏ ਨੇ ਔਰ ਜਿੱਦਾਂ ਫੀਡਬੈਕ ਆ ਰਹੀ ਹੈਗੀ ਹੈ। ਪਰਸਨਲੀ ਆਈ ਹੈਵਨਟ ਸੀਨ ਇਟ, ਪਰ ਮੈਨੂੰ ਲੱਗਦਾ ਕਿ ਉਹਦੇ ਥੋੜ੍ਹੇ ਵਧੀਆ ਹੋਣੇ ਚਾਹੀਦੇ ਸੀਗੇ। ਅਤੇ ਪੇਦੀ ਫਿਲਮ ਨੇ ਇੱਥੇ 4.25 ਲੱਖ ਕਮਾ ਲਏ, ਸੋ ਸਾਊਥ ਦਾ ਕੋਈ ਸਟਾਰ ਹੁੰਦਾ ਉਹਦਾ ਵਧੀਆ ਕਮਾਈ ਹੋਣ ਲੱਗ ਪਈ ਹੈ ਹੁਣ। ਉਹਦੀ ਵਜ੍ਹਾ ਇਹ ਹੈਗੀ ਹੈ ਕਿ ਇੱਕ ਚੰਗੀ ਸਾਊਥ ਦੀ ਜਿਹੜੀ ਪਾਪੂਲੇਸ਼ਨ ਹੈਗੀ ਹੈ, ਤਮਿਲ, ਤੇਲਗੂ, ਕੰਨੜ, ਮਲਿਆਲਮ ਲੋਕ ਇੱਥੇ ਰਹਿਣ ਲੱਗ ਪਏ ਨੇ, ਸੋ ਸਾਊਥ ਦੇ ਕਿਸੇ ਵੀ ਸਟਾਰ ਦੀ ਕੋਈ ਵੱਡੀ ਫਿਲਮ ਹੁੰਦੀ ਹੈ ਤਾਂ ਉਹਨੂੰ ਉਹ ਪਿਆਰ ਤਾਂ ਜ਼ਰੂਰ ਦਿੰਦੇ ਨੇ। ਰਾਜਾ ਸ਼ਿਵਾ ਜੀ ਨੂੰ ਨਹੀਂ ਦਿੱਤਾ ਤਾਂ ਕੀ ਹੋ ਗਿਆ, ਕੁਛ ਐਕਸੈਪਸ਼ਨਸ ਵੀ ਹੁੰਦੀਆਂ ਨੇ ਇੱਥੇ। ਅਤੇ ਇਹ ਜਿਹੜਾ ਇੱਥੇ ਕਹਾਣੀ ਆਸਟ੍ਰੇਲੀਆ ਦੇ ਵਿੱਚ ਕਮਾਈਆਂ ਦੀ ਹੈਗੀ ਹੈ। ਲਓ ਜੀ, ਆਖਰੀ ਗਾਣੇ ਦੇ ਨਾਲ ਛੱਡ ਕੇ ਜਾਂਦੇ ਹਾਂ ਤੁਹਾਨੂੰ, ਤਰਸੇਮ ਜੱਸੜ ਦੀ ਫਿਲਮ ਆ ਰਹੀ ਹੈ ਦਸਤਾਰ, ਉਹਦੇ 'ਚ ਕਮਾਲ ਖਾਨ ਸਾਹਿਬ ਦਾ ਗਾਣਾ ਵੇ ਸੋਹਣਿਆ। ਅਤੇ ਫਿਲਮ ਦੀ ਪੋਸਟਰ ਰਿਲੀਜ਼ ਸੀ ਜਾਂ ਟੀਜ਼ਰ ਰਿਲੀਜ਼ ਸੀ, ਉਹਦੇ 'ਤੇ ਬੜੀ ਓਵਰ ਐਕਟਿੰਗ ਕੀਤੀ ਹੈ ਗੀਤ ਗਰਾਇਆ ਨੇ, ਮਤਲਬ ਨੈਚ ਅਸਲੀਅਤ ਦੇ ਵਿੱਚ ਜੇ ਇੰਨੀ ਓਵਰ ਐਕਟਿੰਗ ਕਰ ਰਹੀ ਹੈ ਤਾਂ ਫਿਲਮ 'ਚ ਲੱਲੜ ਨਾ ਲਾ ਦੇਵੇ, ਐਵੇਂ ਮੈਨੂੰ ਉਮੀਦ ਵੀ ਪੂਰੀ ਹੈਗੀ ਹੈ ਵੈਸੇ ਇਹਦੇ ਤੋਂ। ਜਿਹੜੇ ਸੋਸ਼ਲ ਮੀਡੀਆ ਵਾਲੇ ਲੋਕ ਹੁੰਦੇ ਉਹ ਸਿਰਫ ਸੋਸ਼ਲ ਮੀਡੀਆ ਦੇ ਹੀ ਹੁੰਦੇ ਨੇ, ਸ਼ੈਲਫ ਲਾਈਫ ਦੀ ਕਮੀ ਹੁੰਦੀ ਹੈ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

ਅਮਰੀਕਾ ਤੇ ਈਰਾਨ ਦੇ ਦਰਮਿਆਨ ਪਰਮਾਣੂ ਜੰਗਬੰਦੀ ਨੂੰ ਲੈ ਕੇ ਜਾਂ ਫਿਰ ਇੰਜ ਕਹਿ ਲਈਏ ਕਿ ਯੂਰੇਨੀਅਮ ਐਨਰਿਚਮੈਂਟ ਨੂੰ ਲੈ ਕੇ ਇੱਕ ਸਮਝੌਤਾ ਹੋ ਰਿਹਾ ਸੀ, ਸਿਰੇ ਵੀ ਚੜ ਗਏ ਅਸੀਂ ਆਲਮੋਸਟ, ਉਹਦੀ ਵੀ ਟਾਈਮਲਾਈਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪਰ ਇਸ ਸਭ ਦੇ ਦਰਮਿਆਨ ਫਿਰ ਅਚਾਨਕ ਕਿਉਂ ਐਸੀ ਲੋੜ ਪੈ ਗਈ? ਦੂਸਰਾ ਇਹ ਵੀ ਇਸ ਮਾਮਲੇ ਦੇ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਲੜਾਈ ਤਿੰਨ ਜਾਣਿਆਂ ਨੇ ਸ਼ੁਰੂ ਕੀਤੀ ਸੀ ਤਾਂ ਸਮਝੌਤਾ ਦੋ ਜਾਣਿਆਂ ਦੇ ਵਿੱਚ ਕਿਉਂ ਹੋਇਆ? ਯਾਨੀ ਕਿ ਇਜ਼ਰਾਈਲ ਨੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀ, ਅਮਰੀਕਾ ਨੇ ਤਾਂ ਆ ਕੇ ਸਾਥ ਹੀ ਦਿੱਤਾ ਸੀ ਬਾਅਦ ਦੇ ਵਿੱਚ, ਅਤੇ ਫਿਰ ਇਹ ਅਮਰੀਕਾ ਬਨਾਮ ਈਰਾਨ ਲੜਾਈ ਕਿਵੇਂ ਬਣ ਕੇ ਰਹਿ ਗਈ? ਇਜ਼ਰਾਈਲ ਇਸ ਮਾਮਲੇ ਦੇ ਵਿੱਚ ਪ੍ਰਮੁੱਖ ਧਿਰ ਸੀਗਾ, ਬਾਹਰ ਕਿਵੇਂ ਹੋ ਗਿਆ ਸਮਝੌਤੇ ਤੋਂ? ਤੀਜਾ, ਇਹ ਜੰਗ ਜਦੋਂ ਵੀ ਅਕਸਰ ਕਿਤੇ ਜੰਗ ਲੜੀ ਜਾਂਦੀ ਹੈ ਤਾਂ ਉਹਦਾ ਇੱਕ ਪਿਛੋਕੜ ਹੁੰਦਾ, ਉਹਦੀ ਇੱਕ ਪਿੱਠ ਭੂਮੀ ਹੁੰਦੀ ਹੈ। ਇਸ ਜੰਗ ਦੀ ਬੈਕਗਰਾਊਂਡ ਕੀ ਸੀ ਕਿ ਵਾਕਈ ਸਿਰਫ ਔਰ ਸਿਰਫ ਇੰਨੀ ਕੁ ਕਿ ਇਜ਼ਰਾਈਲ ਹਥਿਆਰ ਬਣਾਉਣ ਲੱਗਿਆ ਅਤੇ ਈਰਾਨ ਹਥਿਆਰ ਬਣਾਉਣ ਲੱਗਿਆ ਅਤੇ ਇਜ਼ਰਾਈਲ ਬਣਾਉਣ ਨਹੀਂ ਦੇਣਾ ਚਾਹੁੰਦਾ, ਇਸ ਕਰਕੇ ਅਟੈਕ ਕਰਤਾ? ਇਹਦੇ ਹੋਰ ਵੀ ਕਈ ਕਾਰਨ ਹੈਗੇ ਨੇ, ਅਤੇ ਫਿਰ ਇਹ ਵੀ ਇੱਕ ਵਜ੍ਹਾ, ਇਸ ਦੀ ਇੱਕ ਪ੍ਰੋਗਰਾਮ ਦਾ ਇੱਕ ਹਿੱਸਾ ਇਹ ਵੀ, ਇਹਦੇ 'ਤੇ ਵੀ ਗੱਲ ਕਰਾਂਗੇ ਕਿ ਜਦੋਂ ਇਹ ਜੰਗ ਐਡੀਆਂ ਵੱਡੀਆਂ ਦੋ ਤਾਕਤਾਂ ਦੇ ਵਿੱਚ ਸੀਗੀ, ਇੱਕ ਪਾਸੇ ਈਰਾਨ ਅਤੇ ਦੂਸਰੇ ਪਾਸੇ ਇਜ਼ਰਾਈਲ ਅਤੇ ਅਮਰੀਕਾ, ਅਤੇ ਇਜ਼ਰਾਈਲ ਤਾਂ ਕਦੇ ਵੀ ਪਾਕਿਸਤਾਨ ਦੀ ਵਿਚੋਲਗੀ ਮੰਨਦਾ ਨਾ, ਅਤੇ ਫਿਰ ਇਜ਼ਰਾਈਲ ਨੂੰ ਕਿ ਇਸੇ ਕਰਕੇ ਉਸ ਸਮਝੌਤੇ ਤੋਂ ਬਾਹਰ ਰੱਖਿਆ ਗਿਆ। ਪਾਕਿਸਤਾਨ ਨੇ ਸਮਝੌਤਾ ਦੀ ਵਿਚੋਲਗੀ ਕਿਵੇਂ ਕਰਵਾਈ? ਹੁਣ ਸਾਰੀਆਂ ਪਰਤਾਂ ਜਦੋਂ ਖੁੱਲ੍ਹ ਰਹੀਆਂ ਨੇ ਤਾਂ ਉਹਦੀ ਇਨਸਾਈਟ ਰਿਪੋਰਟ ਤੁਹਾਡੇ ਤੱਕ ਆਪਾਂ ਵੀ ਲੈ ਕੇ ਆਏ ਹੈਗੇ। ਕੋਸ਼ਿਸ਼ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਉੱਦਾਂ ਹੀ ਦੇ ਸਕੀਏ ਜਿੱਦਾਂ ਜਿਸ ਟਾਈਮਲਾਈਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਈਆਂ ਹੈਗੀਆਂ ਨੇ। ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੇ ਤੱਕ ਜਿਹੜਾ ਅਸਰ ਪਿਆ ਕਿ ਤੇਲ ਮਹਿੰਗਾ ਹੋਇਆ, ਸਮਾਨ ਮਹਿੰਗਾ ਹੋ ਗਿਆ, ਦੁਨੀਆਂ 'ਚ ਮਹਿੰਗਾਈ ਆ ਗਈ, ਇਸ ਦੇ ਪਿੱਛੇ ਜ਼ਿੰਮੇਦਾਰ ਕੌਣ ਹੈ? ਅਮਰੀਕਾ ਜਾਂ ਕੋਈ ਹੋਰ?

0: Good morning. Welcome to the press briefing of the UN in Geneva. Today is Friday, 13th of June. You have, as you have seen, a long list of briefers, but I would like to start with the statement that has been issued by the spokesperson for the Secretary General on Israeli strikes against the Islamic Republic of Iran, which I've been asked to read on camera. The statement, and I quote, says, "The Secretary General condemns any military escalation in the Middle East. He is particularly concerned by Israeli attacks on nuclear installations in Iran, while talks between Iran and the United States on the status of Iran's nuclear program are..."
1: ਇੰਨਾ ਕੁ ਸੁਣਨਾ ਤੁਹਾਡੇ ਲਈ ਕਾਫੀ ਹੈ। ਵੈਸੇ ਇਹ ਲਗਭਗ ਸਵਾ ਕੁ ਘੰਟੇ ਦੀ ਇਹ ਗੱਲਬਾਤ ਹੈ। ਇਹ 13 ਜੂਨ ਦੀ ਗੱਲਬਾਤ ਮੈਂ ਚੱਕ ਕੇ ਲਿਆ ਯੂਨਾਈਟਿਡ ਨੇਸ਼ਨਸ ਦੀ ਵੈਬਸਾਈਟ ਤੋਂ। ਅਲੈਗਜ਼ੈਂਡਰਾ ਵੈਲੂਚੀ, ਜਿਹੜੇ ਕਿ ਯੂਨਾਈਟਿਡ ਨੇਸ਼ਨ ਦੇ ਇਨਫੋਰਮੇਸ਼ਨ ਸਰਵਿਸਿਜ਼ ਦੇ ਬੁਲਾਰੇ ਨੇ, ਉਹਨਾਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 13 June 2025, ਤੁਸੀਂ ਸੁਣਿਆ ਵੀ ਹੋਣਾ ਸ਼ੁਰੂਆਤ 'ਚ ਉਹਨਾਂ ਨੇ ਕਿਹਾ ਕਿ ਗੁੱਡ ਮਾਰਨਿੰਗ, ਦਿਸ ਇਜ਼ ਟੂਡੇ ਇਜ਼ 13th June 2025 ਦੀ ਇਹ ਪ੍ਰੈਸ ਕਾਨਫਰੰਸ ਹੈ। ਹੋਇਆ ਕੀ ਸੀ ਕਿ ਉਸ ਦਿਨ ਇਜ਼ਰਾਈਲ ਨੇ ਇਰਾਨ ਦੇ ਉੱਤੇ ਅਟੈਕ ਬੋਲਤਾ ਸੀ, ਅਟੈਕ ਬੋਲਿਆ ਅਤੇ 9 ਸਾਇੰਟਿਸਟ ਜਿਹੜੇ ਨੇ ਇਰਾਨ ਦੇ ਉਹਨਾਂ ਨੂੰ ਮਾਰਿਆ ਉਹਨਾਂ ਦੇ ਘਰਾਂ ਦੇ ਵਿੱਚ। ਔਰ ਇਸ ਅਟੈਕ ਦੇ ਵਿੱਚ ਇਜ਼ਰਾਈਲ ਨੇ ਇਰਾਨ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮਚਾਈ ਸੀ। ਔਰ ਇਹ ਤਬਾਹੀ ਸਿਰਫ ਇੱਥੇ ਤੱਕ ਨਾ ਲੱਗੇ ਕਿ ਇਹ ਸਿਰਫ 9 ਸਾਇੰਟਿਸਟ ਮਾਰੇ ਨੇ, ਇਸ ਕਰਕੇ ਨਾਲ ਦੀ ਨਾਲ ਅਮਰੀਕਾ ਵੀ ਉਸ ਅਟੈਕ 'ਚ ਸ਼ਾਮਲ ਹੋ ਜਾਂਦਾ। ਅਤੇ ਅਮਰੀਕਾ ਕਹਿੰਦਾ ਹੈ ਕਿ ਫਰਦੌਸ ਅਤੇ ਹੋਰ ਦੂਸਰੇ ਜਿਹੜੇ ਟਿਕਾਣੇ ਹੈਗੇ ਨੇ ਜਿੱਥੇ ਜਿੱਥੇ ਇਰਾਨ ਦੇ ਯੂਰੇਨੀਅਮ ਐਨਰਿਚਮੈਂਟ ਪਲਾਂਟ ਚੱਲ ਰਹੇ ਨੇ, ਉੱਥੇ ਉੱਥੇ ਅਸੀਂ ਇਹ ਹਮਲੇ ਕੀਤੇ ਨੇ, ਕਿਉਂਕਿ ਸਾਨੂੰ ਇਹ ਸੂਹ ਮਿਲੀ ਹੈ ਕਿ ਇਰਾਨ ਜਿਹੜਾ ਉਹ ਪਰਮਾਣੂ ਹਥਿਆਰ ਬਣਾ ਰਹੇ। ਹੁਣ ਇਹ ਹਮਲੇ ਉਸ ਦਿਨ ਹੁੰਦੇ ਨੇ, ਮਾਇੰਡ ਇਟ, ਜਿਵੇਂ ਯੂਨਾਈਟਿਡ ਨੇਸ਼ਨ ਦੀ ਜਿਹੜੀ ਬੁਲਾਰਾ ਨੇ ਅਲੈਗਜ਼ੈਂਡਰਾ, ਉਹ ਵੀ ਦੱਸ ਰਹੇ ਨੇ ਕਿ ਇੱਕ ਪਾਸੇ ਤਾਂ ਇਰਾਨ ਅਤੇ ਅਮਰੀਕਾ ਦੀ ਗੱਲਬਾਤ ਚੱਲ ਰਹੀ ਸੀ ਉਸੇ ਸ਼ਹਿਰ ਜਨੇਵਾ ਦੇ ਵਿੱਚ ਜਿੱਥੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਨੇਵਾ ਇੱਕ ਨਿਊਟਰਲ ਵੈਨਿਊ ਹੈ। ਪਿਛਲੇ ਸਾਲ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਲਗਭਗ ਗੱਲ ਸਿਰੇ ਚੜ੍ਹੀ ਚੁੱਕੀ ਸੀਗੀ। ਅਸਲ ਦੇ ਵਿੱਚ ਇਹ ਸਮਝੌਤਾ ਹੋਣਾ ਸੀ ਇਰਾਨ ਅਤੇ ਅਮਰੀਕਾ ਦੇ ਦਰਮਿਆਨ।

ਪਰ ਸਮਝੌਤੇ ਦੀ ਟਾਈਮਲਾਈਨ ਪਹਿਲਾਂ ਇੱਦਾਂ ਰਹੀ ਸੀ ਕਿ ਇਹ ਸਮਝੌਤਾ ਜਿਹੜਾ ਇਸ ਤੋਂ ਪਹਿਲਾਂ ਵੀ ਹੋ ਗਿਆ ਸੀਗਾ ਕਿ ਇਰਾਨ ਕੋਈ ਪਰਮਾਣੂ ਹਥਿਆਰ ਨਹੀਂ ਬਣਾਏਗਾ, ਪਰ ਯੂਰੇਨੀਅਮ ਦੀ ਐਨਰਿਚਮੈਂਟ ਜਿਹੜੀ ਆ ਉਹ ਜਾਰੀ ਰੱਖੇਗਾ। ਐਸ ਫਾਰ ਐਸ ਇਹ ਉਹਨਾਂ ਦੀ ਸਿਰਫ ਜਿਹੜੀ ਲੋਕਲ ਰਿਕੁਆਇਰਮੈਂਟ ਹੈ ਉਹਦੇ ਤੱਕ ਇਹ ਸੀਮਤ ਹੈਗੀ ਹੈ। 2015 ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਦਾ, ਉਦੋਂ ਬਰਾਕ ਓਬਾਮਾ ਸੀਗੇ ਅਮੈਰੀਕਾ ਦੇ ਵਿੱਚ ਰਾਸ਼ਟਰਪਤੀ। ਹੁਣ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਨੇ ਪਹਿਲੀ ਟਰਮ ਦੇ ਵਿੱਚ, 2018 ਦੇ ਵਿੱਚ ਉਹ ਇਹ ਸਮਝੌਤਾ ਤੋੜ ਦਿੰਦੇ ਨੇ, ਕਿਉਂਕਿ ਇਰਾਨ ਅਤੇ ਅਮਰੀਕਾ ਦੇ ਵਿੱਚ ਇਹ ਸਹਿਮਤੀ ਬਣੀ ਹੋਈ ਸੀ ਕਿ ਅਮਰੀਕਾ ਕਦੇ ਵੀ ਅਟੈਕ ਨਹੀਂ ਕਰੇਗਾ ਅਤੇ ਜਿਹੜਾ ਜਾਂ ਕੁਛ ਵੀ ਐਸਾ ਨਹੀਂ ਕਰੇਗਾ ਅਤੇ ਇਰਾਨ ਦੇ ਉੱਤੇ ਪਾਬੰਦੀਆਂ ਜਿਹੜੀਆਂ ਆਪਣੀਆਂ ਹਟਾ ਲਏਗਾ, ਬਸ਼ਰਤੇ ਤੁਸੀਂ ਇੱਥੇ ਕੋਈ ਐਸਾ ਹਥਿਆਰ ਨਹੀਂ ਬਣਾਉਣਾ ਹੈਗਾ। ਮੰਨ ਗਿਆ ਇਰਾਨ, ਗੱਲ ਮੰਨ ਗਿਆ, ਇਹ ਫਰੇਮਵਰਕ ਸਿਰੇ ਚੜ੍ਹ ਗਿਆ ਸੀ। ਇਹ ਫਰੇਮਵਰਕ ਇੱਕ ਤੈਅਸ਼ੁਦਾ ਸਮੇਂ ਦੇ ਲਈ ਸੀ, ਉਹ ਜੂਨ 2025 ਦੇ ਵਿੱਚ ਉਹ ਸਮਾਂ ਪੂਰਾ ਹੋਣਾ ਸੀ। ਮਾਇੰਡ ਇਟ, ਜੂਨ 2025 ਦੇ ਵਿੱਚ ਉਹ ਸਮਝੌਤਾ ਪੂਰਾ ਹੋਣਾ ਸੀ, ਪਰ ਉਸੇ ਜੂਨ 2025 ਜਦੋਂ ਇਜ਼ਰਾਈਲ ਨੇ ਇਹ ਅਟੈਕ ਕੀਤਾ ਸੀ, ਔਰ ਉਹੀ ਜੂਨ 2025 ਜਦੋਂ ਅਮਰੀਕਾ ਦੇ ਨਾਲ ਗੱਲਬਾਤ ਜਨੇਵਾ ਦੇ ਵਿੱਚ ਚੱਲ ਰਹੀ ਸੀ। ਪਰ ਕੀ ਸਿਰਫ ਇਸ ਸਮਝੌਤੇ ਨੂੰ ਅੱਗੇ ਪਾਉਣ ਦੇ ਲਈ ਗੱਲਬਾਤ ਚੱਲ ਰਹੀ ਸੀ? ਨਹੀਂ, ਅਸਲ 'ਚ ਉਹ ਸਮਝੌਤਾ ਜਦੋਂ ਡੋਨਲਡ ਟਰੰਪ ਦੀ ਪਹਿਲੀ ਸਰਕਾਰ ਬਣੀ ਸੀ, ਜਦੋਂ 2017 ਤੋਂ 21 ਦੇ ਵਿੱਚ ਉਹ ਬਣਦੇ ਨੇ, ਤਾਂ 2018 ਦੇ ਵਿੱਚ ਉਹ ਇਸ ਸਮਝੌਤੇ ਤੋਂ ਪੈਰ ਪਿਛਾਂ ਖਿੱਚ ਲੈਂਦੇ ਨੇ ਕਿ ਨਹੀਂ, ਇਹ ਤਾਂ ਬਰਾਕ ਓਬਾਮਾ ਨੇ ਕੀਤਾ ਸੀ, ਮੇਰਾ ਸਮਝੌਤਾ ਨਹੀਂ। ਡੋਨਲਡ ਟਰੰਪ ਦੀ ਪਹਿਲੀ ਟਰਮ ਵੀ ਕਿਸੇ ਤਬਾਹੀ ਤੋਂ ਘੱਟ ਨਹੀਂ ਸੀਗੀ। ਤੁਹਾਡੇ ਯਾਦ ਹੋਣਾ ਕਿ ਆਉਂਦੇ ਹੀ ਉਹਨਾਂ ਨੇ ਇੱਕ ਐਗਜੈਕਟਿਵ ਆਰਡਰ 'ਤੇ ਸਾਈਨ ਕਰਤੇ ਕਿ ਜਿਹੜੇ ਮੁਸਲਿਮ ਦੇਸ਼ ਹੈਗੇ ਨੇ ਉਹਨਾਂ ਦੇ ਲੋਕ ਜਿਹੜੇ ਨੇ ਅਮੈਰੀਕਾ ਦੇ ਵਿੱਚ ਟਰੈਵਲ ਨਹੀਂ ਕਰ ਸਕਣਗੇ। ਹੋਰ ਬਹੁਤ ਸਾਰੇ ਐਸੇ ਫੈਸਲੇ ਲਏ ਸੀਗੇ, ਔਰ ਉਹੀ ਟਾਈਮ ਸੀਗਾ ਡੋਨਲਡ ਟਰੰਪ ਦੀ ਪਹਿਲੀ ਟਰਮ ਦਾ ਜਦੋਂ ਦੁਨੀਆ 'ਤੇ ਸਭ ਤੋਂ ਵੱਡੀ ਤਬਾਹੀ ਆਈ ਸੀਗੀ, COVID-19। ਸੋ ਟਰੰਪ ਜਦੋਂ ਜਦੋਂ ਆਏ ਨੇ ਦੁਨੀਆ 'ਤੇ ਤਬਾਹੀਆਂ ਆਈਆਂ ਨੇ, ਹੁਣ ਦੂਜੀ ਤਬਾਹੀ ਉਹ ਇਰਾਨ ਜੰਗ ਲੈ ਕੇ ਆਏ ਨੇ। ਖੈਰ ਉਹਦੇ 'ਤੇ ਹੀ ਆਪਾਂ ਗੱਲ ਕਰਨ ਲੱਗੇ ਹੁਣ, COVID-19 ਅਤੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਸੋ ਪਹਿਲੀ ਟਰਮ ਦੇ ਵਿੱਚ ਉਹਨਾਂ ਨੇ ਜਿਹੜਾ ਅਮੈਰੀਕਾ ਦਾ ਓਬਾਮਾ ਦੇ ਟਾਈਮ ਦੇ ਉੱਤੇ ਬੜਾ ਵਧੀਆ ਸਮਝੌਤਾ ਹੋ ਗਿਆ ਸੀ, ਕੋਈ ਦੁਨੀਆ 'ਚ ਲੜਾਈ ਨਹੀਂ ਸੀ ਹੋਣੀ, ਕੋਈ ਤੇਲ ਦੀਆਂ ਕੀਮਤਾਂ ਨਹੀਂ ਸੀ ਵਧਣੀਆਂ, ਸਭ ਕੁਝ ਠੀਕ ਠਾਕ ਰਹਿਣਾ ਸੀਗਾ, ਔਰ ਇਸ ਖਿੱਤੇ ਦੇ ਵਿੱਚ ਵੀ ਸ਼ਾਂਤੀ ਰਹਿਣੀ ਸੀ। ਇਜ਼ਰਾਈਲ ਨੂੰ ਪਸੰਦ ਨਹੀਂ ਸੀ। ਇਜ਼ਰਾਈਲ ਯੂਸੀ ਇਸ ਪੂਰੇ ਸਮੀਕਰਨ ਦੇ ਵਿੱਚ ਇਜ਼ਰਾਈਲ ਇੱਕ ਐਸਾ ਪਲੇਅਰ ਹੈਗਾ ਜਿਹੜਾ ਕਿ ਕਦੇ ਕਦੇ ਅਮਰੀਕਾ ਦੀ ਵੀ ਨਹੀਂ ਸੁਣਦਾ। ਇਜ਼ਰਾਈਲ ਨੇ ਕਤਰ ਤੱਕ ਅਟੈਕ ਕਰਤਾ, ਉਹ ਕਤਰ ਜਿੱਥੇ ਅਮਰੀਕਾ ਦੇ ਫੌਜੀ ਅੱਡੇ ਨੇ। ਇਜ਼ਰਾਈਲ ਨਹੀਂ ਚਾਹੁੰਦਾ ਕਿ ਜਿਹੜਾ ਇਰਾਨ ਹੈ ਉਹ ਨਿਊਕਲੀਅਰ ਵੈਪਨਸ ਡੈਵਲਪ ਕਰੇ। ਇਸ ਤੋਂ ਪਹਿਲਾਂ ਵੀ ਇਜ਼ਰਾਈਲ ਨੇ ਬੜੀ ਵਾਰ ਐਸੇ ਹਮਲੇ ਕੀਤੇ ਹੈਗੇ ਨੇ। ਇਰਾਨ ਦੇ ਵਿੱਚ ਜਿਹੜਾ ਵੀ ਬੰਦਾ ਕਮਾਨ ਸੰਭਾਲਦਾ ਹੈ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਦੀ, ਉਹ ਬੰਦਾ ਆਪਣੀ ਜਾਨ ਤੋਂ ਹੱਥ ਧੋ ਬੈਠਦਾ। ਇਹ ਹਿਸਟਰੀ ਰਹੀ ਹੈ ਇਰਾਨ ਦੀ, ਚਾਹੇ ਗੋਲੀਆਂ ਮਾਰ ਕੇ ਉਹਨਾਂ ਨੂੰ ਘਰਾਂ 'ਚ ਮਾਰ ਦਿੱਤਾ, ਚਾਹੇ ਡਰੋਨ ਹਮਲੇ ਕਰਨੇ ਪੈਂਦੇ ਹੋਣ, ਚਾਹੇ ਪੂਰੀ ਦੀ ਪੂਰੀ ਜੰਗ ਕਿਉਂ ਨਾ ਛੇੜ ਦੇਣੀ ਪਵੇ। 9 ਸਾਇੰਟਿਸਟ ਮਾਰਦੇ ਨੇ। ਇਰਾਨ ਨੇ ਤਾਂ ਆਪਣੀ ਇੱਕ ਪੂਰੀ ਟੀਮ ਖੜ੍ਹੀ ਕਰ ਲਈ ਸੀਗੀ ਯੂਰੇਨੀਅਮ ਐਨਰਿਚਮੈਂਟ ਦੇ ਲਈ, ਜਿਹੜੀ ਖਤਮ ਕਰਤੀ। ਅਸਲ 'ਚ ਅਮੈਰੀਕਾ ਨੇ ਕਹਿ ਕੇ ਇਸ ਜੰਗ ਦੇ ਦਰਮਿਆਨ ਕਿ ਇਰਾਨ ਦੀ ਮਿਲਟਰੀ ਤੱਕ ਅਸੀਂ ਖਤਮ ਕਰਤੀ ਹੈ, ਮਿਲਟਰੀ ਮੁਲਟਰੀ ਕੋਈ ਨਹੀਂ ਸੀ ਖਤਮ ਹੋਈ। ਇਨਫੈਕਟ ਅਮੈਰੀਕਾ ਨੇ ਜਿਹੜੇ ਇਰਾਨ ਦੇ ਉੱਤੇ ਅਟੈਕ ਦੇ ਵਿੱਚ ਵਾਰਹੈਡਸ ਦਾ ਇਸਤੇਮਾਲ ਕੀਤਾ ਸੀਗਾ, ਥਾਡ, ਜਿਹਨੂੰ ਅਮੈਰੀਕਨ ਹਥਿਆਰਾਂ ਦਾ ਇੱਕ ਪਿਓ ਮੰਨਿਆ ਜਾਂਦਾ, ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ, ਥਾਡ ਸਿਸਟਮ ਸੁਣਿਆ ਹੀ ਹੋਣਾ ਤੁਸੀਂ। ਇਹ ਥਾਡ ਜਿਹੜਾ ਇਹ ਬੜੀ ਖਤਰਨਾਕ ਚੀਜ਼ ਹੈ। ਅਮੈਰੀਕਾ ਨੇ 2013-14 ਤੋਂ ਲੈ ਕੇ 2013 ਦੇ ਦਰਮਿਆਨ ਇਹਨੂੰ ਡੈਵਲਪ ਕੀਤਾ ਸੀਗਾ। ਬੜੀਆਂ ਖਤਰਨਾਕ ਐਂਟੀ ਬਲੈਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਹੈਗਾ ਇਹ। ਅਤੇ ਉੱਧਰੋਂ ਇਰਾਨ ਨੇ ਜਿਹੜੀਆਂ ਆਪਣੀਆਂ ਛੋਟੀਆਂ ਛੋਟੀਆਂ ਮਿਜ਼ਾਈਲਾਂ ਜਾਂ ਛੋਟੇ ਛੋਟੇ ਡਰੋਨ ਦਾਗੇ ਸੀਗੇ, ਉਹਨਾਂ ਨੂੰ ਰੋਕਣ ਦੇ ਲਈ ਅਮਰੀਕਾ ਨੇ ਥਾਡ ਤੈਨਾਤ ਕਰਤੇ ਸੀਗੇ। ਔਰ ਥਾਡ ਜਿਹੜੇ ਨੇ ਅਮਰੀਕਾ ਦੇ ਕੋਲ, ਮੋਟਾ ਮੋਟਾ ਜਿਹਾ ਇਹ ਮੰਨਿਆ ਜਾਂਦਾ ਕਿ ਐਕਟਿਵ ਜਿਹੜੇ ਥਾਡ ਹੈਗੇ ਨੇ ਜਾਂ ਇਹ ਸਿਸਟਮ ਹੈਗਾ ਮਿਜ਼ਾਈਲ ਡਿਫੈਂਸ ਸਿਸਟਮ, ਇਹ 500 ਤੋਂ 550 ਦੇ ਆਸ ਪਾਸ ਟੋਟਲ ਗਿਣਤੀ ਦੇ ਵਿੱਚ ਹੈਗਾ। ਹੁਣ ਆਏ ਨਹੀਂ ਕਿ ਹਜ਼ਾਰਾਂ ਦੀ ਗਿਣਤੀ 'ਚ ਹੋਊਗਾ ਉਹਨਾਂ ਦੇ ਕੋਲ, ਇੰਨੇ ਦੀ ਤਾਂ ਲੋੜ ਵੀ ਨਹੀਂ ਪੈਂਦੀ। ਪਰ ਇਰਾਨ ਨੇ ਇਹੀ ਕੁਛ ਕੀਤਾ ਇਸ ਜੰਗ ਦੇ ਵਿੱਚ। ਜਿਹੜਾ ਅਮੈਰੀਕਾ ਇਹ ਕਹਿ ਰਿਹਾ ਸੀਗਾ ਕਿ ਇਰਾਨ ਦੀ ਅੱਧੀ ਮਿਲਟਰੀ ਖਤਮ ਕਰਤੀ, ਇਰਾਨ ਨੇ ਆਪਣੇ ਛੋਟੇ ਛੋਟੇ ਘਟੀਆ ਘਟੀਆ ਜਿਹੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਅਮੈਰੀਕਾ ਦੇ ਥਾਡ ਸਿਸਟਮ ਨੂੰ ਲਗਭਗ ਅੱਧੇ ਤੋਂ ਵੀ ਵੱਧ ਖਤਮ ਕਰਕੇ ਰੱਖਤਾ। ਅਮੈਰੀਕਾ ਨੂੰ ਉਹ ਡਿਫੈਂਸ ਸਿਸਟਮ ਵਰਤਣੇ ਪਏ, ਔਰ ਉਹਦੇ 'ਚ
ਉਹਨਾਂ ਦੇ ਕੋਲ ਹੁਣ ਮੰਨਿਆ ਜਾ ਰਿਹਾ ਹੈ ਕਿ 100 to 150 ਦੇ ਕਰੀਬ ਹੀ ਥਰਡ ਬਚੇ ਨੇ। ਨਾ ਅਮੈਰੀਕਾ ਵਾਂਟਸ ਟੂ ਡਿਵਲਪ ਨਿਊ ਥਰਡ ਸਿਸਟਮ, ਨਵੀਆਂ ਮਿਜ਼ਾਈਲਾਂ ਬਣਾਉਣਾ ਚਾਹੁੰਦਾ, ਨਵੇਂ ਏਅਰ ਡਿਫੈਂਸ ਸਿਸਟਮ ਤਿਆਰ ਕਰਨਾ ਚਾਹੁੰਦਾ, ਨਵੇਂ ਡਰੋਨਸ ਤਿਆਰ ਕਰਨਾ ਚਾਹੁੰਦਾ। ਕੋਈ ਸ਼ੱਕ ਨਹੀਂ, ਕਰੂਗਾ, ਅਮੈਰੀਕਾ ਕਰੇਗਾ। ਅਸਲ 'ਚ ਸਾਰੀ ਕਹਾਣੀ ਦੀ ਇੱਕ ਜਿਹੜੀ ਵਜ੍ਹਾ ਸੀਗੀ ਜਾਂ ਇਸ ਪ੍ਰੋਗਰਾਮ ਨੂੰ ਕਰਨ ਦਾ ਜਿਹੜਾ ਇੱਕ ਜਿਹੜਾ ਕਾਰਨ ਸੀ, ਉਹ ਮੇਰੇ ਉਦੋਂ ਦਿਮਾਗ 'ਚ ਆਇਆ ਕਿ ਜਦੋਂ ਇੱਕ ਦਿਨ ਖਬਰ ਪੜ ਰਹੇ ਸੀਗੇ ਕਿ ਔਕਸ ਸਮਝੌਤਾ ਹੋਇਆ ਅਮੈਰੀਕਾ ਆਸਟ੍ਰੇਲੀਆ ਅਤੇ UK ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਹੀ ਪਤਾ, ਪਿੱਛੇ ਜੇ ਇੱਕ ਖਬਰ ਆਈ ਸੀਗੀ ਕਿ ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਨਵੀਆਂ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਨੇ ਉਹ ਅਸੀਂ ਜਦੋਂ ਤੁਹਾਨੂੰ ਦੇਵਾਂਗੇ ਉਦੋਂ ਦੇਵਾਂਗੇ, ਹਾਲ ਫਿਲਹਾਲ ਸਾਡੇ ਕੋਲੋਂ ਵਰਤੀਆਂ ਹੋਈਆਂ ਸਬਮਰੀਨਸ ਲੈ ਲਓ। ਬਈ ਇਹ ਦੁਨੀਆ ਦੇ ਕਿਹੜੇ ਹਿੱਸੇ ਦੇ ਵਿੱਚ ਐਸਾ ਸਮਝੌਤਾ ਹੋਇਆ ਹੈ ਕਿ ਵਰਤਿਆ ਹੋਇਆ ਸਮਾਨ ਇੱਕ ਦੇਸ਼ ਦੂਸਰੇ ਦੇਸ਼ ਨੂੰ ਦੇ ਰਿਹਾ ਹੋਵੇ? ਔਕਸ ਸਮਝੌਤੇ ਦਾ ਦਬਾਅ ਜ਼ਰੂਰ ਹੈਗਾ, UK ਔਰ ਆਸਟ੍ਰੇਲੀਆ ਅਮੈਰੀਕਾ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ, ਬਟ ਅਮੈਰੀਕਾ ਇਸ ਵਕਤ ਨਿਊਕਲੀਅਰ ਪਾਵਰਡ ਸਬਮਰੀਨ ਆਸਟ੍ਰੇਲੀਆ ਨੂੰ ਦੇ ਨਹੀਂ ਪਾ ਰਿਹਾ। ਕਿਉਂ? ਇੱਦਾਂ ਨਹੀਂ ਕਿ ਉਹਨਾਂ ਕੋਲ ਟੈਕਨੋਲੋਜੀ ਨਹੀਂ ਹੈਗੀ, ਇੱਦਾਂ ਕਿ ਉਹਨਾਂ ਦੇ ਕੋਲ ਹਲੇ ਹੋਰ ਹਥਿਆਰ ਬਣਾਉਣੇ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਹੀ ਇੰਨਾ। ਸੋ ਇੱਕ ਸਮਝੌਤੇ ਨੂੰ ਟਾਲਣ ਦੇ ਲਈ ਉਹ ਦੂਸਰੇ ਸਮਝੌਤੇ ਦੇ ਵਿੱਚ ਇਸ ਕਿਸਮ ਦੀ ਕੰਪਰੋਮਾਈਜ਼ ਕਰ ਰਹੇ ਨੇ। ਫਿਰ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਐਡੀ ਕਿਹੜੀ ਗੱਲ ਹੋ ਗਈ ਕਿ ਅਮੈਰੀਕਾ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਥਿਆਰ ਬਣਾਉਣ ਵਾਲੀ ਤਾਕਤ ਹੈ, ਇਜ਼ਰਾਈਲ ਰਸ਼ੀਆ ਹੈਗੇ ਨੇ, ਬਟ ਅਮੈਰੀਕਾ ਤੋਂ ਉੱਪਰ ਕਿਹੜਾ ਹੋਜੂਗਾ, ਉਹ ਤਾਂ ਰਾਤੋ ਰਾਤ ਦੇ ਵਿੱਚ ਹਥਿਆਰ ਬਣਾ ਦਿੰਦੇ ਨੇ। ਉਹਨਾਂ ਦੇ ਕੋਲ ਇੰਨੀ ਮਾਰਾਮਾਰੀ ਪਈ ਹੋਈ ਹੈ ਵੀ ਹਥਿਆਰ ਨਹੀਂ ਬਣਾ ਪਾ ਰਹੇ ਹੈਗੇ ਉਹ, ਅਤੇ ਸਬਮਰੀਨਸ ਨਹੀਂ ਦੇ ਪਾ ਰਹੇ ਹੈਗੇ ਆਸਟ੍ਰੇਲੀਆ ਨੂੰ, ਅਤੇ ਕਹਿੰਦੇ ਨੇ ਕਿ ਤੁਸੀਂ ਵਰਤੀਆਂ ਹੋਈਆਂ ਹੀ ਲੈ ਲਓ ਫਿਲਹਾਲ ਯਾਰ, ਆਹ ਸਾਡੇ ਵਿਹੜੇ 'ਚ ਪਈਆਂ ਨੇ ਜਾਂ ਪਿਛਲੇ ਬੰਨੇ ਪਈਆਂ ਨੇ, ਆਹ ਚੱਕ ਕੇ ਲੈ ਜਾਓ। ਲੈ ਦੱਸ, ਇਹ ਕਾਰਨ ਨਹੀਂ ਹੈਗਾ। ਔਰ ਇਹ ਵੀ ਕਾਰਨ ਨਹੀਂ ਹੈਗਾ ਕਿ ਉਹ ਇਰਾਨ ਜਿਹੜਾ ਆਲਮੋਸਟ ਕੀ ਬਲਕਿ ਪੂਰੀ ਤਰ੍ਹਾਂ ਦੇ ਨਾਲ ਮੰਨੇ ਹੀ ਪਏ ਸੀਗੇ ਕਿ ਆਹ ਲਓ ਚੱਕੋ ਸਮਝੌਤਾ, ਜਦੋਂ ਉਹ ਪਰਮਾਣੂ ਹਥਿਆਰ ਨਾ ਡਿਵੈਲਪ ਕਰਨ ਵਾਲਾ ਸਮਝੌਤਾ ਕਰਨ ਲਈ ਬੈਠੇ ਨੇ, ਅਤੇ ਤੁਸੀਂ 13 June ਨੂੰ ਉੱਧਰ ਇਜ਼ਰਾਈਲ ਤੋਂ ਮਿਜ਼ਾਈਲਾਂ ਚਲਵਾ ਦਿੰਦੇ ਹੋ, ਜੇ ਇਜ਼ਰਾਈਲ ਤੋਂ ਤੁਸੀਂ ਨਹੀਂ ਚਲਵਾਈਆਂ ਤਾਂ ਇਜ਼ਰਾਈਲ ਨੇ ਜੇ ਆਪ ਹੀ ਚਲਾਤੀਆਂ ਨੇ, ਆਪ ਹੀ ਅਟੈਕ ਕਰਤੇ ਨੇ, ਇਹਦਾ ਮਤਲਬ ਇਜ਼ਰਾਈਲ ਵੀ ਤੁਹਾਡੇ ਕੰਟਰੋਲ 'ਚ ਨਹੀਂ, ਅਤੇ ਜੇ ਕੰਟਰੋਲ 'ਚ ਨਹੀਂ ਤਾਂ ਫਿਰ ਉਹਦਾ ਸਾਥ ਕਿਉਂ ਦਿੱਤਾ ਉਦੋਂ 28 February 2026 ਨੂੰ, ਜਦੋਂ ਇਜ਼ਰਾਈਲ ਨੇ ਇਜ਼ਰਾਈਲ ਨੇ ਇਰਾਨ ਦੇ ਉੱਤੇ ਪਹਿਲਾ ਅਟੈਕ ਕੀਤਾ ਸੀ, ਅਮੈਰੀਕਾ ਨੂੰ ਸਾਥ ਦੇਣ ਦੀ ਕੀ ਲੋੜ ਪਈ ਸੀ? ਨੰਬਰ 1 ਸਵਾਲ। ਨੰਬਰ 2 ਸਵਾਲ, ਸਮਝੌਤੇ ਦੀ ਫਿਰ ਕੀ ਜਿਹੜੀ ਐਗਰੀਮੈਂਟ ਦੋ ਦੇਸ਼ਾਂ ਦੇ ਵਿੱਚ ਜਦੋਂ ਹੁੰਦਾ, ਜਦੋਂ ਸਮਝੌਤੇ ਹੁੰਦੇ ਨੇ, ਸਮਝੌਤੇ ਦਾ ਕੀ ਵਜੂਦ ਰਹਿ ਗਿਆ? ਅਮੈਰੀਕਾ ਆਸਟ੍ਰੇਲੀਆ UK ਦੇ ਵਿੱਚ ਸਮਝੌਤਾ ਹੋਇਆ ਔਕਸ ਦਾ ਕੀ ਵਜੂਦ ਰਹਿ ਜਾਂਦਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਨਵੀਆਂ ਸਬਮਰੀਨਸ ਦੇਵਾਂਗੇ ਅਤੇ ਫਿਰ ਉਹ ਤੋਂ ਬਾਅਦ ਟੈਕਨੋਲੋਜੀ ਟ੍ਰਾਂਸਫਰ ਕਰਾਂਗੇ? ਹੁਣ ਤੁਸੀਂ ਕਹਿ ਰਹੇ ਹੋ ਕਿ ਹਾਲੇ ਪੁਰਾਣੀਆਂ ਲੈ ਲਓ, ਹਾਲੇ ਉਹ ਥੋੜ੍ਹਾ ਜਿਹਾ ਡਿਲੇ ਹੋਏਗਾ। ਕਮਾਲ ਹੈ, ਇੱਕ ਪਾਸੇ ਤੁਸੀਂ ਇਰਾਨ ਦੇ ਨਾਲ ਸਮਝੌਤਾ ਕਰ ਰਹੇ ਹੋ ਕਿ ਠੀਕ ਹੈ ਸਾਡੀ ਗੱਲ ਮੰਨ ਗਏ ਹੋ, ਠੀਕ ਹੈ ਅਸੀਂ ਵੀ ਅਟੈਕ ਨਹੀਂ ਕਰਦੇ, ਦੂਜੇ ਪਾਸਿਓਂ ਇਜ਼ਰਾਈਲ ਅਟੈਕ ਕਰਦਾ ਤਾਂ ਤੁਸੀਂ ਨਾਲ ਹੀ ਸਾਥ ਦੇ ਦਿੰਦੇ ਹੋ। ਕੀ ਵਜੂਦ ਰਹਿ ਗਿਆ ਤੁਹਾਡੇ ਸ਼ਬਦਾਂ ਦਾ? ਅੰਗਰੇਜ਼ੀ 'ਚ ਕਹਾਵਤ ਹੁੰਦੀ ਹੈ ਕਿ ਅ ਮੈਨ ਇਜ਼ ਨੋਨ ਬਾਏ ਹਿਜ਼ ਵਰਡ, ਇੱਕ ਆਦਮੀ ਜਿਹੜਾ ਉਹਦੀ ਜ਼ੁਬਾਨ ਤੋਂ ਜਾਣਿਆ ਜਾਂਦਾ, ਉਹਦੇ ਉਹ ਕਿਸ ਕਿੰਨਾ ਕੁ ਭਰੋਸਾ ਦਿੰਦਾ, ਉਹ ਕਿੰਨੇ ਕੁ ਆਪਣੇ ਸ਼ਬਦਾਂ ਦੇ ਉੱਤੇ ਟਿਕਿਆ ਰਹਿੰਦਾ। ਆਦਮੀ ਨਹੀਂ ਹੈਗੇ ਤੁਸੀਂ ਟਰੰਪ ਸਾਹਿਬ ਫਿਰ ਤਾਂ ਇਸ ਹਿਸਾਬ ਦੇ ਨਾਲ। ਖੈਰ, ਇਸ ਪੂਰੇ ਜੀਓਪੋਲੀਟੀਕਲ ਸੀਨ ਦੇ ਵਿੱਚ, ਇਸ ਸਿਨਾਰੀਓ 'ਚ, ਇਹ ਜਿਵੇਂ ਜਿਸ ਕਿਸਮ ਦੇ ਨਾਲ ਇਹ ਲੜਾਈ ਹੋਈ, ਫਿਰ ਸਮਝੌਤਾ ਹੋਇਆ, ਬਹੁਤ ਜ਼ਿਆਦਾ ਨਾਟਕੀ ਸੀ ਯਾਰ। ਤੁਸੀਂ ਹਜ਼ਮ ਨਹੀਂ ਕਰ ਸਕਦੇ ਇਸ ਕਿਸਮ ਦੀਆਂ ਚੀਜ਼ਾਂ ਨੂੰ ਜੇ ਤੁਸੀਂ ਜੀਓਪੋਲੀਟਿਕਸ ਨੂੰ ਸਮਝਦੇ ਹੋ। ਕਈ ਵਾਰ ਤਾਂ ਹਾਸਾ ਹੀ ਆਇਆ ਵੀ ਹੋ ਕੀ ਰਿਹਾ, ਇੱਦਾਂ ਕਿਉਂ ਹੋ ਰਿਹਾ। ਫੋਰ ਐਗਜ਼ਾਮਪਲ, ਅੱਜ ਦੇ ਹੀ ਦਿਨ ਖਬਰ ਇੱਕ ਪੜ੍ਹੀ, ਅਮੈਰੀਕਾ ਨੇ ਕਾਲੀ ਕਾਲੀ 'ਚ ਕਹਿਤਾ ਕਿ ਸਾਡਾ ਦੋਹਾ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਇਰਾਨ ਦੇ ਨਾਲ। ਅਸੀਂ ਸਵੇਰੇ ਹੀ ਅੰਦਾਜ਼ਾ ਲਗਾ ਲਿਆ ਸੀਗਾ ਖਬਰਾਂ ਦੇ ਵਿੱਚ ਕਿ ਇਰਾਨ ਦੀ ਪਹਿਲਾਂ ਵੇਟ ਕਰ ਲਓ, ਔਰ ਉਹੀ ਗੱਲ ਹੋਈ। ਸ਼ਾਮ ਹੁੰਦਿਆਂ ਹੁੰਦਿਆਂ ਇਰਾਨ ਕਹਿੰਦਾ ਕਿ ਨਹੀਂ, ਸਾਡੇ ਤਾਂ ਕੋਈ ਗੱਲ ਨਹੀਂ, ਇੱਦ ਪਤਾ ਹੀ ਨਹੀਂ ਹੈਗਾ। ਮਤਲਬ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਅੱਜ ਅਸੀਂ ਫਲਾਣਿਆਂ ਦੇ ਘਰ ਜਾ ਰਹੇ ਹੈਗੇ ਹਾਂ ਅਤੇ ਪਾਰਟੀ ਕਰਨ ਲੱਗੇ, ਅਤੇ ਫਲਾਣਾ ਬੰਦਾ ਕਹੇ ਯਾਰ ਸਾਨੂੰ ਦੱਸ ਤਾਂ ਦਿਉ, ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ, ਸਾਨੂੰ ਤਾਂ ਤੁਸੀਂ ਦੱਸਿਆ ਨਹੀਂ ਵੀ ਸਾਡੇ ਘਰ ਅੱਜ ਪਾਰਟੀ ਕਰਨੀ ਹੈ। ਆ ਰਹੇ ਹੋ, ਆਉਣ ਦੀ ਕੋਈ ਟਾਈਮ ਤੈਅ ਹੋਈ ਹੋਏਗੀ ਦੋ ਦੇਸ਼ਾਂ ਦੇ ਦਰਮਿਆਨ? ਆਰ ਯੂ ਸੀਰੀਅਸ? ਇੱਦਾਂ ਅਕੋਰਡ ਹੁੰਦੇ ਨੇ, ਇੱਦਾਂ ਅਗਰੀਮੈਂਟ ਹੁੰਦੇ ਨੇ, ਇੱਦਾਂ ਸਮਝੌਤੇ ਇੱਦਾਂ ਤੁਰਦੇ ਹੁੰਦੇ ਨੇ? ਮੈਨੂੰ ਬਹੁਤ ਜ਼ਿਆਦਾ ਸ਼ੱਕ ਹੋ ਰਿਹਾ ਹੈਗਾ ਕਿ ਇਸ ਪੂਰੇ ਟਾਸਕ ਦੇ ਪਿੱਛੇ ਮਾਸਟਰ ਮਾਈਂਡ ਹੈ ਕੌਣ, ਮਾਸਟਰ
ਤੇ ਮਾਈਂਡ ਦੋਏ ਸ਼ਬਦ ਧੱਕਾ ਨੇ ਉਹਦੇ ਨਾਲ ਉਹ ਖੈਰ ਐਨੀਵੇਸ ਹੁਣ ਇੱਥੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਇੱਕ ਤਾਂ ਹੋਇਆ ਮਿਲਟਰੀ ਪ੍ਰੈਸ਼ਰ ਦੂਸਰਾ ਹੋਇਆ ਡਿਪਲੋਮੈਟਿਕ ਪ੍ਰੈਸ਼ਰ ਮਿਲਟਰੀ ਪ੍ਰੈਸ਼ਰ ਇੱਦਾਂ ਕਿ ਅਮੈਰੀਕਾ ਨੇ ਇਰਾਨ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਹਵਾਈ ਹਮਲੇ ਕਰਤੇ ਜ਼ਮੀਨੀ ਤਾਂ ਕਹਿ ਨਹੀਂ ਸਕਦੇ ਸਮੁੰਦਰੀ ਘੇਰਾਬੰਦੀ ਕੀਤੀ ਇਰਾਨ ਨੇ ਜਵਾਬ ਦਿੱਤਾ ਡਿਪਲੋਮੈਟਿਕ ਪ੍ਰੈਸ਼ਰ ਦੋਹਾਂ ਦੇਸ਼ਾਂ ਦੇ ਵਿੱਚ ਇੰਟਰਮ ਡੀਲ ਜਿਹੜੀ ਉਹ ਲਗਭਗ ਸਿਰੇ ਹੋ ਗਈ ਸੀਗੀ ਔਰ ਇਰਾਨ ਨੇ ਵੀ ਖਬਰਾਂ ਲਿਆਤੀਆਂ ਯੂਨਾਈਟਿਡ ਨੇਸ਼ਨ ਦੇਖੋ ਜੇ ਮੇਰੇ ਵਰਗਾ ਬੰਦਾ ਇੱਥੇ ਸਟੂਡੀਓ ਦੇ ਵਿੱਚ ਬੈਠ ਕੇ ਆ ਸਾਰੀ ਡਿਟੇਲ ਕੱਢ ਸਕਦਾ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇਸ ਤਰੀਕ ਨੂੰ ਇੰਨੀਆਂ ਇਹ ਸਾਰੀਆਂ ਚੀਜ਼ਾਂ ਸਿਰੇ ਚੜ੍ਹ ਗਈਆਂ ਸੀ ਤਾਂ ਦੁਨੀਆ ਦੇ ਮੀਡੀਆ ਦੇ ਵਿੱਚ ਥੋੜ੍ਹਾ ਜਿਹਾ ਫਰੋਲਣ ਦੀ ਕੋਸ਼ਿਸ਼ ਕਰਿਓ ਬੜੀਆਂ ਖਬਰਾਂ ਪਈਆਂ ਨੇ ਸਾਰਾ ਕੁਛ ਜੱਗ ਜ਼ਾਹਰ ਹੈ ਪਤਾ ਹੈਗਾ ਕਿ ਕੀ ਹੋਇਆ ਅਤੇ ਫਿਰ ਤੁਸੀਂ ਡਰਾਮਾ ਕਿਹਦੇ ਅੱਗੇ ਰਚ ਰਹੇ ਹੈਗੇ ਹੋ ਇੱਕ ਖਬਰ ਜਾਂ ਇੱਕ ਜਿਹੜਾ ਪ੍ਰੋਗਰਾਮ ਪੂਰਾ ਕੀਤਾ ਸੀਗਾ ਹੋਰਮੂਜ਼ ਸਟ੍ਰੇਟ ਦੇ ਉੱਤੇ ਆਪਾਂ ਜਦੋਂ ਇਹ ਜੰਗ ਹੋਈ ਹੋ ਸੀਗੀ ਕਿ ਇਹ ਜਿਹੜਾ ਸਟ੍ਰੇਟ ਆਫ ਹੋਰਮੂਜ਼ ਹੈ ਇਹ ਐਸਾ ਤੇਲ ਦਾ ਗੈਸ ਦਾ ਇੱਕ ਐਸਾ ਮਹੱਤਵਪੂਰਨ ਚੈੱਕ ਪੁਆਇੰਟ ਹੈਗਾ ਕਿ ਜੇ ਇਹਨੂੰ ਬੰਦ ਕਰ ਦੋਗੇ ਤਾਂ ਵਰਲਡ ਇਕੋਨਮੀ ਇੱਕ ਤਰੀਕੇ ਦੇ ਨਾਲ ਜੇ ਖਤਮ ਨਹੀਂ ਹੋਊਗੀ ਤਬਾਹ ਨਹੀਂ ਹੋਊਗੀ ਤਾਂ ਐਟਲੀਸਟ ਲੜਖੜਾ ਜੂਗੀ ਜੇ ਇਕੋਨਮੀ ਚਾਰ ਲੱਤਾਂ ਦਾ ਇੱਕ ਜਾਨਵਰ ਹੈਗਾ ਤਾਂ ਉਹਦੀਆਂ ਦੋ ਲੱਤਾਂ ਤੁਸੀਂ ਕੰਡਮ ਕਰਤੀਆਂ ਨੇ ਅਤੇ ਦੋ ਲੱਤਾਂ ਦੇ ਉੱਤੇ ਉਹ ਜਾਨਵਰ ਤੁਰ ਨਹੀਂ ਸਕਦਾ ਇਕੋਨਮੀ ਇੱਕ ਐਸਾ ਜੇ ਕੋਈ ਟੂਲ ਹੈਗਾ ਜਾਂ ਐਸਾ ਇੱਕ ਕੋਈ ਇਸ ਕਿਸਮ ਦਾ ਇੱਕ ਤੁਸੀਂ ਸਮਝ ਸਕਦੇ ਹੋ ਕਿ ਇਸ ਕਿਸਮ ਦੇ ਨਾਲ ਇਹ ਮਸ਼ੀਨਰੀ ਕੰਮ ਕਰਦੀ ਹੈ ਕਿਉਂ ਕਿਉਂਕਿ ਕਿਹਾ ਤਾਂ ਇਹ ਜਾਂਦਾ ਕਿ ਹੋਰਮੂਜ਼ ਸਟ੍ਰੇਟ ਵਰਲਡ ਵਾਈਡ 20% ਓਇਲ ਐਲ ਐਨ ਜੀ ਜਿਹੜੀ ਲਿਕੁਇਡ ਨੈਚੁਰਲ ਗੈਸ ਹੁੰਦੀ ਹੈ ਅਤੇ ਹੋਰ ਇਸ ਕਿਸਮ ਦੇ ਜਿਹੜੇ ਕਰੂਡ ਓਇਲ ਵਗੈਰਾ ਵਗੈਰਾ ਦੀ ਸਪਲਾਈ ਦਾ ਇੱਕ ਇੰਪੋਰਟੈਂਟ ਰਾਹ ਹੈਗਾ ਅਤੇ ਜਦੋਂ ਇਹ ਬਾਜ਼ਾਰ ਇਹ ਬੰਦ ਹੁੰਦਾ ਤਾਂ ਬਾਜ਼ਾਰ ਦੇ ਉੱਤੇ ਇਹਦਾ ਅਸਰ ਦਿਖਦਾ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਜਾਂਦੀਆਂ ਨੇ ਕਿਉਂਕਿ ਉਹ 20% ਜਿਹੜੀ ਹੈ ਉਹ ਦੁਨੀਆ ਦੀ 80% ਨੂੰ ਕੰਟਰੋਲ ਵੀ ਕਰ ਰਹੀ ਹੈ ਅਤੇ ਉਹਨੂੰ ਚੱਲਦਾ ਵੀ ਕਰ ਰਹੀ ਹੈ ਉਹ ਕਿੱਦਾਂ ਉਹਦਾ ਵੀ ਮੈਂ ਤੁਹਾਨੂੰ ਵਜ੍ਹਾ ਦੱਸਦਾ ਯਾਦ ਰੱਖਿਓ ਮੈਂ ਦੱਸਦਾ ਤੁਹਾਨੂੰ ਇਹ 20% ਕਿੱਦਾਂ ਕੰਟਰੋਲ ਕਰਦਾ ਹੁਣ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੂਡ ਓਇਲ ਕਿੱਥੇ ਹੈ ਤੁਸੀਂ ਕਹੋਗੇ ਖਾੜੀ ਮੁਲਕ ਨਹੀਂ ਵੈਨਜ਼ੂਏਲਾ ਜਿੱਥੇ ਅਮੈਰੀਕਾ ਨੇ ਆਲਰੇਡੀ ਕੰਟਰੋਲ ਲਿਆ ਹੋਇਆ ਹਾਂ ਕਰੂਡ ਓਇਲ ਵੈਨਜ਼ੂਏਲਾ ਤੋਂ ਇਲਾਵਾ ਕੈਨੇਡਾ ਵੀ ਹੈ ਬ੍ਰਾਜ਼ੀਲ ਵੀ ਹੈ ਇਹਨਾਂ ਅਮੈਰੀਕਾ ਦੇ ਵਿੱਚ ਵੀ ਹੈਗਾ ਅਮੈਰੀਕਾ ਦੀਆਂ ਆਪਣੀਆਂ ਲੋੜਾਂ ਤਾਂ ਪੂਰੀਆਂ ਹੋ ਹੀ ਰਹੀਆਂ ਨੇ ਉਹਨਾਂ ਦੇ ਤੇਲ ਤੋਂ ਬਟ ਅਮੈਰੀਕਾ ਇਸ ਓਇਲ ਨੂੰ ਇੱਕ ਤਰੀਕੇ ਦੇ ਨਾਲ ਵਰਲਡ ਵਾਈਡ ਇੱਕ ਟੂਲ ਦੇ ਤੌਰ 'ਤੇ ਇਸਤੇਮਾਲ ਕਰਦਾ ਕਿਵੇਂ ਕਿਉਂਕਿ ਜਿੰਨੇ ਵੀ ਖਾੜੀ ਮੁਲਕ ਨੇ ਸਾਊਦੀ ਅਰਬ ਕਤਰ ਜਾਂ ਜਿੰਨੇ ਵੀ ਦੇਸ਼ ਹੈਗੇ ਨੇ ਇਹ ਸਾਰੇ ਓਮਾਨ ਬਹਰੀਨ ਇਹ ਸਾਰੇ ਜਿੰਨਾ ਵੀ ਕੱਚਾ ਤੇਲ ਦੁਨੀਆ ਦੇ ਜਿੰਨਿਆਂ ਵੀ ਦੂਜਿਆਂ ਦੇਸ਼ਾਂ ਨੂੰ ਵੇਚਦੇ ਨੇ ਉਹਨੂੰ ਵੇਚਣ ਦੇ ਲਈ ਉਹ ਜਿਸ ਕਰੰਸੀ ਦਾ ਇਸਤੇਮਾਲ ਕਰਦੇ ਨੇ ਉਹ ਹੈਗੀ ਹੈ US ਕਰੰਸੀ ਨੰਬਰ 1 ਥਿੰਗ ਨੰਬਰ 2 ਇਹ ਇੱਕ ਕਰੰਸੀ ਪਲੱਸ ਇਹ ਤੋਂ ਇਲਾਵਾ ਇਹ ਕਰੰਸੀ ਦੀ ਉਹ ਖੇਡ ਇੱਕ ਤਰ੍ਹਾਂ ਦੇ ਨਾਲ ਮੰਨ ਲਓ ਤੁਸੀਂ ਇਹ ਕਰੰਸੀ ਜਿਹੜੀ ਹੈਗੀ ਇਹ ਆਸਟ੍ਰੇਲੀਆ ਦੀ ਕ੍ਰੈਡਿਟ ਮਾਰਕੀਟ ਨੂੰ ਉੱਥੋਂ ਦੀ ਇਨਵੈਸਟਰ ਮਾਰਕੀਟ ਨੂੰ ਉੱਥੋਂ ਦੇ ਬਾਜ਼ਾਰ ਨੂੰ ਔਰ ਦੁਨੀਆ ਭਰ ਦੀ ਇਕੋਨਮੀ ਨੂੰ ਚੱਲਦਾ ਰੱਖਣ ਦੇ ਲਈ ਇੱਕ ਟੂਲ ਹੈ ਇਜ਼ ਇਟ ਪੋਸੀਬਲ ਕਿ ਇਹ ਕਰੰਸੀ ਦੇ ਬਰਾਬਰ ਇੱਕ ਹੋਰ ਕਰੰਸੀ ਵੀ ਹੋਵੇ ਕਿ ਜੇ ਦੋ ਕਰੰਸੀ ਜਿਹੜੀਆਂ ਨੇ ਉਹ ਦੁਨੀਆ ਨੂੰ ਚੱਲਦਾ ਰੱਖਣ ਤਾਂ ਕਿ ਜੇ ਇੱਕ ਕਰੰਸੀ ਕਦੇ ਨਾ ਕਦੇ ਖਤਮ ਹੁੰਦੀ ਹੈ ਤਾਂ ਦੁਨੀਆ 'ਚ ਐਸਾ ਸੰਕਟ ਕਦੇ ਦੁਬਾਰਾ ਨਾ ਆਵੇ ਇਜ਼ ਇਟ ਪੋਸੀਬਲ ਯੈਸ ਇਟ ਇਜ਼ ਪੋਸੀਬਲ ਵੁੱਡ ਇਟ ਵਰਕ 100% ਵਰਕ ਰਸ਼ੀਆ ਸ਼ੁਰੂ ਤੋਂ ਇਹੀ ਕਹਿੰਦਾ ਆਇਆ ਹੈਗਾ ਕਿ ਰੂਬਲ ਨੂੰ ਇੱਕ ਬੈਲੈਂਸਡ ਕਰੰਸੀ ਹੋਣਾ ਚਾਹੀਦਾ ਇਸੇ ਕਰਕੇ ਤੁਸੀਂ ਰਸ਼ੀਆ ਦੇ ਉੱਤੇ ਸੈਂਕਸ਼ਨ ਲਗਾ ਦਿੰਦੇ ਹੋ ਕਿ ਜੇ ਰਸ਼ੀਆ ਇੱਦਾਂ ਦੀ ਗੱਲ ਕਰਦਾ ਤਾਂ ਰਸ਼ੀਆ ਤੋਂ ਜੇ ਤੁਸੀਂ ਸਮਾਨ ਖਰੀਦੋ ਤਾਂ ਤੁਸੀਂ ਫਿਰ ਅਮੈਰੀਕਾ ਦੇ ਨਾਲ ਡੀਲ ਨਹੀਂ ਕਰ ਸਕਦੇ ਹੈਗੇ ਅਮੈਰੀਕਾ ਦੇ ਨਾਲ ਤੁਹਾਡੇ ਕਾਟੇ ਔਰ ਅਮੈਰੀਕਾ ਦਾ ਮਤਲਬ ਸਿਰਫ ਅਮੈਰੀਕਾ ਇਟਸੈਲਫ ਇਜ਼ US ਮਾਰਕੀਟ ਨਹੀਂ ਹੈਗੀ ਬਲਕਿ ਹੁਣ ਤੱਕ ਤਾਂ ਉਹਦੇ ਕਹੇ ਦੇ ਉੱਤੇ ਚੱਲਣ ਵਾਲੀ ਪੂਰੀ ਦੀ ਪੂਰੀ ਯੂਰੋਪੀਅਨ ਮਾਰਕੀਟ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਲੈਟਿਨ ਕੰਟਰੀਜ਼ ਜਿਹੜੇ ਅਮੈਰੀਕਾ ਦੇ ਕਹੇ 'ਤੇ ਝੁੱਕ ਜਾਂਦੇ ਸੀ ਬ੍ਰੈਕਟਾਂ ਦੇ ਵਿੱਚ ਵੈਨਜ਼ੂਏਲਾ ਜਾਂ ਕਿਊਬਾ ਨਹੀਂ ਰੱਖ ਸਕਦੇ ਆਪਾਂ ਅਤੇ ਸਾਊਥ ਅਮੈਰੀਕਨ ਕੰਟਰੀਜ਼ ਔਰ ਕੁਛ ਅਫਰੀਕਨ ਕੰਟਰੀਜ਼ ਜੋ ਕਿ ਅਮੈਰੀਕਾ ਦੇ ਕਹੇ ਦੇ ਉੱਤੇ ਚੱਲਦੇ ਨੇ ਜ਼ਿਆਦਾਤਰ ਅਫਰੀਕਨ ਕੰਟਰੀਜ਼ ਹੁਣ ਇਹ ਔਰ ਏਸ਼ੀਆ ਦਾ ਬਹੁਤ ਵੱਡਾ ਹਿੱਸੇ ਦਾ ਬਾਜ਼ਾਰ ਇਨਕਲੂਡਿੰਗ ਮਿਡਲ ਈਸਟ ਇਹ ਅਮੈਰੀਕਾ ਚੱਲਦਾ ਰੱਖ ਰਿਹਾ ਸੀਗਾ ਇਸ ਕਰਕੇ ਕੋਈ ਚੁਣੌਤੀ ਨਹੀਂ ਮਿਲ ਪਾਈ ਚੁਣੌਤੀ ਆਈ ਤਾਂ ਆਈ ਚੀਨ ਦੀ ਤਰਫ ਤੋਂ
चीन ने वेनजुएला दे नाल व्यापार करना शुरू किया और चीन कहता कि तुसी साड़ी करंसी दे विच सानू तेल देंगे। वेनजुएला कहता जी हाँ जी देंगे। वेनजुएला यानी कि निकोलस मादुरो, जिमें ही उन्होंने यह कहा अमेरिका ने निकोलस मादुरो नू उदे ही मुल्क दे विचों चक लिया। डेल्सी डॉडरिक्स नू मनाया कि तू तो नहीं इदा कहती, कहती जी नहीं नहीं मैं इदा नहीं कहती। चलो ठीक है फिर तुसी हाले बैठो, हाले तुसी आरजी राष्ट्रपति ते देखदे आ जिद्दां तुसी कहा ते तुहानू वी चक लेना। ईरान दे नाल चाइना दी गल हुंदी है, ये जिहड़ा 20% रस्ता है, हुण उत्थे गल आने आ। ये दुनिया का 20% तो हैगा बट चाइना दे लई ये 70% राहदारी है, जिन्ना तेल कच्चा तेल, क्योंकि चाइना दे विच होर बहुत कुछ हो सकता है बट ब्रेंट क्रूड ऑयल जिहड़ा हैगा वो चाइना च इन्नी मिकदार च नहीं हैगा कि चाइना अपनियां लोड़ां नू पूरा कर सके और फ्यूचरिस्टिक लोड़ां दे उत्ते निर्भर रह सके। तेल गैस ये सारिया चीज़ां जिहड़ियां हुंदियां ने किसी इंडस्ट्री नू किसी इकोनमी नू चलाने दे लई बहुत जरूरी हैगियां ने। चाइना जिहड़ा है ऑन दी अदर हैंड होर बहुत सारिया चीज़ां कंट्रोल करता है, इस करके उन्होंने ईरान दे नाले गल कीती कि देखो जी कि वर्ल्ड दे विच ना असी बैलेंस बना के रखना चाहते हैं। जे यूएस दा डॉलर एक वर्ल्ड इकोनोमी नू चलदा रखण दा एक टूल है तो उहदे इक्वल एक चाइनीज़ येन जिहड़ा वह भी होना चाहिए। ईरान मन गया, एक तो अमेरिका दे लई अटैक करन दा ए एक कारण सी, दूजा अमेरिका दा दोस्त इस खिते दे विच इक्को एक कंट्री है जिहड़ा इस पूरे रीजन दे विच तबाही मचा सकता है, मचांदा हैगा और अगे नू भी मचांदा रहेगा। इफ यू फील कि ईरान ते अमरीका च समझौता हो गया, नाउ टेक अनदर वर्ड्स, इत्थे भी मैं तुहानू गरंटी दे के चलदा इजराइल रहिंदी दुनिया तक इन्हां देशां दे नाल कोई समझौता करन नहीं लग्या। बेशक एक बार इजराइल ते साउदी अरब की भी लड़ाई हुई सी तो साउदी अरब ने होर मुल्कां नू कट्ठे करन दी कोशिश की सी, कोई बहुते ज़्यादा रले नहीं सीगे, साउदी अरब हार गया सीगा तो इजराइल उस अरब इजराइल वार दे विच जित गया सी। हुण भी उही हालात ने, हुण भी ईरान कहिंदा रह गया कि इकट्ठे हो जाओ नहीं तो इजराइल ने ढा लेना, तो इजराइल ने ढा लिया। फर्क सिर्फ उस धर्म का रह जांदा कि एक शिया धर्म जिहड़ा वह ज़्यादा मानते हैं बाकी सुन्नी धर्म नू ज़्यादा मानते हैं। खैर ये तो इलावा एक दूजी चीज़ होर सी, वो ये सी कि जिहड़ा चाइना ने एक किस्म का कंट्रोल लेना सीगा। कंट्रोल की सीगा, बहुत पहला एक एपीसोड आपां तुहाडे नाल कीता सीगा रेयर अर्थ मिनरल्स का, याद है तुहानू? रेयर अर्थ मिनरल्स यानी कि दुर्लभ खनिज तत् जिहड़े जमीन दे थल्ले निकलते हैं। दुर्लभ इस करके नहीं भी वह निकलते बहुत थोड़ी क्वांटिटी च ने, दुर्लभ ने तत् तो है मौजूद ने, आस्ट्रेलिया दे विच भी है, ग्रीनलैंड दे विच भी है, यूक्रेन दे विच भी है, इंडिया च भी टू सम एक्सटेंट जम्मू कश्मीर दे विच या उस रीजन दे आस पास है, लैटिन कंट्री दे विच, साउथ अमेरिकन कंट्री च भी है ने। इस करके सो ये तो फिर रेयर रहे नहीं, रेयर तो आते जो कित एक छोटे जे टापू के उत्ते कि पे होंगे बट वो रेयर इस करके नहीं भी वह घट मात्रा च ने या घट मिकता च ने, रेयर इस करके ने क्योंकि उन्हां दी सुधाई जिहड़ी है वह मुश्किल हुंदी है, उन्हां दीयां मशीनरियां उन्हां नू वो मिनरल्स आपस च रले हुंदे ने, उन्हां नू एक दूजे तो अड कढ़ना, जिवें आटा ते लूण रलिया होया ते आटे नू अड कढ़ना लूण नू अड कढ़ना, पंजाबी च कहावत भी है कि आटे चो लूण नहीं अड हो सकता, उस किस्म दे नाल इह रेयर अर्थ मिनरल्स जिहड़े ने वह रेयर हो जाते हैं क्योंकि उन्होंने अड कढ़ना होंगे, महंगियां सस्तियां तो अड कढ़ना होंगे। एनीवेज हुण इत्थे कहानी ये हैगी है कि जिहड़ा चाइना उन्हें एक लॉ लिया, चाइना ने यह कहा सीगा कि उन्हां दीयां जिहड़ियां रेयर अर्थ मिनरल्स ने उन्हां नू एक्सपोर्ट करन दे लई उत्थों दी सरकार तय करूगी कि किनू देना किनू नहीं देना, समझ रहे हो तुसी? अमेरिका हुण तक चाइना तो सब तो ज़्यादा रेयर अर्थ मिनरल्स लै रहा सी, जदों उत्थों दीयां कंपनियां चाइना दी सरकार तो यह पुछ के तय करनगियां कि देखो जी आह अमेरिका दी कंपनी हैगी है तो
ਇਹ ਕੰਪਨੀ ਜਿਹੜੀ ਹੈਗੀ ਇਹ ਥਰਡ ਸਿਸਟਮ ਤਿਆਰ ਕਰਦੀ ਹੈ ਜਾਂ ਫਿਰ ਇਹ ਜਿਹੜਾ ਮਿਜ਼ਾਈਲਾਂ ਤਿਆਰ ਕਰਦੇ ਨੇ ਜਾਂ ਫਿਰ ਸਿੱਧੀ ਸਿੱਧੀ ਜੀ ਗੱਲ ਕਰੀਏ ਕਿ ਉਹ ਕੰਪਨੀਆਂ ਜਿਹੜੀਆਂ ਨੇ ਜਦੋਂ ਉਹ ਡੀਲ ਕਰਦੀਆਂ ਸੀ ਚਾਈਨਾ ਦੇ ਨਾਲ ਫੋਰ ਐਗਜ਼ਾਮਪਲ ਬਹੁਤ ਵੱਡੇ ਵੱਡੇ ਡਿਫੈਂਸ ਕੰਟਰੈਕਟਰ ਜਿਹੜੇ ਨੇ ਅਮੈਰੀਕਾ ਦੇ ਕਿਹੜੇ ਕਿਹੜੇ ਲੋਕਹੀਡ ਮਾਰਟਿਨ ਹੈ ਉਹੀ ਨੇ ਸਭ ਤੋਂ ਵੱਡੇ ਅੱਜ ਦੀ ਡੇਟ ਦੇ ਵਿੱਚ ਤਾਂ ਲੋਕਹੀਡ ਮਾਰਟਿਨ ਹੋ ਗਈ ਬੇਈ ਸਿਸਟਮ ਹੋ ਗਿਆ ਬੀ ਏਈ ਜਿਹੜੇ ਹੈਗੇ ਤਾਂ ਵੈਸੇ ਤਾਂ ਬ੍ਰਿਟਿਸ਼ ਕੰਪਨੀ ਹੈ ਪਰ ਅਮੈਰੀਕਾ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਹਥਿਆਰ ਬਣਾਉਂਦੇ ਨੇ ਨੌਰਥ ਜਿਹੜੀ ਨੌਰਥ ਰੋਪ ਗਰੂਮੈਨ ਹੋ ਗਈ ਉਹ ਕੰਪਨੀ ਵਰਜੀਨੀਆ ਦੇ ਵਿੱਚ ਹੈਗੀ ਹੈ ਅਤੇ ਬੋਇੰਗ ਹੋ ਗਈ ਜਾਂ ਜੀ ਈ ਹੋ ਗਈ ਜਨਰਲ ਜੀ ਡੀ ਜਨਰਲ ਡਾਇਨਾਮਿਕਸ ਇਹ ਕੰਪਨੀਆਂ ਜਿਹੜੀਆਂ ਨੇ ਅਮੈਰੀਕਾ ਦੇ ਲਈ ਜਦੋਂ ਹਥਿਆਰ ਬਣਾਉਂਦੀਆਂ ਨੇ ਤਾਂ ਇਹਨਾਂ ਹਥਿਆਰਾਂ ਦੇ ਵਿੱਚ ਰੇਅਰ ਅਰਥ ਮਿਨਰਲਸ ਦਾ ਇਸਤੇਮਾਲ ਹੁੰਦਾ ਇਹ ਰੇਅਰ ਅਰਥ ਮਿਨਰਲਸ ਦੇ ਲਈ ਅਮੈਰੀਕਾ ਨੂੰ ਚਾਈਨਾ ਦੇ ਉੱਤੇ ਨਿਰਭਰ ਹੋਣਾ ਪੈਂਦਾ ਚਾਈਨਾ ਨੇ ਕਹਿਤਾ ਸੀਗਾ ਕਿ ਜੀ ਅਸੀਂ ਤੁਹਾਨੂੰ ਦੇਣੇ ਨਹੀਂ ਤਾਂ ਨਹੀਂ ਕਿਹਾ ਸੀ ਪਰ ਅਸੀਂ ਜਦੋਂ ਜੇ ਤੁਹਾਨੂੰ ਦੇਣੇ ਆ ਤਾਂ ਅਸੀਂ ਦੇਖ ਕੇ ਆਪਣੀ ਮਰਜ਼ੀ ਦੇ ਨਾਲ ਦੇਵਾਂਗੇ ਹੁਣ ਡੈਫੀਨੇਟਲੀ ਚਾਈਨਾ ਅਤੇ ਈਰਾਨ ਇੱਕ ਦੂਸਰੇ ਦੇ ਵਪਾਰਕ ਭਾਈਵਾਲ ਨੇ ਈਰਾਨ ਦਾ ਸਭ ਤੋਂ ਵੱਧ ਤੇਲ ਜਿਹੜਾ ਉਹ ਚਾਈਨਾ ਖਰੀਦਦਾ ਅਤੇ ਹੁਣ ਇਸ ਪੂਰੀ ਜਿਓ ਪੋਲੀਟੀਕਲ ਖੇਡ ਦੇ ਵਿੱਚ ਜਿਹੜਾ ਚਾਈਨਾ ਹੈ ਉਹ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਚਾਹੇ ਉਹ ਬ੍ਰਿਕਸ ਹੋਵੇ BRICS ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਜਾਂ ਪਲੱਸ ਹੋਰ ਮਮਾਲਿਕ ਹੋਰ ਦੇਸ਼ ਜਿਹੜੇ ਨੇ ਈਰਾਨ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ ਹੁਣ ਈਰਾਨ ਵੀ ਜੁੜ ਗਿਆ ਨਾ ਅਰਜਨਟੀਨਾ ਈਰਾਨ ਵੀ ਜੁੜ ਗਏ ਨੇ ਅਤੇ ਜਾਂ ਫਿਰ ਇਜਿਪਟ ਈਰਾਨ ਅਤੇ ਜਾਂ ਫਿਰ ਇਹਦੇ ਜਿਹੜੇ ਦੁਰਗਾਮੀ ਨਤੀਜੇ ਤੁਸੀਂ ਦੇਖੋ ਪੂਰੇ ਵਰਲਡ ਦੀ ਸਪਲਾਈ ਚੇਨ ਦੇ ਉੱਤੇ ਪੂਰੀ ਗਲੋਬਲਾਈਜੇਸ਼ਨ ਦੇ ਉੱਤੇ ਉਹ ਪ੍ਰਕਿਰਿਆ ਜਿਹੜੀ ਹੈ ਜਿਹੜੀ ਹੁਣ ਤੱਕ ਅਮੈਰੀਕਾ ਦੇ ਕੰਟਰੋਲ ਵਾਲੀ ਸੀਗੀ ਉਹ ਹੌਲੀ ਹੌਲੀ ਹੌਲੀ ਹੌਲੀ ਕਮਜ਼ੋਰ ਹੋ ਰਹੀ ਹੈ ਫਿਰ ਇੰਡੀਆ ਵਰਗੀਆਂ ਕੰਟਰੀਜ਼ ਜਿਹੜੀਆਂ ਮੱਧ ਪੂਰਬ ਦੇ ਉੱਤੇ ਖਾੜੀ ਦੇਸ਼ਾਂ ਦੇ ਉੱਤੇ ਨਿਰਭਰ ਨੇ ਔਰ ਉਹ ਜਦੋਂ ਰਸ਼ੀਆ ਤੋਂ ਤੇਲ ਲਈ ਜਾਂਦੀਆਂ ਨੇ ਅਤੇ ਇਜ਼ਰਾਈਲ ਅਤੇ ਅਮਰੀਕਾ ਕਹੀ ਜਾਂਦੇ ਨੇ ਕਿ ਰਸ਼ੀਆ ਤੋਂ ਨਾ ਲਓ ਤਾਂ ਇੰਡੀਆ ਹਟਦਾ ਨਹੀਂ ਅਤੇ ਫਿਰ ਉਹਨਾਂ ਦੀ ਵੀ ਸਪਲਾਈ ਚੇਨ ਦੇ ਉੱਤੇ ਅਸਰ ਪਾਉਣਾ ਚਾਈਨਾ 'ਤੇ ਵੀ ਪਾਉਣਾ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲੱਗ ਜਾਣਗੇ ਬੇਸ਼ੱਕ ਇਜ਼ਰਾਈਲ ਨੂੰ ਇਹ ਗੱਲ ਗਵਾਰਾ ਨਹੀਂ ਹੈਗੀ ਕਿ ਈਰਾਨ ਦੇ ਵਿੱਚ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਜਿਹੜੇ ਨੇ ਉਹਦੇ ਲਈ ਸਮਝੌਤਾ ਅਮੈਰੀਕਾ ਕਰ ਰਿਹਾ ਕੋਈ ਚੱਕਰ ਨਹੀਂ ਪਰ ਇਸ ਤੋਂ ਵਧੀਆ ਟਾਈਮ ਵੀ ਨਹੀਂ ਸੀ ਹੋ ਸਕਦਾ ਪਹਿਲਾਂ ਜੂਨ ਦੇ ਵਿੱਚ ਵੀ ਹਮਲੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਈਰਾਨ ਨੇ ਓਡੇ ਵੱਡੇ ਪੱਧਰ 'ਤੇ ਰਿਟੈਲੀਏਟ ਨਹੀਂ ਕੀਤਾ ਸੋ ਉਸ ਵਕਤ ਇਹ ਗੱਲ ਦਬੀ ਰਹਿ ਗਈ ਐਤਕੀ ਈਰਾਨ ਨੇ ਜਦੋਂ ਰਿਟੈਲੀਏਟ ਕੀਤਾ ਤਾਂ ਇਹ ਜੰਗ ਦਾ ਨਾਮ ਲੈ ਗਈ ਸਿੱਟਾ ਇਹ ਨਿਕਲਿਆ ਕਿ ਇਸ ਪੂਰੇ ਅਮੈਰੀਕਾ ਈਰਾਨ ਜੰਗ ਦੇ ਵਿੱਚ ਇਸ ਵਾਰ ਦੇ ਵਿੱਚ ਇਸ ਕੌਨਫਲਿਕਟ ਦੇ ਵਿੱਚ ਰਸ਼ੀਆ ਚਾਈਨਾ ਜਿਹੜੇ ਦੁਨੀਆ ਦੀ ਤਾਕਤ ਦੇ ਉੱਤੇ ਆਪਣਾ ਹਿੱਸਾ ਜਾਂ ਆਪਣਾ ਜਿਹੜਾ ਦਬਦਬਾ ਉਹ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਕਿਸਮ ਦਾ ਰਾਹ ਖੁੱਲ੍ਹਿਆ ਹੈਗਾ ਅਮੈਰੀਕਾ ਨੇ ਈਰਾਨ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਹੌਰਮੁਜ਼ ਸਟ੍ਰੇਟ ਨੂੰ ਵਰਤ ਕੇ ਉਹੀ ਹੌਰਮੁਜ਼ ਸਟ੍ਰੇਟ ਅਮੈਰੀਕਾ ਦੇ ਗਲ ਦਾ ਫੰਦਾ ਬਣ ਗਿਆ ਕਿਉਂਕਿ ਅਮੈਰੀਕਾ ਨੂੰ ਲੱਗਿਆ ਸੀਗਾ ਕਿ ਵੈਨਜ਼ੂਏਲਾ 'ਚੋਂ ਰਾਸ਼ਟਰਪਤੀ ਚੱਕ ਲਓ ਅਤੇ ਵੈਨਜ਼ੂਏਲਾ ਦੇ ਵਿੱਚ ਕੱਚਾ ਤੇਲ ਸੋਧ ਕੇ ਅਸੀਂ ਦੁਨੀਆ ਨੂੰ ਵੇਚਾਂਗੇ ਅਤੇ ਅਮੈਰੀਕਨ ਡਾਲਰ ਆਪਣੀ ਜੇਬ 'ਚ ਪਾਵਾਂਗੇ ਨਾ ਤਾਂ ਵੈਨਜ਼ੂਏਲਾ ਤੋਂ ਉਨਾ ਤੇਲ ਕੋਈ ਲੈਣ ਲੱਗਿਆ ਕੌਣ ਲਊਗਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਲੈਣਗੀਆਂ ਕਿਹੜੀਆਂ ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਜਾਪਾਨ ਹੈ ਚਾਈਨਾ ਹੈ ਭਾਰਤ ਹੈ ਇਹਨਾਂ ਨੇ ਸਭ ਤੋਂ ਵੱਧ ਕੰਜ਼ਮਪਸ਼ਨ ਹੈ ਜਾਂ ਯੂਰਪ ਇਨ ਟੋਟਲ ਜਿਹੜਾ ਹੈਗਾ ਯੂਰਪ ਦੇ ਸਾਰੇ ਮੁਲਕ ਜਾਂ ਇਕੱਲੀਆਂ ਨੇਟੋ ਕੰਟਰੀਜ਼ ਹੀ ਲਗਾ ਲਓ ਨੇਟੋ ਕੰਟਰੀਜ਼ ਹੀ ਨਹੀਂ ਵੈਨਜ਼ੂਏਲਾ ਤੋਂ ਤੇਲ ਲੈਣ ਲੱਗੀਆਂ ਆਸਟ੍ਰੇਲੀਆ ਨਹੀਂ ਲੈ ਪਾ ਰਿਹਾ ਹੈਗਾ ਵੈਨਜ਼ੂਏਲਾ ਤੋਂ ਤੇਲ ਜਾਪਾਨ ਇੰਡੀਆ ਚਾਈਨਾ ਤਾਂ ਛੱਡ ਹੀ ਦਿਉ ਸੋ ਵੈਨਜ਼ੂਏਲਾ ਵਾਲਾ ਜਿਹੜਾ ਸੀਗਾ ਸਿੱਕਾ ਫਿੱਟ ਬੈਠਿਆ ਨਹੀਂ ਹੈਗਾ ਹੁਣ ਰੇਅਰ ਮਿਨਰਲਸ ਵਾਲਾ ਵੀ ਸਿੱਕਾ ਜਿਹੜਾ ਉਹ ਚਾਈਨਾ ਨੇ ਚੱਲਤਾ ਅਮੈਰੀਕਾ ਦੇ ਲਈ ਇਹ ਮਜਬੂਰੀ ਬਣ ਗਈ ਸੀਗੀ ਕਿ ਕਿਸੇ ਤਰੀਕੇ ਦੇ ਨਾਲ ਚਾਈਨਾ ਦੀ ਸੰਗੀ ਘੁੱਟੀ ਜਾਵੇ ਕਿਉਂਕਿ ਉਹ ਚਾਈਨਾ ਜਿਹੜਾ ਕਿ ਜੇ ਇਹ ਜਿਹੜੇ ਰੇਅਰ ਅਰਥ ਮਿਨਰਲਸ ਵੀ ਕਦੋਂ ਕੰਮ ਆਉਣਗੇ ਜੇ ਸਪਲਾਈ ਚੇਨ ਠੀਕ ਕੰਮ ਕਰ ਰਹੀ ਹੋਊਗੀ ਸਪਲਾਈ ਚੇਨ ਕਦੋਂ ਠੀਕ ਕੰਮ ਕਰੂਗੀ ਜਦੋਂ ਤੇਲ ਮਿਲਦਾ ਹੋਊਗਾ ਅਤੇ ਜੇ ਤੇਲ ਹੀ ਨਾ ਦਈਏ ਅਸੀਂ ਚਾਈਨਾ ਨੂੰ
ਤੇ ਫਿਰ ਚਾਈਨਾ ਸਾਡੇ ਨਾਲ ਕਿਸੇ ਨਾ ਕਿਸੇ ਕਿਸਮ ਦੀ ਡੀਲ ਕਰੂਗਾ ਕਿ ਨਹੀਂ ਕਰੂਗਾ। ਇਹ ਕਿਸੇ ਨੇ ਫੁਰਨਾ ਮਾਰਤਾ ਹੋਣਾ ਟਰੰਪ ਦੇ ਕੰਨ 'ਚ। ਟਰੰਪ ਕਹਿੰਦੇ ਹਾਂ ਯਾਰ ਇਹ ਤਾਂ ਵਧੀਆ ਟੈਕਨੀਕ ਹੈਗੀ ਹੈ, ਚਲੋ ਫਿਰ ਈਰਾਨ 'ਤੇ ਅਟੈਕ ਕਰ ਦਿਉ ਅਤੇ ਹੋਰਮੋਸਟ੍ਰੇਟ ਹਾਂਜੀ ਹਾਂ ਕਰ ਦਿਉ ਕਰ ਦਿਉ, ਬਲੋਕ ਕਰੋ ਅਤੇ ਦੁਨੀਆ ਦੀ ਇਕੋਨਮੀ ਦੇ ਉੱਤੇ ਅਸਰ ਪਊਗਾ। ਕੋਈ ਨਹੀਂ, ਕੋਵਿਡ ਵੇਲੇ ਵੀ ਤਾਂ ਪਿਆ ਹੀ ਸੀਗਾ, ਫਿਰ ਪੈ ਜੂਗਾ, ਧੰਦੇ ਚੌਪਟ ਹੋ ਜਾਣਗੇ, ਕੋਈ ਨਹੀਂ। ਟਰੰਪ ਪਰਿਵਾਰ ਦਾ ਤਾਂ ਧੰਦਾ ਚੱਲ ਰਿਹਾ ਨਾ, ਉਹ 'ਚ ਤਾਂ ਕੋਈ ਕਮੀ ਨਹੀਂ ਆਈ, ਨਹੀਂ ਆਈ ਜੀ, ਚਲੀ ਜਾਣ ਦਿਉ। ਬੌਂਡ ਮਾਰਕੀਟ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈ ਜਾਏਗਾ ਜੀ, ਜਿਹੜਾ ਸਿਰਫ ਅਮੈਰੀਕਾ ਹੀ ਨਹੀਂ ਵਰਲਡ ਵਾਈਡ ਚਲਾਉਂਦਾ। ਇੱਕ ਵਾਰ ਤਾਂ ਇਹਨਾਂ ਨੂੰ ਚੂਲੀ ਕਸਣੀ ਪੈਣੀ ਹੈ, ਕਰੋ। ਬੌਂਡ ਮਾਰਕੀਟ ਜਿਹੜੀ ਆ ਅਮੈਰੀਕਾ ਦੀ, ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਇੱਕ ਪੂਰੇ ਡਿਟੇਲਡ ਐਪੀਸੋਡ ਦੇ ਵਿੱਚ ਕਿ ਅਮੈਰੀਕਾ ਦੇ ਰਾਸ਼ਟਰਪਤੀ ਜੇ ਕਿਸੇ ਚੀਜ਼ ਤੋਂ ਡਰਦੇ ਨੇ ਤਾਂ ਬੌਂਡ ਮਾਰਕੀਟ ਤੋਂ ਡਰਦੇ ਨੇ, ਜਿੱਥੋਂ ਅਮੈਰੀਕਾ ਨੇ ਖੁਦ ਜਾਂ ਅਮੈਰੀਕਾ ਦੀ ਸਰਕਾਰ ਨੇ ਕਰਜ਼ਾ ਚੁੱਕ ਰੱਖਿਆ ਹੈਗਾ, ਚਾਈਨਾ ਤੋਂ ਤਾਂ ਚੁੱਕ ਹੀ ਰੱਖਿਆ। ਬੌਂਡ ਮਾਰਕੀਟ ਹੁੰਦੀ ਹੈ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਜਿਹੜੇ ਗੌਰਮੈਂਟ ਇਲੈਕਟ੍ਰੋਨਿਕ ਫੰਡਸ ਦੇ ਵਿੱਚ ਇਨਵੈਸਟ ਕਰਕੇ ਰੱਖਦੇ ਨੇ ਅਤੇ ਗੌਰਮੈਂਟ ਜਦੋਂ ਵੀ ਚਾਹੁੰਦੀ ਉਹ ਪੈਸੇ ਨੂੰ ਵਰਤ ਲੈਂਦੀ ਹੈ। ਅਤੇ ਇਹੀ ਨਹੀਂ ਬਲਕਿ ਉਹ ਦੁਨੀਆ ਦੇ ਬਹੁਤ ਵੱਡੇ ਕਾਰੋਬਾਰੀ ਹੁੰਦੇ ਨੇ। ਹੁਣ ਤੇਲ ਦੀਆਂ ਕੀਮਤਾਂ ਜਦੋਂ ਵਧਣਗੀਆਂ ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ ਤਾਂ ਉਹ ਬੌਂਡ ਮਾਰਕੀਟ ਦੇ ਵਿੱਚੋਂ ਮਨੀ ਪੁੱਲ ਆਊਟ ਕਰਨਗੇ ਅਤੇ ਜਦੋਂ ਇੱਦਾਂ ਕਰਨਗੇ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਇੰਟਰਨੈਸ਼ਨਲੀ ਇੱਕ ਪ੍ਰੈਸ਼ਰ ਬਣੇਗਾ ਔਰ ਉਹ ਪ੍ਰੈਸ਼ਰ ਰਸ਼ੀਆ ਨੂੰ ਵੀ ਇੰਪੈਕਟ ਕਰੇਗਾ, ਚਾਈਨਾ ਨੂੰ ਵੀ ਕਰੇਗਾ, ਇੰਡੀਆ ਨੂੰ ਵੀ ਕਰੇਗਾ। ਉਹ ਕਹਿੰਦੇ ਆ ਨਾ ਅਮੈਰੀਕਾ ਕਹਿੰਦਾ ਹੈ ਕਿ ਹਮ ਤੋਂ ਡੂਬੇਂਗੇ ਸਨਮ, ਤੁਮੇ ਵੀ ਲੇ ਡੂਬੇਂਗੇ, ਉਹ ਵਾਲੀ ਸਟਰੈਟਜੀ ਦੇ ਉੱਤੇ ਕੰਮ ਕਰਾਂਗੇ। ਰੇਅਰ ਅਰਥ ਮਿਨਰਲਸ ਦੇ ਉੱਤੇ ਚਾਈਨਾ ਦੇ ਨਾਲ ਗੱਲਬਾਤ ਹੁੰਦੀ ਹੈ, ਕਿਵੇਂ ਹੁੰਦੀ ਹੈ? ਹੁਣ ਇਸ ਦੇ ਸੀਨ ਦੇ ਵਿੱਚ ਐਂਟਰੀ ਹੁੰਦੀ ਹੈ ਪਾਕਿਸਤਾਨ ਦੀ। ਹੁਣ ਤੁਹਾਨੂੰ ਸਮਝ ਆਊਗਾ ਕਿ ਇਹ ਸਮਝੌਤਾ ਅਸਲ 'ਚ ਪਾਕਿਸਤਾਨ ਨੇ ਨਹੀਂ ਕਰਾਇਆ, ਪਾਕਿਸਤਾਨ ਇਜ਼ ਜਸਟ ਅ ਪ੍ਰੋਕਸੀ ਫੋਰ ਚਾਈਨਾ। ਪ੍ਰੋਕਸੀ ਸਮਝਦੇ ਹੋ ਨਾ, ਕਾਲਜ 'ਚ ਪੜ੍ਹੇ ਸੀਗੇ ਤੁਸੀਂ, ਕਲਾਸ 'ਚ ਨਹੀਂ ਹੋਣਾ, ਆਪਣੇ ਆੜੀ ਨੂੰ ਕਹਿ ਦਿੰਦੇ ਸੀਗੇ ਜਦੋਂ ਪ੍ਰੋਫੈਸਰ ਨੇ ਕਿਹਾ ਫਲਾਣਾ ਸਿੰਘ ਮੇਰਾ ਨਾਂ ਲਿਆ ਅਤੇ ਤੂੰ ਕਹਿ ਦੀ ਯੈਸ ਸਰ, ਮੇਰੀ ਵੀ ਹਾਜ਼ਰੀ ਲੱਗ ਜੂਗੀ, ਮੈਂ ਚੱਲਿਆ ਸਹੇਲੀ ਦੇ ਨਾਲ ਚਾਹ ਪੀਣ। ਉਹ ਪ੍ਰੋਕਸੀ ਜਿਹੜੀ ਹੈ ਨਾ ਪਾਕਿਸਤਾਨ ਨੇ ਚਾਈਨਾ ਦੇ ਲਈ ਲਗਾਈ ਹੈ। ਇਫ ਯੂ ਫੀਲ, ਜੇ ਤੁਹਾਨੂੰ ਲੱਗ ਰਿਹਾ ਹੋਵੇ ਇਸ ਸਾਰੀ ਤਸਵੀਰ ਦੇ ਵਿੱਚ ਕਿ ਪਾਕਿਸਤਾਨ ਹੈ ਜਿਹੜਾ ਆਪ ਲੁੱਟਿਆ ਪੁੱਟਿਆ ਮੁਲਕ ਹੈਗਾ, ਜੇ ਇੰਡੀਆ ਵੀ ਕਰਵਾ ਦਿੰਦਾ ਇਹ ਸਮਝੌਤਾ, ਮੈਨੂੰ ਉਹਦੇ 'ਤੇ ਵੀ ਸ਼ੱਕ ਹੋਣਾ ਸੀ, ਕਿਉਂਕਿ ਇਹ ਸਮਝੌਤਾ ਅਸਲ ਦੇ ਵਿੱਚ ਈਰਾਨ ਅਤੇ ਅਮੈਰੀਕਾ ਦੇ ਵਿੱਚ ਹੋ ਰਿਹਾ ਅਤੇ ਇਜ਼ਰਾਈਲ ਨੂੰ ਵਿੱਚ ਇਹਦੇ ਪਲੇਅਰ ਨਹੀਂ ਰੱਖਿਆ ਜਾ ਰਿਹਾ। ਨਾ ਤਾਂ ਚਾਈਨਾ ਇਹ ਚਾਹੁੰਦਾ ਹੈ ਕਿ ਇਜ਼ਰਾਈਲ ਇਹਦੇ ਵਿੱਚ ਸਮਝੌਤੇ ਦੀ ਧਿਰ ਬਣੇ। ਸੋ ਜੇ ਚਾਈਨਾ ਸਿੱਧੇ ਤੌਰ ਦੇ ਉੱਤੇ ਇਸ ਸਮਝੌਤੇ ਦੇ ਵਿੱਚ ਆਉਂਦਾ, ਜੋ ਕਿ ਅਮੈਰੀਕਾ ਅਤੇ ਚਾਈਨਾ ਦੇ ਵਿੱਚ ਹੀ ਸਮਝੌਤਾ ਸੀ, ਉਹਨਾਂ ਨੇ ਰੇਅਰ ਅਰਥ ਮਿਨਰਲਸ ਤੋਂ ਆਪਣੀ ਰੋਕ ਹਟਾਉਣੀ ਹੈ, ਇਹਨਾਂ ਨੇ ਫਿਊਲ ਵਾਲੀ ਜਿਹੜੀ ਰੋਕ ਹਟਾਉਣੀ ਹੈ, ਸੋ ਇਸ ਸਮਝੌਤੇ ਦੇ ਵਿੱਚ ਜੇ ਕਿਤੇ ਨਾ ਕਿਤੇ ਚਾਈਨਾ ਡਾਇਰੈਕਟ ਇਨਵੋਲਵ ਹੁੰਦਾ ਤਾਂ ਇਜ਼ਰਾਈਲ ਅੱਖਾਂ ਕੱਢਦਾ ਕਿ ਨਹੀਂ ਕੱਢਦਾ? ਇਸ ਕਰਕੇ ਪਾਕਿਸਤਾਨ ਨੂੰ ਇੱਕ ਪ੍ਰੋਕਸੀ ਬਣਾਇਆ ਜਾਂਦਾ, ਕਿਉਂਕਿ ਚਾਈਨਾ ਜਿਸ ਤਰੀਕੇ ਦੇ ਨਾਲ ਛੁੰਛਣਾ ਮਾਰਦਾ, ਪਾਕਿਸਤਾਨ ਉਹ ਛੁੰਛਣੇ ਦੀ ਆਵਾਜ਼ ਨੂੰ ਪੂਰੀ ਸਮਝਦਾ ਅਤੇ ਉਹ ਆਵਾਜ਼ ਜਿਹੜੀ ਹੈ ਅਮਰੀਕਾ ਤੱਕ ਲੈ ਕੇ ਜਾਂਦਾ। ਦੈਟਸ ਵਨ ਥਿੰਗ। ਸੈਕਿੰਡ, ਇਹ ਦਿਖਾਇਆ ਗਿਆ ਹਾਲਾਂਕਿ ਨਾ ਤਾਂ ਪਾਕਿਸਤਾਨ ਈਰਾਨ ਦੱਸ ਸਕਿਆ ਅਤੇ ਨਾ ਹੀ ਅਮਰੀਕਾ ਪਾਕਿਸਤਾਨ ਦੱਸ ਸਕਿਆ। ਪਾਸਟ ਦੇ ਵਿੱਚ ਇਹ ਸਭ ਨੇ ਦੇਖ ਲਏ ਨੇ, ਇੱਦਾਂ ਹੋ ਚੁੱਕਿਆ ਕਿ ਦੇ ਡੋਂਟ ਲਾਈਕ ਈਚ ਅਦਰ, ਦੇ ਡੋਂਟ ਲਾਈਕ ਤਾਂ ਛੱਡੋ, ਦੇ ਹੇਟ ਈਚ ਅਦਰ। ਈਰਾਨ ਅਤੇ ਪਾਕਿਸਤਾਨ ਭਾਵੇਂ ਜਿਵੇਂ ਮਰਜ਼ੀ ਦੇ ਹੋਣ, ਪਰ ਇਜ਼ਰਾਈਲ ਅਤੇ ਪਾਕਿਸਤਾਨ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਹੈਗੇ, ਸੋ ਇਸ ਕਰਕੇ ਇਜ਼ਰਾਈਲ ਨੂੰ ਇਸ ਸਮਝੌਤੇ ਦੇ ਵਿੱਚੋਂ ਬਾਹਰ ਰੱਖਿਆ ਗਿਆ। ਇਜ਼ਰਾਈਲ ਨੂੰ ਇੱਕ ਉਸ ਗਲੀ ਦੇ ਵਿੱਚ ਹੁੰਦਾ ਨਹੀਂ ਕਿ ਛੋਟਾ ਜਵਾਕ ਜਿਹੜਾ ਲੜ ਪੈਂਦਾ, ਭਿੜ ਪੈਂਦਾ, ਹਰ ਇੱਕ 'ਚ ਜਾ ਕੇ ਵੱਜਦਾ, ਡਰਦੇ ਨੇ ਸਾਰੇ, ਪਰ ਹੈਗਾ ਤਾਂ ਉਹ ਜਵਾਕ ਹੀ ਹੈ ਨਾ, ਉਹਨੂੰ ਕੰਟਰੋਲ ਕਿਹਨੇ ਕਰਨਾ ਸੀ? ਪਾਪਾ ਅਮੈਰੀਕਾ ਨੇ। ਪਾਪਾ ਅਮੈਰੀਕਾ ਨੇ ਕਿਹਾ ਕਿ ਤੁਸੀਂ ਥੋੜ੍ਹੀ ਦੇਰ ਰੁਕੋ ਇਜ਼ਰਾਈਲ, ਮੈਂ ਨਾ ਗੱਲ ਕਰਿਆ ਦੋ, ਚਾਈਨਾ ਦੇ ਨਾਲ ਮੈਂ ਗੱਲ ਕਰਨੀ ਹੈ। ਇਜ਼ਰਾਈਲ ਕਹਿੰਦਾ ਚਾਈਨਾ ਦੇ ਨਾਲ ਤੁਸੀਂ ਕਿਵੇਂ ਕੱਢ ਲਓਗੇ, ਚਾਈਨਾ ਤਾਂ ਤੁਹਾਡੇ ਨਾਲ ਕੱਢ ਨਹੀਂ ਰਿਹਾ, ਮੈਂ ਪਾਕਿਸਤਾਨ ਨੂੰ ਬੁਲਾ ਕੇ ਕਰਨੀ ਹੈ। ਇਜ਼ਰਾਈਲ ਕਹਿੰਦਾ ਲੈ, ਮੈਂ ਨਹੀਂ ਪਾਕਿਸਤਾਨ ਦੇ ਨਾਲ ਗੱਲ ਹੁੰਦੀ ਨਹੀਂ, ਠੀਕ ਹੈ ਫਿਰ ਤੈਨੂੰ ਗੱਲਬਾਤ 'ਚ ਲੈ ਕੇ ਨਹੀਂ ਜਾਂਦੇ, ਤੂੰ ਹੁਣ ਘਰੇ ਬੈਠ, ਸੋ ਮੈਨੂੰ ਆਪਸ 'ਚ ਗੱਲ ਕਰ ਲੈਂਦੇ। ਸੋ ਇਸ ਕਰਕੇ ਇਹ ਫਿਰ ਆਪਸ ਦੇ ਵਿੱਚ ਗੱਲ ਹੁੰਦੀ ਹੈਗੀ ਹੈ। ਇਹ ਜਿਹੜਾ ਪ੍ਰੋਕਸੀ ਸੀ ਚਾਈਨਾ ਦਾ, ਉਹ ਚਾਈਨਾ ਇੱਦਾਂ ਕਿਉਂ ਹੁੰਦਾ ਕਿ ਇਸ ਸਮਝੌਤੇ ਤੋਂ ਠੀਕ 24 ਘੰਟੇ ਪਹਿਲਾਂ
ਜਿਹੜੇ ਆਸਿਮ ਮੁਨੀਰ ਨੇ ਜਾਂ ਚਾਈਨਾ ਦੇ ਇਸਹਾਕ ਡਾਰ ਵਿਦੇਸ਼ ਮੰਤਰੀ ਨੇ ਉਹ ਚਾਈਨਾ ਜਾਂਦੇ ਨੇ ਪਾਕਿਸਤਾਨ ਦੇ ਅਤੇ ਚਾਈਨਾ ਜਾ ਕੇ ਉਹ ਸਾਰੀ ਜੋ ਵੀ ਲਿਖਤ ਪੜ੍ਹਤ ਹੈਗੀ ਹੈ ਉਹ ਚਾਈਨਾ ਤੋਂ ਪੁੱਛ ਲੈਂਦੇ ਨੇ ਅਤੇ ਫਿਰ ਜਾ ਕੇ ਅਮੈਰੀਕਾ ਨੂੰ ਦੱਸਦੇ ਨੇ ਕਿ ਦੇਖੋ ਜੀ ਚੀਨ ਡੈਡੀ ਚੀਨ ਨੇ ਆਹ ਮੈਸੇਜ ਦਿੱਤਾ ਅਤੇ ਉੱਧਰੋਂ ਇਜ਼ਰਾਈਲ ਦਾ ਡੈਡੀ ਅਮੈਰੀਕਾ ਕਹਿੰਦਾ ਹੈ ਕਿ ਠੀਕ ਹੈ ਪਾਕਿਸਤਾਨ ਨੂੰ ਜਾਓ ਜਾ ਕੇ ਆਪਣੇ ਡੈਡੀ ਨੂੰ ਕਹਿ ਦਿਓ ਵੀ ਕਿ ਮੈਂ ਆਹ ਗੱਲਾਂ 'ਤੇ ਸਹਿਮਤ ਹੈ ਆਹ ਗੱਲਾਂ ਦੇ ਉੱਤੇ ਦੁਬਾਰਾ ਸੋਚੋ ਇਹਦਾ ਕੋਈ ਹੱਲ ਕੱਢੋ ਫਿਰ ਚਾਈਨਾ ਉਹ ਗੱਲਾਂ ਦੇ ਉੱਤੇ ਆਪਣੇ ਫਰੇਮਵਰਕ ਚੇਂਜ ਕਰਦਾ ਰਸ਼ੀਆ ਦੇ ਨਾਲ ਗੱਲਬਾਤ ਕਰਦਾ ਰਸ਼ੀਆ ਦੇ ਨਾਲ ਗੱਲਬਾਤ ਸਿਰੇ ਚੜ੍ਹਦੀ ਹੈ ਅਤੇ ਚਾਈਨਾ ਕਹਿੰਦਾ ਓਕੇ ਜੀ ਅਤੇ ਫਿਰ ਕਿਵੇਂ ਚੱਲ ਕੇ ਇਹ ਸਮਝੌਤਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਇੱਕ ਥਾਂ ਤੈਅ ਹੋ ਜਾਂਦੀ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ ਜਦੋਂ G7 ਸਮਿਟ ਦੇ ਉੱਤੇ ਆਪਾਂ ਮਿਲਾਂਗੇ ਉੱਦਣ ਇਹਦੇ 'ਤੇ ਆਪਾਂ ਸਹੀ ਪਾ ਦਾਂਗੇ ਉਦੋਂ ਤੱਕ ਜੇ ਹਾਲਾਤ ਠੀਕ ਰਹਿੰਦੇ ਨੇ ਤਾਂ ਲੜਾਈਆਂ ਤਾਂ ਚੱਲੀ ਜਾ ਰਹੀਆਂ ਸੀਗੀਆਂ ਪਰ ਆਖਰੀ 2 ਦਿਨ ਦੇ ਲਈ ਇਜ਼ਰਾਈਲ ਨੂੰ ਚੁੱਪ ਕਰਾਇਆ ਗਿਆ ਕਿ ਨਾ ਤਾਂ ਲਬਨਾਨ 'ਤੇ ਅਟੈਕ ਕਰੀ ਨਾ ਗਜ਼ਾ ਦੇ ਉੱਤੇ ਕਰੀ ਇਰਾਨ ਤਾਂ ਭੁੱਲੀ ਜਾ ਅਤੇ ਅਸੀਂ ਫਰੇਮਵਰਕ ਤਿਆਰ ਕਰ ਲਿਆ ਬਟ ਇਜ਼ਰਾਈਲ ਬੀਂਗ ਅ ਬਰੈਟ ਚਾਈਲਡ ਇਜ਼ਰਾਈਲ ਓ ਕਮ ਆਨ ਇਜ਼ਰਾਈਲ ਮੰਨਣਾ ਕਿੱਥੇ ਹੈ ਇਜ਼ਰਾਈਲ ਨੇ ਫਿਰ ਅਟੈਕ ਕਰਤਾ ਲੈਬਨਾਨ ਦੇ ਉੱਤੇ ਇਰਾਨ ਇੱਧਰੋਂ ਗੁੱਸੇ ਹੋਇਆ ਪਿਆ ਸੀ ਇਰਾਨ ਕਹਿੰਦਾ ਜੀ ਦੇਖੋ ਸਮਝੌਤਾ ਤਾਂ ਆਪਾਂ ਕਰਨਾ ਸੀ ਪਰ ਆਹ ਪਹਿਲਾਂ ਹੀ ਕਿਹਾ ਸੀਗਾ ਕਿ ਲੈਬਨਾਨ ਦੇ ਉੱਤੇ ਸਾਡੇ ਉੱਤੇ ਗਜ਼ਾ ਦੇ ਉੱਤੇ ਅਟੈਕ ਨਹੀਂ ਹੋਣੇ ਚਾਹੀਦੇ ਹੁਣ ਇਰਾਨ ਇੱਦਾਂ ਕਿਉਂ ਕਹਿ ਰਿਹਾ ਨਾਓ ਇਨ ਦਿਸ ਹੋਲ ਸਟੋਰੀ ਜੇ ਤੁਹਾਨੂੰ ਲੱਗਦਾ ਹੋਵੇ ਕਿ ਅਮੈਰੀਕਾ ਇਜ਼ ਅ ਵਿਲਨ ਇਜ਼ਰਾਈਲ ਇਜ਼ ਅ ਬਰੈਡ ਚਾਈਲਡ ਵਿਗੜਿਆ ਹੋਇਆ ਜਵਾਕ ਹੈਗਾ ਅਤੇ ਸਭ ਕੁਛ ਇਰਾਨ ਠੀਕ ਹੀ ਕਰ ਰਿਹਾ ਸੀਗਾ ਇਹ ਦੁੱਧ ਦੀ ਤਰ੍ਹਾਂ ਧੁਲਿਆ ਹੋਇਆ ਮੁਲਕ ਨਹੀਂ ਹੈਗਾ ਸਟੋਰੀ ਦੇ ਵਿੱਚ ਇੱਧਰ ਵੀ ਕਾਣ ਹੈਗੀ ਹੈ ਜੇ ਇਜ਼ਰਾਈਲ ਇਹ ਚਾਹੁੰਦਾ ਬਾਰ ਬਾਰ ਕਿ ਇਰਾਨ ਦੇ ਨਿਊਕਲੀਅਰ ਸਾਇੰਟਿਸਟ ਮਾਰ ਦਿੱਤੇ ਜਾਣ ਔਰ ਜੇ ਇਜ਼ਰਾਈਲ ਇਹ ਚਾਹੁੰਦਾ ਹੈ ਕਿ ਆਪਣੀ ਜਿਹੜੀ ਮੋਸਾਦ ਏਜੰਸੀ ਹੈ ਉਹਨਾਂ ਨੇ ਆਪਣੇ ਉਸ ਮੋਸਾਦ ਜਿਹੜੀ ਉਹਨਾਂ ਦੀ ਖੁਫੀਆ ਏਜੰਸੀ ਹੈ ਉਹਦੇ ਕਿਤੇ ਕਿਤੇ ਉਹਨਾਂ ਨੇ ਫਿੱਟ ਕਰ ਰੱਖੇ ਨੇ ਬੰਦੇ ਇਰਾਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ ਤਾਂ ਫਿਰ ਇਰਾਨ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਪਰ ਇਹ ਜਿਹੜੀਆਂ ਕੱਚੀਆਂ ਗੋਲੀਆਂ ਨੇ ਇਰਾਨ ਦੇ ਕਰੈਕਟਰ ਦੇ ਉੱਤੇ ਵੀ ਉਂਗਲੀ ਉਠਾਉਂਦੀਆਂ ਨੇ ਫੋਰ ਐਗਜ਼ਾਮਪਲ ਇਰਾਨ ਇਜ਼ ਦੀ ਓਨਲੀ ਕੰਟਰੀ ਜਿਹਦੇ ਕੋਲ ਪਰਮਾਣੂ ਹਥਿਆਰ ਹੋਵੇ ਨਾ ਹੋਵੇ ਪਰ ਉਹ ਹਥਿਆਰ ਬਣਾ ਬਣਾ ਕੇ ਹਿਜਬੁੱਲਾ ਨੂੰ ਦੇ ਰਹੇ ਨੇ ਹਿਜਬੁੱਲਾ ਲੈਬਨਾਨ ਦੇ ਸਾਊਥ ਦੇ ਵਿੱਚ ਬੈਠਾ ਲੈਬਨਾਨ ਦਾ ਸਾਊਥ ਜਿਹੜਾ ਉਹ ਇਜ਼ਰਾਈਲ ਦੇ ਬਿਲਕੁਲ ਨਾਲ ਲੱਗਦਾ ਕੰਧ ਦੇ ਨਾਲ ਕੰਧ ਜੁੜਦੀ ਹੈ ਲੈਬਨਾਨ ਦੇ ਸਾਊਥ ਦੇ ਵਿੱਚ ਹਿਜਬੁੱਲਾ ਨੂੰ ਬਿਠਾ ਕੇ ਇਹ ਕਹਿ ਕੇ ਕਿ ਇਹ ਤਾਂ ਸਿਆਸੀ ਜਮਾਤ ਹੈ ਪਰ ਤੁਸੀਂ ਗੋਲੀਆਂ ਬੰਦੂਕਾਂ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਹੋ ਅਤੇ ਬੰਬ ਗੋਲੇ ਹੱਥਾਂ 'ਚ ਫੜਾ ਕੇ ਅਤੇ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਆਪਣੇ ਦੱਖਣ ਵਾਲਾ ਪਾਸਾ ਦੇਖ ਰਿਹਾ ਉਹਨੂੰ ਇਜ਼ਰਾਈਲ ਕਹਿੰਦੇ ਉੱਧਰ ਭਗਾ ਭਗਾ ਕੇ ਮਾਰੋ ਹਿਜਬੁੱਲਾ ਇੱਦਾਂ ਕਰਦਾ ਰਹਿੰਦਾ ਇਜ਼ਰਾਈਲ ਨੂੰ ਇਹ ਚੰਗਾ ਨਹੀਂ ਲੱਗਦਾ ਇਹ ਉਹੀ ਇਰਾਨ ਹੈ ਜਿਹੜਾ ਗਜ਼ਾ ਦੇ ਵਿੱਚ ਹਾਲਾਂਕਿ ਉੱਥੇ ਕਿਸੇ ਕਿਸਮ ਦਾ ਕੋਈ ਸ਼ਾਸਨ ਨਹੀਂ ਹੈਗਾ ਕੋਈ ਰਾਸ਼ਟਰਪਤੀ ਨਹੀਂ ਕੋਈ ਪ੍ਰਧਾਨ ਮੰਤਰੀ ਨਹੀਂ ਪਰ ਗਜ਼ਾ ਦੇ ਵਿੱਚ ਹਮਾਸ ਨਾਮ ਦੀ ਇੱਕ ਜਥੇਬੰਦੀ ਖੜੀ ਕੀਤੀ ਜਾਂਦੀ ਹੈ ਹਮਾਸ ਨੂੰ ਇਜ਼ਰਾਈਲ ਤੋਂ ਨਫ਼ਰਤ ਹੈ ਯਹੂਦੀ ਧਰਮ ਤੋਂ ਨਫ਼ਰਤ ਹੈ ਹਮਾਸ ਨੂੰ ਹਥਿਆਰ ਦਿੱਤੇ ਜਾਂਦੇ ਨੇ ਹਮਾਸ ਨੂੰ ਇੱਕ ਪੈਡਲਰ ਪਾਵਰ ਦੇ ਤੌਰ ਦੇ ਉੱਤੇ ਖੜਾ ਕਰਨ ਦੀ ਇਰਾਨ ਕੋਸ਼ਿਸ਼ ਕਰਦਾ ਹੁਣ ਇਜ਼ਰਾਈਲ ਵੀ ਕਮਜ਼ੋਰ ਰਹੇ ਇਸ ਕਰਕੇ ਇਰਾਨ ਨੇ ਆਪਣੀਆਂ ਪ੍ਰੋਕਸੀਆਂ ਜਿਹੜੀਆਂ ਨੇ ਉੱਥੇ ਖੜੀਆਂ ਕਰ ਰੱਖੀਆਂ ਨੇ ਇਹਦਾ ਕਾਰਨ ਇੱਕ ਇਹ ਵੀ ਹੈਗਾ ਕਿ ਜਦੋਂ ਅਰਬ ਇਜ਼ਰਾਈਲ ਜੰਗ ਹੋਈ ਸੀ ਅਤੇ ਉਦੋਂ ਇਰਾਨ ਨੇ ਐਕਟਿਵਲੀ ਪਾਰਟੀਸਪੇਟ ਨਹੀਂ ਸੀ ਕੀਤਾ ਬਟ ਜਦੋਂ ਤੁਸੀਂ ਇੱਕ ਜੰਗ ਜਿਹੜੇ ਤੁਹਾਡੇ ਬਿਲਕੁਲ ਗੁਆਂਢ 'ਚ ਹੋ ਰਹੀ ਹੋਵੇ ਕੋਈ ਲੜਾਈ ਹੋ ਰਹੀ ਹੋਵੇ ਅਤੇ ਤੁਸੀਂ ਉਸ ਜੰਗ ਨੂੰ ਰੋਕਦੇ ਨਹੀਂ ਹੋ ਚਲੋ ਠੀਕ ਹੈ ਉਹਨੂੰ ਵਧਾਉਣਾ ਤਾਂ ਕੀ ਹੈ ਨਹੀਂ ਚਾਹੀਦਾ ਹੈਗਾ ਪਰ ਉਹਨੂੰ ਜਦੋਂ ਤੁਸੀਂ ਰੋਕ ਵੀ ਨਹੀਂ ਰਹੇ ਤਾਂ ਅਗਲੀ ਵਾਰ ਜਦੋਂ ਜੰਗ ਹੋਊਗੀ ਤਾਂ ਸੇਕ ਤੁਹਾਡੇ ਘਰੇ ਆਏਗਾ ਸੋ ਇਹ ਜ਼ਰੂਰੀ ਹੈਗਾ ਕਿ ਤੁਹਾਡੇ ਗੁਆਂਢ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਹੈ ਆਂਢ ਗੁਆਂਢ 'ਚ ਤਾਂ ਉਹਨੂੰ ਹੱਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਐਕਟਿਵ ਹੋਵੋ ਇਹ ਜਿਹੜੀ ਗੱਲ ਸੀਗੀ ਇਹ ਇਜ਼ਰਾਈਲ ਨੇ ਮੰਨੀ ਨਹੀਂ ਜਦੋਂ ਇਰਾਨ ਨੇ ਮੰਨੀ ਨਹੀਂ ਜਦੋਂ ਇਰਾਨ ਨੇ ਇਹ ਗੱਲ ਮੰਨੀ ਨਹੀਂ ਅਤੇ ਫਿਰ ਇਹਦਾ ਨੁਕਸਾਨ ਜਿਹੜਾ ਇਹਦਾ ਖਾਮਿਆਜ਼ਾ ਸੀਗਾ ਉਹ ਇਰਾਨ ਨੂੰ ਭੁਗਤਣਾ ਪਿਆ ਹੁਣ ਇਸ 13 ਜੂਨ 2025 ਨੂੰ ਹੋਏ ਹਮਲਿਆਂ ਤੋਂ ਬਾਅਦ ਗੱਲ ਮੁੱਕਦੀ ਇਹ ਹੈਗੀ ਹੈ ਹੁਣ ਕਿ ਹੁਣ ਚੀਨ ਵੀ ਮੰਨ ਗਿਆ ਹੁਣ ਅਮੈਰੀਕਾ ਵੀ ਮੰਨ ਗਿਆ ਅਤੇ ਹੁਣ ਚੀਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਤੇਲ ਦੇ ਉੱਤੇ ਉਹਨਾਂ ਨੇ ਆਪਣੀ
ਡਿਪੈਂਡੈਂਸੀ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਰਿਨਿਊਬਲ ਐਨਰਜੀ ਦੇ ਉੱਤੇ ਜਾ ਰਹੇ ਨੇ ਤਾਂ ਕਿ ਜਿਹੜਾ ਅਮਰੀਕਾ ਬਾਰ ਬਾਰ ਤੇਲ ਨੂੰ ਇੱਕ ਹਥਿਆਰ ਦੇ ਤੌਰ 'ਤੇ ਯੂਜ਼ ਕਰ ਸਕਦਾ ਫਿਊਚਰ 'ਚ ਵੀ ਕਰੂਗਾ ਉਹ ਨਾ ਕਰੇ ਔਰ ਅਮਰੀਕਾ ਦਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਕ੍ਰਾਈਸਿਸ ਉਹ ਹੋਰ ਜ਼ਿਆਦਾ ਵੱਧ ਗਿਆ ਅਮਰੀਕਾ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਫਾਈਨੈਂਸ਼ੀਅਲ ਦਬਾਅ ਦੇ ਵਿੱਚੋਂ ਗੁਜ਼ਰ ਰਿਹਾ ਅਮਰੀਕੀ ਬੌਂਡ ਮਾਰਕੀਟ ਜਿਹੜੀ ਆ ਹੋਰ ਜ਼ਿਆਦਾ ਕਮਜ਼ੋਰ ਹੋ ਗਈ ਹੈ ਔਰ ਇੰਟਰਸਟ ਰੇਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਮਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਧਣਗੇ ਦੈਟਸ ਜਸਟ ਅ ਜਨਰਲ ਪ੍ਰੈਡਿਕਸ਼ਨ ਜਿਹਦੇ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਲਾਤ ਹਾਲੇ ਖਰਾਬ ਜਿਹੜੇ ਨੇ ਉਹ ਹੋਣੇ ਨੇ ਜਿਹਦੇ 'ਤੇ ਆਪਾਂ ਵਾਰ ਵਾਰ ਇਸ਼ਾਰਾ ਕਰ ਚੁੱਕੇ ਹਾਂ ਪਰ ਇਸ ਸਾਰੇ ਕਾਸੇ ਦੇ ਲਈ ਸਵਾਲ ਉੱਥੇ ਫੇਰ ਆਉਂਦਾ ਹੈ ਜ਼ਿੰਮੇਵਾਰ ਕੌਣ ਹੈ ਹੂ ਇਜ਼ ਰਿਸਪੋਂਸੀਬਲ ਬਿਹਾਈਂਡ ਦੈਟ ਤੁਹਾਨੂੰ ਕੀ ਲੱਗਦਾ ਹੈਗਾ ਤੁਸੀਂ ਆਪਣੀ ਫੀਡਬੈਕ ਨਾਲ ਨਾਲ ਜ਼ਰੂਰ ਭੇਜਿਆ ਕਰੋ 04724614674 facebook.com/ ਹਾਂਜੀ ਸਿਡਨੀ ਦੇ ਉੱਤੇ ਮੈਨੂੰ ਫਿਲਹਾਲ ਇਨਸਾਈਟ ਰਿਪੋਰਟ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤਾਂ ਧੰਨਵਾਦ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1600 ਚਾਹਤ ਰਿਹਾ। ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਮੁਸਕਰਾ ਕੇ ਵੇਖੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਵੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਅਤੇ ਤੁਹਾਨੂੰ ਵੀ ਅੰਦਰੋਂ ਖੁਸ਼ੀ ਮਹਿਸੂਸ ਹੋਊਗੀ, ਕਿਉਂਕਿ ਤੁਸੀਂ ਆਪਣਾ ਆਪ ਸਾਹਮਣੇ ਖਲੋ ਕੇ ਤਾਂ ਵੇਖ ਨਹੀਂ ਸਕਦੇ, ਪਰ ਉਹ ਚੀਜ਼ ਤੁਸੀਂ ਅੰਦਰ ਮਹਿਸੂਸ ਕਰ ਸਕਦੇ ਹੋ। ਇਸੇ ਮੁਸਕਰਾਹਟ ਦੇ ਨਾਲ ਉਹ ਵੱਧਦੇ ਅੱਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, 30 ਸਾਲ ਪੁਰਾਣੀ ਗੱਲ ਹੈ। ਮੈਂ ਲੈਕਚਰਾਰ ਸੀ ਅੰਗਰੇਜ਼ੀ ਦੀ, ਪਰ ਪਤਾ ਨਹੀਂ ਕਿਉਂ ਲਿਖਣ ਦਾ ਸ਼ੌਂਕ ਪੰਜਾਬੀ 'ਚ ਸੀ। ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੱਚ ਦੀ ਤਲਾਸ਼। ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸੀ ਆ ਰਹੀ ਕਿ ਹੁਣ ਇਹਦਾ ਅੰਤ ਕਿੱਦਾਂ ਕਰਾਂ। ਮਾਂ ਨਾਲ ਗੱਲ ਕਰਦੀ ਤਾਂ ਆਖਦੀ, ਰਸੋਈ ਵੱਲ ਧਿਆਨ ਦੇ, ਅੱਜ ਕੱਲ੍ਹ ਪੜ੍ਹਾਈ ਲਿਖਾਈ ਤੋਂ ਬਿਨਾਂ ਬਗਾਨੇ ਘਰ

ਤਰ੍ਹਾਂ ਦੀਆਂ ਪੱਕੀਆਂ ਕੀਤੀਆਂ, ਕਿੰਨਾ ਕੁਛ ਸਿਖਾਉਣ ਦੀ ਕੋਸ਼ਿਸ਼ ਕੀਤੀ, ਚਾਹ ਚਟਨੀ ਫੁਲਕੇ ਸਬਜ਼ੀ ਪਤਾ ਨਹੀਂ ਕਿੰਨਾ ਕੁਛ। ਜਿਸ ਦਿਨ ਪ੍ਰਾਹੁਣਿਆਂ ਨੇ ਆਉਣਾ ਸੀ ਨਾ, ਉਸ ਦਿਨ ਵੀ ਮਾਂ ਨੇ ਚੰਗੀ ਤਰ੍ਹਾਂ ਸਮਝਾਇਆ, ਤੈਨੂੰ ਉਹ ਕਈ ਤਰ੍ਹਾਂ ਦੇ ਸਵਾਲ ਪੁੱਛਣਗੇ। ਜ਼ਿਆਦਾਤਰ ਸੱਸਾਂ ਸਵਾਲ ਪੁੱਛਦੀਆਂ ਹੁੰਦੀਆਂ, ਜੇ ਪੁੱਛਣ ਤਾਂ ਆਖੀ ਮੈਨੂੰ ਸਾਰਾ ਕੁਛ ਆਉਂਦਾ। ਕੋਈ ਗਲਤੀ ਨਾ ਕਰੇ, ਵਿਆਹ ਤੱਕ ਤੈਨੂੰ ਮੈਂ ਸਾਰਾ ਕੁਛ ਸਿਖਾ ਦੇਣਾ। ਮੈਂ ਵੀ ਅੱਗੋਂ ਹਾਂ ਹਾਂ ਕਰਦੀ ਰਹੀ, ਪਰ ਐਨ ਮੌਕੇ ਦੇ ਉੱਤੇ ਹਾਲਾਤ ਕੁਛ ਇੱਦਾਂ ਦੇ ਹੋ ਗਏ ਕਿ ਬਾਕੀ ਸਾਰੀ ਪੜ੍ਹਾਈ ਲਿਖਾਈ ਬਾਰੇ ਪੁੱਛੀ ਗਏ। ਚੁੱਲ੍ਹੇ ਚੌਂਕੇ ਬਾਰੇ ਜਦੋਂ ਉਹਨਾਂ ਸਵਾਲ ਕੀਤਾ ਤਾਂ ਐਸ ਡੀ ਓ ਸਾਹਿਬ ਦੇ ਦਾਦਾ ਜੀ ਨੇ ਪੁੱਛ ਹੀ ਲਿਆ ਉਸ ਮੌਕੇ ਦੇ ਉੱਤੇ ਕੀ ਕਰਦੀ। ਇਹੋ ਜਿਹੇ ਨਾਜ਼ੁਕ ਮੌਕਿਆਂ ਦੇ ਉੱਤੇ ਝੂਠ ਘੱਟ ਹੀ ਬੋਲਿਆ ਜਾਂਦਾ, ਮੈਥੋਂ ਗੱਲ ਬਣਾਈ ਨਹੀਂ ਗਈ, ਛੇਤੀ ਨਾਲ ਸੱਚ ਬੋਲ ਕੇ ਖਹਿੜਾ ਛਡਾਉਣ ਦੀ ਕੀਤੀ। ਮੈਂ ਕਿਹਾ ਜੀ ਚਟਨੀ ਕੁੱਟਣ ਅਤੇ ਆਂਡੇ ਉਬਾਲਣ ਤੋਂ ਸਵਾਏ ਹੋਰ ਮੈਨੂੰ ਕੁਛ ਨਹੀਂ ਜੇ ਆਉਂਦਾ। ਚਾਰੇ ਪਾਸੇ ਇੱਕ ਹਾਸਾ ਪਸਰ ਗਿਆ। ਮਾਂ ਪਰੇ ਸਿਰ ਫੜ ਕੇ ਬੈਠੀ ਸੀ। ਫਿਰ ਕੀ ਸੀ, ਮੰਗਣੀ ਦੀ ਰਸਮ ਹੋਈ। ਦਾਦਾ ਜੀ ਹੋਰਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ। ਆਖੇ ਚੁੱਲ੍ਹਾ ਚੌਂਕਾ ਤਾਂ ਫਿਰ ਵੀ ਸਿੱਖਿਆ ਜਾ ਸਕਦਾ, ਪਰ ਜਿਸ ਸੱਚ ਦੀ ਤਲਾਸ਼ ਸਾਨੂੰ ਪਿਛਲੇ ਕਿੰਨੇ ਦਿਨਾਂ ਤੋਂ ਸੀ, ਉਹ ਬੀਬਾ ਜੀ ਅੱਜ ਮੁੱਕੀ ਜੇ। ਮਨ ਹੀ ਮਨ ਮੈਂ ਉਸ ਰੱਬ ਦਾ ਸ਼ੁਕਰ ਕਰ ਰਹੀ ਸਾਂ। ਸੱਚ ਦੀ ਭਾਲ ਖਤਮ ਹੋਈ, ਸੱਚ ਦੀ ਤਲਾਸ਼ ਖਤਮ ਹੋਈ। ਉਹੀ ਜੋ ਮੈਂ ਆਪਣੀ ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੀ। ਕਹਾਣੀ ਲਿਖਣ ਵਾਲਿਆਂ ਦਾ ਨਾਂ ਨਹੀਂ ਸਾਡੇ ਤੱਕ ਪਹੁੰਚਿਆ, ਪਰ ਪਹੁੰਚਾਈ ਸਾਡੇ ਤੱਕ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਪੜ੍ਹਦਿਆਂ ਇੱਕ ਹੋਰ ਛੋਟੀ ਜਿਹੀ ਕਹਾਣੀ ਗੌਤਮ ਬੁੱਧ ਹੋਰਾਂ ਦੀ ਯਾਦ ਆ ਰਹੀ ਸੀ। ਕਹਿੰਦੇ ਨੇ ਇੱਕ ਵਾਰੀ ਗੌਤਮ ਬੁੱਧ ਇਸੇ ਵਿਸ਼ੇ ਦੇ ਉੱਤੇ ਕਿਸੇ ਨੂੰ ਸਮਝਾ ਰਹੇ ਸੀ ਸੱਚ ਕੀ ਹੈ। ਕਹਿਣ ਲੱਗੇ ਸੱਚ ਉਹ ਜਿਹੜਾ ਹਾਲੇ ਤੱਕ ਤੁਹਾਡੀ ਜ਼ਬਾਨ 'ਤੇ ਨਹੀਂ ਆਇਆ, ਸੱਚ ਉਹ ਜਿਹੜਾ ਹਾਲੇ ਤੁਸੀਂ ਬੋਲਿਆ ਨਹੀਂ, ਤੁਸੀਂ ਬੋਲਿਆ ਨਹੀਂ, ਕਿਸੇ ਨੇ ਸੁਣਿਆ ਨਹੀਂ। ਜਦੋਂ ਤੁਸੀਂ ਇਸ ਜ਼ਬਾਨ ਤੋਂ ਉਹਨੂੰ ਸ਼ਬਦਾਂ ਦੇ ਰੂਪ ਦੇ ਦਿੱਤੇ, ਹੋ ਸਕਦਾ ਉਹ ਸੱਚ ਨਾ ਰਹੇ, ਜਾਂ ਫਿਰ ਉਹ ਸੱਚ ਰਹਿੰਦਾ ਹੀ ਨਹੀਂ, ਜਾਂ ਫਿਰ ਉਹ ਸੱਚ ਹੁੰਦਾ ਹੀ ਨਹੀਂ। ਇੱਕ ਨੌਜਵਾਨ ਨੇ ਹੱਥ ਖੜਾ ਕਰਕੇ ਇਤਰਾਜ਼ ਕੀਤਾ, ਮੈਂ ਨਹੀਂ ਮੰਨਦਾ, ਕਈ ਚੀਜ਼ਾਂ ਅਟੱਲ ਨੇ, ਉਸ ਸੱਚ ਨੂੰ ਤੁਸੀਂ ਕਿੱਦਾਂ ਝੁਠਲਾ ਸਕਦੇ ਹੋ। ਉੱਪਰ ਨੂੰ ਹੱਥ ਕਰਕੇ ਕਹਿਣ ਲੱਗਾ, ਕੀ ਉਹ ਅਸਮਾਨ ਸੱਚ ਨਹੀਂ, ਧਰਤੀ ਤੋਂ ਇੱਕ ਮੁੱਠ ਮਿੱਟੀ ਦੀ ਚੁੱਕ ਕੇ ਕਹਿਣ ਲੱਗਾ, ਕੀ ਇਹ ਮਿੱਟੀ ਸੱਚ ਨਹੀਂ, ਉਹ ਜਿਹੜੇ ਸਾਹਮਣੇ ਰੁੱਖ ਲੱਗੇ ਨੇ ਕੀ ਉਹ ਸੱਚ ਨਹੀਂ, ਉਹ ਜਿਹੜਾ ਲੱਗਾ ਫਲ ਆ ਕੀ ਉਹ ਸੱਚ ਨਹੀਂ। ਜੇ ਮੈਂ ਆਪਣੀ ਜ਼ਬਾਨੋਂ ਇਹਨੂੰ ਬੋਲ ਦਿੱਤਾ ਤੇ ਇਹ ਝੂਠ ਕਿੱਦਾਂ ਹੋ ਗਿਆ। ਗੌਤਮ ਨੇ ਆਪਣੇ ਸੁਭਾਅ ਦੇ ਮੁਤਾਬਿਕ ਬੜੇ ਠਰਮੇ ਦੇ ਨਾਲ ਜਵਾਬ ਦਿੱਤਾ, ਹਾਂ ਉਹ ਸੱਚ, ਪਰ ਉਹ ਤੁਹਾਡਾ ਸੱਚ ਹੋ ਸਕਦਾ। ਤੁਹਾਨੂੰ ਕਿੰਨੇ ਕਿਹਾ ਸੀ ਕਿ ਉਹ ਜਿਹਦੇ ਉੱਤੇ ਤੁਸੀਂ ਉਂਗਲ ਕੀਤੀ ਆ ਉਹਨੂੰ ਅਸਮਾਨ ਕਹਿੰਦੇ ਆ, ਪਹਿਲੀ ਵਾਰ ਕਦੋਂ ਸੁਣਿਆ ਸੀ। ਧਰਤੀ ਨੂੰ ਧਰਤੀ ਕਹਿੰਦੇ ਆ, ਮਿੱਟੀ ਨੂੰ ਮਿੱਟੀ, ਇਹ ਕਦੋਂ ਪਤਾ ਲੱਗਾ। ਰੁੱਖ ਦਾ ਨਾਂ ਕਿਹਨੇ ਦੱਸਿਆ ਸੀ ਪਹਿਲੀ ਵਾਰੀ, ਹੋ ਸਕਦਾ

ਤੁਹਾਡੀ ਭਾਸ਼ਾ ਦੇ ਵਿੱਚ ਇਹਨੂੰ ਰੁੱਖ ਕਹਿੰਦੇ। ਕਿਸੇ ਹੋਰ ਭਾਸ਼ਾ ਜਾਣਨ ਵਾਲੇ ਨੂੰ ਜੇਕਰ ਰੁੱਖ ਕਹਿ ਕੇ ਸਮਝਾਓਗੇ, ਹੋ ਸਕਦਾ ਉਹਨੂੰ ਪਤਾ ਨਾ ਲੱਗੇ, ਹੋ ਸਕਦਾ ਉਹ ਇਹਨੂੰ ਕੁਛ ਹੋਰ ਕਹਿੰਦਾ ਹੋਵੇ, ਹੋ ਸਕਦਾ ਉਹਦੇ ਲਈ ਅਸਮਾਨ ਦੀ ਪਰਿਭਾਸ਼ਾ ਕੁਛ ਹੋਰ ਹੋਵੇ। ਇਹ ਨਾਂ ਕਿੰਨੇ ਰੱਖੇ ਨੇ ਇਨਸਾਨ ਨੇ, ਕਿਸੇ ਨਾ ਕਿਸੇ ਨੇ ਨਾਂ ਰੱਖੇ ਨੇ। ਆਪਾਂ ਤਾਂ ਉਹਨਾਂ ਕਈਆਂ ਦੇ ਉੱਤੇ ਫੁੱਲ ਚਾੜ ਰਹੇ ਹਾਂ। ਕੋਈ ਆਪਣੀ ਖੋਜ ਥੋੜ੍ਹਾ ਹੋਈ। ਬੜੇ ਸਾਰੇ ਇਨਸਾਨ ਦੁਨੀਆਂ ਦੇ ਉੱਤੇ ਜਿਨ੍ਹਾਂ ਬਾਰੇ ਅੱਜ ਤੁਹਾਡਾ ਸੱਚ ਕੁਛ ਹੋਰ ਆ, ਕੱਲ੍ਹ ਨੂੰ ਕੁਛ ਹੋਰ ਹੋ ਜਾਂਦਾ, ਫਿਰ ਉਹ ਸੱਚ ਕਿੱਦਾਂ ਹੋਇਆ? ਜਿਹੜੇ ਲੋਕ ਸਾਨੂੰ ਬਹੁਤ ਚੰਗੇ ਲੱਗਦੇ ਨੇ, ਸਾਨੂੰ ਬਹੁਤ ਸੁੱਖ ਦਿੰਦੇ ਨੇ, ਅਸੀਂ ਉਹਨਾਂ ਦੇ ਨਾਲ ਸਾਰੀ ਉਮਰ ਰਹਿਣ ਦਾ ਸੋਚ ਲੈਂਦੇ ਹਾਂ। ਥੋੜ੍ਹਾ ਸਮਾਂ ਪਾ ਕੇ ਲੱਗਦਾ ਕਿ ਰਾਤੋਂ ਦਿਨ ਨਾ ਚੜ੍ਹੇ, ਇਹ ਸਾਡੀਆਂ ਅੱਖਾਂ ਸਾਹਮਣੇ ਨਾ ਹੋਣ। ਸੱਚ ਕੀ ਸੀ, ਪਹਿਲਾਂ ਵਾਲਾ ਜਾਂ ਬਾਅਦ ਵਾਲਾ? ਤੁਹਾਡੇ ਕਿਸੇ ਦੇ ਵਿਚਾਰੇ, ਕਿਸੇ ਦੇ ਬਾਰੇ ਵਿਚਾਰ ਪਹਿਲਾਂ ਸੱਚ ਸੀ ਜਾਂ ਬਾਅਦ ਵਾਲੇ? ਜੋ ਜਿੰਨਾ ਤੁਹਾਨੂੰ ਸੁੱਖ ਦਿੰਦਾ ਉਹ ਉਹਨਾਂ ਤੁਹਾਨੂੰ ਸੱਚ ਲੱਗਦਾ, ਜਿੱਥੋਂ ਜਿੰਨਾ ਦੁੱਖ ਮਿਲਣਾ ਸ਼ੁਰੂ ਹੁੰਦਾ, ਜਾਂ ਫਿਰ ਤੁਸੀਂ ਦੁੱਖ ਮਹਿਸੂਸ ਕਰਨਾ ਸ਼ੁਰੂ ਕਰ ਦਿਓ, ਉੱਥੇ ਫਿਰ ਉਹ ਸੱਚ ਸੱਚ ਨਹੀਂ ਰਹਿੰਦਾ, ਉਹੀ ਸੱਚ ਝੂਠ ਬਣ ਜਾਂਦਾ। ਜਿਹੜੇ ਇਨਸਾਨ ਦੀ ਤੁਸੀਂ ਇੱਕ ਸਮੇਂ ਸਹੁੰ ਖਾਣ ਤੱਕ ਜਾਂਦੇ ਹੋ, ਉਸੇ ਇਨਸਾਨ ਦੀ ਤੁਸੀਂ ਅੱਗੇ ਚੱਲ ਕੇ ਬਖਤਵਾਈ ਵੀ ਕਰਦੇ ਹੋ, ਫਿਰ ਸੱਚ ਕੀ ਹੋਇਆ? ਕਹਿਣ ਦਾ ਮਕਸਦ ਇੰਨਾ ਕਿ ਸੱਚ ਉਹ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਸੱਚਾ ਉਹਦਾ ਨਾਂ ਜਿਹਨੇ ਸ੍ਰਿਸ਼ਟੀ ਸਾਜੀ ਹੈ, ਅਤੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਬਿਆਨ ਕਰਨ ਬੈਠੇ ਤਾਂ ਸ਼ਬਦ ਨਹੀਂ ਲੱਭਦੇ, ਸ਼ਬਦ ਲੱਭਣ ਤਾਂ ਸੁਣਨ ਵਾਲੇ ਨੂੰ ਸਮਝ ਨਹੀਂ ਆਉਂਦੇ। ਹਵਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅੰਦਰੋਂ ਅੰਦਰੀ ਮਹਿਸੂਸ ਕਰਨ ਵਾਲੇ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਦੇ ਸੱਚ ਦੀ ਗੱਲ ਸ਼ਾਇਦ ਇਹ ਲੇਖਕ ਕਰ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਨਹੀਂ ਕੁਛ ਬਣਾਉਣਾ ਆਉਂਦਾ, ਪਰ ਸੱਚ ਤਾਂ ਇਹ ਆ ਕਿ ਉਹਨਾਂ ਨੂੰ ਆਉਂਦਾ ਸੀ। ਜਿਹੜਾ ਚਟਨੀ ਕੁੱਟਣੀ ਜਾਣਦਾ ਕਿ ਉਹਨੂੰ ਖੱਟੇ ਮਿੱਠੇ ਦਾ ਲੂਣੇ ਦਾ ਅਹਿਸਾਸ ਨਹੀਂ ਹੋਊਗਾ। ਜੇ ਕੋਈ ਆਂਡਾ ਉਬਾਲਣਾ ਜਾਣਦਾ ਤਾਂ ਕੀ ਉਹਦੀ ਜਗ੍ਹਾ ਦੇ ਉੱਤੇ ਆਲੂ ਨਹੀਂ ਬਾਲ ਸਕੂਗਾ? ਸੱਚ ਪੁੱਛੋ ਤਾਂ ਸਾਨੂੰ ਆਪਣੇ ਆਪ ਦੇ ਬਾਰੇ ਬੜੇ ਸੱਚਾਂ ਦਾ ਨਹੀਂ ਪਤਾ, ਆਪਣੇ ਆਪ ਦੇ ਬਾਰੇ ਪਤਾ ਨਹੀਂ ਕਿੰਨੇ ਕੁ ਝੂਠ ਆਪਾਂ ਆਪਣੇ ਮਨ ਦੇ ਵਿੱਚ ਹੀ ਸਿਰਜੇ ਨੇ। ਕਿਸੇ ਨੂੰ ਲੱਗਦਾ ਮੈਨੂੰ ਬਹੁਤ ਪਤਾ ਸਮਾਂ ਆਉਣ 'ਤੇ ਅਹਿਸਾਸ ਹੁੰਦਾ ਕਿ ਨਹੀਂ, ਦੁਨੀਆਂ ਭਲੀ ਸੋ ਭਲੀ। ਕਿਸੇ ਨੂੰ ਲੱਗਦਾ ਮੈਨੂੰ ਕੁਛ ਵੀ ਨਹੀਂ ਆਉਂਦਾ, ਸਮਾਂ ਆਉਣ ਦੇ ਉੱਤੇ ਉਹ ਇਹੋ ਜਿਹਾ ਕੁਛ ਵੀ ਕਰ ਜੂ, ਉਹਨੂੰ ਆਪਣੇ ਆਪ 'ਤੇ ਯਕੀਨ ਨਹੀਂ ਆਊਗਾ। ਸੱਚ ਦੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਉਹ ਸੱਚ ਸਾਰੀ ਉਮਰ ਤੁਹਾਨੂੰ ਰੋਟੀ ਦੇ ਸਕਦਾ, ਪਰ ਸ਼ਰਤ ਹੈ ਕਿ ਉਹ ਸੱਚ ਤੁਹਾਡੇ ਅੰਦਰ ਹੋਵੇ, ਤੁਹਾਡੀ ਜ਼ਬਾਨ 'ਤੇ ਨਾ ਹੋਵੇ। ਉਹ ਸੱਚ ਬੋਲਦਿਆਂ ਮਨ ਦੇ ਵਿੱਚ ਡਰ ਨਾ ਹੋਵੇ, ਹਾਲਾਂਕਿ ਉਹ ਹੈ ਤੁਹਾਡਾ ਆਪਣਾ ਹੀ ਸੱਚ, ਤੁਹਾਡਾ ਆਪਣਾ ਘੜਿਆ ਸੱਚ। ਪਰ ਜਿਹੜੀ ਚੀਜ਼ ਆਪਾਂ ਆਪ ਘੜੀ ਹੈ, ਜੇ ਆਪਾਂ ਉਹਦੇ ਉੱਤੇ ਪਹਿਰਾ ਹੀ ਨਾ ਦਿੱਤਾ, ਜੇ ਆਪਾਂ ਉਹਦੇ ਉੱਤੇ ਖੜ ਹੀ ਨਾ ਸਕੇ, ਫਿਰ ਉਹ ਸੱਚ ਵੀ ਕਹਦਾ ਸੱਚ? ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: जी गड्डी अक्षरा ज्वेलर्स वाल ले लो।
1: ओ जो हुकम मेरी सरकार।
0: ओ आ किधर हैरी स्पार्क वाल जाना, तुसी आ किथे जा रहे हो?
1: अक्षरा ज्वेलर्स दी दूजी लोकेशन
0: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन से मिलेंगे।
1: आहो जी आहो।
0: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਸਦੀਆਂ
1: ਤੋਂ। ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
4: ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 16748.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿੱਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
5: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਹਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
4: ਦਿਲ ਤੋ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
5: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: सबसे दमदार और रोमांचक कहानी
6: अल्फा प्रोग्राम उसका जुनून है।
5: शानदार एक्शन एंटरटेनर 3 जुलाई को।
6: मैं जो बना रहा हूँ वो इतिहास है।
5: आलिया भट्ट, शर्वरी, अनिल कपूर और बॉबी देओल स्टारर।
7: शुरू करो अग्नि परीक्षा
5: 3 जुलाई को आपके नजदीकी सिनेमा घरों में। अल्फा।
6: इंडिया अल्फा से डरेगा।
8: जैस्मीन
9: बाजवा, गुरबाज सिंह एंड सरबजीत चीमा। देखो सरपंच 10 जुलाई नेड़े सिनेमा घरां च।
10: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ।
11: ਕੀ ਕਹਿ ਰਹੇ ਹੋ?
10: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
11: ਕੀ ਕਹਿ ਰਹੇ ਹੋ?
12: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
13: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
10: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਮੋਬਾਈਲ ਤੋਂ ਵੈਬਸਾਈਟ ਦੇ ਰਾਹੀਂ ਜਾਂ ਫਿਰ ਡਾਇਲ ਟੂ ਲਿਸਨ ਨੰਬਰ ਦੇ ਰਾਹੀਂ ਸੁਣ ਰਹੇ ਹੋ ਤਾਂ ਵੀ ਥੈਂਕ ਯੂ। ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਧੰਨਵਾਦ ਕਰਨ ਦਾ ਇਹ ਤਰੀਕਾ ਕਿਉਂ ਅਪਣਾਇਆ? ਕਿਉਂਕਿ ਕੁਛ ਨਵਾਂ ਲੈ ਕੇ ਆਇਆ। ਹੁਣ ਇੱਕ ਨਵੀਂ ਸੀਰੀਜ਼ ਦੇ ਵਿੱਚ ਇੰਝ ਕਹਿ ਸਕਦੇ ਹੋ ਕਿ ਤੁਸੀਂ ਪਾਰਟ ਟੂ ਸ਼ੁਰੂ ਹੋ ਰਿਹਾ ਸੀਜ਼ਨ ਟੂ ਡੀਪ ਟਾਕ ਸ਼ੋਅ ਦਾ। ਸੋ ਵੈਲਕਮ ਜੀ ਜੀ ਆਇਆਂ ਨੂੰ। ਔਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਸਦੇ ਹਾਂ ਕਿ ਆਪਣੀ ਫੀਡਬੈਕ 0472-6464 ਜਾਂ facebook.com/HanjiSydney ਦੇ ਉੱਤੇ ਭੇਜਦੇ ਰਹੋ। ਆਓ ਸਵਾਗਤ ਕਰਦੇ ਹਾਂ ਬਗੈਰ ਕਿਸੇ ਦੇਰੀ ਤੋਂ ਡਾਕਟਰ ਸੰਦੀਪ ਕੌਰ ਹੋਰਾਂ ਦਾ, ਜਿਨ੍ਹਾਂ ਨੇ ਇਹ ਪ੍ਰੋਗਰਾਮ ਪੇਸ਼ ਕਰਨਾ ਅਤੇ ਨਾਲ ਮੈਂ ਤਾਂ ਮਾੜਾ ਮੋਟਾ ਜਿਹਾ ਇੱਕ ਦੋ ਸਵਾਲ ਆਪਣੀ ਸਮਝ ਦੇ ਨਾਲ ਕਰਨਾ, ਪਰ ਪੂਰੇ ਪ੍ਰੋਗਰਾਮ ਨੂੰ ਤੋੜਨਾ ਤਾਂ ਸੰਦੀਪ ਕੌਰ ਹੋਰਾਂ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ, ਵੈਲਕਮ ਜੀ, ਕੀ ਹਾਲ ਚਾਲ ਨੇ?
1: ਮੈਂ ਠੀਕ ਹਾਂ ਜੀ, ਤੁਸੀਂ ਬਿਲਕੁਲ ਸੁਣਾਓ।
0: ਜੀ ਜੀ ਜੀ ਬਹੁਤ ਵਧੀਆ। ਬੜਾ ਇੱਕ ਗੈਪ ਜਿਹੜਾ ਸੀ ਸਾਡਾ ਰਿਹਾ ਸੀਗਾ, ਪਰ ਹੁਣ ਇੱਕ ਵਾਰ ਫਿਰ ਤੋਂ ਸ਼ੋਅ ਸ਼ੁਰੂ ਕਰ ਦਿੱਤੇ ਨੇ ਆਪਾਂ ਬਕਾਇਦਾ। ਅਤੇ ਮੇਰੇ ਖਿਆਲ ਦੇ ਨਾਲ ਪਿੱਛੇ ਜੇ ਆਪਾਂ ਇੱਕ ਗੱਲ ਵੀ ਕੀਤੀ ਸੀਗੀ ਕਿ ਜਿਹੜੇ ਹੁਣ ਸ਼ੋਅ ਕਰਨੇ ਨੇ ਉਹਨਾਂ ਦੇ ਵਿੱਚ ਸਾਇੰਸ ਦੇ ਨਾਲ ਨਾਲ ਜੁੜਦੀਆਂ ਹੋਰ ਜਿਹੜੀਆਂ ਵਨਗੀਆਂ ਨੇ ਉਹਨਾਂ ਨੂੰ ਵੀ ਜੋੜਿਆ ਜਾਵੇ, ਸਾਇੰਸ ਦੀਆਂ ਹੋਰ ਬ੍ਰਾਂਚਿਸ ਵੀ ਜਿਹੜੀਆਂ ਨਾਲ ਜੋੜੀਆਂ ਜਾਣ। ਇਹ ਕਿੱਦਾਂ ਬੈਠੇ ਬੈਠੇ ਖੁਰਾਫਾਤ ਆਈ ਤੁਹਾਡੇ ਦਿਮਾਗ ਦੇ ਵਿੱਚ?
1: ਅਸੀਂ ਏਦਾਂ ਗੱਲ ਜਦੋਂ ਕਰ ਰਹੇ ਸੀ, ਪਈ ਗੱਲ ਕਰ ਰਹੇ ਸੀ ਕਿ ਸ਼ਾਇਦ ਜੋ ਸਾਇੰਸ ਦੀ ਗੱਲ ਕਰਦੇ ਹਾਂ ਮੇਬੀ ਥੋੜਾ ਜ਼ਿਆਦਾ ਕਈ ਵਾਰ ਕੰਪਲੀਕੇਟਿਡ ਹੋ ਜਾਂਦਾ, ਤਾਂ ਅਸੀਂ ਥੋੜੀ ਜਿਹੀ ਹੁਣ ਕੋਸ਼ਿਸ਼
0: ਹੋਰ ਕੰਪਲੀਕੇਟਿਡ ਕਰਾਂਗੇ ਹੁਣ।
1: ਹਾਂਜੀ, ਕਿ ਜਨਰਲ ਜਿਹੜੀ ਆਪਾਂ ਆਪਣੀ ਡੇ ਟੂ ਡੇ ਲਾਈਫ 'ਚ ਵੀ ਦੇਖਦੇ ਹਾਂ, ਜਿਹੜੀ ਸਿੱਧਾ ਅਸੀਂ ਮਤਲਬ ਫੀਲ ਕਰਦੇ ਹਾਂ ਜਿਹੜੀਆਂ ਚੀਜ਼ਾਂ, ਹਨਾ, ਸਾਨੂੰ ਲੱਗਦਾ ਕਿ ਸਾਡੇ ਐਜ਼ ਅ ਬੀਇੰਗ ਸਾਡੇ ਨਾਲ ਜੁੜੀਆਂ ਹੁੰਦੀਆਂ, ਜਾਂ ਸਾਡੇ ਚਾਹੇ ਉਹ ਸਾਡੇ ਇਮੋਸ਼ਨਸ ਹੋ ਗਏ, ਚਾਹੇ ਅਸੀਂ ਜੋ ਦੇਖਦੇ ਹਾਂ ਆਲੇ ਦੁਆਲੇ ਹੋ ਗਿਆ, ਹਨਾ, ਪਰਸੀਵ ਕੀ ਕਰਦੇ ਹਾਂ ਕਿ ਮੈਮਰੀਜ਼ ਜੋ ਸਾਡੀਆਂ ਹੈਗੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਾ ਕੇ ਕਿਵੇਂ ਸਾਡੀ ਬੋਡੀ ਫੰਕਸ਼ਨ ਕਰਦੀ ਆ। ਤਾਂ ਅਸੀਂ ਸਾਰਾ ਸੋਚ ਰਹੇ ਸੀ ਕਿ ਇਹਨੂੰ ਕਿੱਦਾਂ ਇੰਟਰਸਟਿੰਗ ਬਣਾਈਏ, ਤਾਂ ਫਿਰ ਸਾਡੇ ਦਿਮਾਗ 'ਚ ਆਇਆ ਕਿ ਫਿਲੋਸਫੀ ਇੱਕ ਵਧੀਆ ਜਿਹੜੀ ਚੀਜ਼ ਹੈਗੀ ਆ, ਜਿਹਨੂੰ ਆਈ ਥਿੰਕ ਮੈਨੂੰ ਲੱਗਦਾ ਸਾਰੇ ਹੀ ਪਸੰਦ ਕਰਦੇ ਆ ਸੁਣਨਾ, ਹਨਾ, ਤੇ ਹਰ ਕੋਈ ਮੈਨੂੰ ਲੱਗਦਾ ਕਿ ਫਿਲੋਸਫਰ ਹੁੰਦਾ ਹੀ ਆ, ਕੋਈ ਨਾ ਕੋਈ ਫਿਲੋਸਫੀ ਸਾਡੀ ਸਾਰਿਆਂ ਦੀ ਹੁੰਦੀ ਆ,
0: ਹਨਾ।
1: ਇਹ ਹਾਂਜੀ, ਮੈਨੂੰ ਲੱਗਦਾ ਕਿ ਇਹ ਸਭ ਤੋਂ ਇੰਟਰਸਟਿੰਗ ਟੋਪਿਕ ਹੈਗਾ ਆ ਫਿਲੋਸਫੀ ਸਾਰਿਆਂ ਦੇ ਲਈ, ਮਤਲਬ ਚਾਹੇ ਕੋਈ ਵੀ ਹੋਵੇ, ਚਾਹੇ ਉਹ ਕਿਸੇ ਵੀ ਪਾਰਟ 'ਚ ਰਹਿੰਦਾ ਹੋਵੇ ਵਰਲਡ ਦੇ, ਜਾਂ ਕਿਸੇ ਵੀ ਏਜ ਦਾ ਜਿਹੜਾ ਹਿਊਮਨ ਬੀਂਗ ਹੋਵੇ, ਸਾਰਿਆਂ ਨੂੰ ਅਟਰੈਕਟ ਕਰਦੀ ਆ, ਹਨਾ।
0: ਨਹੀਂ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਇਹ ਤੁਸੀਂ ਇੱਕ ਸਿਆਣੀ ਗੱਲ ਕਹਿਤੀ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਫਿਲੋਸਫਰ ਹੈ, ਹਰ ਬੰਦੇ ਦੇ ਕੋਲ ਆਪੋ ਆਪਣੇ ਸਿਧਾਂਤ ਹੈਗੇ ਨੇ, ਅਤੇ ਉਹਦੇ 'ਚ ਜਦੋਂ ਫਿਲੋਸਫੀ ਦੀ ਗੱਲ ਆਉਂਦੀ ਹੈ ਅਤੇ ਫਿਲੋਸਫੀ ਨੂੰ ਇੱਕ ਨਾ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਰਸੀਵ ਕਿੱਦਾਂ ਕਰਦੇ ਹੋ, ਯਾਨੀ ਕਿ ਮੈਂ ਕੀ ਗੱਲ ਕਹੀ ਹੈ ਅਤੇ ਤੁਸੀਂ ਕੀ ਸਮਝੀਏ, ਫਿਲੋਸਫੀ ਇਹਦੇ 'ਚ ਬੜੀ ਡੂੰਘਾਈ ਦੇ ਵਿੱਚ ਚਲੀ ਜਾਂਦੀ ਹੈਗੀ ਹੈ। ਜਿਵੇਂ ਕਹਿ ਦਿੰਦੇ ਆਪਾਂ ਕਿ ਕਿਸੇ ਕਿਸੇ ਬੰਦੇ ਦੀ ਫਿਲੋਸਫੀ ਸਮਝਣੀ ਬੜੀ ਮੁਸ਼ਕਲ ਹੈ। ਛੋਟੇ ਹੁੰਦੇ ਸੀਗੇ ਅਤੇ ਇਹ ਹਲਕਾ ਹਲਕਾ ਜਿਹਾ ਸਾਰੇ ਫਿਲੋਸਫਰ ਦੇ ਬਾਰੇ ਆਪਾਂ ਨੂੰ ਸੋਸ਼ਲ ਸਟੱਡੀਜ਼ 'ਚ ਪੜ੍ਹਾਇਆ ਗਿਆ ਕਿ ਸੋਕਰੇਟਸ ਜਾਂ ਪਲੈਟੋ ਜਾਂ ਐਰਿਸਟੋਟਲ, ਪਰ ਉਹ ਪੰਜਾਬੀ 'ਚ ਪੜ੍ਹਾਏ, ਵੱਡੇ ਹੋ ਕੇ ਕਦੇ ਜ਼ਰੂਰਤ ਹੀ ਨਹੀਂ ਕੀਤੀ ਕਿ ਉਹਨਾਂ ਦੀ ਫਿਲੋਸਫੀ ਨੂੰ ਕਦੇ ਸਮਝੀਏ, ਕਿਉਂਕਿ ਸੁਕਰਾਤ, ਅਫਲਾਤੂਨ, ਅਰਸਤੂ ਇੱਦਾਂ ਦੇ ਨਾਮ ਸਾਨੂੰ ਅਸੀਂ ਕਦੇ ਸੀਰੀਅਸ ਹੀ ਨਹੀਂ ਹੋਏ ਹੈਗੇ ਕਿ ਬੰਦੇ ਕੋਈ ਸੀਰੀਅਸ ਗੱਲ ਕਰ ਸਕਦੇ ਨੇ। ਅਤੇ ਇੱਕ ਬੜੇ ਵਧੀਆ ਜਿਹੜੇ ਫਿਲੋਸਫਰ ਹੋਏ ਨੇ ਫਰੈਂਚ ਫਿਲੋਸਫਰ ਰੈਨੇ ਡੈਸਕ੍ਰੇਟਸ, ਹੈ ਨਾ, ਅਤੇ ਉਹ ਕਹਿੰਦੇ ਨੇ ਆਈ ਥਿੰਕ ਦੇਅਰ ਫੋਰ ਆਈ ਐਮ। ਲੈ ਦੱਸੋ ਹੁਣ ਇਹ ਗੱਲ ਇੰਨੀ ਕੁ ਹੈਗੀ ਹੈ ਅਤੇ ਇਹਨੂੰ ਜੇ ਆਪਾਂ ਫਿਲਮੀ ਡਾਇਲੋਗ ਬਣਾ ਦਈਏ ਤੇ ਬੜਾ ਵਧੀਆ ਜੱਚਦੇ ਨੇ ਸਲਮਾਨ ਖਾਨ ਦੇ ਮੂੰਹੋਂ, ਅਕਸ਼ੇ ਕੁਮਾਰ ਦੇ ਮੂੰਹੋਂ, ਜੋ ਮੈਂ ਸੋਚਤਾ ਹੂੰ ਵੋ ਮੈਂ ਕਰਤਾ ਹੂੰ, ਲਗਭਗ ਉਹ ਇਹ ਫਿਲੋਸਫੀ ਦੇ ਵਿੱਚੋਂ ਹੀ ਨਿਕਲ ਕੇ ਆਈਆਂ ਨੇ ਸਾਡੀਆਂ ਸਾਰੀਆਂ ਚੀਜ਼ਾਂ। ਹਿੰਦੁਸਤਾਨ ਦੇ ਕੋਲ ਜਾਂ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਨਹੀਂ ਹੈਗੇ, ਚਿੰਤਕ ਜਾਂ ਪੋਲੀਮੈਥ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਜਿਨ੍ਹਾਂ ਦੀ ਜਾਣਕਾਰੀ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ ਹੈ, ਬੜੇ ਆਲੇ ਦੁਆਲੇ ਸੋਚ ਲੈਂਦੇ ਹੈਗੇ ਨੇ। ਮਤਲਬ ਇਹ ਵੀ ਗੱਲ ਸੋਚ ਲਈ, ਉਹ ਵੀ ਸੋਚ ਲਈ, ਉਹ ਵੀ ਸੋਚ ਲਈ, ਹੈ ਨਾ, ਵੀ ਜਿਵੇਂ ਅੱਗੇ ਖੇਡਾਂ ਹੁੰਦੀਆਂ ਸੀਗੀਆਂ ਕਿ 10 ਖੇਡਾਂ ਮਿਲਾ ਕੇ ਡੈਕਥਲੋਨ ਹੋ ਗਈ, ਹਨਾ ਤਾਂ ਓਦਾਂ ਹੀ ਇਹ ਅੱਠ ਦਸ ਆਪਾਂ ਬਚਪਨ ਚ ਪੜ੍ਹਦੇ ਹੁੰਦੇ ਸੀਗੇ ਕਿ ਬਾਬਾ ਨਾਨਕ ਉਹਨਾਂ ਨੂੰ ਫਾਰਸੀ ਦਾ

0: ਗਿਆਨ ਸੀ, ਅਰਬੀ ਭਾਸ਼ਾ ਦਾ ਗਿਆਨ ਸੀ, ਯੇ ਵੋ ਫਲਾਣਾ ਧਿਮਕਾਣਾ। ਬੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਬੜਾ ਕੁਛ ਪੜ੍ਹ ਜਾਂਦੇ ਹੁੰਦੇ ਸੀ, ਬੜੀਆਂ ਸਾਰੀਆਂ ਚੀਜ਼ਾਂ, ਅਤੇ ਇਹ ਫਿਰ ਵੱਡੇ ਹੋ ਕੇ ਇਹ ਚੀਜ਼ਾਂ ਘੱਟਦੀਆਂ ਗਈਆਂ, ਜਾਂ ਫਿਰ ਮਤਲਬ ਅੱਜ ਦੇ ਦੌਰ ਦੇ ਵਿੱਚ ਤਾਂ ਹੁਣ ਇਹ ਖਤਮ ਹੀ ਹੁੰਦੀਆਂ ਜਾ ਰਹੀਆਂ ਹੈਗੀਆਂ ਨੇ। ਇੱਕ ਸ਼ਖਸ ਜਿਹਨੂੰ ਪੋਲੀਟੀਕਲ ਸਾਇੰਸ ਦਾ ਵੀ ਪਤਾ ਹੋਵੇ, ਜਿਹਨੂੰ ਇਹ ਵੀ ਪਤਾ ਹੋਵੇ ਵੀ ਲਿਟਰੇਚਰ ਕਿੱਦਾਂ ਰਚਨਾ ਹੈ, ਜਿਹਨੂੰ ਮੈਥਸ ਦਾ ਵੀ ਨੌਲੇਜ ਹੋਵੇ, ਜਿਹੜਾ ਸਾਇੰਸ ਦੇ ਵਿੱਚ ਵੀ ਪੂਰਾ ਜਿਹੜਾ ਗਿਆਨੀ ਹੋਵੇ, ਅਤੇ ਜਿਹਨੂੰ ਬਾਇਓਲੋਜੀ ਤੋਂ ਲੈ ਕੇ ਅਤੇ ਫਿਲੋਸਫੀ ਤੱਕ ਸਾਰੇ ਹੀ ਸਬਜੈਕਟ ਦਾ ਪਤਾ ਹੋਵੇ, ਉਹ ਉਸ ਕਿਸਮ ਦੇ ਜਿਹੜੇ ਫਿਲੋਸਫਰਸ ਨੇ, ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਿਊਰੀਸ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਅੱਜ ਪਹਿਲਾਂ ਕਿਹਦੀ ਗੱਲ ਕਰਨੀ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ, ਔਰ ਕਿਸ ਚੀਜ਼ ਦੇ ਨਾਲ ਤੁਸੀਂ ਉਹਨੂੰ ਸਾਇੰਸ ਦੀ, ਤੁਸੀਂ ਕਿਹਾ ਕਿ ਫਿਲੋਸਫੀ ਨੂੰ ਸਾਇੰਸ ਦੀ ਇੱਕ ਬ੍ਰਾਂਚ ਦੇ ਨਾਲ ਜੋੜਨਾ, ਉਹ ਕਿਹੜੀ ਦੇ ਨਾਲ ਤੁਸੀਂ ਜੋੜ ਕੇ ਗੱਲ ਕਰੋਗੇ ਅੱਜ ਸੰਦੀਪ ਜੀ?
1: ਹਾਂਜੀ, ਅੱਜ ਅਸੀਂ ਗੱਲ ਕਰਨੀ, ਜਿਹੜਾ ਤੁਸੀਂ ਪਹਿਲਾਂ ਨਾਮ ਲਿਆ, ਕਾਫੀ ਸਾਰੇ ਜਿਹਨਾਂ ਨੂੰ ਅਸੀਂ ਪੰਜਾਬੀ ਚ ਅਰਸਤੂ ਕਹਿੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਕਹਿੰਦੇ ਆ ਅਰਿਸਟੋਟਲ, ਜਿਹਨਾਂ ਦਾ ਐਕਚੁਅਲ ਨਾਮ ਅਰਿਸਟੋਟਲ ਸੀਗਾ, ਤੇ ਉਹ ਗ੍ਰੀਕ ਦੇ ਜਿਹੜੇ ਆ ਉਹ ਉਹਨੂੰ ਮਤਲਬ ਕਿ ਜਿਹੜਾ ਅਸੀਂ ਫਿਲੋਸਫਰ ਜਿਹੜੇ ਆ ਉਹ ਮੰਨਦੇ ਕਿ ਇੱਕ ਟਰੂ ਫਸਟ ਸਾਇੰਟਿਸਟ ਸੀਗਾ ਵਰਲਡ ਦਾ, ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਸੀ ਔਰ ਓਬਜ਼ਰਵ ਕੀਤੀਆਂ ਸੀ, ਜਿਹਦੇ ਬੇਸਿਸ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ, ਹਨਾ। ਇੱਕ ਇੰਸਟੀਚਿਊਟ ਵੀ ਬਣਾਇਆ ਬਾਅਦ ਚੋਂ, ਔਰ ਉਹਦਾ ਗੁਰੂ ਹੁੰਦਾ ਸੀ ਪਲੈਟੋ, ਉਹ ਵੀ ਇੱਕ ਹੋਰ ਜਿਹੜਾ ਫਿਲੋਸਫਰ ਜਿਹੜਾ ਬਹੁਤ ਵੱਡਾ ਹੋਇਆ। ਹਾਂਜੀ, ਪਰ ਅਸੀਂ ਅੱਜ ਅਰਿਸਟੋਟਲ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਉਂਕਿ ਸਾਇੰਸ ਦੀ ਵੀ ਨਾਲ ਗੱਲ ਕਰਨੀ ਆ, ਫਿਲੋਸਫੀ ਦੀ ਤਾਂ ਮੈਂ ਕਿਹਾ ਹੀ ਕਿ ਸਾਰੇ ਇੰਟਰਸਟਿਡ ਹੁੰਦੇ ਆ, ਪਰ ਅਸੀਂ ਨਾਲ ਗੱਲ ਕਰਨੀ ਆ ਕਿ ਸਾਇੰਸ ਇਹਨਾਂ ਨੂੰ ਕਿਵੇਂ ਜਸਟੀਫਾਈ ਕਰਦੀ ਆ, ਤੇ ਸਾਇੰਸ ਚ ਸਾਨੂੰ ਕੀ ਕੀ ਸਿਮਿਲੈਰਿਟੀਜ਼ ਮਿਲਦੀਆਂ, ਕਿਉਂਕਿ ਜਦੋਂ ਅਸੀਂ ਜਨਰਲੀ ਦੇਖਦੇ ਹਾਂ ਸਾਨੂੰ ਲੱਗਦਾ ਹੈ ਕਿ ਫਿਲੋਸਫੀ ਇੱਕ ਡਿਫਰੈਂਟ ਚੀਜ਼ ਆ ਤੇ ਸਾਇੰਸ ਇੱਕ ਡਿਫਰੈਂਟ ਚੀਜ਼ ਆ, ਹਨਾ। ਔਰ ਅਫਕੋਰਸ ਇਹ ਨਹੀਂ ਹੈਗਾ ਕਿ ਸਿਮਿਲੈਰਿਟੀਜ਼ ਹੀ ਹੈਗੀਆਂ, ਡਿਫਰੈਂਸਿਸ ਵੀ ਹੋ ਗਏ, ਬਹੁਤ ਸਾਰੇ ਫਿਲੋਸਫੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਅਸੀਂ ਜਦੋਂ ਓਬਜ਼ਰਵ ਕਰਦੇ ਹਾਂ ਸਾਨੂੰ ਹੋਰ ਲੱਗਦਾ, ਬਟ ਜਦੋਂ ਅਸੀਂ ਐਕਚੁਅਲ ਜਿਹੜੀ ਆ ਕੈਮੀਕਲ ਐਕਟੀਵਿਟੀ ਸਾਡੇ ਬ੍ਰੇਨ ਚ ਜਾਂ ਬੋਡੀ ਚ ਦੇਖਦੇ ਹਾਂ ਤਾਂ ਉਹਦੇ ਹੋਰ ਰਿਜ਼ਲਟ ਸਾਨੂੰ ਮਿਲਦੇ, ਹਨਾ। ਤੇ ਅਸੀਂ ਉਹਨਾਂ ਸਾਰੀ ਇਹਨਾਂ ਦੀ ਹੀ ਗੱਲ ਕਰਾਂਗੇ। ਤੇ ਕਾਫੀ ਜਿਹੜਾ ਆ ਜਿੱਦਾਂ ਮੈਂ ਕਿਹਾ ਕਿ ਵੱਡਾ ਫਿਲੋਸਫਰ ਸੀਗਾ ਇਹਨੇ, ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਸੀਗਾ ਉਹਦਾ ਟਿਊਟਰ ਵੀ ਰਿਹਾ। ਹਾਂਜੀ, ਇਹਨੇ ਉਹਨੂੰ ਬਾਇਓਲੋਜੀ ਪੜ੍ਹਾਈ, ਐਥਿਕਸ ਪੜ੍ਹਾਏ, ਲਿਟਰੇਚਰ ਪੜ੍ਹਾਇਆ, ਪੋਲੀਟਿਕਸ, ਸਾਇੰਸ, ਜ਼ੂਲੋਜੀ, ਸਾਰਾ ਕੁਛ ਹੀ ਪੜ੍ਹਾਇਆ, ਮਤਲਬ ਐਨੀਮਲਸ ਦੀ ਲਾਈਫ ਦਾ ਪੜ੍ਹਾਇਆ, ਹਨਾ, ਹਿਊਮਨਸ ਦੀ ਲਾਈਫ ਦਾ ਪੜ੍ਹਾਇਆ, ਤੇ ਜੋ ਵੀ ਐਥਿਕਸ ਵਗੈਰਾ ਮੈਂ ਦੱਸਿਆ ਕਿ ਉਹਦਾ ਟੀਚਰ ਰਿਹਾ ਹੈ। ਬਟ ਉਸ ਤੋਂ ਬਾਅਦ ਜਦੋਂ ਉਹ 16 ਸਾਲ ਦਾ ਹੋਇਆ, ਉਸ ਤੋਂ ਬਾਅਦ ਉਹ ਫਿਰ ਵਾਰਸ ਚ ਚਲਾ ਗਿਆ, ਹਨਾ। ਉਸ ਤੋਂ ਬਾਅਦ ਓਬਵੀਅਸਲੀ ਇਹ ਖਤਮ ਹੋ ਗਈ, ਤੇ ਫਿਰ ਉੱਥੋਂ ਵਾਪਸ ਆ ਕੇ ਇਹਨੇ ਆਪਣਾ ਇੰਸਟੀਚਿਊਟ ਖੋਲ ਲਿਆ, ਜਿੱਥੇ ਅੱਗੇ ਬਹੁਤ ਸਾਰੇ ਇਹਨਾਂ ਦੇ ਵੀ ਸਟੂਡੈਂਟ ਹੋਏ। ਤੇ ਉਹਦੀ ਜਿਹੜੀ ਇੱਕ ਫਿਲੋਸਫੀ ਲਾਈਫ ਦੀ ਮੇਨ ਇਹ ਸੀ ਕਿ ਜਿੰਨੀ ਵੀ ਜਿਹੜੀ ਸਾਡੀ ਕਿਸੇ ਹਿਊਮਨ ਦੇ ਵਿੱਚ ਜਿਹੜੀ ਅਸੀਂ ਐਕਸੀਲੈਂਸੀ ਹੁੰਦੀ ਹੈ ਕਿਸੇ ਵੀ ਹਿਊਮਨ ਬੀਂਗ ਦੇ ਵਿੱਚ, ਜਿਹੜਾ ਅਸੀਂ ਮਤਲਬ ਖਾਸੀਅਤ ਹੁੰਦੀ ਹੈ ਕਿਸੇ ਪਰਸਨ ਦੀ, ਜਾਂ ਸਾਡੇ 'ਚ ਜੋ ਕਰੇਜ ਹੁੰਦੀ ਆ ਤੇ ਜੋ ਕਾਇੰਡਨੈਸ ਆਉਂਦੀ ਆ, ਉਹ ਸਾਰੀ ਉਹ ਇਸ ਬੇਸਿਸ ਤੇ ਨਹੀਂ ਆਉਂਦੀ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕਿਹੜੀ ਫੈਮਿਲੀ 'ਚ ਪੈਦਾ ਹੋਏ ਹਾਂ ਜਾਂ ਕਿਹੜੇ ਏਰੀਆ 'ਚ ਪੈਦਾ ਹੋਏ ਹਾਂ। ਉਹ ਆਉਂਦੀ ਹੈ ਕਿ ਅਸੀਂ ਲਾਈਫ 'ਚ ਕੀ ਦੇਖਿਆ ਹੈ ਤੇ ਕੀ ਸਾਡੀ ਲਾਈਫ 'ਚ ਜਿਹੜਾ ਆ ਚੀਜ਼ਾਂ ਹੋਈਆਂ ਆ ਜਿਹਦੇ ਨਾਲ ਸਾਡਾ ਬ੍ਰੇਨ ਐਕਟ ਕਰਦਾ। ਅਫਕੋਰਸ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੰਨਾ ਨਹੀਂ ਪਤਾ ਸੀ ਕਿ ਬ੍ਰੇਨ ਦੀ ਜਿਹੜੀ ਬ੍ਰੇਨ ਦੀ ਕੈਮੀਕਲੀ ਬ੍ਰੇਨ ਕਿਵੇਂ ਕੰਮ ਕਰਦਾ ਹੈ ਜਾਂ ਇਲੈਕਟ੍ਰੀਕਲੀ ਕਿਵੇਂ ਕੰਮ ਕਰਦਾ ਹੈ, ਬਟ ਉਹ ਹਿਊਮਨਸ ਨੂੰ ਓਬਜ਼ਰਵ ਕਰਕੇ ਜ਼ਰੂਰ ਜਿਹੜਾ ਚਾਹੇ ਅਰਿਸਟੋਟਲ ਹੋ ਗਿਆ ਜਾਂ ਫਿਰ ਦੂਜੇ ਜਿਹੜੇ ਫਿਲੋਸਫਰਸ ਹੋ ਗਏ ਉਹ ਉਸ ਟਾਈਮ ਦੱਸਦੇ ਸੀ, ਕਿਉਂਕਿ ਓਬਵੀਅਸਲੀ ਇਹ ਬਹੁਤ ਜਿਹੜਾ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, 384 BC ਦੇ ਵਿੱਚ ਜਿਹੜਾ ਅਰਿਸਟੋਟਲ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਕੰਮ ਕਰਦਾ ਸੀ। ਬਟ ਜਿਹੜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਿਤਾਬਾਂ ਲਿਖੀਆਂ ਉਹ ਅੱਜ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਪੈਸੀਫਿਕਲੀ ਜਿਹੜੀ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ, ਮਤਲਬ ਲਿਟਰੇਚਰ ਵੀ ਉਹ ਹਜੇ ਵੀ ਉਹਨਾਂ ਦੀ ਬੁੱਕਸ ਦੇ ਉੱਤੇ ਬੇਸਡ ਹੈਗਾ ਆ। ਤੇ ਜਿਵੇਂ ਅਸੀਂ ਵੀ ਇੱਕ ਜਨਰਲ ਲਾਈਫ 'ਚ ਕਹਿ ਦਿੰਦੇ ਹਾਂ ਕਿ ਹਨਾ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੋ ਮਤਲਬ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਰਫੈਕਟ ਹੁੰਦੇ ਹਾਂ, ਹਨਾ, ਕਿ ਮੈਨੂੰ ਕੱਲ ਨੂੰ ਗਾਣਾ ਸਿੱਖਣਾ, ਮੈਨੂੰ ਕੁਛ ਨਹੀਂ ਆਉਂਦਾ, ਬਟ ਜੇ ਮੈਂ ਪ੍ਰੈਕਟਿਸ ਕਰੂੰਗੀ ਹੋ ਸਕਦਾ ਕਿ ਮੈਂ ਵਧੀਆ ਹਨਾ ਗਾ ਸਕਦੀ ਹਾਂ। ਤੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਚਾਹੁੰਦੇ ਹਾਂ ਔਰ ਅਸੀਂ ਪਹਿਲਾਂ ਸਾਨੂੰ ਔਖੀ ਲੱਗਦੀ ਹੈ, ਬਟ ਜਦੋਂ ਅਸੀਂ ਇੱਕ ਵਾਰ ਉਹ ਕਰਨ ਲੱਗ ਜਾਂਦੇ ਹਾਂ, ਮਹੀਨੇ, 2 ਮਹੀਨੇ, 3 ਮਹੀਨੇ ਬਾਅਦ, ਸਾਨੂੰ ਉਹੀ ਚੀਜ਼ ਈਜ਼ੀ ਲੱਗਣ ਲੱਗ ਜਾਂਦੀ ਹੈ, ਹਨਾ, ਹੌਲੀ ਹੌਲੀ ਅਸੀਂ ਪਰਫੈਕਟ ਹੋ ਜਾਂਦੇ। ਇੱਦਾਂ ਅਸੀਂ ਹੈਬਿਟਸ ਦੀ ਗੱਲ ਕਰਦੇ ਹਾਂ ਕਿ ਹੈਬਿਟਸ ਜਿਹੜੀਆਂ ਉਹ ਬਣ ਜਾਂਦੀਆਂ ਹੌਲੀ ਹੌਲੀ ਜਦੋਂ ਤੁਸੀਂ ਸ਼ੁਰੂ ਕਰਦੇ ਆ, ਹਨਾ, ਤੇ ਇੱਕ ਵਾਰ ਤੁਸੀਂ ਹੈਲਦੀ ਹੈਬਿਟਸ ਸ਼ੁਰੂ ਕਰ ਲਈਆਂ ਤਾਂ ਤੁਸੀਂ ਕੰਟੀਨਿਊ ਰੱਖੀਆਂ ਤਾਂ ਓਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਈਜ਼ੀ ਲੱਗਣ ਲੱਗ ਜਾਂ, ਤੁਹਾਨੂੰ ਆਦਤ ਪੈ ਜਾਂਦੀ ਆ। ਤਾਂ ਉਹ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਇਹਨਾਂ ਦੀ ਫਿਲੋਸਫੀ ਚੋਂ ਕੁਛ ਫਿਲੋਸਫੀਜ਼ ਅੱਜ ਦੇ ਜੋ ਸਾਇੰਟਿਸਟ ਦੇਖ ਸਕਦੇ ਆ, ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਆ ਡਿਵੈਲਪਮੈਂਟ ਹੋਈ ਆ, ਹਨਾ, ਇੰਸਟਰੂਮੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਕਿ ਅਸੀਂ ਬ੍ਰੇਨ 'ਚ ਕੀ ਐਕਟੀਵਿਟੀਜ਼, ਜਦੋਂ ਅਸੀਂ ਕੋਈ ਚੀਜ਼ ਫੀਲ ਕਰਦੇ ਹਾਂ ਜਾਂ ਸਾਨੂੰ ਡਰ ਲੱਗਦਾ ਤਾਂ ਸਾਡੇ ਬ੍ਰੇਨ 'ਚ ਕੀ ਚੇਂਜਿਸ ਆ ਰਹੇ ਆ, ਇਹ ਵੀ ਅਸੀਂ ਹੁਣ ਦੇਖ ਸਕਦੇ ਹਾਂ। ਤਾਂ ਉਹ ਸਾਰੀਆਂ ਦੀ ਅਸੀਂ ਅੱਜ ਗੱਲ ਕਰਨੀ ਆ ਕਿ ਕਿਵੇਂ ਸਾਡਾ ਬ੍ਰੇਨ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦਾ ਹੈ।
0: ਰਾਈਟ, ਡੈਫੀਨੇਟਲੀ ਇਹ ਉੱਧਰ ਆਪਾਂ ਆਵਾਂਗੇ ਜੀ ਅੱਜ ਦੇ ਦਿਨ ਕਿ ਦਿਮਾਗ ਜਿੱਦਾਂ ਕਹਿੰਦੇ ਆ ਕਿ ਇਨਸਾਨ ਬਦਲ ਜਾਂਦਾ ਹੈ, ਉਦਾਂ ਕਹਿੰਦੇ ਆ ਕਿ ਮੇਰਾ ਕੁਛ ਨਹੀਂ ਪਤਾ, ਮੇਰਾ ਦਿਮਾਗ ਖਰਾਬ ਹੋ ਗਿਆ ਸੀਗਾ ਤੇ ਮੈਂ ਬਦਲ ਗਿਆ, ਤੇ ਉਹ ਦਿਮਾਗ ਕਿੱਦਾਂ ਖਰਾਬ ਹੁੰਦਾ ਉਹ ਵੀ ਦੱਸਾਂਗੇ ਆਪਾਂ, ਜਾਂ ਦਿਮਾਗ ਕਿੱਦਾਂ ਬਦਲਦਾ ਉਹ ਵੀ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ। ਪਰ ਕਿਉਂਕਿ ਜਿਹੜੇ ਸੰਦੀਪ ਜੀ ਨੇ ਉਹ ਸਾਇੰਸ ਦੇ ਸਟੂਡੈਂਟ ਹੈ ਅਤੇ ਮੈਂ ਹਿਸਟਰੀ ਦਾ ਸਟੂਡੈਂਟ ਹੈ, ਅਤੇ ਦੋਵੇਂ ਜਦੋਂ ਕੰਬੀਨੇਸ਼ਨ ਹੁੰਦੇ ਨੇ ਤਾਂ ਇੱਕ ਬੜਾ ਡੈਡਲੀ ਕੰਬੀਨੇਸ਼ਨ ਬਣਦਾ, ਅਤੇ ਉਹਦੇ 'ਚੋਂ ਹੀ ਫਿਲੋਸਫੀ ਨਿਕਲ ਕੇ ਆ ਰਹੀ ਹੈਗੀ ਹੈ। ਅਰਸਤੂ ਦੀ ਗੱਲ ਕੀਤੀ ਹੈ, ਅਰਿਸਟੋਟਲ ਦੀ ਗੱਲ ਕੀਤੀ ਹੈ, ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਹੋ ਗਿਆ, ਅਫਲਾਤੂਨ, ਜਿਹੜਾ ਅਫਲਾਤੂਨ ਜਾਂ ਪਲੈਟੋ ਜਿਹੜਾ ਕਿ ਇਹਨਾਂ ਦਾ ਗੁਰੂ ਵੀ ਸੀਗਾ ਅਰਸਤੂ ਦਾ, ਅਤੇ ਉਸ ਤੋਂ ਪਹਿਲਾਂ ਇਹ ਇਹ ਇੱਕ ਗੱਲ ਜ਼ਰੂਰ ਉੱਠਦੀ ਹੈਗੀ ਹੈ ਕਿ ਜਿੰਨੇ ਵੀ ਫਿਲੋਸਫਰ ਸੋ ਕਾਲਡ ਵੈਸਟਰਨ ਕਲਚਰ ਦੇ ਵਿੱਚ ਹੋਏ ਹੈਗੇ ਨੇ, ਉਹ ਜਾਂ ਜਰਮਨ ਹੋਏ ਨੇ ਜਾਂ ਗ੍ਰੀਕ ਹੋਏ ਨੇ ਜਾਂ ਫਿਰ ਰੋਮਨ ਹੋਏ ਨੇ, ਇਹ ਕਿਉਂ ਹੋਏ ਹੈਗੇ ਨੇ, ਇਹਦੇ ਬਹੁਤ ਵੱਡੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਜਦੋਂ ਇੱਕ ਇਹ ਗੱਲ ਕਹਿ ਲਈ ਜਾਂਦੀ ਹੈ ਕਿ ਵਰਤਾਰਾ ਜਿਹੜਾ ਉਹ ਕਿਹਨੇ ਲਿਖਿਆ ਸੀ, ਇਹਨਾਂ ਨੇ ਲਿਖਿਆ ਸੀ, ਸੋ ਜਿਹੜਾ ਲਿਖਿਆ ਸੀ ਉਹ ਬਚਿਆ ਰਹਿ ਗਿਆ, ਜਿਹੜਾ ਨਹੀਂ ਲਿਖਿਆ ਹੋਇਆ ਉਹ ਗੱਲਾਂ ਹੀ ਨੇ। ਅਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਗ੍ਰੀਕ ਰਾਜ ਦੀ ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਧਰਤੀ ਦੇ ਉੱਤੇ ਕੁਛ ਸਿਵਿਲਾਈਜੇਸ਼ਨਸ ਨੇ, ਉਹਨਾਂ ਦੇ ਵਿੱਚੋਂ ਗ੍ਰੀਕ ਸਿਵਿਲਾਈਜੇਸ਼ਨ ਇੱਕ ਸੀਗੀ, ਇਹਨਾਂ ਨੇ ਦੱਸਿਆ ਸੰਦੀਪ ਜੀ ਨੇ ਆਪਣੀ ਸ਼ੁਰੂਆਤ 'ਚ ਕਿ 300 BC ਦੇ ਆਸ ਪਾਸ ਜਿਹੜਾ ਸੀਗਾ ਅਰਿਸਟੋਟਲ ਦਾ ਜਿਹੜਾ ਜਨਮ ਕਾਲ ਆ ਉਹਦਾ ਜੋ ਵੀ ਉਹ ਵਿਚ ਰਿਹਾ ਸੀਗਾ ਉਸ 350 BC ਦੇ ਆਸ ਪਾਸ, ਐਗਜੈਕਟ ਸੰਦੀਪ ਜੀ ਅੱਗੇ ਚੱਲ ਕੇ ਦੱਸਣਗੇ, ਪਰ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ, ਜ਼ਿਆਦਾ ਤਰੀਕਾਂ ਦੇ ਵਿੱਚ ਕਈ ਵਾਰ ਜਾਣ ਦੀ ਲੋੜ ਹੁੰਦੀ ਨਹੀਂ ਹੈਗੀ, ਮੋਟਾ ਮੋਟਾ ਜਿਹਾ 2-4 ਲਾਈਨਾਂ ਦੇ ਵਿੱਚ ਤੁਹਾਨੂੰ ਇਤਿਹਾਸ ਜੇ ਮੈਂ ਸਮਝਾ ਦੇਵਾਂ ਸਾਰੀ ਉਮਰ ਦੇ ਲਈ ਯਾਦ ਰਹਿ ਜੂਗਾ, ਜਿੱਦਾਂ ਸਾਨੂੰ ਸਾਡੇ ਮਾਸਟਰਾਂ ਨੇ ਪੜ੍ਹਾਇਆ ਸੀਗਾ। ਤਾਂ ਉਹ ਇਹ ਸੀ ਕਿ ਚਾਹੇ ਇੱਧਰ ਚਾਈਨੀਜ਼ ਸਿਵਿਲਾਈਜੇਸ਼ਨ ਹੋ ਗਈ, ਚਾਹੇ ਇੰਡੀਆ ਦੇ ਵਿੱਚ ਇੰਡੀਅਨ ਸਿਵਿਲਾਈਜੇਸ਼ਨ ਹੋ ਗਈ, ਜਾਂ ਰੋਮ ਜਾਂ ਗ੍ਰੀਕ ਜਾਂ ਪਰਸ਼ੀਆ, ਇਹ ਦੁਨੀਆ ਦੇ ਪੁਰਾਣੇ ਰਾਜ ਸੀਗੇ, ਇੱਥੇ ਮਹਾਰਾਜੇ ਜਾਂ ਇੱਥੇ ਰਾਜੇ ਇੱਥੇ ਸਲਤਨਤਾਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ। ਗ੍ਰੀਕ ਜਾਂ ਜਿਹਨੂੰ ਯੂਨਾਨ ਵੀ ਕਹਿ ਲਿਆ ਜਾਂਦਾ ਹੈਗਾ, ਉਹ ਇੱਕ ਟਾਈਮ ਦੇ ਉੱਤੇ ਬਹੁਤ ਜ਼ਬਰਦਸਤ ਜਿਹੜੀ ਇੱਕ ਧਰਤੀ ਹੁੰਦਾ ਸੀ, ਬੜਾ ਜ਼ਬਰਦਸਤ ਜਿਹੜਾ ਯੂਨਾਨ ਦਾ ਜਾਂ ਗ੍ਰੀਸ ਦਾ ਇੱਕ ਇਤਿਹਾਸ ਰਿਹਾ, ਅੱਜ ਕੱਲ੍ਹ ਆਪਾਂ ਗ੍ਰੀਸ ਕਹਿ ਦਿੰਦੇ ਹਾਂ। ਅਤੇ ਉਦੋਂ ਜਿਹੜੇ ਲੋਕ ਹੁੰਦੇ ਸੀਗੇ, ਮੰਨਿਆ ਗਿਆ ਸੀਗਾ ਕਿ ਇੰਡੀਆ ਤੋਂ ਵੀ ਕੁਛ ਲੋਕ ਮਾਈਗ੍ਰੇਟ ਹੋ ਕੇ ਉੱਧਰਲੇ ਪਾਸੇ ਗਏ ਸੀ। ਦੋ ਤਰ੍ਹਾਂ ਦਾ ਸਮਾਂ ਕਾਲ ਹੈਗਾ, ਸਮਾਂ ਜਿਹੜਾ ਖੰਡ ਹੈਗਾ, ਵੈਸੇ ਤਾਂ ਤੀਜਾ ਵੀ ਹੈਗਾ, ਤੀਜਾ ਪਹਿਲਾ ਉਹ ਹੈ ਜਿਹਦੇ 'ਚ ਹੁਣ ਅਸੀਂ ਵਰਤਮਾਨ ਦੇ ਵਿੱਚ ਜੀ ਰਹੇ ਹਾਂ, ਜਿਹੜਾ ਈਸਾ ਮਸੀਹ ਦੇ ਜੰਮਣ ਤੋਂ ਬਾਅਦ ਦਾ ਸਮਾਂ ਜਿਹਨੂੰ ਕਹਿ ਲੈਂਦੇ, ਇੱਕ ਈਸਾ ਪੂਰਵ ਕਹਿ ਲੈਂਦੇ ਹਾਂ ਜਾਂ ਬਿਫੋਰ ਕ੍ਰਾਈਸਟ ਇੰਗਲਿਸ਼ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜਾਂ ਰੋਮਨ ਕੈਲੰਡਰ ਦੇ ਅਕੋਰਡਿੰਗ, ਉਹਦੇ 'ਚ ਵੀ ਅਲੱਗ ਤੋਂ ਜਿਹੜੇ ਸਾਲ ਹੈਗੇ ਨੇ, ਅਤੇ ਉਹਨਾਂ ਦੇ ਬਾਰੇ ਅਲੱਗ ਅਲੱਗ ਦਵੰਧ ਵੀ ਹੈਗੇ ਨੇ ਕਿ 2000 ਜਾਂ 2500 ਜਾਂ 4000, ਕੋਈ ਅਲੱਗ ਅਲੱਗ ਤਰੀਕੇ ਦੇ ਨਾਲ। ਅਤੇ ਜਿਹੜਾ ਡਾਰਕ ਕੈਲੰਡਰ ਹੈ, ਜਦੋਂ ਜਿਹੜਾ ਇੱਕ ਈਸਾ ਪੂਰਵ ਹੋ ਗਿਆ ਅਤੇ ਇੱਕ ਜਿਹੜਾ ਜਿਵੇਂ BC ਜਾਂ AD ਆਪਾਂ ਕਹਿ ਲੈਂਦੇ ਹਾਂ, ਦੋ ਤਾਂ ਇਹ ਕਾਲਖੰਡ ਹੋ ਗਏ, ਇੱਕ ਉਹ ਕਾਲਖੰਡ ਹੈ ਜਿਹੜਾ BC ਤੋਂ ਵੀ ਪਹਿਲਾਂ ਦਾ ਸੀ, ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ, ਜਦੋਂ ਕਿਸੇ ਨੇ ਕੋਈ ਰਿਕਾਰਡ ਹੀ ਨਹੀਂ ਰੱਖਣੇ ਸ਼ੁਰੂ ਕੀਤੇ, ਜਦੋਂ ਭਾਸ਼ਾ ਨਹੀਂ ਸੀ, ਜਦੋਂ ਸਿਰਫ ਸੰਕੇਤਕ ਜ਼ਬਾਨ ਹੁੰਦੀ ਸੀ, ਤਾਂ ਉਹਨੂੰ ਵੀ ਇੱਕ ਡਾਰਕ ਪੀਰੀਅਡ ਕਹਿ ਲਿਆ ਜਾਂਦਾ। ਠੀਕ ਇਸੇ ਤਰੀਕੇ ਦੇ ਨਾਲ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ, ਈਸਾ ਪੂਰਵ ਦੇ ਵਿੱਚ ਹੀ, ਬਿਫੋਰ ਕ੍ਰਾਈਸਟ ਦੇ ਟਾਈਮ, 1100 to 800 ਈਸਾ ਪੂਰਵ। ਅੱਛਾ, ਜਿਹੜਾ ਆਫਟਰ ਕ੍ਰਾਈਸਟ ਹੈ ਜਾਂ AD ਜਾਂ ਜਿਹੜਾ ਵਰਤਮਾਨ ਦੌਰ ਹੈ, ਉਹ ਇੱਦਾਂ ਚੱਲਦਾ ਕਿ ਪਹਿਲਾਂ ਪਹਿਲਾ ਸਾਲ ਆਇਆ, ਫਿਰ ਦੂਜਾ ਆਇਆ, ਫਿਰ ਦਸਵਾਂ ਆਇਆ, ਫਿਰ 100 ਸਾਲ, ਫਿਰ 1000, 2000, ਹੁਣ 2026ਵਾਂ ਸਾਲ ਚੱਲਦਾ, ਅਗਲਾ ਸਾਲ 2027ਵਾਂ ਹੋਊਗਾ, ਇਹ ਤੋਂ ਬਾਅਦ ਅੱਜ ਤੋਂ 100 ਸਾਲ ਬਾਅਦ 3026ਵਾਂ ਸਾਲ ਹੋਊਗਾ। ਸੋ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਇਹ। ਪਰ ਜਿਹੜਾ ਬਿਫੋਰ ਕ੍ਰਾਈਸਟ ਸੀ, ਉਹ ਪੁੱਠੀ ਚੱਲਦੀ ਸੀ ਘੜੀ, ਉਹ ਜਿਵੇਂ 1, 2, 3, 4 ਦੀ ਬਜਾਏ ਉਹ ਇੱਦਾਂ ਚੱਲਦੀ ਸੀਗੀ ਕਿ ਪਹਿਲਾਂ 2000 ਸਾਲ, ਫਿਰ 1900 ਫਿਰ 1800 ਫਿਰ ਇੱਦਾਂ ਸੋ ਉਸ ਤਰੀਕੇ ਦੇ ਨਾਲ ਜਿਹੜਾ ਉਹ 1100 ਤੋਂ 800 ਈਸਾ ਪੂਰਵ ਦਾ ਸਮਾਂ ਸੀ ਉਹ ਡਾਰਕ ਟਾਈਮ ਉੱਥੇ ਦਾ ਗ੍ਰੀਸ ਦਾ ਮੰਨਿਆ ਜਾਂਦਾ ਔਰ ਇਸੇ ਟਾਈਮ ਦੇ ਉੱਤੇ ਏਥਨ ਸਪਾਰਟਾ ਮੈਸੇਡੋਨੀਆ ਇਹ ਸਾਰੇ ਰਾਜਕਾਲ ਜਿਹੜੇ ਸੀਗੇ ਖੰਡ ਜਿਹੜੇ ਸੀਗੇ ਉੱਥੇ ਪੈਦਾ ਹੁੰਦੇ ਹੈਗੇ ਨੇ ਔਰ ਇਸੇ ਟਾਈਮ ਦੇ ਦਰਮਿਆਨ ਸਾਇੰਸ ਦੀ ਸ਼ੁਰੂਆਤ ਹੁੰਦੀ ਹੈ ਇਸੇ ਟਾਈਮ ਦੇ ਦਰਮਿਆਨ ਫਿਲੋਸਫੀ ਦੀ ਸ਼ੁਰੂਆਤ ਹੁੰਦੀ ਹੈ ਔਰ ਇਸੇ ਟਾਈਮ ਦੇ ਦਰਮਿਆਨ ਇੱਕ ਹਿੰਦੁਸਤਾਨ ਵਾਲੇ ਪਾਸੇ ਮੈਥਸ ਅਤੇ ਚਾਈਨਾ ਵਾਲੇ ਪਾਸੇ ਜਿਹੜੇ ਨੇ ਉਹ ਕੈਲਕੂਲੇਸ਼ਨਸ ਬੰਨੀਆਂ ਵਿਗੜਨੀਆਂ ਸ਼ੁਰੂ ਹੁੰਦੀਆਂ ਹੈਗੀਆਂ ਨੇ ਔਰ ਫਿਰ ਉੱਧਰਲੇ ਪਾਸੇ ਜਦੋਂ ਇੱਕ ਟਾਈਮ ਦੇ ਉੱਤੇ ਗ੍ਰੀਕ ਬੜੇ ਟੌਪ ਦਾ ਦੁਨੀਆਂ ਦੇ ਵਿੱਚ ਰਾਜ ਕਰਦੇ ਹੁੰਦੇ ਸੀਗੇ 500 ਈਸਾ ਪੂਰਵ ਤੋਂ ਬਾਅਦ ਬਿਫੋਰ ਕ੍ਰਾਈਸਟ ਤੋਂ ਬਾਅਦ ਗ੍ਰੀਸ ਥੱਲੇ ਜਾਣੇ ਸ਼ੁਰੂ ਹੋ ਗਏ ਅਤੇ ਰੋਮਨਸ ਤਗੜੇ ਹੋਣ ਲੱਗ ਗਏ ਅਤੇ ਉਦੋਂ ਗ੍ਰੀਸ ਜਿਹੜੇ ਸੀ ਉਹ ਟੁੱਟਣ ਲੱਗ ਗਏ ਰੋਮਨਸ ਨੇ ਰਾਜ ਕਰਨਾ ਸ਼ੁਰੂ ਕਰਤਾ ਬਾਅਦ ਦੇ ਵਿੱਚ ਫਿਰ ਰੋਮਨਸ ਛੱਡ ਗਏ ਉਹ ਦੁਨੀਆਂ ਦੇ ਹੋਰ ਪਾਸੇ ਚਲੇ ਜਾਣ ਲੱਗ ਪਏ ਅਤੇ ਗ੍ਰੀਸ ਜਿਹੜਾ ਸੀ ਪੂਰੀ ਤਰ੍ਹਾਂ ਦੇ ਨਾਲ ਬਿਖਰ ਗਿਆ ਸੀ ਔਰ ਇਸੇ ਟਾਈਮ ਦੇ ਦਰਮਿਆਨ ਜਦੋਂ ਬਿਖਰਿਆ ਹੋਇਆ ਗ੍ਰੀਸ ਸੀ ਇਸੇ ਟਾਈਮ ਦੇ ਦਰਮਿਆਨ 300-350 ਬੀ ਸੀ ਦੇ ਆਸ ਪਾਸ ਅਲੈਗਜ਼ੈਂਡਰ ਦੀ ਗ੍ਰੇਟ ਆਉਂਦਾ ਔਰ ਉਸ ਅਲੈਗਜ਼ੈਂਡਰ ਦੀ ਗ੍ਰੇਟ ਜਾਂ ਜਿਹਨੂੰ ਸਿਕੰਦਰ ਅਸੀਂ ਕਹਿ ਲੈਂਦੇ ਹਾਂ ਉਹਦੇ ਸਮੇਂ ਦੇ ਦਰਮਿਆਨ ਹੀ ਅਰਸਤੂ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਅਤੇ ਅਰਸਤੂ ਦੇ ਫਾਦਰ ਕਹਿੰਦੇ ਨੇ ਕਿ ਅਲੈਗਜ਼ੈਂਡਰ ਦੇ ਟਾਈਮ ਦੇ ਉੱਤੇ ਆਪ ਇੱਕ ਡਾਕਟਰ ਸੀ ਸੋ ਉਸ ਸਮੇਂ ਦੇ ਵਿੱਚ ਰੋਮ ਦੇ ਅੰਦਰ ਜਾਂ ਗ੍ਰੀਸ ਦੇ ਅੰਦਰ ਜਾਂ ਉਹ ਪੂਰੇ ਦੇ ਪੂਰਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਯੂਰਪ ਮੰਨ ਲੈਂਦੇ ਹਾਂ ਉੱਥੇ ਸਾਇੰਸ ਨੇ ਫਿਲੋਸਫੀ ਨੇ ਬੜਾ ਚੰਗਾ ਇੱਕ ਕਹਿ ਸਕਦੇ ਹਾਂ ਕਿ ਜਨਮ ਹੋ ਗਿਆ ਸੀਗਾ ਜਨਮ ਤੋਂ ਬਾਅਦ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਸੀਗਾ ਸਾਇੰਸ ਫਿਲੋਸਫੀ ਰਾਜਨੀਤੀ ਸ਼ਾਸਤਰ ਇਤਿਹਾਸ ਨੀਤੀ ਸ਼ਾਸਤਰ ਇਹ ਸਾਰੇ ਸਬਜੈਕਟਸ ਲਿਟਰੇਚਰ ਸਪੈਸ਼ਲੀ ਆਰਟ ਕਰਾਫਟ ਇਹ ਬਹੁਤ ਜ਼ਿਆਦਾ ਉੱਥੇ ਫੈਲਣ ਫੁੱਲਣ ਲੱਗ ਪਏ ਸੀਗੇ ਆਓ ਹੁਣ ਇੰਨੀ ਕੁ ਗੱਲ ਤਾਂ ਜਿਹੜੀ ਰਹੀ ਐਰੀਸਟੋਟਲ ਦੀ ਰਹੀ ਇਹਦੇ ਭੂਮਿਕਾ ਬੰਨਣੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਹੁਣ ਤੁਹਾਨੂੰ ਇਹ ਸਮਝ ਜਿਹੜੀ ਉਹ ਅੱਗੇ ਦੀ ਹੋਏਗੀ ਕਿ ਹੁਣ ਜਿਸ ਪਾਸੇ ਨੂੰ ਅਸੀਂ ਗੱਲ ਕਰਨ ਲੱਗੇ ਹਾਂ ਕਿੰਨੇ ਉਹ ਲੋਕ ਵਿਕਸਿਤ ਹੋ ਚੁੱਕੇ ਸੀ ਬੇਸ਼ੱਕ ਬਿਫੋਰ ਕ੍ਰਾਈਸਟ ਦੀ ਅਸੀਂ ਗੱਲ ਕਰ ਰਹੇ ਹਾਂ ਅੱਜ ਤੋਂ ਲਗਭਗ ਕਿੰਨੇ ਸੰਦੀਪ ਜੀ ਮੇਰੇ ਖਿਆਲ ਦੇ ਨਾਲ 3000 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਰਹੇ
1: ਹਾਂ ਜੀ 2-3000
0: ਜੀ ਅਤੇ ਸੋਰੀ ਮੈਂ ਐਵੇਂ ਥੋੜ੍ਹਾ ਜ਼ਿਆਦਾ ਟਾਈਮ ਲੈ ਲਿਆ ਮੈਂ ਕਿਹਾ ਇੱਕ ਤੁਹਾਡੇ ਲਈ ਸਟੇਜ ਸੈੱਟ ਕਰੀਏ ਅਤੇ ਹੁਣ ਤੁਸੀਂ ਆ ਜਾਓ ਮਾਈਕ ਫੜ ਕੇ
1: ਨਹੀਂ ਨਹੀਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਇੱਦਾਂ ਲੱਗ ਰਿਹਾ ਸੀ ਜਿਵੇਂ ਸਕੂਲ 'ਚ ਪੜ੍ਹਾਉਂਦੇ ਹੁੰਦੇ ਕਿਉਂਕਿ ਮੈਂ ਹੁਣ ਬਹੁਤ ਟਾਈਮ ਤੋਂ ਮਤਲਬ ਆਪਣਾ ਹਿਸਟਰੀ ਨਹੀਂ ਪੜ੍ਹੀ ਹੈ ਨਾ ਸਾਇੰਸ ਹੀ ਪੜ੍ਹਦੀ ਅਤੇ ਮੈਨੂੰ ਬਹੁਤ ਮਜ਼ਾ ਆਇਆ ਥੈਂਕ ਯੂ ਤੁਸੀਂ ਇੰਨਾ ਵਧੀਆ ਸਾਨੂੰ ਸਾਰਿਆਂ ਨੂੰ ਸਮਝਾ ਤਾ ਨਾ
0: ਅੱਗੇ ਤੋਂ ਲਾ ਲਿਆ ਕਰਾਂਗੇ ਫਿਰ ਹਿਸਟਰੀ ਦੀ ਕਲਾਸ ਜੇ ਐਂ ਲੱਗਦਾ
1: ਨਹੀਂ ਬਿਲਕੁਲ ਸਹੀ ਗੱਲ ਹੈ ਮੈਨੂੰ ਕਾਫੀ ਇੰਟਰਸਟ ਹੈਗਾ ਜਦੋਂ ਮੈਂ ਸਕੂਲ 'ਚ ਸੀ ਮੈਨੂੰ ਬਹੁਤ ਵਧੀਆ ਲੱਗਦੀ ਹਿਸਟਰੀ ਈਵਨ ਹੁਣ ਵੀ ਮੈਨੂੰ ਆਦਤ ਹੈਗੀ ਹੈ ਸੁਣਨ ਦੀ ਜਾਂ ਦੇਖਣ ਦੀ
0: ਇਹ ਨਾ ਸਾਡੇ ਜਿਹੜੇ ਪੁਰਾਣੇ ਸਰਕਾਰੀ ਸਕੂਲਾਂ ਦੇ ਮਾਸਟਰ ਨੇ ਸਾਨੂੰ ਜਿੱਦਾਂ ਪੜ੍ਹਾਇਆ ਜਿੱਦਾਂ ਚੰਡਿਆ ਗਿਆ ਉਹ ਹੁਣ ਤੱਕ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਹੈਗੀਆਂ ਜਿੱਦਾਂ ਡੇਢਾ ਦਾ ਪਹਾੜਾ ਪੜ੍ਹਾਇਆ ਢਾਈ ਦੇ ਪਹਾੜੇ ਪੜ੍ਹਾਏ ਆਹ ਹਿਸਟਰੀ ਜਿੱਦਾਂ ਪੜ੍ਹਾਈ ਕਾਲਖੰਡ ਦੇ ਵਿੱਚ ਦੱਸ ਦੱਸ ਕੇ ਉਹ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਤੁਹਾਡੇ ਤਾ ਉਮਰ ਯਾਦ ਰਹਿੰਦੀਆਂ ਨੇ ਅਦਰਵਾਈਜ਼ ਤੁਸੀਂ ਮਤਲਬ ਮਾਡਰਨ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿੰਨੇ ਸਰਕਾਰੀ ਸਕੂਲਾਂ 'ਚ ਵੀ ਜੋ ਮਰਜ਼ੀ ਪੜ੍ਹੀ ਜਾਓ ਐਕੇਡੈਮਿਕਲੀ ਕਿਤਾਬਾਂ ਪੜ੍ਹੋ ਲਿਖੋ ਪਾਸ ਹੋਵੋ ਫੇਲ ਹੋਵੋ ਕੁਛ ਨਹੀਂ ਯਾਦ ਰਹਿੰਦਾ ਇਹ ਜਿਵੇਂ ਉਹ ਕਹਿੰਦੇ ਨਾ ਕਿ ਸਿਆਣਿਆਂ ਦਾ ਕਿਹਾ ਅਤੇ ਔਲਿਆਂ ਦਾ ਖਾਧਾ ਮਦਦੋਂ ਹੀ ਪਤਾ ਚੱਲਦਾ ਹੁਣ ਪਤਾ ਚੱਲ ਰਿਹਾ ਕਿ ਮਾਸਟਰ ਜਿਹੜੇ ਉਦੋਂ ਚੌਕ ਛੱਡ ਕੇ ਬਲੈਕ ਬੋਰਡ ਛੱਡ ਕੇ ਕੁਰਸੀ ਦੇ ਉੱਤੇ ਬਹਿ ਕੇ ਲੱਤਾਂ ਚੱਕ ਕੇ ਜੋ ਪੜ੍ਹਾ ਦਿੰਦੇ ਸੀਗੇ ਅਤੇ ਜਦੋਂ ਦਿਲ ਦੀ ਗੱਲ ਕਰ ਜਾਂਦੇ ਸੀਗੇ ਉਹ ਦਿਲ ਤੱਕ ਹੁਣ ਤੱਕ ਯਾਦ ਰਹਿੰਦੀ ਹੈਗੀ ਸੋ ਥੈਂਕ ਯੂ ਸਾਡੇ ਮਾਸਟਰਾਂ ਦਾ ਅਤੇ ਥੈਂਕ ਯੂ ਸੰਦੀਪ ਜੀ ਤੁਹਾਡਾ ਵੀ ਕਿਉਂਕਿ ਤੁਸੀਂ ਵੀ ਡੀਪ ਟੋਕ ਦੇ ਵਿੱਚ ਹੁਣ ਤੱਕ ਜੋ ਪੜ੍ਹਾਇਆ ਹੈਗਾ ਅਤੇ ਉਹਦੀਆਂ ਫੀਡਬੈਕ ਜਿਹੜੀਆਂ ਉਹ ਹੁਣ ਵੀ ਆ ਰਹੀਆਂ ਰਹਿ ਰਹਿ ਕੇ ਆਉਂਦੀਆਂ ਰਹਿੰਦੀਆਂ ਪੁਰਾਣੇ ਐਪੀਸੋਡ ਦੇ ਬਾਰੇ ਲੋਕ ਪੁੱਛਦੇ ਰਹਿੰਦੇ ਹੈਗੇ ਨੇ ਉਹ ਅਲੱਗ ਅਲੱਗ ਹੈ ਸਾਡੇ ਤੋਂ ਨਿਕਲਦੇ ਨਹੀਂ ਪੁਰਾਣੇ ਐਪੀਸੋਡ ਸੋ ਕੋਸ਼ਿਸ਼ ਕਰ ਲਿਆ ਕਰੋ ਕਿ ਉਦੋਂ ਹੀ ਸੁਣ ਕੇ ਉਦੋਂ ਹੀ ਸਮਝ ਲਿਆ ਕਰੋ ਅਤੇ ਬਹੁਤੀ ਵਾਰ ਫਿਰ ਪੁਰਾਣੇ ਐਪੀਸੋਡ ਰਿਕਵਰ ਕਰਨੇ ਵੀ ਬੜੇ 3-3 ਸਾਲ ਪੁਰਾਣੇ 2 ਸਾਲ ਪੁਰਾਣੇ ਬੜੇ ਮੁਸ਼ਕਲ ਹੋ ਜਾਂਦੇ ਨੇ ਸੋ ਐਨੀਵੇਜ਼ ਐਰੀਸਟੋਟਲ ਵੱਲ ਆਈਏ ਅਤੇ ਫਿਰ ਆਪਾਂ ਅੱਜ ਦੇ ਜਿਹੜੇ ਟੋਪਿਕ ਦਾ ਜਿਹੜਾ ਵਿਸਥਾਰ ਹੈਗਾ ਜਿਹਦੇ 'ਚ ਮੇਰੇ ਖਿਆਲ ਦੇ ਨਾਲ ਸਮਝਣਾ ਔਰ ਬੜਾ ਇੰਟਰਸਟਿੰਗ ਟੋਪਿਕ ਹੈਗਾ ਅਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਨਿਊਰੋਸਾਇੰਸ ਦੇ ਬਾਰੇ ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ MRI ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਐਰਿਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ, ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਐਰਿਸਟੋਟਲ ਦਾ ਆਈਡੀਆ ਕੀ ਸੀਗਾ, ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ ਇਹ, ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ।
1: ਹਾਂਜੀ, ਐਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗਰਾਉਂਡ ਹੈਗਾ ਆ ਉਹਦੇ 'ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ, ਸਾਡੀ ਹੈਬਿਟਸ ਕੀ ਬਣਨਗੀਆਂ, ਹੈ ਨਾ, ਅਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ। ਤਾਂ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਜਿੱਦਾਂ ਇੰਗਲਿਸ਼ 'ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ 'ਚ ਲਿਖਿਆ ਸੀ ਤਾਂ ਇੰਗਲਿਸ਼ 'ਚ ਉਹਨੂੰ ਕਹਿ ਦਿੰਦੇ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ, ਹੈ ਨਾ, ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ, ਨਾ ਕਿ ਤੁਹਾਡੀ ਜਿਹੜੀ ਆ ਜਿਹੜੀ ਆ ਤੁਹਾਡੀ ਫੈਮਿਲੀ ਬੈਕਗਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗਰਾਉਂਡ ਦੇ ਨਾਲ, ਹੈ ਨਾ, ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ। ਤਾਂ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ। ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ, ਨੀਆਂ ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ, ਬਟ ਸਾਡੇ ਟੋਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ, ਹੈ ਨਾ, ਸਮਝਣ ਲੱਗ ਜਾਂਦਾ, ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ, ਹੈ ਨਾ। ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ, ਤੁਸੀਂ ਮੈਮਰੀ ਦੀ ਵੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ, ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ।
0: ਹਾਂਜੀ
1: ਹਾਂਜੀ, ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ। ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੋਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ 'ਚ ਹੋਵੇ ਕੋਈ ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ 'ਚ, ਕੋਈ ਵੀ ਹੋ ਸਕਦਾ, ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ, ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ, ਹੈ ਨਾ। ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ, ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ, ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ 'ਤੇ ਉਹਦੇ ਬੇਸ 'ਤੇ ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ, ਹੈ ਨਾ। ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲਿਊਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ, ਜੋ ਐਕਚੁਅਲ 'ਚ ਅਸੀਂ ਰੈਜ਼ੋਲਿਊਸ਼ਨ ਕਰਦੇ ਹਾਂ ਕਿ ਅਸੀਂ ਉਹਦੇ 'ਤੇ ਕੰਮ ਵੀ ਕਰਦੇ ਹਾਂ। ਤਾਂ ਉਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਜਿਹੜੀਆਂ ਸਾਡੀ ਡਿਵੈਲਪ ਹੁੰਦੀਆਂ ਉਹ ਸਾਡਾ ਕਰੈਕਟਰ ਡਿਵੈਲਪ ਕਰਦੀਆਂ, ਹੈ ਨਾ। ਅਤੇ ਸੈਲਫ ਕੰਟਰੋਲ ਅਗਰ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਪ੍ਰੈਕਟਿਸ ਦੇ ਥਰੂ ਹੀ ਆਉਂਦਾ। ਕਿਸੇ ਚੀਜ਼ 'ਤੇ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਹੀ ਅਸੀਂ ਆਪਣਾ ਸੈਲਫ ਕੰਟਰੋਲ ਕਰ ਸਕਦੇ ਹਾਂ। ਜਿਵੇਂ ਅਸੀਂ ਪੁਰਾਣੇ ਦੇਖਦੇ ਹਾਂ ਚੀਜ਼ਾਂ ਜਿਹੜੇ ਆਪਣੇ ਪੁਰਾਣੇ ਹਾਂਜੀ ਉਹਨਾਂ ਦੀ ਗੱਲ ਕਰਦੇ ਹਾਂ ਨਾ, ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸੈਲਫ, ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ, ਮਨ ਜੀਤੇ ਜਗ ਜੀਤ ਕੇ, ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਹਾਂ। ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ, ਯੂਟਿਊਬ ਦੇਖਣ ਦਾ ਕਰ ਰਿਹਾ, ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਨਹੀਂ ਮੈਨੂੰ ਇਹ ਕੰਮ ਕਰਨਾ, ਤਾਂ ਮੈਂ ਸ਼ਾਇਦ ਉਹਦੇ 'ਚ ਸਕਸੈਸਫੁਲ ਹੋ ਜਾਵਾਂ। ਤਾਂ ਇਹ ਸਾਰੀਆਂ ਉਹਨਾਂ ਦੀਆਂ ਓਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ 'ਚ ਕੀ ਹੁੰਦਾ ਨਾ, ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟਸ, ਜਿਹੜੇ ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀਗੀ, ਅਤੇ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਹੋਊਗਾ ਉਸ ਟਾਈਮ, ਹੈ ਨਾ। ਤੋ ਸਾਰਾ ਓਬਜ਼ਰਵ ਕਰਦੇ ਸੀਗੇ। ਤੇ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਡੇ ਦਿਮਾਗ 'ਚ ਇਹ ਆਈ ਵੀ ਗੱਲ ਐਵੇਂ ਕਿ ਜਿਹੜੇ ਪਹਿਲਾਂ ਅਸੀਂ ਪੋਡਕਾਸਟ ਕੀਤੇ ਉਹ ਅਸੀਂ ਸਾਡੇ ਆਊਟਰ ਯੂਨੀਵਰਸ ਦੇ ਕੀਤੇ ਆ, ਤਾਂ ਹੁਣ ਜਿਹੜੇ ਅਸੀਂ ਪੋਡਕਾਸਟ ਜਿਹੜਾ ਨਵਾਂ ਸ਼ੁਰੂ ਕੀਤਾ ਸੀ ਆਪਣਾ ਇੰਟਰਨਲ ਯੂਨੀਵਰਸ ਦੀ ਜਿਹੜੀ ਗੱਲ ਕਰਨੀ ਆ, ਜਿਹੜਾ ਸਾਡਾ ਬ੍ਰੇਨ ਤੇ ਸਾਡੀ ਬੋਡੀ ਆ ਜਾਂ ਸਾਡਾ ਮਾਇੰਡ ਆ, ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ। ਇਹਨੂੰ ਤੁਸੀਂ ਥੋੜ੍ਹਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਹਾਂ ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ, ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ ਇੰਨੇ ਅਸੀਂ ਮੰਨਦੇ ਹਾਂ ਕਿ ਹੈਗੇ ਆ, ਹੈ ਨਾ। ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ 'ਚ ਸਾਡੇ ਨਿਊਰੋਨਸ ਹੁੰਦੇ ਆ, ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ, ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਆ, ਸੈਂਸਿਸ ਫੀਲ ਕਰ ਸਕਦਾ ਹੈ, ਹੈ ਨਾ। ਤੇ ਸਾਡੀ ਬੋਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ, ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਦੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ। ਤੋ ਸਾਡੀ ਬ੍ਰੇਨ ਦੇ ਵਿੱਚ 86 ਬਿਲੀਅਨ ਨਿਊਰੋਨਸ ਹੁੰਦੇ ਆ, ਜਿਹਦੇ ਅੱਗੇ ਹਾਂਜੀ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ। ਤੇ ਜਦੋਂ ਅਸੀਂ ਸਾਰੇ ਕਨੈਕਸ਼ਨਸ ਨੂੰ ਜਿਹੜਾ ਆ ਜਿਹੜਾ ਜੋੜਦੇ ਹਾਂ ਤਾਂ 100 ਟ੍ਰਿਲੀਅਨ ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ। ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ ਤਾਂ ਉੱਥੇ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਕਨੈਕਸ਼ਨ ਹੁੰਦੇ ਆ। ਤਾਂ ਸਾਨੂੰ ਪਤਾ ਕਿ ਹੁਣ ਕਿੰਨੇ ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ
0: ਕਰੈਕਟ
1: ਕੰਪੈਰੇਟਿਵਲੀ ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆਪਣੇ ਆਪ ਚ ਇੱਕ ਯੂਨੀਵਰਸ ਹੈਗਾ ਆ ਉਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ ਨਾ ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਹੈ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀਆਂ ਕਿ ਅਸੀਂ ਡਿਵੈਲਪ ਕਰ ਸਕਦੇ ਹਾਂ ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ ਕਿ ਕਿਵੇਂ ਬ੍ਰੇਨ ਚ ਕਿਹੜੀ ਐਕਟੀਵਿਟੀ ਹੁੰਦੀ ਹੈ ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰ ਜਾਂ ਡਾਕਟਰਸ ਜਦੋਂ ਆਪਣੀ ਸਟੱਡੀਜ਼ ਕਰਦੇ ਆ ਜਦੋਂ ਕੋਈ ਸਟਿਮੂਲਾਈ ਦਿੰਦੇ ਆ ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ ਹੈ ਨਾ ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨੀ ਇੰਜੈਕਸ਼ਨ ਵਾਲਾ ਨੀ 9 ਮਹੀਨੇ ਦਾ ਬੱਚਾ ਸੀਗਾ ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ ਹਨਾ ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ ਸੀ ਤਾਂ ਹੀ ਵਾਜ ਵੈਰੀ ਹੈਪੀ ਮਤਲਬ ਉਹਨਾਂ ਦੇ ਨਾਲ ਪਲੇ ਕਰ ਰਿਹਾ ਸੀਗਾ ਹਨਾ ਬਟ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿੱਦਾਂ ਹੌਲੀ ਹੌਲੀ ਸਟਿਮੂਲਾਈ ਦਿੱਤੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਚੂਹਾ ਛੱਡ ਦਿੱਤਾ ਵਾਈਟ ਚੂਹਾ ਬਟ ਉਹਨਾਂ ਨੇ ਨਾਲ ਬਹੁਤ ਜ਼ੋਰ ਦੀ ਆਵਾਜ਼ ਕੀਤੀ ਹਨਾ ਕਿਸੇ ਚੀਜ਼ ਦੇ ਵਿੱਚ ਮਤਲਬ ਕੋਈ ਚੀਜ਼ ਮਾਰੀ ਤਾਂ ਉਹ ਬੱਚਾ ਡਰ ਗਿਆ ਤੇ ਉਹਦਾ ਡਰ ਬੈਠ ਗਿਆ ਉਹਨੂੰ ਲੱਗਾ ਕਿ ਇਹ ਜਦੋਂ ਚੂਹਾ ਮੇਰੇ ਕੋਲ ਆ ਰਿਹਾ ਹੈ ਤਾਂ ਮਤਲਬ ਇਹ ਕੋਈ ਡਰਨ ਵਾਲੀ ਚੀਜ਼ ਆ ਕਿਉਂਕਿ ਸਿਰਫ 9 ਮਹੀਨੇ ਦਾ ਬੱਚਾ ਸੀਗਾ ਨਾ ਤਾਂ ਉਹਦੀ ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ ਤੇ ਡਿਪੈਂਡ ਕਰਦੇ ਆ ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕੱਸਦੇ ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ ਕਦੇ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ ਤਾਂ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਦੋਂ ਮੰਨ ਲਓ ਕਿਸੇ 10 ਅਡਲਟ ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ ਸੇਮ ਇਹ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ ਹਨਾ ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਕੀ ਚੀਜ਼ਾਂ ਹੋਈਆਂ ਹਨਾ ਉਹਨਾਂ ਨੂੰ ਕਿਹੜੀ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ ਹਨਾ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ ਡਿਫਰੈਂਟ ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ ਔਰ ਹਜੇ ਵੀ ਜਿਵੇਂ ਮੈਂ ਦੱਸਿਆ 100 ਟ੍ਰਿਲੀਅਨ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ ਡਿਫਰੈਂਟ ਔਰ ਡਿਫੀਕਲਟ ਔਰ ਉੱਪਰੋਂ ਹਰ ਇੱਕ ਬਾਡੀ ਦਾ ਜਿਹੜੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ ਕੋਈ ਮੈਮਰੀ ਨੂੰ ਸਪੋਰਟ ਕਰਦਾ ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ ਹਨਾ ਕੋਈ ਸਾਡੀ ਆਈਜ਼ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ ਸੋ ਉਹ ਸਾਰੀਆਂ ਚੀਜ਼ਾਂ ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ
0: ਕਮਾਲ ਦੀ ਚੀਜ਼
1: ਮੈਂ ਤੁਹਾਨੂੰ ਦੱਸਿਆ ਹਾਂਜੀ ਕਮਾਲ ਦੀ ਤੇ ਜਿਵੇਂ ਇੱਕ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ ਵਿਚ ਇਜ਼ ਰੋਂਗ ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ ਮੇ ਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਨਾ ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸੀ ਮਤਲਬ ਇਹ ਕੋਈ ਜਿਹੜਾ ਮਿਥ ਨੀ ਮਤਲਬ ਜਿਹੜਾ ਮਿਥ ਹੈਗਾ ਇਹ ਨੀ ਹੈਗਾ ਕਿ ਉਹਦਾ ਕਿ ਉਹ ਕੋਈ ਇੱਕ ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ ਚ ਕਨੈਕਸ਼ਨ ਬਣਦੇ ਆ ਨਿਊਰੋਨਸ ਤੇ ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਉਹ ਬਣਦੇ ਆ ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ ਤੇ ਹੋਰ ਵੀ ਇਸ ਤੋਂ ਇਲਾਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਸਾਡਾ ਜਿਹੜਾ ਬ੍ਰੇਨ ਆ ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ ਇੱਕ ਤਾਂ ਗੀਗਾਬਾਈਟ ਆਪਾਂ ਸਾਰਿਆਂ ਨੇ ਸੁਣਨ ਦੇ ਕਿ ਪੀਟਾਬਾਈਟ ਹੁੰਦਾ ਹੈ ਤੇ 2.5 ਬਿਟ ਪੀਟਾਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ ਇੱਕ ਪੀਟਾਬਾਈਟ ਦੇ ਵਿੱਚ ਜਿਹੜਾ ਆ ਇੱਕ 10 ਲੱਖ ਜਿਹੜੇ ਆ ਗੀਗਾਬਾਈਟ ਹੁੰਦੇ ਆ ਸੋ 2.5 ਬਿਟ ਜਿਹੜਾ ਪੀਟਾਬਾਈਟ ਯੂਜ਼ ਕਰਦਾ ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ ਹੈ। ਹਾਂਜੀ, ਔਰ ਇਲੈਕਟ੍ਰੀਸਿਟੀ ਜਿਹੜਾ ਪਰ ਫਿਰ ਵੀ ਦੇਖੋ ਸਿਰਫ 20 ਜਿੰਨਾ ਤੁਹਾਡਾ 20 ਮੈਗਾਵਾਟ ਜਿਹੜੀ ਹੁੰਦੀ ਆ, ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 ਵਾਟ ਸੋਰੀ ਯੂਜ਼ ਕਰਦਾ ਹੈਗਾ ਸਾਡਾ ਬ੍ਰੇਨ। ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ, ਛੋਟਾ ਛੋਟਾ ਵਾਟ ਦਾ ਬਲਬ ਹੁੰਦਾ, ਉਹ ਸਾਡੀ ਮਤਲਬ ਇੰਨੀ ਜਿਹੜੀ ਆ ਸਟਰੋਂਗ ਹੁੰਦਾ ਸਾਡਾ ਬ੍ਰੇਨ ਕਿ ਉਹ ਇੱਕ ਬਲਬ ਵੀ ਅਸੀਂ ਸਾਡੀ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ ਮੇਰੇ ਖਿਆਲ ਨਾਲ। ਇੰਨੀ ਜਿਹੜੀ ਉਹਦੀ ਇਲੈਕਟ੍ਰੀਸਿਟੀ ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ, ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ।
0: ਵਾਹ ਵਾਹ, ਇਹ ਮਤਲਬ ਆਪਣੇ ਆਪ ਦੇ ਵਿੱਚ, ਔਰ ਇਹ ਜਦੋਂ ਫਿਲਮਾਂ ਫਿਲਮਾਂ ਦੇਖਦੇ ਹਾਂ ਅਸੀਂ, ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ, ਜੌਨਸਨ ਵਾਲੀ ਲੂਸੀ, ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗ ਗਿਆ ਮੇਰੇ ਖਿਆਲ ਦੇ ਨਾਲ। ਇਹਦੇ 'ਤੇ ਫੇਰ ਕਿਸੇ ਦਿਨ ਜ਼ਰੂਰ, ਬਟ ਇਹ ਬ੍ਰੇਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ, ਲੈਫਟ ਔਰ ਰਾਈਟ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ। ਹਾਂ, ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ, ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ ਅਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ। ਪਰ ਇਹ ਦੋ ਤਿੰਨ ਚੀਜ਼ਾਂ ਤਾਂ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ। ਇੱਕ ਤਾਂ ਨਿਊਰੋਨਸ ਵਾਲੀ ਕਿ 86 ਟ੍ਰਿਲੀਅਨ ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ, ਅਤੇ ਫਿਰ ਗਾਂਹ ਉਹ ਉਹਨਾਂ ਦੇ ਸੈੱਲ ਕਨੈਕਸ਼ਨ, ਉਹ ਗਿਣੇ ਕਿਣੇ ਸੀਗੇ, ਮੈਂ ਤਾਂ ਇਹ ਹੈਰਾਨ ਹੈਗਾ। ਕਾਫੀ ਟਾਈਮ ਲੱਗ ਗਿਆ
1: ਉਹ ਰਫ, ਹਾਂਜੀ ਰਫਲੀ ਆਈਡੀਆ ਲਗਾ ਲੈਂਦੇ ਨੇ ਕਿ ਕਿਉਂ ਜੋ ਵੀ
0: ਉਹ ਮਿਲੀਅਨ ਕ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ
1: ਨਹੀਂ ਇੰਨਾ ਰਫ ਵੀ ਨਹੀਂ ਹੁੰਦਾ ਹੈਗਾ ਉਹ, ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ, ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ। ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ, ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਹਾਂ ਟੈਲੀਸਕੋਪ ਸੇ, ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ, ਤਾਂ ਮੈਥਮੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ 'ਚ ਗੱਲਾਂ ਕਰਦੇ ਹਾਂ, ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ। ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਆ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਸ ਦੇ ਉੱਤੇ ਚੱਲਦੀ ਹੈਗੀ ਆ, ਤੇ ਮੈਥਮੈਟੀਕਲ ਲਾਸ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ, ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ, ਉਹਨਾਂ ਦਾ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ। ਤੇ ਹੋਰ ਇੱਕ ਮੈਂ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਫਿੰਗਰਪ੍ਰਿੰਟਸ ਕਿਸੇ ਵੀ ਦੋ ਬੰਦੇ ਦੇ ਸੇਮ ਨਹੀਂ ਹੋ ਸਕਦੇ। ਹਾਂਜੀ, ਸੇਮ ਹੀ ਬ੍ਰੇਨ ਵੀ ਕਿਸੇ ਦੋ ਬੰਦੇ ਦਾ ਸੇਮ ਨਹੀਂ ਹੋ ਸਕਦਾ, ਡਿਫਰੈਂਟ। ਹਾਂਜੀ, ਬਿਲਕੁਲ ਡਿਫਰੈਂਟ ਜਿਹੜੇ ਕਨੈਕਸ਼ਨ, ਫਿਰ ਹੋਈ ਗੱਲ, ਇੰਨੇ ਕਰੋੜ ਕਨੈਕਸ਼ਨ ਹੋ ਗਏ। ਤੇ ਉਹਨਾਂ ਦੇ ਈਵਨ ਜੇ ਤੁਸੀਂ ਟਵਿਨਸ ਦੀ ਵੀ ਗੱਲ ਕਰਦੇ, ਆਇਡੈਂਟੀਕਲ ਟਵਿਨਸ ਜਿਹੜੇ ਆ ਜਿਹਨਾਂ ਦੇ DNA ਜਿਹੜਾ ਆ ਸ਼ੇਅਰ ਕਰਦੇ ਸੇਮ DNA, ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨਸ ਉਹ ਡਿਫਰੈਂਟ ਹੋ ਸਕਦੇ ਆ, ਵਿਦ ਟਾਈਮ ਚੇਂਜ ਹੋ ਸਕਦੇ ਆ।
0: ਰਾਈਟ, ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਹਨ ਜਦੋਂ ਆਪਾਂ, ਵੈਸੇ ਤਾਂ ਮੈਂ ਟੌਪਿਕ ਦੇ ਬਹੁਤ ਅੱਗੇ ਚਲਾ ਗਿਆ ਮੈਨੂੰ ਲੱਗਦਾ, ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ, ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ, ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋ ਗਏ ਉਦਾਂ ਹੀ ਸੇਮ ਹੀ ਰਹਿੰਦੇ ਨੇ, ਜਿਵੇਂ ਹੱਡੀਆਂ ਕਹਿ ਲੈਂਦੇ ਹੁੰਦੇ ਆ ਕਿ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ, ਉਦਾਂ ਸਿਸਟਮ।
1: ਹਾਂਜੀ, ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ, ਉਹ ਚੇਂਜ ਨਹੀਂ ਹੁੰਦੀ। ਬਟ ਜਿਹੜਾ ਨੰਬਰ ਦੀ ਇਹਦੇ 'ਚ ਵੀ ਇੱਦਾਂ ਹੈ ਕਿ ਜਦੋਂ ਪਹਿਲਾਂ ਅੱਜ ਤੋਂ ਕਾਫੀ ਮਤਲਬ 100 ਈਅਰਸ ਪਹਿਲਾਂ ਜਦੋਂ ਨਹੀਂ ਇੰਨਾ ਪਤਾ ਸੀਗਾ, ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ, ਮਤਲਬ ਜ਼ਿਆਦਾ ਹੋਣਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ ਜਾਂ ਫਿਰ ਇਨਫੈਂਟ ਹੁੰਦਾ ਜਦੋਂ ਨਾ ਛੋਟਾ ਹੀ ਹੁੰਦਾ ਆ, ਤੇ ਉਹ ਮਤਲਬ ਉਹ ਸਟੇਜ ਹੁੰਦੀ ਆ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ। ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟੀਸਿਟੀ ਦੀ, ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ 'ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ, ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ 'ਚ ਹੀ ਬਣਦੇ ਹੈਗੇ ਆ, ਹਾਲਾਂਕਿ ਹਜੇ ਵੀ ਟਰੂ ਹੈਗਾ ਆ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ, ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 ਈਅਰ ਐਟਲੀਸਟ ਸਕਰੀਨ ਨਾ ਦਿਖਾਓ, ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ ਹਨਾ ਬਹੁਤ ਘੱਟ ਸਾਇਨੈਪਸਿਸ ਹੁੰਦਾ। ਸਾਇਨੈਪਸਿਸ ਮਤਲਬ ਮੰਨ ਲਓ ਰੱਖ ਲਓ ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ, ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ ਹਨਾ, ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ, ਤੇ ਇਸ ਲਈ ਅਸੀਂ ਜਿਹੜਾ ਮੰਨਦੇ ਚਲੋ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚਦਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ, ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ ਹਨਾ, ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਦਿਖਾਣੀ ਨਹੀਂ ਚਾਹੀਦੀ ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ। ਸੋ ਹੁਣ ਅਸੀਂ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ, ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ। ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਹਾਂ। ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੀ ਪ੍ਰੋਡਕਸ਼ਨ ਹੋਣੀ ਹੈ ਨਾ, ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਹੈ।
0: ਮੈਂ ਸਵਾਲ ਹੀ ਭੁੱਲ ਗਿਆ ਪਰ ਮੈਂ ਇੰਨਾ ਕੰਟੀਨਿਊਲੀ ਇੰਨੀ ਧਿਆਨ ਦੇ ਨਾਲ ਸੁਣ ਰਿਹਾ। ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ, ਮੈਨੂੰ ਲੱਗਦਾ ਇਹਨੂੰ ਆਪਾਂ ਦੋ ਐਪੀਸੋਡ ਦੇ ਵਿੱਚ ਲੈ ਕੇ ਜਾਈਏ। ਹਾਲੇ ਫਿਲੋਸਫਰ ਦੀ ਤਾਂ ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ, ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ, ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ। ਇੱਕ ਤੁਸੀਂ ਬੜੇ ਸਹਿ ਸੁਭਾਅ ਜੇ ਕਹਿ ਕੇ ਲੰਘ ਗਏ ਕਿ ਜੋ ਅਰਿਸਟੋਟਲ ਨੇ ਪਾਇਆ ਜਾਂ ਉਸ ਤੋਂ ਬਾਅਦ ਦੇ ਵੀ ਜਿਹਨੇ ਫਿਲੋਸਫਰ ਜਾਂ ਸਾਇੰਟਿਸਟ ਜਾਂ ਜੋ ਸਾਇੰਸ ਜਾਂ ਜੋ ਥਿਊਰੀਜ਼ ਜਿਹੜੀਆਂ ਪ੍ਰੂਵ ਹੁੰਦੀਆਂ ਨੇ ਉਹ ਇਹ ਹੈ ਕਿ ਆਪਾਂ ਅਕਸਰ ਇਹ ਕਹਿ ਦਿੰਦੇ ਹੁੰਦੇ ਨਾ ਕਿ ਬਹੁਤਾ ਦਿਮਾਗ ਨਾ ਖਾ ਮੇਰਾ, ਹੈ ਨਾ, ਜਾਂ ਪੰਜਾਬੀ ਦੇ ਵਿੱਚ ਜਾਂ ਪੇਰੈਂਟਸ ਕਹਿ ਦਿੰਦੇ ਹੁੰਦੇ ਆ ਬੱਚਿਆਂ ਨੂੰ ਆਪਣਾ, ਜਾਂ ਟੀਚਰ ਕਹਿ ਦਿੰਦੇ ਹੁੰਦੇ ਆ ਕਿ ਐਵੇਂ ਦਿਮਾਗ ਨਾ ਖਰਾਬ ਕਰੋ, ਦਿਮਾਗ ਖਰਾਬ ਕਰੋ, ਦਿਮਾਗ ਖਾਓ। ਇਹ ਜਿੱਦਾਂ ਸੰਦੀਪ ਜੀ ਦੱਸ ਰਹੇ ਨੇ ਕਿ ਦਿਮਾਗ ਬੇਸਿਕਲੀ ਦੋ ਤਿੰਨ ਤਰ੍ਹਾਂ ਦੇ ਨਾਲ ਜਿਹੜਾ ਦਿਮਾਗ, ਜਾਂ ਅੱਗੇ ਚੱਲ ਕੇ ਆਪਾਂ ਸਮਝਾਂਗੇ ਵੀ, ਪਰ ਮੋਟਾ ਮੋਟਾ ਜਿਹਾ ਜਿਹੜੀ ਮੈਂਟਲ ਸਟਿਮੂਲੇਸ਼ਨ ਹੈ ਨਾ, ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ ਕਿ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਸਮਝੋਗੇ। ਔਰ ਇੱਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ, ਇੱਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਅਤੇ ਉਹ ਖਤਮ ਹੋ ਗਿਆ, ਅਤੇ ਅੱਜ ਤੱਕ ਨਹੀਂ ਹੋਇਆ। ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾ ਬਾਈਟ, ਪਤਾ ਨਹੀਂ ਸਮਥਿੰਗ, ਇੱਕ ਪੀਟਾ ਬਾਈਟ ਤੁਸੀਂ ਕਿੰਨਾ
1: ਇੱਕ ਪੀਟਾ ਬਾਈਟ
0: ਮੋਟਾ ਮੋਟਾ ਜਿਹਾ ਮੈਂ ਦੇਖ ਰਿਹਾ ਸੀਗਾ, ਅਤੇ ਇੱਕ ਪੀਟਾ ਬਾਈਟ ਦਾ ਮਤਲਬ ਹੋਇਆ ਕਿ ਤੁਸੀਂ ਲਗਭਗ ਜਿਹੜੇ 12,00,000 ਘੰਟੇ ਗਾਣੇ ਜੇ ਸੁਣਦੇ ਰਹੋ, ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ, ਅਤੇ ਇਹ ਤੁਸੀਂ ਇਹਨੂੰ ਹੁਣ ਇਹਦੇ 'ਚ ਹੋਰ ਡੇਢ ਹੋਰ ਜੋੜ ਲਓ, ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ 1 ਤੋਂ 2.5 ਮੰਨਿਆ ਜਾਂਦਾ ਹੈਗਾ, 1 ਤੋਂ ਘੱਟ ਤਾਂ ਕਿਹਦੇ ਹੀ ਹੋਣਾ ਹੈਗਾ। ਸੋ ਇਹ ਐਡਾ ਮਤਲਬ ਇਹਦੇ 'ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ, ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ। ਉਹ ਦੋ ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ ਹੋ ਜਾਣੀਆਂ, ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਅਤੇ ਰੋਮ ਪੜ੍ਹਦੇ ਰਹੇ ਹੈਗੇ ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ, ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ। ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ, ਤੁਹਾਡੇ ਕੋਲ ਪਈ ਉਹ ਚੀਜ਼, ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ, ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਕਿਹਾ ਵੀ ਹਾਂਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ ਯਾਦ ਆ ਗਈਆਂ, ਹੈ ਨਾ, ਉਹ ਹਿਸਟਰੀ ਦੀਆਂ ਚੀਜ਼ਾਂ ਜਾਂ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ, ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ। ਜਿਵੇਂ ਮੈਂ ਵਾਪਸ ਆਊਂਗਾ ਫਿਲਮ ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੂਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਹੁੰਦੀਆਂ ਇਹ ਚੀਜ਼ਾਂ। ਸੋ ਚੰਗਾ ਖਾਓ, ਚੰਗਾ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ, ਔਰ ਟੋਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ, ਅਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ, ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ, ਡਿਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ। ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ, ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦਿਉ ਕਿ ਆਪਣਾ ਜਿੰਨਾ ਓਮੇਗਾ ਲੈਣਾ, ਜਿੰਨੇ ਲੀਫੀ ਗ੍ਰੀਨਸ, ਜਿੰਨੀਆਂ ਬੇਰੀਜ਼, ਵਾਲਨਟਸ, ਓਲਿਵ ਓਇਲਸ, ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ, ਅਤੇ ਫਿਸ਼ ਆਇਲ ਵਗੈਰਾ ਜਾਂ ਫਿਸ਼ ਖਾਣਾ, ਤਾਂ ਫਿਰ ਚੰਗਾ ਚੱਲਦਾ ਰਹਿੰਦਾ। ਮੈਂ ਇੱਕ ਬ੍ਰੇਕ ਲੈ ਲੈਂਦਾ, ਗੱਲ ਸਿਹਤ ਦੇ ਵੱਲ ਆ ਗਈ, ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ ਹੈ। ਸੰਦੀਪ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ, ਜੇ ਥੋੜ੍ਹਾ ਕੁ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ, ਅੱਜ ਜ਼ਿਆਦਾ ਨਹੀਂ ਦੇ ਸਕਾਂਗੇ, ਪਰ ਫਿਰ ਵੀ ਥੋੜ੍ਹੀ ਕੁ ਜਿਹੀ ਤਾਂ ਗੱਲ ਕਰਕੇ ਜਾਈਏ, ਅਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ, ਕਿ ਨਹੀਂ?
1: ਹਾਂਜੀ, ਠੀਕ ਹੈ।
0: ਸੋ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਅਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ, ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜ੍ਹੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ, ਹੁਣ ਸੰਦੀਪ ਜੀ ਦੀਆਂ ਸੁਣੀਆਂ।
2: ਗੱਡੀ ਅਕਸ਼ਰ ਆਦਿਤਿਆ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ।
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਦੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
6: ਰੇਡੀਓ ਹਾਂਜੀ 1674 AM।

0: ਹੋ ਗਈਆਂ ਗੱਲਾਂ ਡਾਇਨਾਸੋਰਾਂ ਦੀਆਂ, ਹੋ ਗਈਆਂ ਸਪੇਸ ਦੀਆਂ, ਹੋ ਗਈਆਂ ਮਰੀਨ ਲਾਈਫ ਦੀਆਂ, ਤੇ ਹੁਣ ਗੱਲਾਂ ਸਾਇੰਸ ਪਲੱਸ ਫਿਲਾਸਫੀ ਦੀਆਂ। ਪ੍ਰੋਗਰਾਮ ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ। ਔਰ ਸੰਦੀਪ ਜੀ, ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ, ਲੀਹੇ ਪਾਈਏ, ਜਿਹਦੀ ਗੱਲ ਤੁਸੀਂ ਕਰਨੀ ਸੀ ਸ਼ੁਰੂ 'ਚ ਕਹਿ ਤਾਂ ਦਿੱਤਾ, ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ, ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ। ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹਨੂੰ ਆਪਾਂ AI ਕਹਿ ਲੈਂਦੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ। ਆਰਟੀਫਿਸ਼ਲ ਯਾਨੀ ਕਿ ਨਕਲੀ, ਆਈ ਯਾਨੀ ਇੰਟੈਲੀਜੈਂਸ, ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ, ਪਰ ਆਰਟੀਫਿਸ਼ਲ ਚੀਜ਼ ਆਰਟੀਫਿਸ਼ਲ ਹੀ ਹੋਏਗੀ। ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ, ਕਿੱਦਾਂ ਇਹ ਦਿਮਾਗ ਸੰਦੀਪ ਜੀ, ਕੀ ਚੀਜ਼ ਹੈਗੀ ਹੈ, ਕਾਹਦਾ ਬਣਿਆ ਹੋਇਆ ਇਹ, ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ?
1: ਹਾਂਜੀ, ਇਹ ਜਿਹਦਾ ਇਹਦੇ 'ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ, ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ, ਕਿਉਂਕਿ AI ਦਾ ਹੈਗਾ ਕਿ AI ਨੇ ਡਾਟਾ ਯੂਜ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ, ਹਨਾ। ਔਰ ਬ੍ਰੇਨ ਸਾਡਾ ਮੇਨਲੀ ਯੂਜ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਸੀਂ ਕੀ ਪੜ੍ਹ ਰਹੇ ਹਾਂ, ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ, ਉਹ ਚੀਜ਼ਾਂ ਦੇ ਉੱਤੇ ਹੈਗਾ, ਹਨਾ। ਤੇ AI ਜਿਹੜਾ
0: ਜਿਵੇਂ ਆਪਾਂ ਕਹਿੰਦੇ ਕਿ ਮੈਂ ਦਿਲ ਤੋਂ ਸੋਚ ਰਿਹਾ, ਦਿਲ ਤੋਂ ਤਾਂ ਕੋਈ ਨੀ ਸੋਚਦਾ ਹੁੰਦਾ, ਸੋਚਦੇ ਸਾਰੇ ਹੀ ਦਿਮਾਗ ਤੋਂ ਹੁੰਦੇ ਨੇ,
1: ਬਸ ਉਹ ਏਰੀਆ ਤੋਂ ਸੋਚਦੇ ਜਿਹੜਾ ਇਮੋਸ਼ਨਸ ਨੂੰ ਥੋੜਾ ਜ਼ਿਆਦਾ, ਮਤਲਬ ਇਮੋਸ਼ਨਸ ਮੇਨ ਜਿਹੜਾ ਸੈਰੀਬ੍ਰਮ ਸਾਡਾ ਉਹ ਪਾਰਟ ਹੈਗਾ ਬ੍ਰੇਨ ਦਾ ਜਿਹੜਾ ਇਮੋਸ਼ਨਸ ਨੂੰ ਕੈਰੀ ਕਰਦਾ, ਸੋ ਅਸੀਂ ਉੱਥੇ ਸੋਚਦੇ ਹਾਂ। ਬਟ ਇਹ ਬਹੁਤ ਕੰਪਲੈਕਸ ਹੈਗਾ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ, ਚਾਹੇ ਅਸੀਂ ਨਿਊਰੋਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ, ਤੇ ਕੰਪਲੈਕਸ ਔਰਗਨ ਦਾ ਹੈਗਾ ਜਿਹੜਾ ਸਾਡੀ ਹਰ, ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਇਹ ਕੈਰੀ ਕਰਦਾ, ਚਾਹੇ ਉਹ ਸਾਡੀ ਮੈਮਰੀਜ਼ ਆ, ਇਮੋਸ਼ਨਸ ਆ, ਟੱਚ ਆ, ਕੋਈ ਹੋਰ ਸੈਂਸ ਆ, ਸਾਡੀ ਮੋਟਰ ਸਕਿੱਲਸ ਹੈਗੀਆਂ ਨਾ, ਚਾਹੇ ਅਸੀਂ ਸਾਹ ਲੈ ਰਹੇ ਹਾਂ, ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਆ ਪਤਾ, ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ, ਮਤਲਬ ਕੁਛ ਮਿਲੀ ਸੈਕਿੰਡ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡ, ਕਾਫੀ ਮਿਲੀ ਸੈਕਿੰਡ, ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ, ਉਹ ਪਹਿਲਾਂ ਹੋ ਚੁੱਕੀ ਆ, ਹਨਾ। ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ, ਕੋਈ ਵੀ ਰਿਸਪੋਂਸ ਐਕਸ਼ਨ, ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ, ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ, ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ, ਤਾਂ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ 'ਚ ਜੀ ਰਹੇ ਹੁੰਦੇ ਹਾਂ ਇਸ ਮੂਮੈਂਟ 'ਚ, ਹਨਾ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ, ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ, ਸਾਡੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ, ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਹੈ, ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ, ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ, ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ ਹੈ। ਤੇ ਇਹਦੇ 'ਚ ਜਿਹੜੇ ਆ ਬ੍ਰੇਨ ਸਾਡਾ 60% ਫੈਟ ਹੁੰਦਾ, ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ, ਤੇ ਬਾਕੀ 40% ਸਾਡਾ ਪਾਣੀ ਹੁੰਦਾ ਹੈ, ਪ੍ਰੋਟੀਨ, ਕਾਰਬਸ ਤੇ ਸਾਲਟ ਜਿਹੜਾ ਹੈ, ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ। ਤੇ ਬ੍ਰੇਨ ਇੱਕ ਕੋਈ ਮਸਲ ਨਹੀਂ ਹੈਗਾ, ਜਿਵੇਂ ਸਾਨੂੰ ਪਤਾ ਹੀ ਹੈ, ਇਹ ਬਲੱਡ ਵੈਸਲਸ ਹੁੰਦੀਆਂ ਇਹਦੇ 'ਚ, ਤੇ ਨਰਵਸ ਹੁੰਦੀਆਂ, ਨਿਊਰੋਨਸ ਹੁੰਦੇ ਆ, ਹਨਾ, ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ, ਉਹ ਸਾਰੇ ਸੈਲਸ ਹੁੰਦੇ ਆ, ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ, ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਹਨਾ। ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ, ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ, ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ, ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ, ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ, ਮੇਰੇ ਸਾਹਮਣੇ ਮੀਂਹ ਪੈ ਰਿਹਾ, ਤਾਂ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ, ਹਨਾ। ਮਤਲਬ ਛੋਟੀ ਛੋਟੀ ਕੋਈ ਵੀ ਚੀਜ਼, ਕੋਈ ਐਕਟੀਵਿਟੀ ਹੁੰਦੀ ਹੈ। ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ, ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ, ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ, ਮੈਂ ਅੰਦਰ ਹੀ ਰਹਿਣਾ, ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ ਉਹ ਮੈਨੂੰ ਇਹ ਦੱਸਦਾ, ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ ਹੈ ਨਾ। ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ ਇਲੈਕਟ੍ਰੀਕਲ ਸਿਗਨਲ ਜਿਹੜੇ ਆ ਥਰੂ ਆਊਟ, ਮਤਲਬ ਪੂਰੀ ਬਾਡੀ ਦੇ ਜਿਹੜਾ ਆ ਬ੍ਰੇਨ ਸਾਡਾ ਪੂਰੀ ਬਾਡੀ ਨੂੰ ਸਾਡੇ ਕੈਮੀਕਲ ਸਿਗਨਲ ਦਿੰਦਾ ਹੈ ਜਾਂ ਇਲੈਕਟ੍ਰੀਕਲ ਸਿਗਨਲ ਦਿੰਦਾ ਕਿ ਕਿਵੇਂ ਮੈਂ ਕਿਸੇ ਚੀਜ਼ ਨੂੰ ਲੈ ਕੇ ਰਿਐਕਟ ਕਰਨਾ ਹੈ। ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੇਰਾ ਬ੍ਰੇਨ ਮੈਨੂੰ ਦੱਸਦਾ ਹੈ ਕਿ ਹਾਂ ਤੈਨੂੰ ਹੁਣ ਭੁੱਖ ਲੱਗੀ ਆ ਤੇ ਤੂੰ ਉੱਠ ਤੇ ਉੱਠ ਕੇ ਖਾ ਕੁਛ ਹੈ ਨਾ। ਤੇ ਕੋਈ ਵੀ ਚਾਹੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਸਾਡੀ ਬਾਡੀ ਦੀ ਬ੍ਰੇਨ ਹੀ ਕਰਦਾ। ਇਸ ਲਈ ਅਨਫੋਰਚੁਨੇਟਲੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕੁਛ ਹੋ ਜਾਂਦਾ, ਬ੍ਰੇਨ ਡੈਡ ਹੋ ਜਾਂਦਾ ਤਾਂ ਮੋਸਟ ਆਫ ਦਾ ਚਾਂਸਿਸ ਇਹੀ ਹੁੰਦੇ ਆ ਕਿ ਪਰਸਨ ਦੀ ਡੈਥ ਹੋ ਜਾਂਦੀ ਹੈ ਹਨਾ, ਕਿਉਂਕਿ ਬ੍ਰੇਨ ਕੰਮ ਕਰਨੋਂ ਹਟ ਗਿਆ ਤਾਂ ਸਾਰੇ ਹੀ ਸਿਸਟਮ ਜਿਹੜੇ ਬਾਡੀ ਦੇ ਕੰਮ ਕਰਨੋਂ ਜਿਹੜੇ ਆ ਹਟ ਜਾਂਦੇ ਹੈਗੇ ਆ। ਪਰ ਜੇ ਮੈਂ ਬ੍ਰੇਨ ਦੀ ਮੇਨ ਡਿਵੀਜ਼ਨ ਦੀ ਗੱਲ ਕਰਾਂ, ਜਿਹੜੀ ਅਸੀਂ ਤੁਸੀਂ ਵੀ ਹੈਮੀਸਫੇਅਰ ਦੀ ਗੱਲ ਕੀਤੀ ਸੀ ਕਿ ਸੱਜਾ ਪਾਸਾ ਖੱਬਾ ਪਾਸਾ ਹੁੰਦਾ ਨਾ, ਤਾਂ ਤਿੰਨ ਮੇਨ ਰੀਜਨ ਹੁੰਦੇ ਹੈਗੇ, ਇੱਕ ਸੈਰੀਬ੍ਰਮ ਉਹਨੂੰ ਕਹਿੰਦੇ ਆ, ਇੱਕ ਸੈਰੀਬੈਲਮ ਹੁੰਦਾ ਹੈ ਤੇ ਇੱਕ ਬ੍ਰੇਨ ਸਟੈਮ ਕਰਕੇ, ਮਤਲਬ ਤਿੰਨ ਮੇਨ ਹਿੱਸੇ ਹੈਗੇ ਆ। ਪੰਜਾਬੀ ਚ ਤਾਂ ਮੈਨੂੰ ਪਤਾ ਨੀ ਇਹਨਾਂ ਦੇ ਵਰਡ ਕੋਈ ਬਣੇ ਹੋਗੇ ਕਿ ਨਹੀਂ, ਪਰ ਜਿਹੜਾ ਸਾਡੇ ਜਿਹੜਾ ਬ੍ਰੇਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਸਾਡਾ, ਉਹਨੂੰ ਅਸੀਂ ਸੈਰੀਬੈਰਮ ਕਹਿੰਦੇ ਹਾਂ, ਜਿਹੜਾ ਕਿ ਸਭ ਤੋਂ ਵੱਡਾ ਹਿੱਸਾ ਹੈ ਸਾਡੇ ਬ੍ਰੇਨ ਦਾ। ਤੇ ਇਹ ਉਹ ਹਿੱਸਾ ਹੈਗਾ ਜਿਹੜਾ ਸਾਡੀ ਮੂਵਮੈਂਟ ਨੂੰ ਕੋਆਰਡੀਨੇਟ ਕਰਦਾ, ਮਤਲਬ ਅਸੀਂ ਚੱਲਦੇ ਹਾਂ ਦੌੜਦੇ ਹਾਂ, ਉਹ ਸਾਰਾ ਹਿੱਸਾ ਜਿਹੜਾ ਸਾਡੇ ਬਾਡੀ ਬ੍ਰੇਨ ਦਾ ਫਰੰਟ ਪਾਰਟ ਜਿਹੜਾ ਇਹ ਸਾਨੂੰ ਦੱਸਦਾ ਹੈ ਸਾਡੇ ਬਾਡੀ ਦਾ ਟੈਂਪਰੇਚਰ, ਇਸੇ ਹੀ ਪਾਰਟ ਨੇ ਰੈਗੂਲੇਟ ਕਰਕੇ ਰੱਖਣਾ। ਤੇ ਇਹੀ ਪਾਰਟ ਜਿਹੜਾ ਸਾਨੂੰ ਬੋਲਣ ਲਾਉਂਦਾ ਹੈ, ਸਾਨੂੰ ਜਜਮੈਂਟ ਹੁੰਦੀ ਹੈ ਕਿਸੇ ਚੀਜ਼ ਦੀ, ਹਨਾ, ਜਿਵੇਂ ਮੈਂ ਮੀਂਹ ਦੀ ਐਗਜ਼ਾਮਪਲ ਦਿੱਤੀ ਆ, ਸਾਨੂੰ ਅਸੀਂ ਸੋਚਦੇ ਜਾਂ ਰੀਜ਼ਨਿੰਗ ਸਾਡੀ ਇਸ ਪਾਰਟ ਦੇ ਵਿੱਚ ਹੀ ਹੁੰਦੀ ਆ, ਲਾਰਜੈਸਟ ਪਾਰਟ ਜਿਹੜਾ, ਚਾਹੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਜਿਹੜੀਆਂ, ਕਿੰਨੇ ਕੋਈ ਪਰਸਨ ਜਿਹੜਾ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਸੋਲਵਿੰਗ ਸਕਿੱਲਸ ਹੈਗੀਆਂ ਕੰਪੈਰੇਟਿਵਲੀ ਦੂਸਰਾ, ਤਾਂ ਮਤਲਬ ਕਿ ਉਹਦੇ ਕਨੈਕਸ਼ਨ, ਉਹ ਆਪਣੇ ਕਨੈਕਸ਼ਨ ਨੂੰ ਜ਼ਿਆਦਾ ਯੂਜ਼ ਕਰ ਰਿਹਾ ਸੈਰੀਬੈਰਮ ਦੇ ਵਿੱਚ, ਜਿਹੜੇ ਉਹਦੇ ਨਿਊਰਲ ਕਨੈਕਸ਼ਨ ਹੈਗੇ ਆ, ਹਨਾ। ਤੇ ਕੁਛ ਜਿਹੜੇ ਆ ਹੋਰ ਫੰਕਸ਼ਨ ਜਿਹੜੇ ਇਹਦੇ ਹੈਗੇ, ਉਹ ਸਾਡੀ ਸੈਂਸਿਸ ਹੈਗੀਆਂ, ਚਾਹੇ ਉਹ ਹੇਅਰਿੰਗ ਹੋਗੀ, ਜਿਹੜੀ ਵਿਜ਼ਨ ਹੋਗੀ, ਜਾਂ ਫਿਰ ਸਾਡੀ ਟੱਚ ਦੀ ਸੈਂਸ ਹੋਗੀ, ਜਾਂ ਬਾਕੀ ਸੈਂਸਿਸ ਜਿਹੜੀਆਂ ਸਾਡੀਆਂ ਹੁੰਦੀਆਂ ਸਾਨੂੰ ਪਤਾ ਲੱਗਦੀਆਂ। ਤੇ ਇਹ ਉਹ ਜਿਹੜਾ ਪਾਰਟ ਹੈਗਾ ਜਿਹਦਾ, ਜਦੋਂ ਅਸੀਂ ਇਹਨੂੰ ਲੈਫਟ ਔਰ ਰਾਈਟ ਸਾਈਡ ਕਹਿੰਦੇ ਹਾਂ, ਤਾਂ ਮਤਲਬ ਕਿ ਜਿਹੜੇ ਲੋਕ ਜਿਹੜੇ ਆ ਜਿਹਨਾਂ ਦੇ ਲੈਫਟ ਸਾਈਡ ਜਿਹੜੀ ਆ ਸਾਡੀ ਰਾਈਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ, ਤੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹ ਬ੍ਰੇਨ ਦੀ ਰਾਈਟ ਸਾਈਡ ਹੁੰਦੀ ਆ, ਉਹ ਸਾਡੀ ਲੈਫਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ। ਤੇ ਇਸ ਲਈ ਕੁਛ ਲੋਕ ਜਿਹੜੇ ਲੈਫਟ ਹੈਂਡਡ ਰਾਈਟ ਹੈਂਡਡ ਵੀ ਹੁੰਦੇ ਆ, ਹਨਾ। ਤੋ ਉਹ ਜਿਹੜਾ ਸਾਰਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ, ਮੇਨ ਪਾਰਟ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਹਾਂ, ਮੇਨ ਤਾਂ ਚਲੋ ਸਾਰੇ ਹੀ ਜ਼ਰੂਰੀ ਪਾਰਟ ਹੈਗੇ, ਉਹ ਸੈਰੀਬੈਰਮ ਹੈਗਾ, ਸੈਰੀਬ੍ਰਮ ਹੈਗਾ ਸੋਰੀ, ਫਿਰ ਸੈਰੀਬੈਲਮ ਜਿਹਨੂੰ ਅਸੀਂ ਲਿਟਲ ਬ੍ਰੇਨ ਵੀ ਕਹਿ ਦਿੰਦੇ ਹਾਂ, ਇਹ ਇੱਕ ਜਿਹਦੇ ਸਾਡੇ ਹੱਥ ਦੀ ਜਿਹੜੀ ਫਿਸਟ ਹੁੰਦੀ ਆ ਉਹਦੇ ਇੱਕ ਜਿੰਨਾ ਪੋਰਸ਼ਨ ਹੈਗਾ, ਜਿਹੜਾ ਸਾਡੇ ਸਿਰ ਦੇ ਪਿਛਲੇ ਹਿੱਸੇ ਤੇ ਲੋਕੇਟਡ ਹੁੰਦਾ ਹੈ, ਇਹਨੂੰ ਅਸੀਂ ਜਿਹੜਾ ਸੈਰੀਬੈਲਮ ਕਹਿੰਦੇ ਹਾਂ। ਤੇ ਇਹਦੇ ਆਊਟਰ ਪੋਰਸ਼ਨ ਦੇ ਵਿੱਚ ਨਿਊਰੋਨ ਹੁੰਦੇ ਆ, ਤੇ ਜਿਹੜਾ ਇਨਰ ਏਰੀਆ ਜਿਹੜਾ ਉਹ ਸੈਰੀਬ੍ਰਮ ਦੇ ਨਾਲ ਜਿਹੜਾ ਕਨੈਕਟ ਕਰਕੇ ਰੱਖਦਾ ਹੈ ਇਹਨੂੰ, ਸਾਡੇ ਬ੍ਰੇਨ ਨੂੰ, ਮਤਲਬ ਦੋ ਹਿੱਸਿਆਂ ਨੂੰ ਆਪਸ ਚ ਕਨੈਕਸ਼ਨ ਰੱਖਦੇ ਆ। ਤੇ ਇਹ ਜਿਹੜਾ ਹਿੱਸਾ ਇਹ ਵੀ ਸਾਨੂੰ ਜਿਹੜਾ ਮਸਲ ਮੂਵਮੈਂਟਸ ਦੇ ਵਿੱਚ ਹੈਲਪ ਕਰਦਾ ਆ, ਔਰ ਪੋਸਚਰ ਮੇਨਟੇਨ ਕਰਨ ਚ ਹੈਲਪ ਕਰਦਾ ਆ, ਜਾਂ ਬੈਲੈਂਸ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਤੇ ਇਕਲੀਬਰੀਅਮ ਬਣਾ ਕੇ ਰੱਖਦਾ, ਮਤਲਬ ਇੱਕ ਬ੍ਰੇਨ ਦਾ ਬੈਲੈਂਸ ਜਿਹੜਾ ਬਣਾ ਕੇ ਰੱਖਦਾ ਆ, ਜਿਹੜਾ ਇਹ ਵਾਲਾ ਲਿਟਲ ਬ੍ਰੇਨ ਸਾਡਾ ਹੈਗਾ। ਤੇ ਨਵੀਂ ਜਿਹੜੀ ਸਟੱਡੀਜ਼ ਕੁਛ ਹੋਈਆਂ ਉਹ ਸਾਨੂੰ ਦੱਸਦੀਆਂ ਕਿ ਕਿਵੇਂ ਜਿਹੜੀ ਆ ਥੋਟਸ ਜਾਂ ਇਮੋਸ਼ਨ ਤੇ ਸੋਰਲ ਜਿਹੜੇ ਆ ਸੋਰੀ ਸੋਸ਼ਲ ਬਿਹੇਵੀਅਰ ਆ ਉਹਦੇ ਚ ਵੀ ਇਹ ਹਿੱਸਾ ਜਿਹੜਾ ਪਾਰਟ ਪਲੇ ਕਰਦਾ ਹੈ। ਤੇ ਨਾਲ ਦੀ ਨਾਲ ਜਿਹੜੀਆਂ ਹੋਰ ਕੁਛ ਕੋਈ ਪ੍ਰੋਬਲਮਸ ਹੁੰਦੀਆਂ, ਜਿਵੇਂ ਆਟਿਜ਼ਮ ਹੋ ਗਿਆ ਕਈ ਲੋਕਾਂ ਨੂੰ ਹੁੰਦਾ, ਜਾਂ ਸਕਿਜ਼ੋਫਰੇਨੀਆ ਹੋ ਗਿਆ, ਉਹ ਵੀ ਇਹੀ ਜਿਹੜਾ ਬ੍ਰੇਨ ਦਾ ਪਾਰਟ, ਚਾਹੇ ਲਿਟਲ ਬ੍ਰੇਨ ਇਹਨੂੰ ਅਸੀਂ ਕਹਿੰਦੇ ਹਾਂ, ਬਟ ਫਿਰ ਵੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਸਾਡੇ ਬਾਡੀ ਦੀਆਂ। ਤੇ ਇਹਦੀ ਫਿਰ ਜਦੋਂ ਅਸੀਂ ਜਿਹੜਾ ਥੋੜਾ ਜਿਹਾ ਜ਼ਿਆਦਾ ਹੋਰ ਡਿਵਾਈਡ ਕਰੀਏ, ਜਦੋਂ ਅਸੀਂ ਬ੍ਰੇਨ ਨੂੰ ਤਾਂ ਮੇਨ ਪਾਰਟਸ ਹੋ ਗਏ, ਤੇ ਉਹਦੇ ਵਿੱਚ ਫਰੰਟਲ ਲੋਬ ਸਭ ਤੋਂ ਪਹਿਲਾਂ ਆ ਜਾਂਦਾ, ਮਤਲਬ ਜਿਹੜਾ ਕਹਿਣ ਦਾ ਮਤਲਬ ਜਿਹੜਾ ਸਭ ਤੋਂ ਵੱਡਾ ਭਾਗ ਜਿਹੜਾ ਹੈਗਾ ਬ੍ਰੇਨ ਦਾ, ਜਿਹੜਾ ਫਰੰਟ ਹੈਡ ਦੇ ਉੱਤੇ ਲੱਗਿਆ, ਜਿਹਨੂੰ ਅਸੀਂ ਸੈਰੀਬ੍ਰਮ ਵੀ ਕਹਿੰਦੇ ਹਾਂ, ਜਿਹੜੇ ਸਾਨੂੰ ਡਿਸੀਜ਼ਨ ਮੇਕਿੰਗ ਚ ਹੈਲਪ ਕਰਦਾ, ਰੀਜ਼ਨਿੰਗ ਚ ਹੈਲਪ ਕਰਦਾ, ਔਰ ਇਹਦੇ ਚ ਇੱਕ ਬਰੋਕਸ ਏਰੀਆ ਕਰਕੇ ਇੱਕ ਪਲੇਸ ਹੁੰਦੀ ਹੈ ਜਿਹਨੂੰ ਜਿਹੜੀ ਸਾਨੂੰ ਸਪੀਚ ਐਬਿਲਿਟੀ ਤੁਹਾਡੀ ਜਿਹੜੀ ਆ ਮਤਲਬ ਕਹਿਣ ਦਾ ਮਤਲਬ ਜਿਹੜੇ ਲੋਕ ਨਹੀਂ ਜਿਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਬੋਲਣ ਦੇ ਵਿੱਚ ਉਹਨਾਂ ਦੇ ਬ੍ਰੋਕਸ ਏਰੀਆ ਦੇ ਵਿੱਚ ਜਿਹੜੀ ਆ ਨਿਊਰਲ ਕਨੈਕਸ਼ਨ ਦੇ ਵਿੱਚ ਕੋਈ ਇਸ਼ੂ ਹੋ ਸਕਦਾ ਇਸ ਲਈ ਉਹਨਾਂ ਨੂੰ ਸਪੀਚ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ ਤੇ ਫਿਰ ਜਿਹੜਾ ਮਿਡਲ ਪੋਰਸ਼ਨ ਹੁੰਦਾ ਹੈਗਾ ਉਹ ਸਾਨੂੰ ਆਈਡੈਂਟੀਫਾਈ ਅਸੀਂ ਓਬਜੈਕਟ ਕੋਈ ਵੀ ਮੇਰੇ ਸਾਹਮਣੇ ਗਲਾਸ ਪਿਆ ਤਾਂ ਮੈਨੂੰ ਗਲਾਸ ਆਈਡੈਂਟੀਫਾਈ ਮੇਰਾ ਜਿਹੜਾ ਮਿਡਲ ਬ੍ਰੇਨ ਹੈਗਾ ਆ ਉਹ ਮੈਨੂੰ ਹੈਲਪ ਕਰਦਾ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਜਿਹੜੀ ਆ ਇਹ ਗਲਾਸ ਹੈਗਾ ਆ ਜਾਂ ਇਹ ਪਲੇਟ ਹੈਗੀ ਆ ਹਨਾ ਜਾਂ ਫਿਰ ਬੋਡੀ ਦੇ ਵਿੱਚ ਜੋ ਤੁਹਾਨੂੰ ਪੇਨ ਫੀਲ ਹੁੰਦਾ ਉਹ ਵੀ ਤੁਹਾਨੂੰ ਬੋਡੀ ਦਾ ਹੀ ਜਿਹੜਾ ਸੋਰੀ ਬ੍ਰੇਨ ਦਾ ਹੀ ਹਿੱਸਾ ਤੁਹਾਨੂੰ ਇਹ ਦੱਸਦਾ ਪੈਰੇਟਲ ਲੋਬ ਜਿਹੜਾ ਆ ਕਿ ਤੇਰੀ ਪੇਨ ਹੋ ਰਹੀ ਆ ਹਨਾ ਬੋਡੀ ਦੇ ਵਿੱਚ ਤੇ ਤੈਨੂੰ ਮੈਡੀਸਿਨ ਲੈਣੀ ਆ ਜਾਂ ਜੋ ਵੀ ਕਰਨਾ ਹੈਗਾ ਤੇ ਇਸਦੇ ਵਿੱਚ ਜਿਹੜਾ ਇੱਕ ਹੋਰ ਏਰੀਆ ਹੁੰਦਾ ਜਿਹਨੂੰ ਅਸੀਂ ਵਰਨੀਕ ਏਰੀਆ ਕਹਿੰਦੇ ਮਿਡਲ ਪੋਰਸ਼ਨ ਦੇ ਵਿੱਚ ਇੱਕ ਹੋਰ ਛੋਟਾ ਏਰੀਆ ਹੁੰਦਾ ਹੈ ਜਿਹੜਾ ਸਾਨੂੰ ਜਦੋਂ ਕੋਈ ਬੋਲਦਾ ਹੈ ਜਦੋਂ ਤੇ ਅਸੀਂ ਉਹਨੂੰ ਜਿਹੜਾ ਸਮਝ ਪਾਉਂਦੇ ਹਾਂ ਉਹ ਵਰਨੀਕ ਏਰੀਆ ਜਿਹੜਾ ਸਾਡੇ ਬ੍ਰੇਨ ਦਾ ਉਹ ਇੱਕ ਮਤਲਬ ਹਰ ਇੱਕ ਇਹਦਾ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਹਰ ਇੱਕ ਜੋ ਵੀ ਬ੍ਰੇਨ ਦਾ ਸਾਡਾ ਪਾਰਟ ਹੈਗਾ ਉਹ ਡਿਫਰੈਂਟ ਡਿਫਰੈਂਟ ਫੰਕਸ਼ਨ ਸਾਡੇ ਜਿਹੜੇ ਆ ਉਹ ਹੈਂਡਲ ਕਰਦਾ ਹੈਗਾ ਤੇ ਜਦੋਂ ਪਿਛਲਾ ਪਾਰਟ ਹੈ ਸਾਡੇ ਬ੍ਰੇਨ ਦਾ ਉਹ ਵਿਜ਼ਨ ਦੇ ਵਿੱਚ ਹੈਲਪ ਕਰਦਾ ਹੈਗਾ ਸਾਈਡਸ ਆ ਬ੍ਰੇਨ ਦੀਆਂ ਸ਼ਾਰਟ ਟਰਮ ਮੈਮਰੀ ਦੇ ਜਿਹੜੀ ਹੈਲਪ ਕਰਦੀਆਂ ਸਪੀਚ ਜਾਂ ਮਿਊਜ਼ੀਕਲ ਸਿਸਟਮ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਹਨਾ ਉਹ ਸਾਰੀਆਂ ਚੀਜ਼ਾਂ ਤੇ ਜਿਹੜੀ ਨਿਊਰੋਪਲਾਸਟੀਸਿਟੀ ਦੀ ਅਸੀਂ ਹੁਣ ਸਾਡੇ ਕੋਲ ਟਾਈਮ ਜ਼ਿਆਦਾ ਮੈਨੂੰ ਲੱਗਦਾ ਰਹਿ ਨਹੀਂ ਗਿਆ ਤੇ ਥੋੜੀ ਜਿਹੀ ਹਾਂਜੀ ਮੈਂ ਇਹ ਦੱਸ ਰਹੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਹੈ ਕਿ ਜਿਹੜਾ ਹੈ ਕਿੱਦਾਂ ਸਾਡਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਲੈਂਦਾ ਡਿਫਰੈਂਟ ਕੰਡੀਸ਼ਨਸ ਦੇ ਅਕੋਰਡਿੰਗ ਤੋਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ ਜਦੋਂ ਮੈਂ ਪਹਿਲਾਂ ਕਿਹਾ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਸਮਟਾਈਮਸ ਇਹ ਹੁੰਦਾ ਕਿ ਇੱਕ ਹਿੱਸਾ ਬੋਡੀ ਦਾ ਜਿੱਦਾਂ ਮੈਂ ਪੈਰੀਟਲ ਲੋਬ ਦੀ ਗੱਲ ਕੀਤੀ ਹੈ ਕਿ ਇਹ ਪੇਨ ਨੂੰ ਫੀਲ ਕਰ ਸਕਦਾ ਜਾਂ ਆਈਡੈਂਟੀਫਾਈ ਕਰ ਸਕਦਾ ਓਬਜੈਕਟ ਨੂੰ ਮੰਨ ਲਓ ਇਸ ਹਿੱਸੇ ਦੇ ਵਿੱਚ ਸੱਟ ਲੱਗ ਗਈ ਕਿਸੇ ਦੇ ਤਾਂ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਹੋਰ ਪਾਰਟ ਜਿਹੜਾ ਆ ਉਹ ਸਾਰੀ ਐਕਟੀਵਿਟੀਜ਼ ਜਿਵੇਂ ਪੇਨ ਹੋ ਗਿਆ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜਾ ਇੱਕ ਇਹ ਹਿੱਸਾ ਕੈਰੀ ਕਰ ਰਿਹਾ ਸੀਗਾ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਦੂਸਰਾ ਹਿੱਸਾ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਸ਼ੁਰੂ ਕਰ ਜਾਂਦਾ ਜਦੋਂ ਕੋਈ ਪਰਟੀਕੁਲਰ ਹਿੱਸਾ ਡੈਡ ਹੋ ਜਾਂਦਾ ਤਾਂ ਦੂਜਾ ਪਾਰਟ ਜਿਹੜਾ ਉਹ ਆਪਣਾ ਰੋਲ ਪਲੇ ਕਰਨ ਲੱਗ ਜਾਂਦਾ ਬਟ ਸਮਟਾਈਮਸ ਇਹ ਨਹੀਂ ਹੁੰਦਾ ਸਮਟਾਈਮਸ ਇਹ ਨਹੀਂ ਹੁੰਦਾ ਜਦੋਂ ਬਹੁਤ ਮੇਜਰ ਕੋਈ ਤੁਹਾਡੇ ਸੱਟ ਲੱਗ ਜਾਵੇ ਤੇ ਫਿਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਕੋਈ ਹੋਰ ਹਿੱਸਾ ਬ੍ਰੇਨ ਦਾ ਜਿਹੜਾ ਆ ਉਹ ਬਾਕੀ ਫੰਕਸ਼ਨਸ ਨੂੰ ਕਰਨ ਲੱਗ ਜਾਵੇ ਤੇ ਸਾਰਾ ਅਸੀਂ ਅਗਲੇ ਐਪੀਸੋਡ ਚ ਜਿਹੜਾ ਡਿਸਕਸ ਕਰਾਂਗੇ ਤੇ ਹਾਂਜੀ ਤੋ ਇਹ ਸਾਰਾ ਸਾਰਾ ਜਿਹੜਾ ਡਿਫਰੈਂਟ ਜਿਹੜੇ ਇੰਨੇ ਸਾਰੇ ਕਨੈਕਸ਼ਨ ਇੰਨੇ ਟ੍ਰਿਲੀਅਨ ਕਨੈਕਸ਼ਨ ਆਪਾਂ ਗੱਲ ਕਰੀਆ ਉਹ ਸਾਰੇ ਇਸ ਲਈ ਹੁੰਦੇ ਆ ਤਾਂ ਕਿ ਸਾਰੀ ਜਿਹੜੀਆਂ ਅਲੱਗ ਅਲੱਗ ਜਿਹੜਾ ਸਾਡਾ ਬ੍ਰੇਨ ਦਾ ਪੁਆਇੰਟ ਅਲੱਗ ਅਲੱਗ ਚੀਜ਼ਾਂ ਦੇ ਉੱਤੇ ਫੋਕਸ ਕਰ ਸਕੇ
0: ਰਾਈਟ ਰਾਈਟ ਹਾਲੇ ਮੇਰੇ ਖਿਆਲ ਦੇ ਨਾਲ ਇਸ ਟੌਪਿਕ ਦਾ ਅਸੀਂ 10-20% ਹੀ ਛੇੜਿਆ ਹੈਗਾ ਉਹ ਸੋਚੋ ਕਿ ਆਪਣੇ ਆਪ ਦੇ ਵਿੱਚ ਇਹ ਟੌਪਿਕ ਕਿੰਨਾ ਵੱਡਾ ਔਰ ਕਿੰਨੀ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਸੀਗੀ ਅਸੀਂ ਹੁਣ ਤੱਕ ਬ੍ਰੇਨ ਹੀ ਨਹੀਂ ਲਗਾਇਆ ਕਿ ਇੱਧਰਲੇ ਪਾਸੇ ਵੀ ਗੱਲ ਕੀਤੀ ਜਾਵੇ ਰੇਡੀਓ ਦੇ ਉੱਤੇ ਬਟ ਨਹੀਂ ਡੈਫੀਨੇਟਲੀ ਇਹ ਡਾਕਟਰ ਸੰਦੀਪ ਕੌਰਾਂ ਹੋਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਫਿਲੋਸਫੀ ਦੇ ਉਸ ਪਾਰਟ ਦੇ ਉੱਤੇ ਜਿਹਦੇ 'ਤੇ ਫਿਲੋਸਫੀ ਦੇ ਜਾਂ ਹਿਸਟਰੀ ਦੇ ਮਹਾਨ ਪੋਲੀਮੈਥ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਐਰਿਸਟੋਟਲ ਨੇ ਕਿਵੇਂ ਗੱਲ ਕੀਤੀ ਸੀਗੀ ਨਿਊਰੋਪਲਾਸਟੀ ਦੇ ਉੱਤੇ ਆਪਾਂ ਅਗਲੀ ਵਾਰ ਗੱਲ ਕਰਾਂਗੇ ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਜਾਂ ਨਿਊਰਲ ਜਿੰਨੀਆਂ ਵੀ ਬ੍ਰਾਂਚਿਜ਼ ਹੈਗੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅਗਲੀ ਵਾਰ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਹਾਂ ਅਗਲੇ ਐਪੀਸੋਡ ਦੇ ਵਿੱਚ ਅੱਜ ਦਾ ਇਹ ਐਪੀਸੋਡ ਜਿੰਨਾ ਕੁ ਵੀ ਆਇਆ ਕਿੱਦਾਂ ਦਾ ਲੱਗਿਆ ਉਹਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ 0472464674 ਦੇ ਉੱਤੇ facebook.com/ਹਾਂਜੀ ਸਿਡਨੀ 'ਤੇ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸੰਦੀਪ ਕੌਰ ਜੀ ਅਤੇ ਧੰਨਵਾਦ ਸਮਾਂ ਦੇਣ ਦੇ ਲਈ
1: ਥੈਂਕ ਯੂ ਜੀ
0: ਸੋ ਇਹ ਸੀਗੇ ਜੀ ਸੰਦੀਪ ਜੀ ਸਾਡੇ ਨਾਲ ਔਰ ਮੈਨੂੰ ਯਾਨੀ ਗੌਤਮ ਕਪਿਲ ਨੂੰ ਵੀ ਦਿਓ ਇਜਾਜ਼ਤਾਂ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੰਨਾ ਹੀ ਧੰਨਵਾਦ ਟੇਕ ਕੇਅਰ ਸ਼ਬਾ ਖੈਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਦੇਖੋ ਇਨ ਐਂਡ ਐਜ਼ ਸਰਪੰਚ।
7: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
6: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

ਚੁੰਨੀ ਵਾਂਗ ਤੂੰ ਜ਼ਰੂਰੀ, ਇਹ ਇੱਕ ਜਗ੍ਹਾ ਅੱਖਰ ਆਇਆ। ਮੇਰੇ ਖਿਆਲ ਦੇ ਨਾਲ ਚੁੰਨੀ ਦੇ ਨਾਲ ਗੋਟਾ ਟਾਈਟਲ ਹੋਣਾ ਚਾਹੀਦਾ ਸੀ, ਜਾਂ ਫਿਰ ਕੋਈ ਹੋਰ ਟਾਈਟਲ ਹੋਣਾ ਚਾਹੀਦਾ ਸੀ। ਪਰ ਕੌਫੀ ਟਾਈਟਲ ਕਿਵੇਂ ਆ ਗਿਆ, ਇਹ ਸਾਨੂੰ ਚਾਚਾ ਪੀਜੇ ਦੱਸਣਗੇ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਤੇ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ ਹੈ। ਖਬਰ ਇਹ ਹੈਗੀ ਹੈ ਕਿ ਅਮਰਿੰਦਰ ਗਿੱਲ ਦਾ ਨਵਾਂ ਗਾਣਾ ਆ ਗਿਆ, ਤੁਸੀਂ ਸੁਣ ਲਓ।

0: ਅੱਜ ਚੱਕ ਨਵਾਂ ਗਾਣਾ ਕੌਫੀ ਤੇ ਜਿਹਨੂੰ ਮਿਊਜ਼ਿਕ ਦਿੱਤਾ ਹੈ ਅਮਰਿੰਦਰ ਗਿੱਲ ਦੇ ਦੋ ਮੁੰਡਿਆਂ ਨੇ ਅਰਮਾਨ ਤੇ ਅਰਨਾਜ਼ ਨੇ ਤੇ ਲਿਖਿਆ ਰਾਜ ਰਣਜੋਤ ਨੇ ਰਣਜੋਤ ਸਿੰਘ ਨੇ ਨਹੀਂ ਰਾਜ ਰਣਜੋਤ ਨੇ ਮੇਰੇ ਨਾਲ ਹੈਗੇ ਨੇ ਮਨਤੇਜ ਸਿੰਘ ਉਰਫ ਚਾਚਾ ਪੀਜੇ ਉਰਫ ਤੇਜਾ ਤੇਜਾ ਕਿਹਾ ਹੈ
1: ਉਰਫ ਮੋਂਟੀ
0: ਤੇਜਾ ਤੇਜਾ ਕਿਹਾ
1: ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਭਾਜੀ ਇਹ ਜਿਹੜਾ ਮਿਊਜ਼ਿਕ ਗਾਣੇ ਚ ਦਿੱਤਾ ਹੈ ਇਹ ਅਮਰਿੰਦਰ ਭਾਜੀ ਦੇ ਮੁੰਡਿਆਂ ਨੇ ਦਿੱਤਾ ਹੈ
0: ਮੈਂ ਹਰਪੰਜ ਫਾਰਸੀ
1: ਮੈਂ ਹੈਰਾਨ ਹੋ ਗਿਆ ਨਾ ਮੈਂ ਫਿਰ ਇੱਕ ਵਾਰੀ ਸੁਣਨਾ ਚਾਹੁੰਦਾ ਸੀ ਵੀ ਯਾਰ ਸੱਚੀ ਵਾਹ ਯਾਰ ਇੱਕ ਤਾਂ ਉਹਨਾਂ ਦਾ ਗਾਣਾ ਵੀ ਆਇਆ ਸੀ ਨਾ ਗਾਣਾ ਵੀ ਦੋਨਾਂ ਦਾ ਆ ਗਿਆ
0: ਉਹਨਾਂ ਦੇ ਤਾਂ ਕਈ
1: ਕਾਫੀ ਆ ਗਿਆ ਤੇ ਹੁਣ ਆ ਮਿਊਜ਼ਿਕ ਵੀ ਦਿੱਤਾ ਹੈ ਤੇ ਕੌਫੀ ਦਾ ਟਾਈਮ ਹੈ ਤੇ ਤੁਸੀਂ ਕੌਫੀ ਗਾਣਾ ਵੀ ਲਵਾ ਰਿਹਾ ਤੇ ਹੁਣ ਕੱਲਾ ਪਾਣੀ ਪਿਆ ਰਹੇ ਉਹ ਗੱਲ ਕੀ ਹੈ ਤੁਹਾਡੇ ਵਿੱਚੋਂ ਵੀ
0: ਗੱਲ ਮੈਂ ਕਿਹਾ ਸੀ ਛੇਤੀ ਆਓ ਕੌਫੀ ਰੈਡੀ ਹੈ
1: ਭਾਜੀ ਅੱਜ ਤੁਸੀਂ ਮੇਰੀ ਵੇਟ ਨਹੀਂ ਕੀਤੀ ਫਿਰ ਹੈ
0: ਬੰਦਾ ਵੇਟ ਕੀਤਾ ਤੁਹਾਡਾ ਦੇਖੋ ਮੇਰਾ ਵੇਟ ਇੰਨਾ ਹੋ ਗਿਆ ਤੁਹਾਡੀ ਵੇਟ ਕਰਦੇ ਕਰਦੇ
1: ਦੇਖੋ ਵੇਟ 'ਚ ਮੇਰਾ ਪੇਟ ਹੋ ਗਿਆ
0: ਵੇਟ ਕਰਦੇ ਕਰਦੇ ਮੈਂ ਲੇਟ ਹੋ ਗਿਆ ਮੈਂ ਫਿਰ ਕੌਫੀ ਨੂੰ ਮੈਂ ਗਿਆ ਸੜੁਕੀ ਜਾਓ ਕੋਈ ਚੱਕਰ
1: ਅੱਛਾ ਮੈਨੂੰ ਇੱਕ ਦਿਨ ਤੁਸੀਂ ਕਿਹਾ ਸੀ ਵੀ ਭਾਜੀ ਬਲੈਕ ਕੌਫੀ ਪੀ ਕੇ ਨਾ ਤੁਹਾਨੂੰ ਐ ਚਿੰਗਿਆਰੀਆਂ ਲੱਗ ਜਾਣਗੀਆਂ ਜਾਂ ਹੋਰ ਕਿਸੇ ਨੇ ਕਿਹਾ ਮੈਂ ਬੰਦਾ ਲੱਭਣਾ ਚਾਹੁੰਦਾ
0: ਚਿੰਗਿਆਰੀਆਂ ਤਾਂ ਨਹੀਂ ਮੈਂ ਕਹੀਆਂ ਸੀ ਪਰ ਬਲੈਕ ਕੌਫੀ ਆਪਾਂ ਪੀਂਦੇ ਜ਼ਰੂਰ ਹੈ
1: ਪਤਾ ਨਹੀਂ ਮੈਨੂੰ ਨਾ ਕਿਸੇ ਨੇ ਕਿਹਾ ਸੀ
0: ਕਿ ਆਪਾਂ ਸਕਿਮ ਕੌਫੀ ਵੀ ਪੀਂਦੇ ਆ ਇੱਥੇ
1: ਸਕਿਮ
0: ਸਕਿਮ ਹੀ ਪੀਂਦੇ ਹੁੰਦੇ ਆਪਾਂ
1: ਉਹ ਕੀ ਹੁੰਦਾ
0: ਉਹ ਇੱਕ ਚਮਚ ਲਾਈਟ ਮਿਲਕ ਦਾ ਪਾ ਕੇ
1: ਕਰਦੀ ਆ ਜਿਹੜੀ ਵਿੱਚ
0: ਨਹੀਂ ਨਹੀਂ ਕੌਫੀ ਜ਼ਿਆਦਾ
1: ਹਾਂ
0: ਤੇ ਦੁੱਧ ਦਾ ਚਮਚ ਇੱਕ
1: ਅੱਛਾ ਅੱਛਾ ਠੀਕ ਹੈ ਮੈਨੂੰ ਇੱਕ ਭਾਈ ਨੇ ਕਿਹਾ
0: ਬਲੈਕ ਵਰਗੀ ਹੋਇਆ ਉਹ ਠੀਕ ਹੈ ਉਹ ਵੀ
1: ਮੈਂ ਉਹੀ
0: ਛਿੱਟਾ ਜਿਹਾ ਦੇ ਲਿਆ ਕਰੋ
1: ਉਹ ਮੈਂ ਕਿਤੇ ਮੂੰਹ ਤੇ ਨਾ ਦੇ ਲਾ ਛਿੱਟਾ ਕਿਉਂਕਿ ਸਾਡੇ ਤੇ ਛਿੱਟਾ ਮੂੰਹ ਤੇ ਹੀ ਦਿੰਦੇ ਹਨ ਭਾਈ ਪੂਰਾ ਚੰਗੀ ਤਰ੍ਹਾਂ ਦੱਸਿਆ ਕਿ ਉਹਨੂੰ ਛਿੱਟਾ ਕਿੱਥੇ ਦੇਣਾ ਕਿਉਂਕਿ ਆਪਾਂ ਛੋਟੇ ਹੁੰਦੇ ਸੀ ਨਾ ਛਿੱਟਾ ਮੂੰਹ ਤੇ ਜਦੋਂ ਮੂੰਹ ਧੋਣੀ ਛਿੱਟਾ ਤਾਂ ਮੂੰਹ ਦੇ ਦਿੰਦੇ ਹੈ
0: ਸਾਡੇ ਗੁੱਗਾ ਪੀਣ ਨੂੰ ਦਿੰਦੇ ਹੁੰਦੇ ਨੇ ਛਿੱਟਾ
1: ਗੁੱਗਾ ਯਾਰ ਗੁੱਗਾ ਕੀ ਤੁਹਾਡਾ ਪਤਾ ਨੀ ਕੀ ਲੱਗਦਾ ਗੁੱਗਾ ਕੀ ਦੱਸਾ
0: ਤੁਹਾਨੂੰ ਗੁੱਗਾ
1: ਨਹੀਂ ਨਹੀਂ ਨਹੀਂ ਗੁੱਗਾ ਤਾਂ ਨਹੀਂ ਪਤਾ ਗੁੱਗਾ ਹੁੰਦਾ ਸੀ
0: ਪੀਰ ਪੀਰ
1: ਪੀਰ ਅੱਛਾ ਓ ਹਾਂ ਗੁੱਗਾ ਪੀਰ
0: ਖੇਤਾਂ 'ਚ ਜਾਣ ਤੋਂ ਪਹਿਲਾਂ ਦਿੰਦੇ ਹੁੰਦੇ ਸੀਗੇ ਦੁੱਧ ਦਾ ਛਿੱਟਾ
1: ਓਏ ਹਾਏ ਹਾਏ ਹਾਏ ਅੱਛਾ ਮੈਂ ਉਹੀ ਗੱਲ ਤੇ ਫੇਰ ਆ ਰਿਹਾ ਅੱਜ ਮੇਰੀ ਨਾ ਗੱਲਾਂ ਪੂਰੀਆਂ ਹੁੰਦਿਆ ਕਰਿਓ ਤੁਸੀਂ
0: ਅੱਛਾ
1: ਤੁਸੀਂ ਮੇਰੇ ਇੰਨੇ ਵਿੱਚ ਜਿਹੜੇ ਅੱਛਾ ਸ਼ੁਰੂ ਹੋ ਗਏ
0: ਆਹ ਹੋ ਗਈ ਗੱਲ ਸ਼ੁਰੂ
1: ਗੋ ਤੇ ਅੱਜ ਤਾਂ ਮੈਂ ਕਾਊਂਟ ਚਿੜੀ ਜੁੜ ਕਰਨ ਲੱਗਾ
0: ਮੈਂ ਉਹੀ ਕਰਨ ਲੱਗਿਆ ਗੱਲ ਤੁਹਾਡੀ ਸ਼ੁਰੂ ਹੋ ਗਈ ਹੈ ਕੰਮ 'ਚ
1: ਨਹੀਂ ਨਹੀਂ ਸ਼ੁਰੂ ਕੋਈ ਅੱਜ
0: ਚਲੋ ਠੀਕ ਕਰੋ
1: ਹਾਂ
0: ਬਿਸਮਿਲ੍ਲਾ
1: ਬਿਸਮਿਲ੍ਲਾ ਹਾਂ ਅੱਛਾ ਇਹ ਜਿਹੜਾ ਇੱਕ ਨਾ ਮੈਨੂੰ ਭਾਜੀ ਕਹਿੰਦੇ ਵੀ ਜਦੋਂ ਤੂੰ ਥੱਕਿਆ ਹੋਏਗਾ ਨਾ ਤੂੰ ਨਾ ਬਲੈਕ ਕੌਫੀ ਪੀ ਲੇਗਾ ਨਾ ਤੇਰੀ ਸਾਰੀ ਥਕਾਨ ਦੂਰ ਹੋ ਜਾਣੀ ਆ ਤੇ ਮੈਂ ਇੱਕ ਦਿਨ ਥੱਕਿਆ ਸੀ ਮੈਂ ਬਲੈਕ ਕੌਫੀ ਪੀਨਾ ਹੋ ਸਕਦਾ ਮੇਰੀ ਥਕਾਨ ਨਹੀਂ ਹੋਈ
0: ਦਿਮਾਗ ਦੀ ਗੱਲ ਤੁਸੀਂ ਆਪਣੇ ਮਨ ਨੂੰ ਜੋ ਸਮਝਾ ਲਿਆ ਵੀ ਆਹ ਪੀ ਕੇ ਮੇਰੀ ਥਕਾ ਕਈ ਕਹਿੰਦੇ ਨੇ ਮੇਰੀ ਰੈਡ ਬੁਲ ਪੀ ਕੇ ਦੂਰ ਹੋਣੀ ਹੈ ਕਈ ਚਾਹ ਪੀ ਕੇ ਕਰਦੇ ਨੇ ਕਈ ਕਈ ਸੌਂਕੇ ਦੂਰ ਹੁੰਦੀ ਹੈ ਥਕਾਵਟ
1: ਮਤਲਬ
0: ਜਾਇਜ਼ ਵੀ
1: ਦਿੱਲੀ ਇਹ ਦਿਲ ਤੁਹਾਡਾ ਵਾ ਜੋ ਤੁਹਾਡੇ ਦਿਲ ਦੇ ਕਿਹਾ ਨਾ ਵੀ ਹਾਂ ਇਹ ਚੀਜ਼ ਨੇ ਮੈਨੂੰ ਠੀਕ
0: ਨਹੀਂ ਆਹ ਚੀਜ਼ ਹੁਣ ਬਹੁਤ ਤੁਰ ਪਈ ਵੈਸੇ ਅੱਗੇ ਇੰਡੀਆ ਚ ਤਾਂ ਹੈਗੀ ਸੀਗੀ ਕਿ ਦੁਪਹਿਰ ਨੂੰ ਸੌਣ ਵਾਲਾ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਇਹ ਪਾਵਰ ਨੈਪ ਵਾਲੀ ਗੱਲ ਬੜੀ ਤੁਰ ਪਈ ਹੈ ਤੁਸੀਂ ਸਵੇਰੇ 9 ਤੋਂ 5 ਵਜੇ ਤੱਕ ਆਫਿਸ ਚ ਹੈਗੇ ਹੋ ਤੁਸੀਂ 1:30-2 ਵਜੇ 5 ਮਿੰਟ ਦਾ ਇੱਕ ਪਾਵਰ ਨੈਪ ਲੈ ਲਓ
1: ਓਏ ਹੋਏ ਹੋਏ ਹਾਂ
0: ਉਹ ਬਹੁਤ ਜ਼ਰੂਰੀ ਹੈਗਾ ਤੁਸੀਂ 5-10 ਮਿੰਟਾਂ ਦਾ ਪਾਵਰ ਇਸ ਕਰਕੇ ਕਿਉਂਕਿ ਉਹ ਕਹਿੰਦੇ ਉਹ 5-10 ਮਿੰਟਾਂ ਦੇ ਵਿੱਚ ਜੇ ਤੁਹਾਨੂੰ ਫੀਲ ਹੋ ਰਹੀ ਹੈ ਨੀਂਦ ਜੀ ਤੇ ਉਹਦੇ 'ਚ ਜਿਹੜੀ ਨੀਂਦ ਆ ਜਾਣੀ ਹੈ ਉਹ ਤੁਹਾਡੀ 4-5 ਘੰਟਿਆਂ ਦੇ ਵਿੱਚ ਵੀ ਨਹੀਂ ਆਉਣੀ
1: ਹੈ ਨਹੀਂ ਨਹੀਂ ਭਾਜੀ ਏਦਾਂ ਹੁੰਦਾ ਕਿਉਂਕਿ ਹੁਣ ਮੈਂ ਤੁਹਾਨੂੰ ਦੱਸਦਾ ਨਾ ਜਦੋਂ ਆਪਾਂ ਗੱਡੀ ਚਲਾ ਰਹੇ ਹੋਈਏ ਨਾ ਵਿੱਚ ਜਦੋਂ ਕੋਈ ਝੋਕੇ ਲੱਗਦੇ ਨਾ ਥੋੜੇ ਅਗਰ ਆਰਾਮ ਨਾਲ ਗੱਡੀ ਪਾਰ ਕਰਕੇ ਨਾ 10 ਮਿੰਟ ਵੀ ਆਰਾਮ ਨਾਲ ਏਦਾਂ ਅੱਖਾਂ ਬੰਦ ਕਰਕੇ ਬਹਿ ਜਾਈਏ ਨਾ ਐ ਲੱਗਦਾ ਵਾ ਵੀ ਯਾਰ ਮਤਲਬ ਸਾਰੀ ਥਕਾਨ ਦੂਰ ਹੋ ਗਈ ਹੈ ਇਹ ਹੁਣ ਇਹ ਦੱਸਾਂ ਕਿ ਮੈਂ ਜਦੋਂ ਦੁਬਈ ਕੰਮ ਕਰਦਾ ਸੀ ਨਾ ਤੇ ਸਾਡੀ ਹੈਗੀ ਉਹ ਕਿਹੜੀ ਕੰਪਨੀ ਟੇਬਲ ਦੇ ਲੰਮੇ ਪਿਆ ਨਾ ਉਹਨੂੰ ਕਹਿਣਗੇ ਲੈ ਇਹ ਕੀ ਹੈ ਯਾਰ ਆਫਿਸ ਆ ਕੀ ਤੂੰ ਘਰ ਬਣਾਇਆ ਵਾ ਸਾਰੇ ਏਦਾਂ ਕਹਿੰਦੇ ਆ ਪਰ ਉਹ ਆਪ ਸਪੈਸ਼ਲ ਕਰਦੇ ਆ
0: ਅੱਛਾ
1: ਉਹਨਾਂ ਨੇ ਰੋਟੀ ਤੋਂ ਬਾਅਦ ਸਾਰਿਆਂ ਨੇ ਸੌਣਾ ਹੁੰਦਾ ਮਤਲਬ ਕੰਮ ਇੰਨਾ ਕਰਦੇ ਆ ਉਹ ਔਰ ਕੰਮ ਔਰ ਮੈਂ ਉਹਨਾਂ ਤੋਂ ਸਿੱਖਿਆ ਮੈਂ ਕਿਹਾ ਯਾਰ ਸਹੀ ਗੱਲ ਆ ਜਿਹੜਾ ਵਿਚਕਾਰ ਜੀ ਬ੍ਰੇਕ ਲੈ ਕੇ ਜਿਹੜਾ ਤੁਸੀਂ ਸੌ ਲੈਂਦੇ ਹੋ ਨਾ ਆਪਾਂ ਸੋਈਏ ਤੇ ਆਪਾਂ ਤੇ ਘਰਾੜੇ ਮਾਰ ਲਾ ਪਹਿਲੋ ਘਰਾੜੇ ਨਹੀਂ ਮਾਰਦੇ ਪਰ
0: ਫਰਕ ਪੈਂਦਾ ਇਹ ਨਾ ਦੁਬਈ ਦੀ ਤੁਸੀਂ ਗੱਲ ਕੀਤੀ ਹੈ ਮੈਂ ਦੁਬਈ ਦੀ ਗੱਲ ਅੱਗੇ ਜਲ ਕੇ ਯਾਦ ਕਰਾਇਓ ਇੱਕ ਕਰਨੀ ਹੈ ਪਰ ਪਹਿਲਾਂ ਕੌਫੀ ਵਾਲੀ ਗੱਲ ਵਿੱਚ ਨਾ ਰਹਿ ਜਾਵੇ
1: ਕੌਫੀ
0: ਅੱਜ ਦੀ ਖਬਰ ਵੀ ਇਹੀ ਹੈ ਆਪਣੀ ਪਹਿਲੀ

0: ਖਬਰ
1: ਮੈਂ ਨੋਰਮਲੀ ਆਪਾਂ ਘਰੋਂ ਕਾਫੀ ਬਣਾ ਕੇ ਆਪਣੀ ਪਸੰਦ ਕਰ ਲੈਂਦੇ ਜਾਂ ਫਿਰ ਕੋਈ ਇੱਕ ਰਾਹ ਦੇ ਵਿੱਚ ਵਧੀਆ ਕੈਫੇ ਪੈਂਦਾ ਉੱਥੇ ਇੱਕ ਤੁਹਾਨੂੰ ਮੈਂ ਦੱਸੂਗਾ ਕਿੱਥੇ ਕੋਸਕੋ ਦੇ ਅਪੋਜ਼ਿਟ
0: ਰਿਚਮੰਡ
1: ਰੋਡ ਦੇ ਉੱਤੇ ਬੜਾ ਵਧੀਆ ਕੈਫੇ ਉਹ ਬੜੀ ਵਧੀਆ ਕਾਫੀ ਦਿੰਦੇ ਵੀ ਐਨ ਜਾਗ ਜੀ ਆ ਜਾਂਦੀ ਹੈ
0: ਉਹ ਵੈਰੀ ਗੁੱਡ
1: ਤੇ ਜੇ ਉੱਥੋਂ ਵੀ ਨਾ ਮਿਲੇ ਤੇ ਫਿਰ ਕੋਈ ਹੋਰ ਪਲਾਨ ਬੀ ਜਾਂ ਸੀ ਹੈ ਨੀ ਫੇ ਅੱਛਾ ਉਹ ਮੈਂ ਬਾਈ ਚਾਂਸ ਉਹ ਲੰਘਿਆ ਆਇਆ ਉੱਥੋਂ ਵੀ ਘਰੋਂ ਵੀ ਨੀ ਲਈ ਮੈਨੂੰ ਤੋੜ ਜੀ ਮਹਿਸੂਸ ਹੋ ਮੈਂ ਤੁਹਾਨੂੰ ਕਰਿਆ ਤੁਹਾਨੂੰ ਮੈਂ ਦੱਸੂਗਾ ਕਿੱਥੇ ਕੋਸਕੋ ਦੇ ਅਪੋਜ਼ਿਟ ਰਿਚਮੰਡ ਰੋਡ ਦੇ ਉੱਤੇ ਬੜਾ ਵਧੀਆ ਕੈਫੇ ਉਹ ਬੜੀ ਵਧੀਆ ਕਾਫੀ ਦਿੰਦੇ ਵੀ ਐਨ ਜਾਗ ਜੀ ਆ ਜਾਂਦੀ ਹੈ
0: ਉਹ ਵੈਰੀ ਗੁੱਡ
1: ਤੇ ਜੇ ਉੱਥੋਂ ਵੀ ਨਾ ਮਿਲੇ ਤੇ ਫਿਰ ਕੋਈ ਹੋਰ ਪਲਾਨ ਬੀ ਜਾਂ ਸੀ ਹੈ ਨੀ ਫੇ ਅੱਛਾ ਉਹ ਮੈਂ ਬਾਈ ਚਾਂਸ ਉਹ ਲੰਘਿਆ ਆਇਆ ਉੱਥੋਂ ਵੀ ਘਰੋਂ ਵੀ ਨੀ ਲਈ ਮੈਨੂੰ ਤੋੜ ਜੀ ਮਹਿਸੂਸ ਹੋ ਮੈਂ ਤੁਹਾਨੂੰ ਕਰਿਆ ਵੀ ਤੁਸੀਂ ਆਓਗੇ
0: ਮੈਂ ਥੋੜਾ ਲੇਟ ਹੋ ਗਿਆ
1: ਚਲੋ ਤੁਸੀਂ ਨਹੀਂ ਆਏ ਤੇ ਫਿਰ ਮੈਂ ਸੋਚਿਆ ਵੀ ਫਿਊਲ ਸਟੇਸ਼ਨ ਵਾਲੀ ਅੱਜ ਟਰਾਈ ਕਰਦੇ ਹਾਂ ਡਾਕੂਮੈਂਟ ਕਰ ਦੇਗਾ ਉਸ ਕੰਪਨੀ ਨੂੰ ਕਿਉਂਕਿ ਈਜੀ ਕੰਪਨੀ ਇੰਗਲੈਂਡ ਦੇ ਵਿੱਚ ਤਾਂ ਹੈਗੀ ਬਹੁਤ ਵੱਡੀ ਕੰਪਨੀ ਹੈ ਫਿਊਲ ਸਟੇਸ਼ਨ ਨੇ ਇਹਨਾਂ ਦੇ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਸੀਗੀ ਪਰ ਹੁਣ ਨੀ ਅੱਛਾ ਜਦੋਂ ਉੱਥੇ ਲੈਣ ਗਿਆ ਕਾਫੀ ਇਹ ਅੱਜ ਦੀ ਖਬਰ ਵੀ ਆਪਾਂ ਬੜੇ ਸਾਰੇ 1 ਜੁਲਾਈ ਤੋਂ ਫਾਈਨੈਂਸ਼ੀਅਲ ਈਅਰ ਚੇਂਜ ਹੁੰਦਾ ਹੈ ਨਾ
0: 1 ਜੁਲਾਈ ਹਾਂਜੀ
1: ਤੇ ਬੜੇ ਸਾਰੇ ਚੇਂਜਿਸ ਹੋ ਰਹੇ ਨੇ ਕਿਸੇ ਦੀ ਤਨਖਾਹਾਂ ਵੱਧ ਰਹੀਆਂ ਨੇ ਕਿਸੇ ਦੇ ਆਪਣਾ ਫਿਊਲ ਐਕਸਾਈਜ਼ ਘੱਟ ਹੋ ਰਿਹਾ ਹੈ
0: ਕਿਸੇ ਦੇ ਖਰਚੇ ਵੱਧ ਰਹੇ ਸਾਡੇ
1: ਪੇਡ ਪੈਰੈਂਟਲ ਲੀਵ ਵੱਧ ਰਹੀ ਹੈ ਖਰਚੇ ਵੱਧ ਰਹੇ ਨੇ ਇਮੀਗ੍ਰੇਸ਼ਨ ਦੀਆਂ ਫੀਸਾਂ ਵੱਧ ਗਈਆਂ ਸਾਰਾ ਕੁਝ ਚੇਂਜ ਹੋ ਰਿਹਾ ਹੈਗਾ
0: ਬਿਲਕੁਲ ਬਿਲਕੁਲ
1: ਇਸੇ ਟ੍ਰਾਂਜੀਸ਼ਨ ਚ ਇੱਕ ਚੇਂਜ ਇਹ ਵੀ ਹੋਇਆ ਇਹਦੇ ਵੱਲ ਆਪਾਂ ਧਿਆਨ ਨਹੀਂ ਦਿੰਦੇ ਹੈਗੇ
0: ਹਾਂਜੀ
1: ਇਹ ਖਬਰ ਬੜੀ ਇੰਟਰਸਟਿੰਗ ਸੀਗੀ ਔਰ ਇਹ ਸੀਗੀ ਕਿ ਅੱਛਾ ਪਹਿਲਾਂ ਖਬਰ ਚਲਾਉਣ ਤੋਂ ਪਹਿਲਾਂ ਆਪਾਂ ਜਿਵੇਂ ਉਹ ਕਰਦੇ ਹੁੰਦੇ ਆ ਉਹ ਖਬਰਾਂ ਚੱਜਦੀਆਂ ਹੁੰਦੀਆਂ ਸੀ ਅੱਜ ਕੱਲ ਖਬਰਾਂ ਬੇਕਾਰ ਨੇ ਮਿਊਜ਼ਿਕ ਹੀ ਉਹੀ ਹੈ
0: ਅੱਜ ਕੱਲ ਬੰਦੇ ਚੱਜਦੇ ਹੋ ਜਾਂਦੇ ਬਹੁਤ
1: ਬੰਦੇ ਬੇਕਾਰ ਨੇ ਤਾਂ ਖਬਰਾਂ ਬੇਕਾਰ ਅੱਛਾ ਇਹ ਖਬਰ ਇਹ ਹੈਗੀ ਹੈ ਜੀ ਕਿ 1 ਜੁਲਾਈ ਤੋਂ ਹੁਣ ਜਿੰਨੇ ਵੀ ਮਰਜਰ ਹੋ ਰਹੇ ਨੇ ਅੱਜ ਤੋਂ ਜਿੰਨੇ ਵੀ ਮਰਜਰ ਹੋ ਰਹੇ ਨੇ ਮਰਜਰ ਯਾਨੀ ਕਿ ਕੰਪਨੀਆਂ ਜਦੋਂ ਆਪਸ ਵਿੱਚ ਮਰਜ ਹੁੰਦੀਆਂ ਨੇ ਉਹ ਅੱਜ ਦੇ ਦਿਨ ਤੋਂ ਲਾਗੂ ਹੋਣੇ ਸੀ ਕਿਉਂਕਿ ਜ਼ਿਆਦਾਤਰ ਕੰਪਨੀਆਂ ਨਿਊ ਫਾਈਨੈਂਸ਼ੀਅਲ ਈਅਰ ਤੋਂ ਕਰਦੀਆਂ ਹੁਣ ਈਜੀ ਕੰਪਨੀ ਜਿਹੜੀ ਸੀਗੀ ਉਹਨੇ ਆਪਣੇ $1.8 billion ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿੰਨੇ ਫਿਊਲ ਸਟੇਸ਼ਨ ਸੀ ਉਹ ਖਰੀਦੇ ਸੀ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਵੀ ਖਰੀਦੇ ਹੋਣਗੇ
0: ਠੀਕ ਹੈ
1: ਇਹ ਜਾਣਕਾਰੀ ਮੈਨੂੰ ਨਾ ਉਹ ਫਿਊਲ ਸਟੇਸ਼ਨ ਤੇ ਕੰਮ ਕਰਦੇ ਕਰਿੰਦੇ ਨੇ ਦਿੱਤੀ ਉਹਦਾ ਆਪਣਾ ਸੀਗਾ ਉਹ
0: ਅੱਛਾ ਠੀਕ ਹੈ
1: ਫਿਰ ਬਾਅਦ ਚ ਆ ਕੇ ਮੈਂ ਚੈੱਕ ਵੀ ਕੀਤੀ ਔਰ ਵਾਕਈ ਇਹ ਸਹੀ ਪਾਈ ਗਈ ਤੇ ਹੁਣ ਉਹ ਕਹਿੰਦੇ ਕਿ ਇਸ ਕੰਪਨੀ ਜੀ ਸਾਡੀ $1.16 billion ਦੇ ਵਿੱਚ ਹੀ ਵੇਚ ਕੇ ਜਾ ਰਹੀ ਹੈ ਮਤਲਬ $600-700 million ਦੇ ਘਾਟੇ ਦੇ ਵਿੱਚ ਵੇਚ ਕੇ ਜਾ ਰਹੇ ਨੇ ਮੈਂ ਕਿਹਾ ਏਦਾਂ ਕਿਉਂ ਕਹਿੰਦੇ ਸਰਵਾਈਵ ਨਹੀਂ ਕਰ ਰਹੇ ਪਰ ਜਿਹੜੇ ਜਿੱਥੋਂ ਗੱਲ ਤੁਰੀ ਸੀਗੀ ਉਹ ਕਿੱਥੋਂ ਹੋਈ ਸੀਗੀ ਇਹਨਾਂ ਦੇ 450-500 ਦੇ ਕਰੀਬ ਫਿਊਲ ਸਟੇਸ਼ਨ ਨੇ ਈਜੀ ਦੇ
0: ਪੂਰੇ ਇੱਥੇ
1: ਹੁਣ ਉਹਨਾਂ ਸਾਰਿਆਂ ਤੇ ਐਮਪੋਲ ਦਾ ਨਾਮ ਲੱਗ ਜਾਣਾ AMPOL ਹਨਾ
0: ਅੱਛਾ ਐਮਪੋਲ ਅੱਛਾ
1: ਈਜੀ ਦੀ ਜਗ੍ਹਾ ਤੇ ਜਿੱਥੇ ਜਿੱਥੇ ਐਮਪੋਲ ਦੇ ਪੋਸਟਰ ਲੱਗ ਜਾਣਗੇ ਸਾਰੀ ਬ੍ਰੈਂਡਿੰਗ ਜਿਹੜੀ ਅੱਜ ਦੀ ਤਰੀਕ ਤੋਂ ਚੇਂਜ ਹੋਣੀ ਸ਼ੁਰੂ ਹੋ ਜਾਣੀ ਹੈ ਪਰ ਇਸ ਸਾਰੇ ਕਾਸੇ ਦੇ ਦਰਮਿਆਨ ਮੈਂ ਉੱਥੋਂ ਕਾਫੀ ਲੈਣ ਗਿਆ ਉਹਨਾਂ ਨੇ ਕਾਫੀ ਨਹੀਂ ਦਿੱਤੀ ਮੈਂ ਕਿਹਾ ਆਹ ਕੀ ਹੋਇਆ
0: ਕਾਫੀ ਦਿੱਤੀ ਨਹੀਂ
1: ਕਾਫੀ ਅੱਜ ਤੋਂ ਕੀ ਹੋਇਆ ਕਿ ਕਾਫੀ ਮਸ਼ੀਨ ਜਿੱਥੇ ਜਿੱਥੇ ਵੀ ਖਰਾਬ ਪਈ ਹੈ
0: ਉਹ ਖਰਾਬ ਹੀ ਹੈ
1: ਉਹ ਖਰਾਬ ਹੀ ਰਹਿਣੀ ਉਹਦੀ ਵਜ੍ਹਾ ਸੁਣੋ ਉਹ ਬੜੀ ਇੰਟਰਸਟਿੰਗ ਹੈ ਕਹਿੰਦਾ ਭਾਜੀ ਹੁਣ ਐਮਪੋਲ ਵੈਸੇ ਤਾਂ ਪੁਰਾਣੀ ਕੰਪਨੀ ਹੈ ਫਿਊਲ ਸਟੇਸ਼ਨ ਹੈਗੇ ਨੇ ਉਹਨਾਂ ਦੇ ਪਰ ਕਿਉਂਕਿ ਹੁਣ ਉਹ ਈਜੀ ਤੋਂ ਐਮਪੋਲ ਦੇ ਵਿੱਚ ਟ੍ਰਾਂਸਫਰ ਹੋ ਰਹੇ ਨੇ ਤੇ ਇਸ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਐਮਪੋਲ ਨੂੰ ਆਪ ਨੂੰ ਨਹੀਂ ਪਤਾ ਹੈਗਾ ਵੀ ਉਹ ਜਦੋਂ ਫਿਊਲ ਸਟੇਸ਼ਨ ਸਾਰੀ ਬ੍ਰੈਂਡਿੰਗ ਚੇਂਜ ਹੋਣੀ ਹੈ ਮਰਚੈਂਡਾਈਜ਼ਿੰਗ ਚੇਂਜ ਹੋਣੀ ਹੈ ਬੈਨਰ ਚੇਂਜ ਹੋਣਗੇ ਪੋਸਟਰ ਚੇਂਜ ਹੋਣਗੇ ਸਾਰੇ ਬੋਰਡ ਚੇਂਜ ਹੋਣਗੇ ਯੂਨੀਪੋਲ ਚੇਂਜ ਹੋਣਗੇ ਉਹ ਜਿਹੜੀ ਬਾਹਰ ਮਸ਼ੀਨ ਉਹ ਲੱਗਿਆ ਹੁੰਦਾ ਉੱਚਾ ਜਿਹਾ ਕੁਤੁਬ ਮੀਨਾਰ ਉਹਦੇ ਤੋਂ ਵੀ ਬ੍ਰੈਂਡਿੰਗ ਚੇਂਜ ਹੋਣੀ ਹੈ ਸਾਰਾ ਕੁਝ ਤੇ ਇਹਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਨੂੰ ਧਿਆਨ ਨਹੀਂ ਦੇ ਰਹੇ ਸੋ ਅੱਜ ਆਸਟ੍ਰੇਲੀਆ ਭਰ ਦੇ ਵਿੱਚ ਜਿੱਥੇ ਜਿੱਥੇ ਈਜੀ ਦੇ ਫਿਊਲ ਸਟੇਸ਼ਨ ਦੇ ਉੱਤੇ ਕਾਫੀ ਮਸ਼ੀਨਾਂ ਖਰਾਬ ਨੇ ਜਾਂ ਕੱਲ ਹੋਈਆਂ ਸੀ ਜਾਂ ਪਰਸੋਂ ਹੋਈਆਂ ਸੀ ਉਹ ਖਰਾਬ ਹੀ ਰਹਿਣਗੀਆਂ ਕਿਉਂਕਿ ਹਾਲੇ ਉਹਨਾਂ ਦੇ ਸਾਰੇ ਟੈਕਨੀਸ਼ੀਅਨ ਉਹਨਾਂ ਨੇ ਨਵੇਂ ਪੇਰੋਲ ਤੇ ਚਾੜਨੇ ਨੇ ਸਭ ਕੁਝ ਹੀ ਚੇਂਜ ਹੋਣਾ ਸੋ ਇਟਸ $multi-billion ਡੀਲ ਬਟ ਕਾਫੀ ਨਹੀਂ ਮਿਲਣੀ
0: ਤੁਹਾਨੂੰ ਉਹ ਖਰਾਬ ਸੀ ਤੁਸੀਂ ਗਿਆ ਸੀ ਉੱਥੇ
1: ਫਿਰ ਮੈਂ ਫਿਰ ਥੱਲਿਓਂ ਆ ਕੇ ਫਿਰ ਲਈ ਕਾਫੀ ਫਿਰ ਆਰਾਮ ਦੇ ਨਾਲ ਬੈਠ ਕੇ ਚਟਕਾਰੇ ਮਾਰਦੇ ਹੋਏ ਚੁਸਕੀਆਂ ਪੀਂਦੇ ਕਾਫੀ ਤੋਂ ਇਹ ਗੱਲ ਯਾਦ ਆਈ ਕਿ ਅਮਰਿੰਦਰ ਗਿੱਲ ਦਾ ਗਾਣਾ ਕਾਫੀ ਅਸੀਂ ਇਸ ਕਰਕੇ ਚਲਾਇਆ ਕਿਉਂਕਿ ਸਾਰੀ ਜਿਹੜੀ ਗੱਲ ਇੱਥੇ ਕਿਤੇ ਲਿਆ ਕੇ ਮੁਕਾਣੀ ਸੀਗੀ ਵੀ ਅੱਜ ਕਈਆਂ ਨੂੰ ਕਾਫੀ

0: ਵੀ ਨਸੀਬ ਨਹੀਂ ਹੋ ਜੀ ਜਿੱਥੇ ਜਿੱਥੇ ਈਜੀ ਦੇ ਫਿਊਲ ਸਟੇਸ਼ਨ ਹੈਗੇ. ਦੇਖੋ ਕਈ ਵਾਰ ਨਾ ਖਬਰਾਂ ਵੀ ਹੁੰਦੀਆਂ ਨੇ ਬਟ ਉਹ ਕਿਵੇਂ ਨਿਗਾਹ ਚ ਨਹੀਂ ਰਹਿੰਦੀਆਂ ਹੈਗੀਆਂ. ਆਪਾਂ ਖਬਰਾਂ ਕਿੰਨੀ ਵਾਰ ਕਰਦੇ ਹਾਂ, ਦਿਨ ਚ ਦੋ ਵਾਰ ਤਾਂ ਫਰੈਸ਼ ਖਬਰਾਂ ਹੀ ਨੇ.
1: ਸਹੀ ਗੱਲ ਹੈ.
0: ਅਦਰਵਾਈਜ਼ ਖਬਰਾਂ ਦੇ ਬੁਲੇਟਿਨ ਸਾਡੇ ਸੋਸ਼ਲ ਮੀਡੀਆ ਤੇ ਖਬਰਾਂ ਨੇ, ਖਬਰਾਂ ਹੀ ਖਬਰਾਂ ਨੇ. ਮਤਲਬ ਜੇ ਤੁਸੀਂ ਆਸਟ੍ਰੇਲੀਆ ਦੀਆਂ ਦੁਨੀਆਂ ਦੀਆਂ ਨਿਊਜ਼ ਲੈਣੀ ਹੈ ਬੈਸਟ ਕਿਤੋਂ, ਤਾਂ ਉਹ ਤੁਹਾਨੂੰ ਰੇਡੀਓ ਹਾਂਜੀ ਤੋਂ ਮਿਲਣਗੀਆਂ.
1: ਬਿਲਕੁਲ ਬਿਲਕੁਲ.
0: ਤੇ ਆਪਾਂ ਦੇ ਰਹੇ ਹਾਂ ਭਰ ਭਰ ਕੇ ਖਬਰਾਂ, ਥੋਕ ਦੇ ਭਾਅ ਦੇ ਰਹੇ ਹਾਂ, ਵਧੀਆ ਖਬਰਾਂ ਦੇ ਰਹੇ.
1: ਦੇਖ ਲਓ ਮਤਲਬ ਮਸ਼ੀਨ
0: ਚੋਂ ਜੇ ਕੁਛ ਖਬਰਾਂ ਬਚ ਜਾਣ ਤਾਂ ਫੇਰ ਅਸੀਂ ਖਬਰ ਬੜੀ ਬੇਕਾਰ ਐ ਚ ਦੇ ਰਹੇ.
1: ਫੇਰ ਅਸੀਂ ਆਪਣੇ ਸ਼ੋ ਹੀ ਇਹੋ ਜਿਹੇ ਚਲਾਏ ਆ ਵੀ ਉਹਦੇ ਵਿੱਚ ਵੀ ਖਬਰਾਂ ਵਾ,
0: ਬੇਕਾਰ ਖਬਰ ਇਹ ਚ ਰੱਖ ਲਈ.
1: ਮਤਲਬ ਅਸੀਂ ਦੇਖੋ ਮਤਲਬ ਸਾਰਾ ਦਿਨ ਵਧੀਆ ਖਬਰਾਂ ਦੇਣੀਆਂ. ਆਹ ਜਿਹੜਾ ਟਾਈਮ ਨਾ ਅੱਧੇ ਪੌਣੇ ਘੰਟੇ ਦਾ, ਇਹ ਚ ਸਾਰੀਆਂ ਬੇਕਾਰ ਖਬਰਾਂ ਹੀ ਆਉਣਗੀਆਂ. ਪਰ ਹੈ ਵੀ ਵਧੀਆ ਹੋਣਗੀਆਂ, ਇਹ ਨਹੀਂ ਆ ਬੇਕਾਰ ਹੈਗੀਆਂ ਵਾ, ਪਰ ਹੈ ਵੀ ਚੰਗਾ. ਹੁਣ ਦੇਖੋ ਆਹ ਕੌਫੀ ਵਾਲੀ ਆ, ਹੁਣ ਕਈਆਂ ਨੇ ਕੌਫੀ ਪੀਣ ਉੱਧਰ ਜਾਣਾ ਹੀ ਨਹੀਂ ਆ, ਜਿਹਨਾਂ ਨੇ ਸੁਣ ਲੈਣਾ ਵੀ ਯਾਰ ਹਲੇ ਨਹੀਂ ਉੱਥੇ ਜਾਣਾ, ਹੋ ਸਕਦਾ ਖਰਾਬ ਹੀ ਹੋਈ ਹੋਵੇ ਉੱਥੇ.
0: ਨਹੀਂ ਪਰ ਅੱਜ ਦੇ ਦਿਨ ਦੁਬਈ ਐਲਨ ਮਸਕ, ਜੁਲਾਈ ਦੀਆਂ ਛੁੱਟੀਆਂ ਤੇ ਵਟਸਐਪ, ਇਹ ਸਾਰੀਆਂ ਖਬਰਾਂ ਹੈਗੀਆਂ, ਬੜੀਆਂ ਇੰਟਰਸਟਿੰਗ ਖਬਰਾਂ ਨੇ. ਤੁਹਾਨੂੰ ਕਿਵੇਂ ਮਤਲਬ ਤੁਸੀਂ ਇਹ ਖਬਰ ਆਹ ਪ੍ਰੋਗਰਾਮ ਮਿਸ ਕਰਦੇ ਹੋ? ਅੱਗੇ ਤਾਂ ਕਰ ਦਿੰਦੇ ਹੁੰਦੇ ਸੀਗੇ ਜਦੋਂ,
1: ਮੈਂ ਬਹੁਤ ਚੰਗਾ ਤੁਸੀਂ ਸੁਣਾਓ.
0: ਇਹ ਨਹੀਂ ਗਾਣੇ ਦਾ ਟਾਈਟਲ,
1: ਗਾਣਾ ਇਹ ਕਿਹੋ ਜਿਹਾ ਗਾਣਾ?

0: ਕੀ ਹੈ ਤੇਰਾ ਹਾਲ?
1: ਮੇਰਾ ਤੇ ਹਾਲ ਠੀਕ ਹੈ ਭਾਜੀ, ਗਾਣੇ ਪਹਿਲਾਂ ਹੀ ਐ ਖੁਦਾ ਤੇ ਹੁਣ ਤੇਰਾ ਕੀ ਹਾਲ ਮਿੱਤਰਾ? ਕੀ ਕਰਦਾ ਪਿਆ ਮਿੱਤਰਾ? ਤੂੰ ਕੌਫੀ ਪੀ ਲਈ ਮਿੱਤਰਾ?
0: ਨਹੀਂ ਕੌਫੀ ਤਾਂ ਵਧੀਆ ਸੀ ਗਾਣਾ
1: ਭਾਜੀ, ਨਹੀਂ ਕੌਫੀ ਤਾਂ ਠੀਕ ਹੈ। ਤੁਸੀਂ ਇਹ ਦੱਸੋ ਬਈ ਤੁਹਾਨੂੰ ਗਰਮ ਗਰਮ ਕੌਫੀ ਸਵਾਦ ਲੱਗਦੀ ਜਾਂ ਥੋੜੀ ਮਤਲਬ ਠੰਡੀ ਠੰਡੀ?
0: ਨਹੀਂ ਉਹ ਗਰਮੀਆਂ ਦੇ ਵਿੱਚ ਠੰਡੀ, ਸਰਦੀਆਂ ਚ ਗਰਮ।
1: ਅੱਛਾ ਤੁਸੀਂ ਉਹ ਸੱਚ ਉਹ ਵੀ ਹੁੰਦਾ ਹੈ, ਤੁਸੀਂ ਕੋਲਡ ਕੌਫੀ ਪੀਤੀ ਹੈ? ਅੱਜ ਕੱਲ ਦੇਖ ਲੋ ਕੋਲਡ ਕੌਫੀ, ਆਪਾਂ ਗਰੀਬ ਪਹਿਲਾਂ ਕੌਫੀਆਂ ਤੱਕ ਆਏ ਤੇ ਤਾਂ ਤੱਕ ਇਹ ਨਹੀਂ ਪਤਾ ਕੋਲਡ ਕੌਫੀ ਵੀ ਆ ਚੁੱਕੀ ਆ।
0: ਭਾਜੀ ਤੁਸੀਂ ਕਿੱਥੇ ਰਹਿੰਦੇ ਰਹੇ ਮੈਨੂੰ ਇਹ ਦੱਸੋ ਯਾਰ।
1: ਯਾਰ ਹੱਦ ਹੋ ਗਈ ਆ ਭਾਜੀ, ਮੈਂ ਕੋਲਡ ਕੌਫੀ ਦੇ
0: ਕਾਲੇ ਪਾਣੀ ਚ। ਦੁਬਈ ਚ ਮਿਲਦੀਆਂ ਨਹੀਂ ਸੀ ਕੌਫੀਆਂ?
1: ਨਹੀਂ ਨਹੀਂ ਮਿਲਦੀਆਂ।
0: ਅੱਛਾ ਦੁਬਈ ਦੀ ਕੌਫੀ ਵਧੀਆ ਸੀ ਕਿ ਇੱਥੇ ਦੀ ਵਧੀਆ ਸੀ? ਆਸਟ੍ਰੇਲੀਆ ਚ ਵੀ ਕੌਫੀ ਪੀਤੀ ਨੀ ਤੇ ਦਿਨ ਨੀ?
1: ਉੱਥੇ ਏਦਾਂ ਦਾ ਕੋਈ ਨੀ,
0: ਹਰ ਕੋਈ ਬੰਦਾ ਟ੍ਰੇਨ ਚ ਵੀ ਫੜੀ ਜਾਂਦਾ, ਤੁਰੇ ਤੁਰੇ ਵੀ ਫੜੀ
1: ਜਾਂਦਾ।
0: ਇੱਥੇ ਦਾ ਪੈਸ਼ਨ ਹੈ ਨਾ,
1: ਇੱਥੇ
0: ਦਾ ਲਾਜ਼ਮੀ ਹੈ, ਮਤਲਬ ਐ ਆ ਵੀ ਤੁਸੀਂ ਸਾਹ ਬਾਅਦ ਚ ਲੈ ਲਿਓ, ਪਹਿਲਾਂ ਕੌਫੀ ਪੀ ਲਓ।
1: ਸਹੀ ਗੱਲ ਆ।
0: ਇਹਨੂੰ ਵੀ ਫਿਰ ਖਬਰ ਦੀ ਤਰ੍ਹਾਂ ਹੀ ਕਰੀਏ ਫਿਰ ਸ਼ੇਅਰ ਕਰ ਦੀ
1: ਖਬਰ ਦੀ ਤਰ੍ਹਾਂ ਕਰ ਦੋ, ਚੱਕ ਦੋ ਚੱਕ ਦੋ।
0: ਦੁਬਈ ਦਾ ਤੁਹਾਨੂੰ ਵੀਜ਼ਾ ਲੈ ਕੇ ਨਾ ਜਾਣਾ ਪੈਂਦਾ ਜੇ ਕਿਤੇ ਭਾਰਤ ਦੀ ਜਦੋਂ ਆਜ਼ਾਦੀ ਮਿਲੀ ਹੈ। ਤੁਹਾਨੂੰ ਪਤਾ ਉਹ ਤੋਂ ਪਹਿਲਾਂ ਦੁਬਈ ਇੰਡੀਆ ਦਾ ਹਿੱਸਾ ਸੀ।
1: ਉਹ
0: ਮੈਨੂੰ ਨਹੀਂ ਸੀ ਪਤਾ ਇਹ ਚੀਜ਼,
1: ਮੈਨੂੰ ਵੀ ਕਿੱਥੇ ਪਤਾ ਸੀ ਇਹ।
0: ਅਸਲ ਦੇ ਵਿੱਚ ਨਾ ਇਹ ਹੋਇਆ ਕੀ ਸੀਗਾ ਕਿ ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਸੀਗੇ।
1: ਇਹ ਸੱਚੀ ਖਬਰ?
0: ਬ੍ਰਿਟਿਸ਼ਰਸ? ਨਹੀਂ ਨਹੀਂ ਇਹ ਵਾਕਈ ਇਹ ਸਹੀ ਗੱਲ ਹੈਗੀ।
1: ਅੱਛਾ,
0: ਹੁਣ ਹੁੰਦਾ ਕੀ ਸੀਗਾ ਕਿ ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ,
1: ਹਾਂਜੀ,
0: ਉਹਦਾ ਜਿਹੜਾ ਆਪਣਾ ਪਾਸਪੋਰਟ ਬਣਿਆ ਹੋਇਆ ਸੀ, ਮੈਂ 1947 ਤੋਂ ਕਾਫੀ ਪਹਿਲਾਂ ਦੀ ਗੱਲ ਕਰ ਰਿਹਾ, ਇੱਕ ਪਾਸਪੋਰਟ ਸਾਹਮਣੇ ਆਇਆ। ਉਹ ਤੋਂ ਬਾਅਦ ਫਿਰ ਮੈਂ ਇਹਦੇ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਕਿ ਜਿਹੜਾ ਬਰਤਾਨਵੀ ਭਾਰਤ ਸੀਗਾ, ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ, ਉਹ ਅਰਬ ਸਾਗਰ ਦੀਆਂ ਉਧਰਲੀਆਂ ਹੱਦਾਂ ਤੋਂ ਲੈ ਕੇ ਇੱਧਰ ਤੱਕ ਸੀ, ਯਾਨੀ ਕਿ ਮਿਆਂਮਾਰ ਤੋਂ ਲੈ ਕੇ ਅਦਨ ਦੀ ਖਾੜੀ ਜਿਹੜੀ ਪੈ ਜਾਂਦੀ ਹੈ, ਫਾਰਸ ਆਫ ਅਡਨ ਹੈ ਨਾ, ਜਾਂ ਮਤਲਬ ਜਿਹੜਾ ਉਹ ਕੁਵੈਤ ਤੱਕ, ਉਹ ਮਤਲਬ ਕਲਕੱਤਾ ਹੀ, ਕਲਕੱਤਾ ਮਤਲਬ ਕਲਕੱਤਾ ਉਦੋਂ ਰਾਜਧਾਨੀ ਹੁੰਦਾ ਸੀ ਤੇ ਉਹ ਇਹ ਕੰਟਰੋਲ ਕਰਦੇ ਸੀ, ਬਾਅਦ ਚ ਫਿਰ ਦਿੱਲੀ ਰਾਜਧਾਨੀ ਬਣ ਗਿਆ ਸੀ। ਤਾਂ ਜਿਹੜਾ ਦਿੱਲੀ ਤੋਂ ਹੀ ਪਾਸਪੋਰਟ ਲੱਗਦਾ ਸੀਗਾ, ਯਾਨੀ ਜੇ ਤੁਸੀਂ ਕੁਵੈਤ ਤੱਕ ਜਾਣਾ, ਆਬੂ ਧਾਬੀ ਤੱਕ ਜਾਣਾ, ਦੁਬਈ ਤੱਕ ਜਾਣਾ, ਤਾਂ ਤੁਹਾਨੂੰ ਪਾਸਪੋਰਟ ਅਲੱਗ ਲੈਣ ਦੀ ਲੋੜ ਨਹੀਂ,
1: ਤੁਸੀਂ ਪਾਸਪੋਰਟ
0: ਉਸ ਹੀ ਇੰਡੀਅਨ ਵਾਇਸਰਾਏ ਦਾ ਜਿਹੜਾ ਪਾਸਪੋਰਟ ਹੁੰਦਾ ਸੀ ਉਹਦੇ ਤੇ ਤੁਸੀਂ ਟਰੈਵਲ ਕਰ ਸਕਦੇ ਸੀਗੇ। 1889 ਦੇ ਵਿੱਚ ਇੰਟਰਪ੍ਰੀਟੇਸ਼ਨ ਐਕਟ ਜਿਹੜਾ ਬਣਿਆ ਸੀਗਾ, ਉਹਦੇ ਤਹਿਤ ਉਹਨੂੰ ਭਾਰਤ ਦੇ ਹੀ ਹਿੱਸੇ ਵਜੋਂ ਮਾਨਤਾ ਦਿੱਤੀ ਗਈ ਸੀ ਆਬੂ ਧਾਬੀ ਨੂੰ। ਡਿਡ ਯੂ ਨੋ ਦੈਟ ਇੰਟਰਪ੍ਰੀਟੇਸ਼ਨ ਐਕਟ ਦੇ ਵਿੱਚ, ਤੇ ਵਾਇਸ ਰਾਏ ਉਦੋਂ ਹੁੰਦਾ ਸੀਗਾ ਇੰਡੀਆ ਦਾ ਲਾਰਡ ਕਰਜ਼ਨ। ਲਾਰਡ ਕਰਜ਼ਨ ਕਹਿੰਦਾ ਕਿ ਏਦਾਂ ਕਰਦੇ ਹਾਂ ਆਪਾਂ ਕਿ ਇਹ ਨਾ ਹੁਣ ਕਿਉਂਕਿ ਸੰਭਾਲਣਾ ਮੁਸ਼ਕਿਲ ਹੋ ਰਿਹਾ, ਤੇ ਉਹਨੇ ਇੱਕ ਪ੍ਰਪੋਜ਼ਲ ਦਿੱਤਾ ਕਿ ਇਹਨੂੰ ਦੋ ਅਲੱਗ ਅਲੱਗ ਯੂਨਿਟਸ ਬਣਾ ਦਿੱਤੀਆਂ ਜਾਣ, ਕਿ ਇੱਧਰਲਾ ਜਿਹੜਾ ਭਾਰਤ ਹੈ ਬੰਬੇ ਤੱਕ ਦਾ ਉਹ ਅਲੱਗ ਸੰਭਾਲਣ, ਤੇ ਇੱਧਰਲਾ ਜਿਹੜਾ ਭਾਰਤ ਉਹ ਅਲੱਗ ਉਹ ਮਿਆਂਮਾਰ ਤੱਕ ਵਾਲਾ, ਹੈ ਨਾ?
1: ਠੀਕ ਹੈ।
0: 1931 ਚ ਮਹਾਤਮਾ ਗਾਂਧੀ ਇੱਥੇ ਗਏ ਸੀਗੇ ਆਪਣਾ ਆਬੂ ਧਾਬੀ ਦੇ ਵਿੱਚ, ਤੇ ਉਹਨਾਂ ਨੇ ਇੱਥੇ ਹੋਕਾ ਵੀ ਦਿੱਤਾ ਸੀਗਾ ਕਿ ਜਿਹੜਾ ਤੁਸੀਂ ਭਾਰਤ ਜਿਹੜਾ ਕੀ ਹੈ ਸਵਦੇਸ਼ੀ ਭਾਰਤ ਵਾਲਾ ਜਿਹੜਾ ਨਾਰਾ ਕਿ ਤੁਸੀਂ ਕਹੋ ਇੱਥੇ ਕਿ। ਅੱਛਾ, ਉਸ ਟਾਈਮ ਦੇ ਉੱਤੇ ਨਕਸ਼ੇ ਨੁਕਸ਼ੇ ਜਿਹੜੇ ਸੀਗੇ ਉਹਨੂੰ ਬੜਾ ਗੁਪਤ ਰੱਖਦੀ ਹੁੰਦੀ ਸੀ ਬ੍ਰਿਟਿਸ਼ ਗਵਰਨਮੈਂਟ, ਸੋ ਇਹਦੇ ਕੋਲ ਬਹੁਤੇ ਡਾਕੂਮੈਂਟ ਹੈ ਨਹੀਂ। ਪਰ ਹਾਂ, ਇੰਨਾ ਜ਼ਰੂਰ ਪਤਾ ਚੱਲਿਆ ਕਿ ਜਦੋਂ 1 April 1937 ਨੂੰ ਜਦੋਂ ਬ੍ਰਿਟਿਸ਼ਰਸ ਨੇ ਆਪਣੀਆਂ ਬਾਉਂਡਰੀਜ਼ ਨੂੰ ਰੀਡਿਫਾਈਨ ਕਰਨਾ ਸੀਗਾ, 1920 ਤੱਕ ਜਾਂਦੇ ਜਾਂਦੇ ਬੜੀ ਕਮਜ਼ੋਰ ਪੈ ਗਈ ਸੀ ਦੁਬਈ ਨੂੰ ਭਾਰਤ ਕਹਿਣ ਦੀ ਜਿਹੜੀ ਗੱਲ ਸੀਗੀ ਨਾ, ਕੋਈ ਨਹੀਂ ਸੀ ਕਹਿੰਦਾ ਹੁੰਦਾ, ਬੜਾ ਗੁਪਤ ਤਰੀਕੇ ਜਿਹਦੇ ਨਾਲ ਰੱਖਿਆ ਜਾਂਦਾ ਸੀ, ਕਹਿੰਦੇ ਸੀਗੇ ਕਿ ਆਟੋਮਨੀ ਸਮਰਾਜ ਦੇ ਅਧੀਨ ਹੀ ਪੈਂਦਾ ਹੈਗਾ। ਸੋ ਐਨੀਵੇਜ਼, ਜਦੋਂ 1 April 1937 ਨੂੰ ਜਦੋਂ ਇਹ ਰੀਡਿਫਾਈਨ ਕੀਤੀਆਂ ਗਈਆਂ, ਤਾਂ ਉਦੋਂ ਅਦਨ ਦਾ ਜਿਹੜਾ ਏਰੀਆ ਸੀ, ਕਤਰ ਦਾ, ਕੁਵੈਤ ਦਾ, ਆਬੂ ਧਾਬੀ ਦਾ, ਉਹ ਅੱਡ ਕਰ ਦਿੱਤੇ ਗਏ ਏਰੀਆਜ਼, ਤੇ ਜਾਰਜ 6ਵਾਂ ਸੀਗਾ ਉੱਥੇ, ਜਿਵੇਂ ਹੁਣ ਅੱਜ ਕੱਲ ਕਿੰਗ ਚਾਰਲਸ ਹੈ ਨਾ।
1: ਅੱਛਾ, ਜਾਰਜ 6
0: ਛੁੱਟੀ ਦਾ ਲੈ ਲੈਂਦੇ ਹੋ ਤੁਸੀਂ।
1: ਅੱਛਾ,
0: ਉਦੋਂ ਜਾਰਜ 6th ਸੀਗਾ ਜਿਹੜਾ ਕੁਈਨ ਐਲਿਜ਼ਾਬੈਥ ਦਾ ਫਾਦਰ ਸੀ।
1: ਅੱਛਾ, ਠੀਕ ਹੈ।
0: ਜਾਰਜ 6ਵਾਂ ਸੀਗਾ, ਉਹਨੇ ਫਿਰ ਇਹ ਗੱਲ ਕਹੀ ਸੀਗੀ ਕਿ 100 ਸਾਲ ਤੋਂ ਅਦਨ ਜਿਹੜਾ ਸੀਗਾ, ਜਾਂ ਜਿਹੜਾ ਇੱਧਰਲਾ ਏਰੀਆ ਸੀਗਾ, ਉਹ ਇੰਡੀਆ ਦਾ ਹੀ ਹਿੱਸਾ ਰਿਹਾ, ਪਰ ਹੁਣ ਅਸੀਂ ਇਹਨਾਂ ਦੀ ਸੰਚਾਲਨ ਅੱਡ ਅੱਡ ਕਰਾਂਗੇ। ਸੋ ਦੁਬਈ ਕੁਵੈਤ ਜਿਹੜੇ ਸੀਗੇ 1 ਜੁਲਾਈ 1947 ਨੂੰ ਜਦੋਂ ਇੰਡੀਆ ਅੱਡ ਹੋਇਆ ਤਾਂ ਜਿਹੜੀ ਰੀਡੈਫੀਨੇਸ਼ਨ ਸੀ ਉਹਦੇ 'ਚ ਜੋੜ ਦਿੱਤਾ ਗਿਆ ਕਿ ਇੱਕ 1947 ਕਿ ਇਹ ਅਲੱਗ ਨੇ ਤੇ ਭਾਰਤ ਪਾਕਿਸਤਾਨ ਤਾਂ ਉਦੋਂ ਹੈ ਨਹੀਂ ਸੀ, ਭਾਰਤ ਜਿਹੜਾ ਅਨਡਿਵਾਈਡਿਡ ਸੀ ਇਹ ਅੱਡ ਹੈ ਤੇ ਫਿਰ ਇਹਦੇ ਹਿੱਸੇ ਕੀਤੇ ਜਾਣ। ਸੋ ਬਾਅਦ ਦੇ ਵਿੱਚ ਫਿਰ ਜਿਹੜੇ ਇਹਦੇ ਹਿੱਸੇ ਹੋਏ ਸੀਗੇ, ਨਹੀਂ ਤੇ ਤੁਸੀਂ ਲਾਓ ਹਿਸਾਬ ਕਿ ਜਿਹਦੇ
1: ਹਲੇ ਵੀ ਇਕੱਠੇ
0: ਵਿੱਚੇ ਹੀ ਹੁੰਦਾ ਤੇ ਦੁਬਈ ਇੰਡੀਆ ਦਾ ਹਿੱਸਾ ਹੁੰਦਾ, ਸਾਡਾ ਆਪਣਾ ਹੀ ਤੇਲ ਨਿਕਲਣਾ ਸੀ, ਆਪਣੇ ਹੀ ਖੂਹ ਹੋਣੇ ਸੀ। ਹੋ ਸਕਦਾ ਕਿ ਤੁਸੀਂ ਅੰਮ੍ਰਿਤਸਰ ਨਾ ਰਹਿੰਦੇ ਹੁੰਦੇ,
1: ਫਿਰ ਤੇ ਆਪਾਂ
0: ਹੋ ਸਕਦਾ ਦੁਬਈ ਹੋ ਰਹਿੰਦੇ ਹੁੰਦੇ,
1: ਹੋ ਸਕਦਾ ਦੁਬਈ ਵੀ ਅੰਮ੍ਰਿਤਸਰ ਅੱਗੇ ਬਣਿਆ ਹੁੰਦਾ, ਹੋਰ ਤੇ ਦੁਬਈ ਹੈ ਉੱਚੇ ਉੱਚੇ ਬਣੇ, ਹੋ ਸਕਦਾ ਉੱਥੇ ਵੀ ਉੱਚੇ ਨਾ ਹੋਣ ਤੇ ਅੰਮ੍ਰਿਤਸਰ ਵਰਗੇ
0: ਹਾਲੇ ਵੀ ਊਠੀ ਉੱਥੇ ਚੱਲ ਰਹੇ ਹੋਣੇ ਸੀ, ਬਠਿੰਡੇ ਤੋਂ ਲੈ ਕੇ ਦੁਬਈ ਤੱਕ ਊਠ ਹੀ ਊਠ ਹੁੰਦੇ।
1: ਹਾਂ ਉਹ ਤੇ ਹਾਲੇ ਵੀ ਊਠ ਤੇ ਊਠਾਂ ਤੇ ਜਾਇਆ ਕਰਦਾ ਸੀ ਆਪਾਂ।
0: ਗੋਰਿਆਂ ਨੇ ਸਾਨੂੰ ਕਿੱਥੋਂ ਕਿੱਥੇ ਤੱਕ ਜੋੜ ਕੇ ਰੱਖਿਆ, ਮੈਂ ਕਹਿੰਦਾ ਗੋਰੇ ਜਾਣੇ ਨੀ ਸੀ ਚਾਹੀਦੇ ਯਾਰ, ਤੁਹਾਨੂੰ ਕੀ ਲੱਗਦਾ ਗੋਰੇ ਚਲੇ ਗਏ ਨੁਕਸਾਨ ਹੋਇਆ ਨਾ ਸਾਡਾ?
1: ਹਾਂ ਬੁਲਾ ਲੈਂਦੇ ਹਾਂ ਫੇਰ
0: ਜਿਹੜੀ
1: ਆ ਰਿਹਾ ਡਾਰ ਫਿਲਮ ਆਈ ਉਹ ਤਾਂ ਅਸੀਂ ਬਣਾ ਬਣੂ ਦਿੰਦੇ ਹਾਂ ਫਿਰ ਗੋਰਿਆਂ ਦੇ ਪਿੱਛੇ, ਕਿਉਂਕਿ ਗੋਰਿਆਂ ਨੂੰ ਬੁਲਾਉਣਾ ਚਾਹੀਦਾ ਵਾ ਭਾਜੀ। ਸਹੀ ਆ,
0: ਚਲੋ ਐਨੀਵੇਸ ਦੁਬਈ ਦਾ ਤਾਂ ਪਤਾ ਨੀ ਪਰ ਨਾਭੇ ਦਾ ਕੀ ਹਾਲ ਹੈ ਤੁਹਾਨੂੰ ਸੁਣਾਊਗਾ ਹਸਤਿੰਦਰ, ਤੇ ਆਪਾਂ ਗਾਣਾ ਸੁਣ ਕੇ ਫਿਰ ਵਾਪਸ ਆਉਂਦੇ ਹਾਂ, ਬ੍ਰੇਕ ਵੀ ਲੈਣੀ ਹੈ ਭਾਜੀ ਹਲੇ
1: ਤੇ ਭਾਜੀ। ਯਾਦ ਕਰਾ ਹਾਲ ਦੱਸਿਆ ਕਰੋ ਕੋਈ, ਨਾਭੇ ਨੁਭੇ ਦੇ ਹਾਲ ਦੱਸਦੇ ਰਹਿੰਦੇ।
0: ਅੰਮ੍ਰਿਤਸਰ ਦੀ ਗੱਲ ਸੁਣਾਈਏ?
1: ਅੱਛਾ ਹਾਲੇ
0: ਸੁਣਾਈਏ,
1: ਹਲੇ ਹੈਗੀ ਹੈ,
0: ਸੁਣਾ ਦਿੰਦੇ
1: ਓ ਲੈ ਇਸ ਤੋਂ ਬਾਅਦ।

0: ਉਹ ਮੈਂ ਉਹ ਕਹਿ ਰਿਹਾ ਮੈਂ ਨਾਲ ਉਹ ਜਿਹੜਾ ਕੋਰਸ ਬਣਦਾ ਲੱਗਾ
1: ਤੁਹਾਨੂੰ ਪਤਾ ਵਟਸਐਪ ਵਾਲੀ ਵੀ ਆਪਾਂ ਗੱਲ ਫਟਾਫਟ ਕਰਦੇ ਸ਼ੇਅਰ ਚੱਲੀਏ ਕਿ ਵਟਸਐਪ ਨੇ ਨਾ ਹੁਣ ਇੱਕ ਨਵਾਂ ਫੀਚਰ ਲਿਆਂਦਾ ਹੈਗਾ ਔਰ ਫੀਚਰ ਇਹ ਹੈਗਾ ਕਿ ਤੁਸੀਂ ਹੁਣ ਵਟਸਐਪ ਦੇ ਉੱਤੇ ਵੀ ਯੂਜ਼ਰ ਨੇਮ ਜਿਹੜਾ ਹੈਗਾ ਉਹ ਯੂਜ਼ ਕਰ ਸਕੋਗੇ ਮਤਲਬ ਕਿ ਤੁਹਾਨੂੰ ਆਪਣੇ ਨੰਬਰ ਫੋਨ ਨੰਬਰ ਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਹੈਗੀ
0: ਅੱਛਾ ਜੀ
1: ਸਿਗਨਲ ਸਿਗਨਲ ਸੁਣਿਆ ਤੁਸੀਂ ਸਿਗਨਲ ਪਿਆਰ ਕਰ
0: ਸਿਗਨਲ ਹਾਂ ਸਿਗਨਲ ਅੱਛਾ ਉਹ ਵਾਲਾ ਨਹੀਂ
1: ਉਹ ਨਹੀਂ ਸਿਗਨਲ ਇੱਕ ਐਪ ਹੈ ਵਟਸਐਪ ਵਰਗੀ ਹੋਏ
0: ਸਿਗਨਲ ਠੀਕ ਹੈ
1: ਸਿਗਨਲ ਦੇ ਉੱਤੇ ਤਾਂ ਤੁਹਾਨੂੰ ਬਗੈਰ ਨੰਬਰ ਤੋਂ ਹੀ ਤੁਸੀਂ ਕਰ ਸਕਦੇ ਹੋ ਉਹਦੇ ਤੇ ਤੁਹਾਨੂੰ ਲੋੜ ਨਹੀਂ ਪੈਂਦੀ ਹੈਗੀ ਫੋਨ ਨੰਬਰ ਦੀ
0: ਨਹੀਂ ਪਰ ਉਹ ਤੇ ਫਿਰ ਅਲੱਗ ਐਪ ਹੋ ਗਈ ਨਾ
1: ਯੂਜ਼ਰ ਨੇਮ ਦੇ ਨਾਲ ਮਤਲਬ ਤੁਸੀਂ ਆਪਣੀ ਈਮੇਲ ਆਈਡੀ ਕ੍ਰੀਏਟ ਕਰੋ ਯੂਜ਼ਰ ਨੇਮ ਦਵੋ ਤੇ ਤੁਸੀਂ ਆਪਣਾ ਗੱਲਬਾਤ ਕਰਨ ਲੱਗ ਜਾਓ ਤੁਹਾਨੂੰ ਸਿਰਫ ਵਾਈਫਾਈ ਚਾਹੀਦਾ ਹੈਗਾ
0: ਅੱਛਾ ਮਤਲਬ ਉਹ ਸਿਗਨਲ ਨਵੀਂ ਐਪ ਆ ਗਈ ਆ
1: ਪੁਰਾਣੀ ਹੋਵੇ ਭਾਜੀ
0: ਅੱਛਾ ਪੁਰਾਣੀ
1: ਤੁਹਾਨੂੰ ਮੈਂ ਪਹਿਲੀ ਵਾਰ ਦੱਸੀ ਫੇਸਬੁੱਕ ਹੈ ਯੂਜ਼ਰ ਆਈਡੀ ਸੋ ਵਟਸਐਪ ਨੂੰ ਵੀ ਉਹ ਯੂਜ਼ਰ ਆਈਡੀ ਦੇ ਨਾਲ ਹੀ ਕਹਿ ਰਹੇ ਨੇ ਕਿ ਤੁਸੀਂ ਚਲਾ ਸਕਦੇ ਹੋ ਤੇ ਤੁਸੀਂ ਜੇ ਕਿਸੇ ਨੂੰ ਆਪਣਾ ਸ਼ੇਅਰ ਵੀ ਕਰੋਗੇ ਡਿਟੇਲਸ ਤੇ ਤੁਸੀਂ ਉਹਦੇ ਚ ਆਪਣਾ ਫੋਨ ਨੰਬਰ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਸਿਰਫ ਆਪਣੀ ਯੂਜ਼ਰ ਆਈਡੀ ਦੇ ਕੇ ਸ਼ੇਅਰ ਕਰ ਸਕਦੇ ਹੋ ਵਟਸਐਪ ਨੂੰ
0: ਪਰ ਇਹ ਵੀ ਨੰਬਰ ਤੇ ਚਾਹੀਦਾ ਹੀ ਚਾਹੀਦਾ ਮਤਲਬ ਇਹ ਆ ਵੀ ਨੰਬਰ ਵਟਸਐਪ ਜਿੱਦਾਂ ਆਪਾਂ ਹਮੇਸ਼ਾ
1: ਹਾਲ ਫਿਲਹਾਲ ਤਾਂ ਚਾਹੀਦਾ ਹੈ
0: ਨੰਬਰ ਤੇ ਚਾਹੀਦਾ ਹੀ ਚਾਹੀਦਾ
1: ਪਰ ਤੋਂ ਬਗੈਰ ਉਹ ਚੱਲਣਾ ਨਹੀਂ
0: ਹਾਂ ਅੱਗੇ ਤੁਸੀਂ ਯੂਜ਼ਰ ਆਈਡੀ
1: ਬਟ ਅੱਗੇ ਅੱਗੇ ਉਹਨਾਂ ਨੇ ਇਹ ਲੈ ਆਣਾ ਕਿ ਤੁਸੀਂ ਬਗੈਰ ਅੱਛਾ ਇਹ ਨਾ ਬੜਾ ਇੱਕ ਅਜੀਬ ਹੈਗੀ ਹੈ ਚੀਜ਼ ਇੰਡੀਆ ਤੁਸੀਂ ਜਦੋਂ 에ਅਰਪੋਰਟ ਤੇ ਉਤਰਦੇ ਹੋ ਨਾ ਜਿਹੜਾ ਦਿੱਲੀ ਵਾਲਾ 에ਅਰਪੋਰਟ ਹੈ
0: ਹਾਂਜੀ
1: ਉੱਥੇ ਇਹ ਕਿਸੇ ਨੇ ਰੀਲ ਵੀ ਪਾਈ ਸੀ ਇੱਕ ਗੋਰੇ ਨੇ ਉਹ ਕਹਿੰਦਾ ਇਹ ਕਿਹੋ ਜਿਹਾ ਇੰਡੀਆ ਵਾਲਾ 에ਅਰਪੋਰਟ ਕੀ ਸਿਸਟਮ ਹੈ ਜਿਵੇਂ ਤੁਸੀਂ ਉੱਥੇ ਵਾਈਫਾਈ ਚਲਾਣਾ
0: ਠੀਕ ਹੈ
1: ਹਨਾ ਹੁਣ ਨਾਰਮਲੀ ਤਾਂ ਇਹ ਹੁੰਦਾ ਤੁਸੀਂ ਥਾਈਲੈਂਡ ਜਾਓ ਹਾਂਗਕਾਂਗ ਜਾਓ ਦੁਬਈ ਜਾਓ ਸਿੰਗਾਪੁਰ ਜਾਓ ਸਾਰੇ 에ਅਰਪੋਰਟ ਤੇ ਫੈਸਿਲਿਟੀ ਹੈ ਵਾਈਫਾਈ
0: ਵਾਈਫਾਈ ਦੀ
1: ਇੰਡੀਆ 'ਚ ਵੀ ਹੈਗੀ ਬਟ ਉੱਥੇ ਕੀ ਹੈ ਕਿ ਤੁਹਾਨੂੰ ਉੱਥੇ ਦੇ ਨੰਬਰ ਤਾਂ ਨਹੀਂ ਲੈਣ ਦੀ ਲੋੜ ਇੰਡੀਆ ਜਿਹੜਾ ਵਾਈਫਾਈ ਚਲਾਣਾ ਨਾ ਤੁਸੀਂ ਦਿੱਲੀ 에ਅਰਪੋਰਟ ਤੇ
0: ਇੰਡੀਆ ਦਾ ਨੰਬਰ ਲੈਣਾ
1: ਉਹ ਕਹਿੰਦੇ ਨੇ ਕਿ ਵਾਈਫਾਈ ਚਲਾਣਾ ਆਪਣਾ ਇੰਡੀਅਨ ਨੰਬਰ ਦੋ ਜਿਹਦੇ ਕੋਲ ਨੰਬਰ ਹੈਗਾ ਉਹ ਤਾਂ ਵਾਈਫਾਈ ਚਲਾ ਹੀ ਲਊਗਾ ਫਿਰ ਹਨਾ ਇੰਡੀਅਨ ਨੰਬਰ ਪਹਿਲਾਂ ਅਸੀਂ 에ਅਰਪੋਰਟ ਤੋਂ ਹੀ ਖਰੀਦੀਏ ਜਾਂ ਬਾਹਰ ਜਾਈਏ ਫਿਰ ਅੰਦਰ ਆਈਏ ਫਿਰ ਵਾਈਫਾਈ ਚਲਾਈਏ ਹਨਾ ਬੜਾ ਅਜੀਬ ਜਿਹਾ ਸਿਸਟਮ ਹੈ ਇੰਡੀਆ ਦੇ ਵਿੱਚ ਵਾਈਫਾਈ ਦਾ ਇੰਡੀਅਨ 에ਅਰਪੋਰਟ ਤੇ ਮੋਦੀ ਜੀ ਆ ਰਹੇ ਨੇ ਮੈਨੂੰ ਲੱਗਦਾ ਕਿ ਕੋਈ ਸੁਣੇ ਸਾਡੀ ਗੱਲ ਕੋਈ ਭਗਤ ਬੰਦਾ ਤੇ ਕਵੇ ਵੀ ਆ ਮੋਦੀ ਜੀ ਆਹ ਕੰਮ ਜਿਹੜਾ ਥੋੜਾ ਜਿਹਾ ਹਟਾਓ ਇੱਕ ਤਾਂ ਆਹ ਸਾਰੇ ਬੰਦ ਹੋਏ ਪਏ ਨੇ ਭਾਜੀ
0: ਜਿਹੜੇ
1: ਕੀ ਨੇ ਉਹ ਆਪਣੇ ਜਿਹੜੇ VFS
0: ਖਿਆਲ ਰੱਖਦੇ ਸੀ ਭਾਜੀ ਆਹ ਨੀ ਖਾਣਾ ਆਹ ਨੀ ਖਾਣਾ ਆ ਮੈਂ ਹੁਣੇ ਦੇਖਣ ਡਿਆ ਇੰਡੀਆ ਤੋਂ ਬਾਅਦ ਆਏ ਉਹਦੇ
1: ਤਾਜ਼ੀ ਤਾਜ਼ੀ
0: ਅੱਛਾ ਤੁਸੀਂ ਨੀ ਲਿਆਂਦੀ
1: ਤਾਜ਼ੀ ਤੋਂ ਤੁਹਾਨੂੰ ਪਤਾ ਨੀ ਲੱਗਿਆ ਫਰਕ
0: ਮੈਂ ਉਹੀ ਮੈਂ ਕਿਹਾ ਯਾਰ ਅੱਜ ਕੱਲ੍ਹ ਕਾਜੂ
1: ਡੱਬੇ ਦੇ ਵਿੱਚੋਂ ਪੰਜ ਕੁ ਪੀਸ ਮੈਂ ਲਿਆਂਦੇ ਨੇ ਪੰਜ ਕੁ ਮੈਡਮ ਲੈ ਗਏ ਦਫ਼ਤਰ ਤੇ ਤੁਸੀਂ ਖਾ ਕੇ ਦੇਖੋ ਤੁਹਾਨੂੰ ਲੱਗਦੀ ਨੀ ਐਨ ਮੂੰਹ ਚ ਘੁਲਦੀ ਆ ਕਿ ਨਹੀਂ ਘੁਲਦੀ
0: ਨਹੀਂ ਨਹੀਂ ਮੇਰਾ ਕੁਐਸਚਨ ਸੀ ਪਹਿਲਾਂ ਤੇ ਤੁਸੀਂ ਕਹਿੰਦੇ ਮਿੱਠਾ ਨਹੀਂ ਖਾਣਾ
1: ਮੇਰੇ ਲਈ ਨਹੀਂ ਸਰ ਮੈਨੂੰ ਪਤਾ ਸੀ ਅੱਜ ਬੁੱਧਵਾਰ ਹੈ ਤੇ ਅੱਜ ਚਾਚਾ ਪੀਜੇ ਆ ਰਹੇ ਆ ਤੇ ਉਹਨੇ ਕਹਿਣਾ ਭਾਜੀ ਕੁਝ ਲਿਆਓ ਖਾਣ ਨੂੰ ਤੁਹਾਡੀ ਇੱਜ਼ਤ ਹੀ ਇੰਨੀ ਹੈ
0: ਮੈਂ
1: ਤਾਜ਼ੀ ਤਾਜ਼ੀ ਹੈ ਫੇਰ ਨਾ ਖਾਇਓ ਚਲੋ ਇੱਕ ਆਪਾਂ ਬ੍ਰੇਕ ਤੇ ਚੱਲੀਏ ਹੁਣ
0: ਇੱਕ ਬ੍ਰੇਕ ਤੇ ਲੈ ਲੈਂਦੇ ਆ ਤੇ
1: ਬ੍ਰੇਕ ਤੇ ਜਾਂਦੇ ਆ ਤੇ ਆਪਾਂ ਇੱਕ ਗਾਣਾ ਛੱਡ ਕੇ ਜਾਂਦੇ ਆ ਤੇ ਫੇਰ ਉਸ ਤੋਂ ਬਾਅਦ
0: ਇੰਨੀ ਛੇਤੀ ਬ੍ਰੇਕ ਲੈ ਤੇ 4 ਹੀ ਮਿੰਟ ਹੋਏ ਆ
1: ਸਰ ਉਧਰ ਦੇਖੋ 4 ਮਿੰਟ ਤੇ ਸਾਨੂੰ ਬ੍ਰੇਕ ਲੈਣੀ ਜ਼ਰੂਰੀ ਹੈ ਟਾਈਮ ਲੰਘਦਾ ਜਾ ਰਿਹਾ
0: ਚਲੋ
1: ਆਪਣੇ ਕੋਲ ਟਾਈਮ ਹੈ ਨਹੀਂ ਵੈਸੇ ਪੂਰੇ ਅੱਧੇ ਘੰਟੇ ਬਾਅਦ ਆਪਾਂ ਬ੍ਰੇਕ ਲੈਣ ਲੱਗੇ
0: ਚੱਕ ਦੋ ਜੀ
1: ਤੁਸੀਂ ਜਨੂਨ ਗਾਣਾ ਸੁਣੋ ਹਾਲ ਪੈਣੀ ਦਾ

0: ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
1: ਹਾਂਜੀ 1600

0: ਸਟਾਰ ਫਿਲਮ ਦਾ ਟ੍ਰੇਲਰ ਆ ਗਿਆ ਭਾਜੀ ਵੈਸੇ ਇਹਦੇ ਚ ਗੀਤ ਗਰਾਇਆ ਹੈਗੀ ਆ ਤੇ ਹੈਰਾਨੀ ਮੈਨੂੰ ਇਹ ਗੱਲ ਦੀ ਹੁੰਦੀ ਹੈ ਕਿ ਇਹ ਫਿਲਮ ਮਤਲਬ ਜਿਵੇਂ ਐਨੀਮਲ ਨੀ ਹੈ ਐਨੀਮਲ
1: ਉਹ ਐਨੀਮਲ ਫਿਲਮ ਜਿਹੜੀ ਆਈ ਸੀ
0: ਉਹ ਸਾਰੇ ਪੱਗਾਂ ਲੈ ਆਏ ਜਾਂਦੇ ਨੇ ਆਏ ਆਉਂਦੇ ਨੇ ਇਹ ਠੀਕ ਪਤਾ ਨੀ ਕਿਉਂ ਬਹੁਤ ਜ਼ਿਆਦਾ ਐਂ ਲੱਗਦਾ ਹੈ ਕਿ ਤਰਸੇਮ ਜੱਸੜ ਨੇ ਉਹ ਫਿਲਮ ਦੇਖੀ ਤੇ ਉਹ ਪ੍ਰਭਾਵਿਤ ਹੋ ਗਏ ਕਿ ਆਪਾਂ ਪੰਜਾਬੀ ਚ ਵੀ ਇਹ ਫਿਲਮ ਬਣਾਈਏ ਹਨਾ
2: ਅੱਛਾ ਹਾਂ ਸ਼ਾਇਦ ਮੈਂ ਦੀ ਐਡ ਵੀ ਲੱਗੀ
0: ਬਕਸਾ ਵੀ ਖੋਲਦੇ ਨੇ ਉਹਦੇ ਚੋਂ ਕੁਝ ਕੱਢਦੇ ਨੇ ਮਤਲਬ ਅਜੀਬ ਜਿਹੇ ਕਿਸਮ ਦੀ ਮਸ਼ੀਨ ਇਹ ਵੀ ਬਕਸਾ ਖੋਲਦੇ ਨੇ ਤੇ ਬੰਦੂਕਾਂ ਕੱਢਦੇ ਨੇ ਟ੍ਰੇਲਰ ਚ ਵੀ ਉਹ ਚੀਜ਼ ਰੱਖੀ
1: ਹਾਂ ਮੈਂ ਸ਼ਾਇਦ ਟ੍ਰੇਲਰ ਹੀ ਦੇਖਿਆ
0: ਸੀ ਮਤਲਬ ਮੈਂ ਥੋੜਾ ਜਿਹਾ ਡਿਸਅਪਾਇੰਟ ਮੈਨੂੰ ਲੱਗਿਆ ਕੋਈ ਵੱਖਰੀ ਜੀ ਹੋਊਗੀ ਫਿਲਮ ਇਹ ਬਟ ਐਨੀਵੇਜ਼ ਜਿਹੜੇ ਦੇਖਣ ਵਾਲੇ ਨੇ ਉਹ ਦੇਖਣ ਜਾ ਸਕਦੇ ਨੇ ਪਰ ਮੈਨੂੰ ਇਹ ਲੱਗਿਆ ਕਿ ਬਗੈਰ ਕਿਸੇ ਗੱਲ ਦੇ ਉਈਓ ਦਿਖਾਇਆ ਹੋਇਆ ਕਿ ਲੜਾਈ ਪੜਾਈ ਵੀ ਆਪਣੇ ਹੱਕ ਲੈਣ ਦੇ ਲਈ ਅਸੀਂ ਹਥਿਆਰ ਚੱਕ ਲਏ ਉਹੀ ਬੱਬੂ ਮਾਨ ਟਾਈਪ ਹਨਾ ਚੱਕ ਲਓ ਰਿਵਾਲਵਰ ਰਫਲਾਂ ਵੀ ਕਬਜ਼ਾ ਲੈਣਾ ਕਮਾਈ ਕਰੋ
2: ਭਾਜੀ ਮੈਂ ਤਾਈਓ
0: ਐਲਨ ਮਸਕ ਬਣੋ
2: ਮੈਂ ਨਾ ਤਾਈਓ ਮੈਂ ਲੜਦਾ ਨੀ ਆ ਮੈਂ ਨਾ ਤਾਈਓ ਲੋਕਾਂ ਨੂੰ ਨਾ ਏਦਾਂ ਹੀ ਐਂਟਰਟੇਨਮੈਂਟ
0: ਲੜਨ ਗੰਡੋਲੇ
2: ਪਰ ਆਪਣੇ ਜਿਹੜੇ ਕੀ ਕਰਦੇ ਤੁਹਾਨੂੰ ਯਾਦ ਆ ਨਮਕ ਪਾ ਦਿੰਦੇ ਨੇ ਉਹ ਕਿੰਨਾ
0: ਸਾਨੂੰ ਫਿਲਮ ਦੇ ਵਿੱਚ ਉਹ ਸੀਨ ਹਾਂ ਮਿਰਜ਼ਾਪੁਰ ਦੇ ਵਿੱਚ ਮਿਰਜ਼ਾਪੁਰ ਦੀ ਫਿਲਮ ਵੀ ਆ ਰਹੀ ਹੈ ਕਾਲੀਨ ਭਈਆ ਵਾਲੀ ਮੁੰਨਾ ਭਈਆ ਉਹਦੀ ਫਿਲਮ ਆ ਰਹੀ ਹੈ ਨਾ ਉਹ ਚੋ ਫਿਰ ਰਵੀ ਕਿਸ਼ਨ ਕਹਿੰਦਾ ਅਰੇ ਯਾਰ ਥੋੜਾ ਨਮਕ ਹੈ ਉਹ ਕਹਿੰਦਾ ਹਾਂਜੀ ਲੈ ਕਰਾਂ ਕਹਿੰਦਾ ਭਈਆ ਜੀ ਨਮਕ
2: ਕੀ ਕਰਦੇ ਹੋ ਤੁਹਾਨੂੰ ਯਾਦ ਨਮਕ ਦਿੰਦੇ ਨੇ
0: ਸਾਨੂੰ ਫਿਲਮ ਦੇ ਵਿੱਚ ਹਾਂ ਮਿਰਜ਼ਾਪੁਰ ਦੇ ਵਿੱਚ ਮਿਰਜ਼ਾਪੁਰ ਫਿਲਮ ਵੀ ਆ ਰਹੀ ਹੈ ਕਾਲੀਨ ਭਈਆ ਵਾਲੀ ਮੁੰਨਾ ਭਈਆ ਉਹਦੀ ਫਿਲਮ ਆ ਰਹੀ ਨਾ ਉਹ ਫਿਰ ਰਵੀ ਕਿਸ਼ਨ ਕਹਿੰਦਾ ਅਰੇ ਨਮਕ ਹੈ ਕਹਿੰਦਾ ਹਾਂਜੀ ਲੈ ਕਰਾਂ ਕਹਿੰਦਾ ਭਈਆ ਜੀ ਕਿਸਮੇ ਡਾ ਕਹਿੰਦਾ ਲੈ ਕਰ ਹੁਣ ਥੱਲੇ ਵਰਜੇ ਚ ਇੱਕ ਨਾ ਕੁੱਟ ਕੁੱਟੇ ਜ਼ਖਮੀ ਨਮਕ ਉੱਕਦਾ ਟ੍ਰੇਲਰ ਜ਼ਰੂਰ ਪਰਿਵਾਰ ਦੇ ਦਿਨ ਕਰਾਂਗੇ ਜੀ ਆਪਾਂ ਗੱਲਾਂ ਫਿਰ ਪ੍ਰੋਗਰਾਮ ਪੜਦਾ ਚੱਲ ਰਿਹਾ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਨਾਲ ਮੇਰੇ ਹੈਗੇ ਨੇ ਚੱਜ ਦਾ
2: ਥੋੜੀ
0: ਆਈ ਜਿਹੜਾ ਪ੍ਰੋਗਰਾਮ ਕੀ ਨਾਮ
2: ਹੈ
0: ਡਿਮਾਂਡ ਆ ਉਹ ਆਪਾਂ ਕਰਦੇ ਹਾਂ ਜ਼ਰੂਰ ਚਲ ਆਪਾਂ ਸਪੇਅਰ ਲੈ ਕੇ ਤੇ ਆਪਾਂ ਇੱਕ ਤੱਕ ਬਣਾ ਲੇ
2: ਖਰਬ
0: ਪਤਾ

0: ਤੀਲਾ ਹੈਗਾ ਹੁਣ ਤੱਕ ਦੁਨੀਆ ਚ ਕਰੋੜਪਤੀ ਬਹੁਤ ਨੇ, ਅਰਬਪਤੀ ਬਹੁਤ ਨੇ, ਖਰਬਪਤੀ ਦੁਨੀਆ ਦਾ ਪਹਿਲਾ ਹੈਗਾ ਐਲਨ ਮਸਕ।
1: ਭਾਈ ਖਾਦਾ ਤੇ ਵੀ ਰੋਟੀ ਕੀ ਐਵੇਂ ਕੀ ਦੇਦਾ ਕੀ ਹੈ
0: ਵੱਡੇ ਕਹਿਣ
1: ਦਾ ਤੇ ਹੋ ਖਾਦਾ ਸੋਨੇ ਦੇ ਬਿਸਕੁਟ ਹੋਵੇ ਜਾਂ ਹੋਰ ਖਾਦਾ
0: ਹੈ ਬਿਸਕੁਟਾਂ ਦਾ ਪਾਦਾ ਭਾਈ ਪਰ ਉਹ ਜੋ ਹੈ ਕਈ ਸਾਲਾਂ ਦਾ ਚੱਲਦਾ ਜਿਵੇਂ ਕੋਲਡ ਕਾਫੀ ਪਤਾ ਚੱਲਿਆ ਉਹਨੇ ਬਚਪਨ ਚ ਸ਼ੁਰੂ ਕਰਤੀ
1: ਉਹ ਜਿਹੜਾ ਉਹ ਖਾਂਦਾ ਹੈ ਉਹ ਮੈਨੂੰ ਕਈ ਵਾਰ ਨਹੀਂ ਪਤਾ ਲੱਗਦਾ ਆਪਣੇ ਜਿਹੜੇ ਇੰਡੀਅਨ ਦੇ ਅਮੀਰ ਲੋਕ ਖਾਂਦੇ ਉਹਦਾ ਵੀ ਪਤਾ ਤੇ ਟ੍ਰੇਲੀ
0: ਕੈਰੀ ਓਨ ਜਟੀਆਂ ਕਹਿੰਦਾ ਢਿੱਲੋਂ ਨੇ ਕਾਲਾ ਕੋਈ ਨੀ ਪਾਇਆ ਢਿੱਲੋਂ ਨੇ ਕੋਟਾ ਵੀ ਨੀ ਗਾ ਇਹਨੇ ਦਿੱਤਾ ਕੀ ਕਹਿੰਦਾ ਡੈਡੀ ਕਰਕੇ ਕਰੋੜਪਤੀ ਹੋ ਗਏ ਡੈਡੀ ਕਰਕੇ ਕਰੋੜਪਤੀ ਕਹਿੰਦਾ ਕਿਵੇਂ ਪਹਿਲਾਂ ਅਸੀਂ ਅਰਬ ਸੀ ਡੈਡੀ ਨੇ ਸਾਨੂੰ ਪਤੀ ਕਰਤੇ ਉਹ ਗੱਲ ਹੈਗੀ ਹੈ ਤੇ ਐਲਨ ਮਸਕ ਰਾਕੇਟ ਤੋਂ ਲੈ ਕੇ ਸੈਟਲ ਚਲਾਉਣ ਤੱਕ ਤੇ ਟੈਸਲਾ ਦੀ ਗੱਡੀਆਂ ਤੋਂ ਲੈ ਟਵਿੱਟਰ ਨਾਮ ਬਦਲ ਕੇ ਰੱਖਣ ਵਾਲਾ ਐਲਨ ਮਸਕ ਦੀ ਜਾਇਦਾਦ ਖਤਮ ਹੋ ਗਈ ਹੈ ਪਰ ਇੱਕ ਸਟੋਰੀ ਪਾਈ ਕਿਸੇ ਨੇ ਸਟੋਰੀ ਬਲੌਗ ਪਾਇਆ ਸੀ ਕਿ ਐਲਨ ਦਾ ਕਿਵੇਂ ਸ਼ੁਰੂ ਹੋਇਆ ਹਨਾ ਤੁਹਾਨੂੰ ਪਤਾ ਐਲਨ ਮਸਕ ਅਮੈਰੀਕਾ ਦੇ ਵਿੱਚ ਅੱਜ ਦੀ ਇੱਕ ਦੇ ਵਿੱਚ ਦੁਨੀਆ ਸਭ ਤੋਂ ਅਮੀਰ ਨਹੀਂ ਪਰ ਉਹ ਅਮੈਰੀਕਾ ਹੈਗੇ
1: ਅੱਛਾ
0: ਜਿਵੇਂ ਅਮਰੀਕਾ ਰਾਸ਼ਟਰਪਤੀ ਟਰੰਪ ਦਾ ਅਮਰੀਕਾ ਤੋਂ ਉੱਥੇ ਮਾਈਗ੍ਰੈਂਟਸ ਨੂੰ ਕਹੀ ਆਣਾ ਨਹੀਂ ਆਣਾ
1: ਐਦਾਂ
0: ਹੀ ਐਲਨ ਮਸਕ ਨੇ ਅਮਰੀਕਾ ਦੇ ਵਿੱਚ ਰਾਣੀ ਹੋਏ ਉਹ ਪੈਦਾ ਸਾਊਥ ਅਫਰੀਕਾ ਦੇ ਵਿੱਚ ਸਾਊਥ ਅਫਰੀਕਾ ਤੋਂ ਪਹਿਲਾਂ ਉਹਨਾਂ ਦਾ ਫਿਰ ਉਹਨਾਂ ਦਾ ਪਰਿਵਾਰ ਉਹਨਾਂ ਦੇ ਮਾਂ ਪਿਓ ਤੇ ਉਹਨਾਂ ਨੂੰ ਲੈ ਜਾਂਦੇ ਨੇ ਜਾ ਕੇ ਫਿਰ ਉਹ ਅੱਛਾ ਹੁਣ ਹਾਰ ਵਿਰ ਕੇ ਹੋਤ ਚਿਕਨੇ ਪਾਤ ਪੁਆਇੰਟਸ ਲਿਖ ਕੇ ਰੱਖੇ ਹੋਏ ਨੇ
1: ਕਿੱਥੇ
0: ਹੁੰਦੇ ਉਹ ਈਸਟ ਐਗਸ ਵੇਚਦੇ ਹੁੰਦੇ ਸੀਗੇ
1: ਇਕੱਠੇ
0: ਕਰਕੇ ਇਹਨੇ ਵੇਚਣ ਚਲਾ ਘਰੋ ਘਰੀ ਬੜਾ ਜਗਾੜੀ ਹੁੰਦਾ ਸੀਗਾ
1: ਛੋਟੇ ਹੁੰਦੇ
0: 12 ਸਾਲ ਦੀ ਉਮਰ ਦੇ ਵਿੱਚ ਆਪਣੀ ਪਹਿਲੀ ਕੰਪਿਊਟਰ ਗੇਮ ਬਣਾਈ ਤੇ ਉਹ ਕੰਪਿਊਟਰ ਗੇਮ ਤੇ ਫਿਰ ਖੈਰ ਇਹਦੇ ਪੇਰੈਂਟਸ ਜੇ ਅੱਡ ਹੋ ਗਏ ਤੇ ਉਹ ਇਹ ਸਿਸਟਮ ਅਮਰੀਕਾ ਦੇ ਵਿੱਚ ਤਾਂ ਵੱਧ ਬੁਲਿੰਗ ਸਿਸਟਮ ਬੱਚੇ ਬੁਲੀ ਕਰਨ ਲੱਗ ਗਏ ਉਹਨਾਂ ਪਰ ਫਿਰ ਉਹਨਾਂ ਨੇ ਜਿਵੇਂ ਕਾਲਜ ਹੌਲੀ ਅੱਗੇ ਪੜ੍ਹੇ ਤੇ ਉਦੋਂ ਉਹਨੂੰ ਕਰ ਲਿਆ ਸੀਗਾ ਕੁਛ ਵੱਧ ਘੱਟ ਅੱਡ ਇਹ ਕੱਲ ਲੜਨਾ ਹੈਗਾ ਤਾਂ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਿਨਾਂ ਵਿੱਚ ਅਮਰੀਕਾ ਦੇ ਵਿੱਚ ਦਾ ਡੈਕੇਡ ਇੱਕ ਡੋਟ ਵਾਲਾ ਬੂਮ ਆਇਆ ਸੀਗਾ
1: www.com
0: ਦੇ ਬੂਮ ਵਿੱਚ ਇਹਨਾਂ ਨੇ ਸਟਾਰਟਅਪ ਕੀਤਾ ਸੀ ਆਪਣੀ ਜਿਹੜੀ ਸੋਫਟਵੇਅਰ ਇਹਨਾਂ ਨੇ ਸ਼ੁਰੂ ਕੀਤੀ ਸੀ ਤੇ ਪੇਪ ਬਣਾਈ ਸੀਗੀ
1: ਹਲੇ ਵੀ ਆਪਦੇ ਹੈ
0: ਪਹਿਲਾਂ ਪੇਪਾਲ ਨਹੀਂ ਸੀ ਇਹਨਾਂ ਨੇ ਕੁਛ ਹੋਰ ਨਾਮ ਰੱਖਿਆ ਸੀ ਪੇਪਾਲ ਨੇ ਇਹਨਾਂ ਦੀ ਕੰਪਨੀ ਖਰੀਦ ਲਈ ਸੀ
1: ਅੱਛਾ ਠੀਕ
0: ਅੱਜ ਜਿਹੜੀ ਪੇਪਰ ਤੋਂ ਦੇ ਉਹਦੇ ਉਹਦਾ ਸ਼ੁਰੂਆਤੀ ਸਟ੍ਰਕਚਰ ਉਹ ਐਲਨ ਮਸਕ ਤਿਆਰ ਕੀਤਾ ਸੀ ਤੇ ਫਿਰ ਉਸ ਤੋਂ ਬਾਅਦ ਹੌਲੀ ਇਹਨਾਂ ਨੇ ਫਿਰ ਨੀਆਂ ਬਣਾਈਆਂ ਸ਼ੁਰੂ ਕੀਤੀਆਂ ਐਸ ਇਹ ਉਹ ਕਰਕੇ ਨਾ ਫਿਰ ਹੌਲੀ ਇਹ ਅਲੱਗ ਅਲੱਗ ਅਖਬਾਰਾਂ ਦੇ ਵਿੱਚ ਆ ਗਏ ਕਿਵੇਂ ਆਏ ਉਹ ਆਪਣੀ ਇੱਕ ਸਟੋਰੀ ਹੈਗੀ ਉਹ ਆਸ ਨਹੀਂ ਸੁਣਾਉਣੀ ਹੈਗੀ ਪਰ ਇਹ ਖਬਰ ਦੀ ਗੱਲ ਨਹੀਂ ਸੀਗੀ ਖਬਰ ਤਾਂ ਇਹ ਸੀ ਤੁਹਾਨੂੰ ਦੱਸ ਦਵਾਂ ਤੁਹਾਨੂੰ ਥੋੜਾ ਜਿਹਾ ਚੜਾਵਾਂ ਬਈ ਦੁਨੀਆ ਨੂੰ ਟ੍ਰਿਲੀਅਨਰ ਮਿਲ ਗਿਆ ਹੈਗਾ
1: ਨਹੀਂ ਤੇ
0: ਕਿੱਥੇਲਾ ਕਰ ਰਹੇ ਹੋ
1: ਪਤਾ ਮਤਲਬ ਮਮੀ ਹੁਣ ਕੱਲ ਜਾ ਕੇ ਈਸਟਰ ਬਣੀ ਜਿਹੜੇ ਉਹ ਵੇਚਣ ਸ਼ੁਰੂ
0: ਮਤਲਬ ਤੁਹਾਨੂੰ ਉਹਦੇ ਲਈ ਪਹਿਲਾਂ 9-10 ਸਾਲ ਹੀ ਹੋਣਾ ਪੈਣਾ ਨਾ ਜੇ ਤੁਸੀਂ ਵੇਚਣੇ ਸ਼ੁਰੂ ਕੀਤੇ ਜਾਂ ਤੋਂ 30-40 ਸਾਲ ਬਾਅਦ ਤੁਸੀਂ ਲਖਪਤੀ ਬਣੋ
1: ਨਹੀਂ ਤੇ ਹੁਣ ਐਡਵਾਂਸ ਟੈਕਨੋਲੋਜੀ ਉਹ ਤਾਂ ਟਾਈਮ ਜਿਹੜਾ ਸੀ ਉਹਦਾ ਸੀ ਉਦੋਂ ਕੁਛ ਚੀਜ਼ ਨਹੀਂ ਏ ਆਈ ਆ ਗਿਆ ਹੁਣ ਇਹੋ ਆ ਗਿਆ ਹੁਣ ਮੈਨੂੰ ਟਾਈਮ ਥੋੜੀ ਉਹਦੇ ਬਾਅਦ 3 ਕੁ ਸਾਲ ਮੈਨੂੰ ਮੈਂ ਮਤਲਬ ਥੋੜਾ ਜਿਹਾ ਉਹ ਤੇ ਹੋ
0: ਜਾਏਗਾ
1: ਨਹੀਂ
0: ਫਿਲਹਾਲ ਐਲਨ ਨੂੰ ਡੈਡੀਕੇਟ ਦਾ ਕਜਲਾ ਦਾ ਗਾਣਾ ਫੇਡ

0: ਫੇਡ ਚ ਇਹਨੇ ਜਿਹੜਾ ਯੂਜ਼ ਕਰਿਆ ਉਹਦੇ ਤਾਂ ਮੈਨੂੰ ਲੱਗ ਗਿਆ ਇੱਕ ਗਿਲਟ 2 ਮੂਵੀ ਹੈ ਨੈਟਫਲਿਕਸ ਉੱਤੇ ਉਹ 'ਚ ਬੜੇ ਜਿਹੜੇ ਕੁੱਤਾ ਸ਼ੇਰ ਨੇ ਸ਼ੇਰ ਨੇ ਜਿਹਨਾਂ ਨੂੰ ਖਾਣਾ ਪਾਣਾ ਨੀ ਖਾਣ ਪੀਣ ਨਹੀਂ ਦਿੱਤਾ ਹੈਗਾ ਤੇ ਉਹ ਕੁੱਤੇ ਬਣ ਗਏ ਉਹ ਫਿਲਮ ਦੇ ਵਿੱਚ ਕਹਿੰਦੇ ਉਹ ਲੜਦੇ ਕਹੇ ਜੇ ਅਜਿਹੇ ਕਿਸਮ ਦੇ ਭੱਬੇ ਜੇ ਨੇ ਤੇ ਨੈਟਫਲਿਕਸ ਤੋਂ ਜਾ ਕੇ ਫਿਲਮਾਂ ਫੁਲਮਾਂ ਨਾ ਦੇਖਦੇ ਹੋ ਛੁੱਟੀਆਂ ਸ਼ੁਰੂ ਵਿਕਟੋਰੀਆ ਆਲਰੇਡੀ ਭਰੀ ਹੋ ਚੁੱਕੀਆਂ ਸਕੂਲਾਂ ਦੀਆਂ
1: ਜੀ ਵੈਰੀ ਗੁੱਡ
0: ਡਬਲਯੂ ਚ ਆ ਗਏ ਹਫਤੇ ਤੋਂ ਹੋ ਜਾਣੀਆਂ ਨੇ ਸੋ ਇਹ ਨਾ ਜੁਲਾਈ ਛੁੱਟੀਆਂ ਦੇ ਵਿੱਚ ਕਿੱਥੇ ਜਾਣਾ ਕੀ ਕਰਨਾ ਹੈ ਕੀ ਨਹੀਂ ਕਰਨਾ ਡਿਸਾਈਡ ਕਰੋ ਸਰੀਏ
1: ਹਾਂ ਨਹੀਂ ਨਹੀਂ ਆਪਾਂ ਇਹ ਉਹਦੇ ਤੇ ਸਹੀ ਨਾ ਕਿੱਥੇ ਜਾਣਾ ਹੁਣ ਇੱਕ ਭਾਈ ਵੀ ਕਈ ਦੇ ਹੁੰਦੇ ਹੋਣਗੇ ਨਾ ਜਾਂਦੇ ਹੋਵਾਂਗੇ ਹੋਰ ਕੀ ਹੈ ਭਾਈ ਨਾ ਗਿਆ ਤਾਂ ਯਾਰ ਹੋਏ ਹੋਏ ਸਾਰੇ ਨੇ ਆਪਣੇ ਜਿੱਥੇ ਹੁੰਦੇ ਨੇ ਨਾ ਸਾਰੇ ਕੀ ਜਾਂਦੇ ਹੁੰਦੇ ਉੱਥੇ ਜਾ ਕੇ ਇੰਨਾ ਖਰੂਦ ਪਾਉਣਾ ਮਤਲਬ ਮਾਮੇ ਦੇ ਘਰ ਜਾ ਕੇ ਵੈਸੇ ਚੱਲਦਾ ਵੀ ਮਾਮੇ ਦੇ ਆਇਆ ਹੈ ਭਾਈ ਵੈਸੇ ਨਾ ਗਰਮੀ ਦੀਆਂ ਛੁੱਟੀਆਂ ਸੀ ਮੇਨ ਇਹੀ ਹੁੰਦਾ ਮਾਮੇ ਘਰ ਜਾ
0: ਹੋਰ ਮਤਲਬ ਸਾਰਾ ਨਹੀਂ ਹੁੰਦਾ
1: ਮਤਲਬ ਸਾਡਾ ਹੀ ਉੱਥੇ
0: ਜਾ ਕੇ ਸਾਰਾ ਨਾ ਧੋਪਿਆ ਕਰ
1: ਤੇ
0: ਪੱਲੇ ਨਹੀਂ ਆਉਂਦਾ ਨਹੀਂ ਐਵੇਂ ਲੋਕ ਹੁਣ ਸੋਚੇ ਮਾਮੇ ਦੇ ਨਾਲ ਹੀ ਜਾ ਕੇ ਮੈਂ ਮਤਲਬ ਮੈਂ ਆਪਣੇ ਮਾਮਾ ਦਾ ਸੋਚ ਰਿਹਾ ਜਿੱਥੇ ਮਤਲਬ ਮੇਰੇ ਨਾਲ ਕੇ ਸਾਰੇ ਮੈਂ ਆਨ ਕਈ ਵਾਰ ਕਰਾ ਲਈ ਨੇ ਪਰ ਮੇਰੇ ਮਾਮਾ ਜੀ ਹੁਣ ਸ਼ਿਫਟ ਹੋਏ ਨੇ ਤੇ ਮੈਂ ਹੁਣ ਕਿਹਾ ਮੈਂ ਕਿਹਾ ਯਾਰ ਬਚਪਨ ਚ ਕਦੇ ਮੇਰੇ
1: ਅੱਛਾ ਉਹ
0: ਹਿਮਾਚਲ ਹੋ ਗਏ ਸੋਲਨ ਕਿਤੇ ਅੱਗੇ ਹੁੰਦਾ ਸੀ ਛੁੱਟੀਆਂ ਨਾਲ ਆਉਂਦੇ ਕਿ ਵੀ ਚੱਲ ਮੈਂ ਕੋਲ ਪਹਾੜਾਂ ਚ ਲਿਆ ਬਹਾਨਾ ਦੀ ਜੀ ਮਾਤਾ ਸਾਲੀ
1: ਵੀ ਸਹੀ ਗੱਲ ਹੈ ਇੰਡੀਆ ਜੀ ਸਾਰੀਆਂ ਚੰਗੀਆਂ ਹਨਾ ਇੰਡੀਆ ਕੀ ਹੈਗਾ ਮਤਲਬ ਹੁਣ ਅਮਲ ਚੱਲ ਜੋ ਤੁਸੀਂ ਸਾਰੇ ਇੱਧਰ ਇੱਧਰ ਆਪ ਚੱਲ ਜੋ
0: ਤੇ ਇੱਧਰ ਆ ਬਲੂਨ ਚੱਲ ਜੋ
1: ਨਹੀਂ ਨਹੀਂ ਪਰ ਵੀ
0: ਤੁਸੀਂ ਇੱਧਰ ਆ ਬੰਡਾਈ ਚੱਲ ਜੋ ਹਿਮਾਲੀ ਕਰੀਏ ਤੁਸੀਂ
1: ਸਾਰੇ ਉਹ ਸਲੋ ਮਾਊਂਟੇਨ ਸਲੋ ਮਾਊਂਟੇਨ ਉੱਥੇ
0: ਸਲੋ ਮਾਊਂਟ ਜੋ ਤੁਸੀਂ ਕੋਲ ਆ
1: ਤੁਸੀਂ ਮੰਨੀ ਗਿਆ ਤੁਸੀਂ ਪਿਛਲੀ
0: ਵਾਰ ਅੱਛਾ ਇੱਥੇ ਗੱਲ ਕਰੀਏ ਕਿ ਕਿੱਥੇ ਕਿੱਥੇ ਤੁਸੀਂ ਆ ਸਕਦੇ ਹੋ ਸਿਡਨੀ ਦੱਸ ਦਿੰਦੇ ਵੈਸੇ ਟੋਰੀ ਵਾਲੇ ਹੁਣ ਇਹਨੂੰ ਕੀ ਦੇਖੋ ਅਸੀਂ ਸਿਡਨੀ ਦੇ ਫਾਇਦਾ ਤਾਂ ਅਸੀਂ
1: ਮਿਲ ਜਾਂਦਾ ਹਾਂ
0: ਬਿਲਕੁਲ ਤੇ ਅਸੀਂ ਵਿਕਟੋਰੀਆ ਦੇ ਤੁਹਾਨੂੰ ਉੱਥੇ ਦੇ ਦੰਦ ਵੀ ਕੀ ਐਟੀਜ਼ ਨੇ ਭਾਜੀ ਆਈਸ ਲੱਗ ਗਈ ਹੈ ਡਾਲਬਰ ਦੇ ਵਿੱਚ ਤੋਂ ਬੱਚਿਆਂ ਨੂੰ ਤੁਸੀਂ ਛੁੱਟੀਆਂ ਦੇ ਇੱਕ ਦੋ ਦਿਨ ਲਾ ਸਕਦੇ ਹੋ ਵੈਸੇ ਫ੍ਰੀ ਹੈਗੀ ਹੈ ਨਹੀਂ ਫ੍ਰੀ
1: ਆਈਸ ਰਿੰਗ
0: ਹਾਂ ਫਿਰ ਤੁਸੀਂ ਉਹ ਸਕੇਟ ਕਰ ਸਕਦੇ ਨਾ ਜਿਵੇਂ ਤੁਹਾਨੂੰ ਪੂਰਾ ਕੈਨੇਡਾ ਵਾਲਾ
1: ਪੂਰਾ ਬਰਫ ਦਿੱਤੇ
0: ਹੈ ਲੱਗ ਵੀ ਬਿੱਪੋ ਲੇਕਿਨ ਬਰਫ ਪੈਂਦੀ ਪਈ ਹੈ
1: ਅੱਛਾ
0: ਹਾਂ $80 ਟਿਕਟ ਵੱਡਿਆਂ ਦੀ $20 ਬੱਚੇ ਟਿਕਟ ਹੈਗੀ
1: ਅੱਛਾ
0: ਤੇ ਤੁਸੀਂ ਡਾਰਲਿੰਗ ਆਦੀ ਜਿਹੜੀ ਵੈਬਸਾਈਟ ਹੁੰਦੀ ਹੈ ਜਾਂ ਵਟਸ ਡਾਟ ਸੇ ਜਾ ਕੇ ਸਿਟੀ ਆਫ ਸਿਟ ਵੀ ਜਾ ਕੇ ਤੁਸੀਂ ਕਰ ਸਕਦੇ ਹੋ ਉੱਥੇ ਵੀ ਜਾਂਦੀਆਂ ਨੇ ਸੋ ਉੱਥੇ ਜਾ ਤੁਹਾਨੂੰ ਸਕੇਟਿੰਗ ਬੂਟ ਦੇਣਗੇ ਤੇ ਪੂਰੇ ਨਜ਼ਾਰੇ ਪੂਰਾ ਪਲੈਨ ਪੂਰੀ ਰਿੰਗੀ ਹੁੰਦੀ ਹੈ ਉੱਥੇ ਵਧੀਆ ਜਿਹਾ ਮਾਹੌਲ ਬਣਾਇਆ ਹੁੰਦਾ ਜਦੋਂ ਮੈਂ ਚੱਲ ਜਾਓ ਇਹ ਲੱਗੀ ਰਹੀ ਹਲੇ ਛੁੱਟੀਆਂ ਛੁੱਟੀਆਂ ਹਾਰਬਰ ਦੇ
1: ਵੀ ਮਿਲਦੀ ਹੈ ਠੰਡੀ ਠੰਡੀ
0: ਕਾਫੀ ਵਾਲੀ ਤਾਂ ਨਹੀਂ ਹੁਣ ਚੱਲ ਰਹੀ
1: ਹੈ ਹਾਂ ਪੀ ਲੈਂਦੇ ਆ ਥੋੜੀ ਜੀ ਕਾਫੀ
0: ਅੱਛਾ ਸਕੂਲ ਡੇ ਚ ਹੁਣ ਜੇ ਤੁਸੀਂ ਉੱਥੇ ਹੁੰਦਾ ਕਦੇ ਉਹਦੇ ਤੇ ਜਿਹੜਾ ਹਾਰਬਰ
1: ਬ੍ਰਿਜ
0: ਹਾਂ ਚੜ੍ਹੇ ਤੇ ਜਿਹੜੀ ਤੁਸੀਂ ਸੌਕ ਦੀ ਸੇਵ ਕਰਦੇ ਹੋ ਆਮ ਦੇ ਨਾਲੋਂ ਜੇ ਤੁਸੀਂ ਖਾਲੀ ਬੰਡਲ ਲੈਣੇ ਸੋ ਜਿਵੇਂ 2x2 ਐਡ ਆ ਸਕਦੇ ਨੇ ਤੇ ਤੁਸੀਂ ਵਧੀਆ ਉਹਦੇ ਚ ਸੇਵਿੰਗ ਕਰ ਸਕਦੇ ਹੈਗੇ ਤੁਸੀਂ ਉੱਥੇ ਨਾਲੇ ਹਾਰਬਰ ਬ੍ਰਿਜ ਚੜੋ ਰੱਸੀ ਫੜ ਕੇ ਦੇਖੋ ਐਨਟੀਸੀ ਤੇ ਜਾ ਕੇ
1: ਨਹੀਂ ਤੇ ਜਦੋਂ ਆਪਾਂ ਉਹ ਨਿਕਲਦੇ ਆ ਗੜੀ ਤਾਂ ਆਪਾਂ ਕੋਈ ਬੰਦਾ ਨਹੀਂ ਹੈ
0: ਨਹੀਂ ਤਾਂ
1: ਆਪਾਂ ਕੋਈ ਦੇਣਿਆ ਨਹੀਂ ਹੈ
0: ਵੀ ਕੋਈ ਕੀਤਾ ਕਰ
1: ਅੱਛਾ
0: ਬਸ ਕਾਫੀ ਹੁਣ ਤੁਸੀਂ ਹਾਰਬਰ ਬ੍ਰਿਜ ਦੇ ਉੱਤੇ ਚੜ੍ਹ
1: ਜਾਓ ਯਾਰ ਹੁਣ ਤਾਂ ਟ੍ਰੇਨ ਸਟੇਸ਼ਨ ਜਾ ਕੇ ਦੇਖਾਂ ਜੇ ਟ੍ਰੇਨ ਵੀ ਤਾਂ ਵਿੱਚੋਂ ਦੀ ਲੰਘਦਾ
0: ਹਾਂ
1: ਵੀ ਦੇਖਦੇ ਆ ਵੀ
0: ਉਹਦੇ ਚੋਂ ਨਹੀਂ ਸਾਨੂੰ ਗੱਡੀ ਚੋਂ ਜਾ ਹੀ ਦੇਖੇਗਾ
1: ਹਾਂ
0: ਤੇ ਤੋਂ ਇਲਾਵਾ ਅਲੱਗ ਅਲੱਗ ਦੇ ਵਿੱਚ ਅਲੱਗ ਅਲੱਗ ਐਕਟੀਵਿਟੀਜ਼ ਹੈਗੀਆਂ ਨੇ ਪੈਰਾਂ ਦੀਆਂ ਆਪਣੀਆਂ ਇੱਕ ਜਗ੍ਹਾ ਸੇ ਪੈਰਾਂ ਦੇ ਵਿੱਚ ਉਹ ਨਿੱਟ ਇਹਨਾਂ ਦਿਨਾਂ ਦੇ ਵਿੱਚ ਵਿਵਿਡ ਵਰਗ ਇੱਕ ਛੋਟੀ ਜਿਹੀ
1: ਉਹ ਹਾਂ
0: ਉਹ ਸ਼ੁਰੂ ਉਹ ਛੋਟੀਆਂ ਛੋਟੀਆਂ ਜਿਹੀਆਂ ਇਸ ਕਿਸੇ ਐਕਟੀਵਿਟੀ ਹਰ ਇੱਕ ਕੌਂਸਲ ਨੇ ਉਲੀਕੀਆਂ ਹੋਈਆਂ ਨੇ ਬਟਨ ਕੌਂਸਲ ਐਕਟੀਵਿਟੀ ਜਿਹੜੀਆਂ ਉਹ ਤੁਹਾਨੂੰ ਉੱਥੋਂ ਦੇ ਜਾਂਦੀਆਂ ਹੁੰਦੀਆਂ ਵੈਸੇ ਤਾਂ ਵੈਬਸਾਈਟ ਤੋਂ ਜਾਂਦੀ ਹੈ ਤੁਸੀਂ ਰਿਚਮੰਡ ਉਰੇ ਜਾਂਦੇ ਹੋ ਤਾਂ ਹੱਲਿਆ ਕਰੋ ਜਿਹੜਾ ਵੱਡਾ ਸਾਰਾ ਗਰਾਊਂਡ ਨਹੀਂ ਹੈਗਾ
1: ਗਲੈਂਡ
0: ਤੋਂ ਪਹਿਲਾਂ ਨਹੀਂ ਸ਼ੋਰ ਤੋਂ ਅੱਗੇ ਜਿਹੜਾ ਇੱਕ ਵੱਡਾ ਸਾਰਾ ਘਰ ਰਾਧੇ ਤੋਂ ਪਹਿਲਾਂ
1: ਰਾਧੇ ਤੋਂ
0: ਉਹ ਤੋਂ ਵੱਡੀ ਸਾਰੀ ਯੂਨੀਪੋਲ
1: ਉੱਥੇ ਲਿਖਿਓ
0: ਉਹਦੇ ਐਕਟੀਵਿਟੀਜ਼ ਜਿਹੜੀਆਂ ਬਲੈਕ ਟਾਊਨ ਕੌਂਸਲ ਦੀਆਂ ਆਉਂਦੀਆਂ ਰਹਿੰਦੀਆਂ
1: ਸਹੀ ਗੱਲ ਸਹੀ ਗੱਲ
0: ਵਿੰਟਰ ਹੋਲੀਡੇਜ਼ ਦੇ ਵਿੱਚ ਤੁਸੀਂ ਕਿੱਥੇ ਲੈ ਕੇ ਜਾਣਾ ਜਵਾਕਾਂ ਨੂੰ ਕੀ ਕਰਵਾਉਣਾ ਹੈਗਾ ਉਹਦੀ ਪੂਰੀਆਂ ਇੱਕ ਅਸੀਂ ਇੱਥੇ ਗਏ ਇੱਕ ਮਿਊਜ਼ੀਅਮ ਆਫ ਉਹਦੇ ਉੱਤੇ ਲੱਗਦਾ ਹੀ ਨਹੀਂ ਮਿਊਜ਼ੀਅਮ ਹੈਗਾ ਛੋਟਾ ਜਿਹਾ ਗੇਟ ਹੈ ਪਰ ਜਦੋਂ ਤੁਸੀਂ ਇੱਕ ਵਾਰ ਵੜ ਜਾਂਦੇ ਹੋ ਬੇਸ ਹੱਲੇ ਬਹੁਤ ਵੱਡਾ ਹੈ ਰੂਮ ਆਫ ਇਲਿਊਜ਼ਨ ਉੱਥੇ ਬੜੀਆਂ ਅਜੀਬ ਅਜੀਬ ਹਰਕਤਾਂ ਤੁਸੀਂ ਕਰ ਸਕਦੇ ਹੋ ਆਪਣੇ ਬੱਚਿਆਂ ਦੇ ਨਾਲ ਤੇ ਤੁਹਾਨੂੰ 3 ਡਾਇਮੈਂਸ਼ਨ 4 ਡਾਇਮੈਂਸ਼ਨ 8, 10, 5 ਡਾਇਮੈਂਸ਼ਨ ਤੁਹਾਨੂੰ ਆਪਣੇ ਕਹਿਣਗੇ ਵਧੀਆ ਛੋਟਾ ਪਰ ਇੱਕ ਦੀ ਐਕਟੀਵਿਟੀ ਕਰਨੀ ਚਾਹੁੰਦੇ ਹੋ ਤੇ ਵਧੀਆ ਤੁਹਾਨੂੰ ਚੀਜ਼ ਮਿਲੂਗੀ ਉੱਥੇ ਆਈ ਡੋਂਟ ਨੋ ਹੁਣ ਇਸ ਛੁੱਟੀਆਂ 'ਚ ਘੱਟ ਹੋਣਗੇ ਕਿ ਨਹੀਂ ਹੋਣਗੇ ਪਰ ਸਾਡਾ $110 ਦੇ ਵਿੱਚ ਸਾਰਿਆਂ ਦੀ ਟਿਕਟਾਂ ਮਿਲ ਗਈਆਂ ਸੀਗੀਆਂ ਤੁਹਾਨੂੰ ਫੈਮਿਲੀ ਦੀਆਂ ਮਿਲ ਜਾਣ ਬਟ ਬਹੁਤ ਵਧੀਆ ਤੁਸੀਂ ਮਿਊਜ਼ੀਅਮ ਆਫ ਇਲਿਊਜ਼ਨ ਦੇ ਵਿੱਚ ਤੁਸੀਂ ਇਹੋ ਜਿਹੀਆਂ ਚੀਜ਼ਾਂ ਇੰਜੋਏ ਕਰ ਸਕਦੇ ਹੋ ਬੱਚੇ ਬੜਾ ਵਧੀਆ ਇੰਜੋਏ ਕਰਦੇ ਨੇ ਉੱਥੇ ਤੇ ਬਹੁਤ ਕੁਛ ਹੈ ਔਰ ਖੇਡਣ ਨੂੰ ਵੀ 2-4 ਐਕਟੀਵਿਟੀਜ਼ ਅੰਦਰ ਹੈਗੀਆਂ ਨੇ ਤੁਸੀਂ ਜੇ ਵੱਧ ਟਾਈਮ ਸਪੈਂਡ ਕਰਨਾ ਤਾਂ ਖੇਡ ਲਓ ਤੇ ਬਹੁਤ ਕੁਛ ਹੈਗਾ ਸੋ ਜਸਟ ਗੋ ਦੇਅਰ ਮਿਊਜ਼ੀਅਮ ਆਫ ਇਲਿਊਜ਼ਨ ਚ ਜਾਓ ਤੇ ਉੱਥੇ ਇੰਜੋਏ ਕਰੋ ਇੱਕ ਹੋਰ ਚੀਜ਼ ਇੱਥੇ ਨਵੀਂ ਕੀਤੀ ਹੈਗੀ ਹੈ ਭਾਜੀ ਸਪੈਸ਼ਲੀ ਛੁੱਟੀਆਂ

0: ਲਈ ਫੈਮਿਲੀਜ਼ ਦੇ ਲਈ ਯਾਦ ਰੱਖਿਓ 11 ਤੇ 12 ਜੁਲਾਈ ਨੂੰ ਫ੍ਰੀ ਦਿਨ ਵੀ ਹੈਗਾ ਜਿਹੜੀ ਆਰਟ ਗੈਲਰੀ ਆਫ NSW ਨੇ ਉੱਥੇ ਉਹਨਾਂ ਨੇ ਬੱਚਿਆਂ ਦੇ ਲਈ ਹੁਣ ਐਕਟੀਵਿਟੀਜ਼ ਦੇ ਵਿੱਚ ਇੱਕ ਪੂਰਾ ਦਾ ਪੂਰਾ ਏਰੀਆ ਕਨਵਰਟ ਕਰਤਾ ਉੱਥੇ ਪਹਿਲਾਂ ਬਿੰਗੀਆਂ ਟੇਢੀਆਂ ਜਿਹੀਆਂ ਸੀਨਰੀਆਂ ਟੰਗੀਆਂ ਹੁੰਦੀਆਂ ਸੀ ਹੁਣ ਉਹਨਾਂ ਨੇ ਰਾਈਡਸ ਲਗਾਤੀਆਂ ਬਹੁਤ ਕੁਛ ਲਗਾਤਾ ਬਹੁਤ ਕੁਛ ਹੈਗਾ ਪੇਡ ਹੈ ਪਰ ਸਿਰਫ 11 ਤੇ 12 ਜੁਲਾਈ ਮੈਂ ਚੈੱਕ ਕਰਾਂ ਕੀ ਬਣਦਾ ਹੈਗਾ 11 ਤੇ 12 ਦਾ ਸ਼ਨੀਵਾਰ ਐਤਵਾਰ ਬਣਦਾ ਸੋ ਜਾਓ ਤੁਸੀਂ ਆਰਟ ਗੈਲਰੀ ਆਫ NSW ਯਾਦ ਰੱਖਿਓ ਕਿਤੇ ਮਿਊਜ਼ੀਅਮ ਆਫ NSW ਚ ਨਾ ਚਲ ਜਾਓ ਜਾਂ ਸਿਡਨੀ ਮਿਊਜ਼ੀਅਮ ਚ ਜਾਂ ਆਸਟ੍ਰੇਲੀਅਨ ਮਿਊਜ਼ੀਅਮ ਚ ਨਾ ਚਲ ਜਾਓ ਆਰਟ ਗੈਲਰੀ ਆਫ NSW ਸਭ ਦੇ ਐਡਰੈਸ ਅੱਡ ਅੱਡ ਹੈਗੇ ਨੇ
1: ਤੇ ਭਾਈ ਤੁਹਾਨੂੰ
0: ਇੱਥੇ ਜਾਓ
1: ਯਾਦ ਹੈ
0: ਤੁਹਾਡੇ ਨਜ਼ਾਰੇ ਆਣਗੇ
1: ਤੁਹਾਨੂੰ ਇਹ ਜਿਹੜੀ 12 ਜੁਲਾਈ ਨੂੰ ਇਹਨਾਂ ਨੇ ਕਿਉਂ ਕੀਤਾ
0: ਕੀ
1: 12 ਜੁਲਾਈ ਨੂੰ ਇਹਨਾਂ ਨੇ ਨਹੀਂ ਤੇ ਪਹਿਲਾਂ ਹੋਰ
0: ਕਿਹੜੀਆਂ ਚੱਲ ਰਹੀਆਂ ਨੇ
1: ਨਹੀਂ ਨਹੀਂ 12 ਜੁਲਾਈ ਨੂੰ ਇੱਕ ਬੜੇ ਮਹਾਨ ਸ਼ਖਸੀਅਤ ਦਾ ਬਰਥਡੇ ਵੀ ਹੈ
0: ਤੁਹਾਡਾ ਜਨਮ ਦਿਨ ਹੈ
1: ਆਹੋ
0: ਬੱਲਾ ਬੱਲਾ
1: ਕਮਾਲੀ ਕਰਤੀ ਇਸੇ ਕਰਕੇ ਇਹਨਾਂ ਨੇ ਫ੍ਰੀ ਕੀਤਾ ਹੈ
0: ਤੁਸੀਂ ਆਪਣਾ ਅਮਰੀਕਾ ਦੇ ਇੰਡੀਪੈਂਡੈਂਸ ਹੋਣ ਤੋਂ 8 ਦਿਨ ਬਾਅਦ ਪੈਦਾ ਹੋਏ
1: ਬਸ ਇਦਾਂ ਹੀ ਆ ਬਸ ਉਹ ਤੇ ਮਾਲਕ ਪਹਿਲਾਂ ਪੈਦਾ ਹੋ ਜਾਣਾ ਸੀ ਉਹ ਇੰਡੀਪੈਂਡੈਂਸ ਨੇ ਲੇਟ ਕਰਤਾ ਬਸ
0: ਵਾਹ ਵਾਹ ਵਾਹ ਚਲੋ ਫਿਰ ਆਪਾਂ ਜਨਮ ਦਿਨ ਮਨਾਵਾਂਗੇ
1: ਮੈਂ ਕਹਿੰਦਾ ਹੁਣੇ ਪਾਰਟੀ ਕਰ ਲੈਂਦੀ ਹਾਂ ਚੱਲ ਕੇ
0: ਅਗਲਾ ਹਫਤਾ ਹਾਂ ਤੁਹਾਡੇ ਜਨਮ ਦਿਨ ਤੋਂ ਪਹਿਲਾਂ ਦੇ ਯਾਰ ਕਈ ਪਹਿਲਾਂ ਮਨਾਉਂਦੇ ਨਹੀਂ ਹੁੰਦੇ ਸਿਡਨੀ ਜ਼ੂ ਹੈ ਜਿਹੜਾ ਬਲੈਕਟਾਊਨ ਵਾਲਾ
1: ਹਾਂਜੀ
0: ਉਹ ਆਈਸ ਏਜ ਫਿਲਮ ਦੇਖੀ ਹੈ ਤੁਸੀਂ ਜਿਹ ਚ ਵੱਡੇ ਵੱਡੇ ਦੰਦਾਂ ਵਾਲੇ ਹਾਥੀ ਹੁੰਦੇ ਨੇ ਸੋ ਉੱਥੇ ਥੋੜਾ ਆਈਸ ਏਜ ਦਾ ਇੰਪੈਕਟ ਦੇਣਗੇ ਉਹ ਦਰਖਤਾਂ ਨੂੰ ਛੋਟੇ ਛੋਟੇ ਪੌਦਿਆਂ ਨੂੰ ਪੂਰਾ ਬਰਫ਼ ਦੇ ਨਾਲ ਢਕਣਗੇ ਸਿਡਨੀ ਜ਼ੂ ਨੂੰ ਪਲੱਸ ਉੱਥੇ ਵੱਡੇ ਵੱਡੇ ਐਸੇ ਜੰਗਲੀ ਹਾਥੀ ਨਕਲੀ ਜਿਹੜੇ ਨੇ ਅਸਲੀ ਤਾਂ ਹੈਗੇ ਹੀ ਨੇ ਉੱਥੇ ਪਰ ਉਹ ਮੈਮੂਥ ਹੁੰਦੇ ਨੇ ਨਾ ਉਹ ਤੁਹਾਨੂੰ ਦੇਖਣਗੇ ਕ੍ਰੀਏਚਰ ਆਫ ਆਈਸ ਏਜ ਕਰਕੇ ਟਾਈਟਲ ਉਹਨਾਂ ਨੇ ਦਿੱਤਾ ਹੈਗਾ 26 ਜੂਨ ਤੋਂ ਲੈ ਕੇ 16 ਅਗਸਤ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਜਾਓ ਲੈ ਕੇ 14 ਐਸੀਆਂ ਆਈਟਮਾਂ ਨਕਲੀ ਜਿਹੜੀਆਂ ਉਹਨਾਂ ਨੇ ਤਿਆਰ ਕੀਤੀਆਂ ਕਿ ਤੁਹਾਨੂੰ ਭੁਲੇਖਾ ਮਿਲੂਗਾ ਕਿ ਆਈਸ ਏਜ ਦੇ ਵਿੱਚ ਤੁਸੀਂ ਦਾਖਲ ਹੋਗੇ ਅਜੀਬ ਗਰੀਬ ਜੇ ਜਾਨਵਰ ਉੱਥੇ ਤੁਹਾਨੂੰ ਦੇਖਣਗੇ ਔਰ ਐਂ ਨਹੀਂ ਕਿ ਲੱਗਦੇ ਨੇ ਕਿ ਨਕਲੀ ਨਾ ਉਹ ਵਾਕਈ ਐਂ ਲੱਗਣਗੇ ਕਿ ਅਸਲੀ ਨੇ ਟਾਈਮ ਪਾਸ ਜਿਹਾ ਕੰਮ ਨਹੀਂ ਕੀਤਾ ਹੈਗਾ ਉਹਨਾਂ ਨੇ ਟਿਕਟ ਲੈ ਕੇ ਜਾ ਸਕਦੇ ਹੋ ਇੱਥੇ ਦੀ ਵੀ ਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਐਕਟੀਵਿਟੀ ਸਿਡਨੀ ਓਪੇਰਾ ਹਾਊਸ ਦੇ ਉੱਤੇ ਐਕਟੀਵਿਟੀਜ਼ ਹੁੰਦੀਆਂ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਉਹਦੇ ਬਾਹਰ ਸਿਰਫ ਵੀਕਐਂਡ ਦੇ ਉੱਤੇ ਥੋੜੀ ਕੁ ਦੇਰ ਦੇ ਲਈ ਉਹ ਕਰਨ ਜਾ ਸਕਦੇ ਹੋ ਹੋਰ ਤੁਹਾਨੂੰ ਕੀ ਦੱਸੀਏ ਹੁਣ
1: ਹੋਰ ਤਾਂ
0: ਲੂਨਾ ਪਾਰਕ ਜਾਓ ਲੂਨਾ ਪਾਰਕ ਦੇ ਵਿੱਚ ਵੀ ਛੁੱਟੀਆਂ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਹੈਗਾ
1: ਬਾਅਦ ਚ ਤੁਸੀਂ ਕਹਿਣਾ ਭਾਜੀ ਮੈਨੂੰ ਟਾਈਮ ਦਾ ਦੱਸਿਆ ਨਹੀਂ ਸੀ
0: ਪਹਿਲਾਂ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਬਾਕੀ ਜੇ ਕੋਈ ਰਹਿ ਗਈ ਤਾਂ ਤੁਸੀਂ ਸਾਨੂੰ ਦੱਸ ਦਿਓ ਹਾਲ ਫਿਲਹਾਲ ਹੁਣ ਆਪਾਂ ਲਈਏ ਇਜਾਜ਼ਤ ਭਾਜੀ
1: ਹਾਂਜੀ
0: ਇਜਾਜ਼ਤ ਲੈ ਕੇ ਤੇ ਫਿਰ ਆਪਾਂ ਚੱਲੀਏ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ
1: ਹਾਂਜੀ
0: ਤੇ ਖਬਰ ਬੜੀ ਬੇਕਾਰ ਸੀਗੀ
1: ਰੱਖੋ
0: ਸਿਹਤਾਂ ਦਾ ਖਿਆਲ
1: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye. Lekin

0: ਨੌਜਵਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: You don't wanna settle, you move this girl. Hey, beautiful. You don't wanna settle, you move.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio station.
2: Lade fere,
3: Hanji Hanji, yoy Hanji Hanji,
4: Hanji Radio.
5: Alpha,
6: sabse damdar aur romanch kahani.
5: Alpha program uska junoon hai.
6: Shandar action entertainer. 3 July ko.
5: Main jo bana raha hoon, wo itihas hai.
6: Alia Bhatt, Sharvari, Anil Kapoor aur Bobby Deol starer.
7: Shuru karo Agni Pariksha.
6: 3 July ko aapke nazdeeki cinema gharon mein Alpha.
5: India Alpha se darega.
8: Wo wait kar raha hai tumhara.
9: Gairatmand kol do hi cheezan hundiyan ne, ek shanti te dooja yuddh. White Hill Studios leke aa rahe ne Punjab da action hero. सरपंच
10: सिर्फ ते सिर्फ पिंड दा होना चाहिदा, किसे राजनीतिक पार्टी दा नहीं।
9: सरपंच एडिशनली स्टारिंग जैस्मीन बाजवा, गुरबाज सिंह एंड सरबजीत चीमा। देखो सरपंच 10 जुलाई नु तुहाडे नेड़े सिनेमा घरां च।
11: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
12: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
11: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
13: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ। ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
14: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
15: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
13: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
16: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
17: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
16: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
17: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
18: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
19: ਜੋ ਹੁਕਮ ਮੇਰੀ ਸਰਕਾਰ।
18: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
19: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ,
18: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
19: ਆਹੋ ਜੀ ਆਹੋ,
18: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਸਾਡੇ ਤਾਂ ਦਰਬਾਰ ਸਾਹਿਬ ਦੇ ਵੀ ਚਾਰ ਦਰਵਾਜ਼ੇ ਨੇ, ਪਰ ਮਾਮਲੇ ਦੀ ਸਮਝ ਤੋਂ ਬਗੈਰ ਹੀ ਜਿਹੜੇ ਲੋਕ ਇਸ ਮਾਮਲੇ 'ਚ ਵਿਦਵਾਨ ਬਣ ਰਹੇ ਹੈਗੇ ਨੇ, ਇਸ ਸਿਚੁਏਸ਼ਨ 'ਤੇ ਲਿਆ ਕੇ ਖੜ੍ਹੇ ਕਰ ਦੇਣ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਉਹਦੇ 'ਤੇ ਵੀ ਗੱਲ ਕਰਨੀ ਹੈਗੀ ਹੈ। ਅਤੇ ਇਹਦੇ ਵਿਕਲਪ ਕੀ ਹੋ ਸਕਦੇ ਨੇ, ਆਪਸ਼ਨਸ ਕੀ ਹੋ ਸਕਦੀਆਂ ਨੇ, ਉਹਦੇ 'ਤੇ ਵੀ ਆਪਾਂ ਚਰਚਾ ਕਰ ਸਕਦੇ ਹਾਂ। ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਈ ਦਾ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਹਾਂਜੀ ਭਾਜੀ, ਇੱਕ ਗੱਲ ਤਾਂ ਬੇਅਦਬੀ ਵਿਰੋਧ ਕਾਨੂੰਨ ਦੀ ਜਿਹੜੀ ਗੱਲ ਹੈਗੀ ਉਹ ਇੱਕ ਵੱਖਰੀ ਗੱਲ ਹੈ, ਉਹਦੇ ਉਹ ਇੱਕ ਪੋਲੀਟੀਕਲ ਵਿਸ਼ਾ ਹੈਗਾ, ਉਹਦੇ 'ਤੇ ਵੀ ਆਪਾਂ ਜੇ ਸਮਾਂ ਲੱਗਿਆ ਤਾਂ 5-10 ਮਿੰਟ ਉਹਦੇ 'ਤੇ ਵੀ ਗੱਲ ਕਰ ਸਕਦੇ ਹਾਂ। ਪਰ ਸਿਰਜਣਾ ਦਿਵਸ ਹੈਗਾ ਅਤੇ ਸਵਾਲ ਪਹਿਲਾਂ ਇਤਿਹਾਸ ਤੋਂ ਗੱਲ, ਸਵਾਲ ਨਹੀਂ ਹੈਗਾ ਪਰ ਪਹਿਲਾਂ ਇਤਿਹਾਸ ਦੀ ਗੱਲ, ਕਿਵੇਂ ਜਿਹੜੀ ਸੀਗੀ ਔਰ ਕਿਸ ਦੌਰ ਦੇ ਵਿੱਚ ਜਿਹੜੀ 6ਵੇਂ ਪਾਤਸ਼ਾਹ ਨੇ ਲੋੜ ਮਹਿਸੂਸ ਕੀਤੀ ਸੀਗੀ ਅਕਾਲ ਤਖ਼ਤ ਸਾਹਿਬ ਨੂੰ ਸਿਰਜਣ ਦੀ, ਅਤੇ ਇਹ ਇੱਕ ਬਿਲਕੁਲ ਵੱਖਰਾ ਵਿਸ਼ਾ ਹੈਗਾ ਕਿਉਂਕਿ ਜੇ ਦੂਸਰੇ ਧਰਮਾਂ ਨੂੰ ਦੇਖੋ ਤੁਸੀਂ ਤਾਂ ਇਸ ਕਿਸਮ ਦੀ ਕੋਈ ਸੰਸਥਾ ਜਾਂ ਇਸ ਕਿਸਮ ਦਾ ਜਿਹੜਾ ਇੱਕ ਕੋਈ ਤਖ਼ਤ ਜਾਂ ਇਸ ਕਿਸਮ ਦੀ ਇੱਕ ਕੋਈ ਬੋਡੀ ਨਹੀਂ ਹੈਗੀ ਜਿਹਨੂੰ ਜਵਾਬਦੇਹ ਹੋ ਸਕੇ ਪੂਰੀ ਦੀ ਪੂਰੀ ਸੰਗਤ ਜਾਂ ਪੂਰੀ ਦਾ ਪੂਰਾ ਜਿਹੜਾ, ਜੇ ਤੁਸੀਂ ਅਸੀਂ ਹਿੰਦੂ ਧਰਮ ਦੀ ਵੀ ਗੱਲ ਕਰਦੇ ਹੈਗੇ ਤਾਂ ਸ਼ਕਤੀਪੀਠ ਹੈਗੇ ਨੇ ਪਰ ਜਵਾਬਦੇਹ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਇਸਲਾਮ ਧਰਮ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜੇ ਬੋਰਡ ਹੈਗੇ ਨੇ ਜਾਂ ਕਾਨੂੰਨ ਉੱਥੇ ਵੀ ਬਣਦੇ ਹੈਗੇ ਨੇ, ਜਿਵੇਂ ਸ਼ਰੀਆ ਕਾਨੂੰਨ ਦੀ ਗੱਲ ਕਰਦੇ ਹੈਗੇ ਹਾਂ ਅਸੀਂ, ਹੋਰਾਂ ਦੀ ਗੱਲ ਕਰਦੇ ਹਾਂ, ਕ੍ਰਿਸਚੈਨਿਟੀ ਦੇ ਵਿੱਚ ਵੀ ਹੈਗਾ, ਯਹੂਦੀ ਧਰਮ ਦੇ ਵਿੱਚ ਵੀ ਹੈਗਾ, ਪਰ ਇੱਕ ਮਤ ਹੋ ਕੇ ਪੂਰਾ ਧਰਮ ਜਿਹਦੇ ਅੱਗੇ ਨਤਮਸਤਕ ਹੋ ਜਾਂਦਾ, ਇਸ ਸੰਸਥਾ ਦੀ ਲੋੜ ਜਾਂ ਇਸ ਤਰੀਕੇ ਦੀ ਇੱਕ ਗੱਦੀ ਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਸੀ ਉਸ ਦੌਰ ਦੇ ਵਿੱਚ, ਔਰ ਕਿਵੇਂ ਗੁਰੂ ਸਾਹਿਬ ਨੂੰ ਇੰਨਾ ਯਕੀਨ ਸੀਗਾ ਕਿ ਵਾਕਈ ਇਹਦੇ ਅੱਗੇ ਝੁਕਣਾ ਲਾਜ਼ਮੀ ਹੋਏਗਾ।
1: ਅਸਲ ਵਿੱਚ ਗੌਤਮ ਜੀ, ਜਿਹੜਾ ਇਹ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਇਹ, ਜਿੱਦਾਂ ਤੁਸੀਂ ਦੂਸਰੇ ਜਿਹੜੇ ਹੈ ਤੁਲਨਾ ਕਰਕੇ ਕੰਪੈਰੀਜ਼ਨ ਕਰਕੇ ਬਾਕੀ ਜਿਹੜੇ ਰਿਲੀਜ਼ਨ ਨੇ ਜਾਂ ਜਿਹੜੇ ਆਸਥਾ ਦੇ ਕੇਂਦਰ ਨੇ ਤੇ ਉਹਨਾਂ ਨਾਲ ਤੁਸੀਂ ਕਰਕੇ ਦੱਸਿਆ। ਪਹਿਲੀ ਗੱਲ ਤਾਂ ਜਿਹੜਾ ਹੈ ਸਿੱਖ ਧਰਮ ਇਹ ਜਾਂ ਇਹ ਆਪਾਂ ਕਹਿ ਲਈਏ ਕਿ ਸਿੱਖ ਇਤਿਹਾਸ ਉਧਰ ਨੂੰ ਤੁਰਦੇ ਹਾਂ ਤੇ ਉਹਦੇ ਵਿੱਚ ਵੀ ਜਿਹੜਾ ਬਾਕੀ ਧਰਮਾਂ ਦੇ ਨਾਲੋਂ ਇਹਦੇ ਵਿੱਚ ਕਾਫੀ ਭਿੰਨਤਾਵਾਂ ਨੇ ਕਈ ਇਸ਼ੂਜ ਨੂੰ, ਕਈ ਮਾਮਲਿਆਂ ਨੂੰ ਲੈ ਕੇ ਸਾਰੇ ਧਰਮਾਂ ਦਾ ਕਲਚਰ ਦੇ ਨਾਲ ਉਸ ਮੌਕੇ ਦੀ ਰਾਜਨੀਤੀ ਦੇ ਨਾਲ ਇੱਕ ਤਰੀਕੇ ਦਾ ਜਿਹੜਾ ਉਹ ਸੰਬੰਧ ਹੁੰਦਾ ਤੇ ਪਰ ਇਹ ਵੀ ਇੱਥੇ ਕਿਉਂਕਿ ਇੱਕ ਤਾਂ ਇਹ ਵੀ ਸਭ ਤੋਂ ਬਾਅਦ ਜਿਹੜਾ ਹੈ ਇਹ ਹੋਣ ਦੇ ਵਿੱਚ ਆਇਆ, ਸਾਰਾ 15ਵੀਂ ਸਦੀ ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਹੁਣ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਦੂਜੇ ਧਰਮਾਂ ਚ ਹੋਰ ਕਿਉਂਕਿ ਪਹਿਲੀ ਪਾਤਸ਼ਾਹੀ ਨੇ ਜਿਵੇਂ ਦੇਖਿਆ ਕਿ ਕਿੱਥੇ ਉਹ ਜਿਹੜੀਆਂ ਕਿਸੇ ਵੇਲੇ ਕੁਛ ਚੰਗੀਆਂ ਭਾਵਨਾਵਾਂ ਨਾਲ ਗੱਲ ਸ਼ੁਰੂ ਕੀਤੀ ਸੀ, ਬਾਅਦ ਚੋਂ ਕੁਰੀਤੀਆਂ ਬਣ ਗਈਆਂ ਤੇ ਉਹਦੀ ਪ੍ਰੈਕਟਿਸ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਗਿਆ। ਉਹਨਾਂ ਨੇ ਫਿਰ ਬਹੁਤ ਸਾਰਾ ਕੁਝ ਜਿਹੜਾ ਪ੍ਰੈਕਟੀਕਲੀ ਦੇਖ ਕੇ ਕਿ ਕਿਹੜੀ ਚੀਜ਼ ਕਿਵੇਂ ਹੋਣੀ ਚਾਹੀਦੀ ਹੈ, ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਪੂਰੀ ਤੁਸੀਂ ਬਾਣੀ ਦੇਖ ਲਓ ਕਿਸੇ ਧਰਮ ਦੀ, ਕਿਸੇ ਧਰਮ ਦੀ ਪ੍ਰੈਕਟਿਸ ਦੀ ਉਵੇਂ ਨਿੰਦਾ ਨਹੀਂ ਕੀਤੀ ਤੇ ਪਰ ਜਿੱਧਰ ਨੂੰ ਲੋਕ ਤੁਰ ਪਏ ਤੇ ਉਹਦੀ ਪੂਰੀ ਜਿਹੜੀ ਆ ਉਹ ਨਿੰਦਾ ਕੀਤੀ ਆ, ਖਾਸ ਕਰਕੇ ਪੁਜਾਰੀਆਂ ਨੂੰ ਲੈ ਕੇ ਜਿਹੜੀ ਹੋਰ ਸਾਰੀ ਗੱਲ ਨੂੰ ਕਹਿ ਕੇ, ਜਦੋਂ ਕਹਿੰਦੇ ਵੀ ਵੇਦ ਵੀ ਝੂਠੇ ਨੀ ਕਿਤੇ ਵੀ ਝੂਠੀ ਨੀ, ਪਰ ਇਹ ਵੀ ਜਿਹੜਾ ਹੈ ਉਹਦੇ ਤੇ ਅੱਗੇ ਲੋਕਾਂ ਨੂੰ ਦੱਸਣਾ ਕਿਹਨੇ ਹੋਰ ਹੈ ਗੜਬੜ ਉੱਥੇ ਹੈ। ਸੋ ਇਹੋ ਜਿਹੀਆਂ ਗੱਲਾਂ ਤੋਂ ਇਹ ਇੱਕ ਨਵੀਂ ਸ਼ੁਰੂਆਤ ਹੋਈ। ਤੁਸੀਂ ਦਰਬਾਰ ਸਾਹਿਬ ਬਾਰੇ ਦੱਸ ਹੀ ਦਿੱਤਾ, ਜਦੋਂ 5ਵੇਂ ਪਾਤਸ਼ਾਹ ਨੇ ਇਹਦੀ ਨੀਂਹ ਰੱਖੀ ਤਾਂ ਇਸ ਤਰੀਕੇ ਨਾਲ ਕਿ ਇਹ ਕਿਸੇ ਇੱਕ ਧਰਮ ਜਾਂ ਇੱਕ ਆਸਥਾ ਦਾ ਏਦਾਂ ਕੇਂਦਰ ਨਹੀਂ ਹੈ, ਇਹ ਸਾਰੇ ਵਰਨਾਂ ਲਈ, ਜੋ ਵਰਨ ਕੋ ਸਾਂਝਾ ਅਕਸਰ ਕਿਹਾ ਜਾਂਦਾ ਹੈ ਉਹਦੇ ਲਈ ਸਾਂਝੀ ਜਗ੍ਹਾ ਹੈ, ਕੋਈ ਵੀ ਆ ਸਕਦਾ ਹੈ ਇੱਕ ਖਾਸ ਮਰਿਆਦਾ ਦੇ ਨਾਲ ਆ ਕੇ ਜਿਹੜਾ ਹੈ ਬਾਣੀ ਸੁਣ ਸਕਦਾ, ਕੀਰਤਨ ਸੁਣ ਸਕਦਾ, ਲੰਗਰ ਛਕ ਸਕਦਾ, ਇਹ ਸਾਰੀ ਗੱਲ। ਹੁਣ ਮਸਲਾ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੀ ਹੋਣ ਦਾ, ਅਕਾਲ ਤਖ਼ਤ ਸਾਹਿਬ ਦੇ ਬਣਨ ਦਾ, ਸਥਾਪਨਾ ਦਾ, ਸਿਰਜਣਾ ਦਾ, ਤੇ ਇਹ ਦੇਖੋ ਹੁਣ ਤੱਕ ਉਦੋਂ ਤੋਂ ਲੈ ਕੇ ਤੇ ਜਿਹੜਾ ਹੈ ਰਾਜਨੀਤੀ ਦੇ ਨਾਲ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਾਵਸਥਾ ਰਿਹਾ ਹੀ ਹੈ ਤੇ ਅੱਜ ਹੁਣ ਬਹੁਤ ਜ਼ਿਆਦਾ ਹੋ ਗਿਆ। ਤੇ ਹੁਣ ਜਿਹੜੀ ਗੱਲ ਉਦੋਂ ਜਿੱਥੋਂ ਕ੍ਰੀਤੀਆਂ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ, ਫਿਰ ਇਹਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੱਤਾ ਵਾਲੀਆਂ ਜੁੜ ਗਈਆਂ। ਪਹਿਲੀ ਗੱਲ ਤਾਂ ਆਪਾਂ ਉੱਥੋਂ ਸ਼ੁਰੂ ਕਰੀਏ, 1606 ਦੇ ਵਿੱਚ 6ਵੇਂ ਪਾਤਸ਼ਾਹ ਨੇ ਇਹ ਲੋੜ ਮਹਿਸੂਸ ਕੀਤੀ ਕਿ ਜਿਹੜੀ ਪੀਰੀ ਦੇ ਨਾਲ ਮੀਰੀ ਕਿਉਂ ਜ਼ਰੂਰੀ ਹੈ। ਅਕਾਲ ਤਖ਼ਤ ਨੂੰ ਤਾਂ ਅਕਸਰ ਅੰਗਰੇਜ਼ੀ ਵਾਲੇ ਲਿਖਦੇ ਵੀ ਜਿਹੜੀ ਹੈ ਹਾਈਐਸਟ ਜਿਹੜੀ ਹੈ ਟੈਂਪਲ ਸੀਟ ਲਿਖਦੇ ਆ ਸਿੱਖਾਂ ਦੀ, ਤੇ ਜਾਂ ਕਈ ਇਹਨੂੰ ਪੋਪ ਦੇ ਜਾਂ ਵੈਟੀਕਨ ਦੇ ਨਾਲ ਜਿਹੜਾ ਹੈ ਉਹ ਸੰਗਿਆ ਦੇ

0: ਮਹਿਸੂਸ ਹੁੰਦੀ ਹੈ। ਉਦੋਂ ਸਭ ਤੋਂ ਇੱਕ ਵੱਡੀ ਗੱਲ ਇਹ ਆਈ ਕਿ ਇਹ ਕਿਉਂਕਿ ਇੱਥੇ ਉਦੋਂ ਰਾਜ ਮੁਗਲਾਂ ਦਾ ਸੀਗਾ ਤੇ ਮੁਗਲਾਂ ਨੇ ਆਪਣੇ ਤਰੀਕੇ ਦੇ ਨਾਲ ਜਾਂ ਆਪਣੇ ਰਣਨੀਤੀ ਦੇ ਨਾਲ ਇੱਥੇ ਰਾਜ ਕੀਤਾ। ਜਦੋਂ ਆਪਾਂ ਦੇਖਦੇ ਹਾਂ, ਚਲੋ ਆਪਾਂ ਉਸ ਇਤਿਹਾਸ ਚ ਨਹੀਂ ਪੈਂਦੇ, ਫਿਰ ਗੱਲ ਹੋਰ ਲੰਬੀ ਹੋ ਜਾਣੀ ਹੈ। ਤੇ ਜਦੋਂ ਆਪਾਂ ਬਾਬੇ ਨਾਨਕ ਨੇ ਸਿੱਧਾ ਬਾਬਰ ਦੇ ਨਾਲ ਇੰਟਲੈਕਚੁਅਲੀ ਕਲਮ ਦੇ ਨਾਲ ਮੱਥਾ ਲਾਇਆ ਤੇ ਬਾਬਰ ਨੂੰ ਉਸ ਗੱਲ ਤੇ ਝੁਕਣਾ ਪਿਆ ਤੇ ਇਹ ਗੱਲ ਸਮਝਣੀ ਪਈ ਕਿ ਗੱਲ ਅਸਲ ਚ ਕਿੱਥੇ ਪਈ ਹੈ। ਤੇ ਫਿਰ ਹੌਲੀ ਹੌਲੀ ਅੱਗੋਂ ਗੱਲ ਵੱਧਦੀ ਜਿਹੜੀ ਅਕਬਰ ਤੱਕ ਗਈ। ਅਕਬਰ ਬਾਰੇ ਅਕਸਰ ਕਿਹਾ ਜਾਂਦਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਏਦਾਂ, ਤੇ ਸਿੱਖ ਧਰਮ ਨਾਲ ਵੀ ਜੋੜ ਕੇ ਏਦਾਂ ਦੀ ਗੱਲ ਅਕਬਰ ਬਾਰੇ ਜਿਹੜੀ ਉਹ ਕਹੀ ਜਾਂਦੀ ਹੈ। ਤੇ ਪਰ ਜਦੋਂ ਫਿਰ ਜਹਾਂਗੀਰ ਵੇਲੇ ਮਸਲਾ ਜਿਹੜਾ ਸੀ ਉਹ ਬਦਲਿਆ ਸਾਰਾ, ਤੇ ਜਿਹਦੇ ਕਰਕੇ ਪੰਜਵੇਂ ਪਾਤਸ਼ਾਹ ਨੂੰ ਸ਼ਹਾਦਤ ਜਿਹੜੀ ਆ ਉਹ ਦੇਣੀ ਪਈ, ਤੇ ਉਦੋਂ ਜਿਹੜੀ ਸਾਰੀ ਗੱਲ ਉਹ ਪੀਰੀ ਤੱਕ ਆਪਾਂ ਕਹਿ ਸਕਦੇ ਹਾਂ ਸਪਿਰਚੁਅਲ ਅਧਿਆਤਮਕ ਜਿਹੜੀ ਰੂਹਾਨੀਅਤ ਦੀ ਗੱਲ ਸੀ, ਪਰ ਉਹ ਰੂਹਾਨੀਅਤ ਦੇ ਵਿੱਚ ਜਿਹੜੀਆਂ ਸੱਚੀਆਂ ਗੱਲਾਂ ਸੀ ਤੇ ਜਾਂ ਜਿਹੜੀ ਉਸ ਰੂਹਾਨੀਅਤ ਦੀ ਪ੍ਰੈਕਟਿਸ ਜਿਹੜੀ ਉਸ ਵੇਲੇ ਜਿਹੜੇ ਉਸ ਵੇਲੇ ਹਾਲਾਂਕਿ ਗੁਰਦੁਆਰੇ ਇਸ ਰੂਪ ਦੇ ਵਿੱਚ ਉਹਨਾਂ ਦਾ ਨਾਂ ਉਦੋਂ ਗੁਰਦੁਆਰਾ ਸ਼ਬਦ ਭਾਵੇਂ ਨਹੀਂ ਸੀ ਵਰਤਿਆ ਜਾਂਦਾ, ਪਰ ਕਿਉਂਕਿ ਜਿੱਥੇ ਜਾ ਕੇ ਗੁਰੂ ਬੈਠਦੇ ਸੀਗੇ ਤੇ ਉਹ ਥਾਂ ਤੇ ਉਹ ਗੁਰਧਾਮਾਂ ਦੇ ਉੱਪਰ ਉਹ ਸਥਾਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਪ੍ਰੈਕਟਿਸ ਨਾਲ ਨਾਲ ਚੱਲਦੀ ਸੀ, ਪ੍ਰੈਕਟੀਕਲੀ ਜਿਹੜੀ ਗੱਲ ਸੀ ਰੂਹਾਨੀਅਤ ਦੇ ਨਾਲ ਨਾਲ, ਉਹਦੇ ਤੋਂ ਜਿਹੜਾ ਸੀ ਉਹ ਜਹਾਂਗੀਰ ਬਹੁਤ ਔਖਾ ਸੀ। ਹੋਰ ਕਈ ਘਟਨਾਵਾਂ ਜਿਹੜੀਆਂ ਕਈ ਗੱਲਾਂ ਇਹਦਾ ਜਿਹੜਾ ਸੀ ਉਹ ਕਾਰਨ ਬਣੀਆਂ, ਤੇ ਜੋ ਫਿਰ ਅੱਗੇ ਨੌਵੇਂ ਪਾਤਸ਼ਾਹ ਤੱਕ ਚੱਲਦੇ ਆਪਾਂ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੱਕ ਸਾਰੀ ਗੱਲ ਚੱਲੀ, ਪਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਇਹ ਗੱਲ ਜਿਹੜੀ ਸੀ ਉਹ ਸਮਝ ਲਈ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਜਿੰਨਾ ਚਿਰ ਤੁਸੀਂ ਆਪਣੀ ਰੂਹਾਨੀਅਤ ਦੇ ਨਾਲ ਨਾਲ ਜਿਹੜੀ ਮੀਰੀ ਦੀ ਗੱਲ ਹੈ ਤੇ ਤੁਸੀਂ ਨਹੀਂ ਕਰਦੇ, ਆਪਣੀ ਬਰਾਬਰ ਦੀ ਇੱਕ ਸੱਤਾ ਸਥਾਪ ਜਿਹੜੀ ਆ ਉਹ ਨਹੀਂ ਕਰਦੇ ਉਹਨਾਂ ਦਾ ਟਾਕਰਾ ਕਰਨ ਲਈ, ਤੇ ਕਿਉਂਕਿ ਉਹਨਾਂ ਕੋਲੇ ਤਾਂ ਸੱਤਾ ਹੈ, ਉਹਨਾਂ ਕੋਲੇ ਰਾਜ ਹੈ, ਤੇ ਉਹਨਾਂ ਕੋਲੇ ਧਰਮ ਉਸ ਰੂਪ ਚ ਨਹੀਂ, ਧਰਮ ਉਹਨਾਂ ਕੋਲੇ ਪਿੱਛੇ ਹੈ, ਸੈਕੰਡਰੀ ਰੂਪ ਦੇ ਵਿੱਚ ਪੈ ਜਾਂਦੇ, ਉਹਨਾਂ ਲੋੜ ਹੁੰਦੀ ਹੈ ਉਹ ਧਰਮ ਦੀ ਵਰਤੋਂ ਕਰ ਲੈਂਦੇ ਆ, ਜਦੋਂ ਨਹੀਂ ਲੋੜ ਹੁੰਦੀ ਤਾਂ ਉਹਨਾਂ ਨੂੰ ਵੀ ਕੁਛ ਨਹੀਂ ਸਮਝਦੇ। ਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹਦਾ ਇੱਕ ਮੁਕਾਬਲਾ ਜਿਹੜਾ ਸੀ ਉਸ ਤਰ੍ਹਾਂ ਦੀ ਇੱਕ ਸੱਤਾ ਦੇ ਨਾਲ ਕੀਤਾ ਜਾ ਸਕਦਾ, ਦਿੱਲੀ ਦੇ ਤਖ਼ਤ ਦਾ ਮੁਕਾਬਲਾ ਜਾਂ ਲਾਹੌਰ ਦੇ ਤਖ਼ਤ ਦਾ ਜਿਹੜਾ ਮੁਕਾਬਲਾ ਵੀ ਇੱਕ ਤਖ਼ਤ ਤੋਂ ਹੀ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਇਸ ਜਿਹੜੀ ਹੈ ਇਸ ਥੜੇ ਦੀ ਜਿਹੜੀ ਸਥਾਪਨਾ ਜਿਹੜੀ ਆ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਕਿ 9 ਫੁੱਟ ਉੱਚਾ ਜਿਹੜਾ ਸੀ ਇਹ ਥੜਾ ਬਣਾਇਆ ਗਿਆ ਤੇ ਬਣਾਇਆ ਵੀ ਦਰਬਾਰ ਸਾਹਿਬ ਦੇ ਸਾਹਮਣੇ ਗਿਆ, ਤੇ ਬਣਾਇਆ ਵੀ ਇਸ ਤਰੀਕੇ ਦੇ ਨਾਲ ਗਿਆ ਕਿ ਜਿਹੜੀ ਦਰਬਾਰ ਸਾਹਿਬ ਦੀ ਆਸਥਾ ਹੈ ਜਾਂ ਜਿਹੜੀ ਆਪਾਂ ਜਿਹੜੀ ਪੀਰੀ ਵਾਲੀ ਗੱਲ ਕੀਤੀ ਹੈ ਜਾਂ ਸਪਿਰਚੁਅਲਿਜ਼ਮ ਵਾਲੀ ਗੱਲ ਕੀਤੀ ਹੈ ਉਹ ਵੱਡੀ ਰਹੇ ਫਿਰ ਵੀ। ਤੇ ਉਹਨਾਂ ਨੇ ਫਿਰ ਇਸ ਮੌਕੇ ਤੇ ਹੀ ਜੋ ਉਸ ਵੇਲੇ ਜਿਹੜੇ ਸੀਗੇ ਹੈਡ ਗ੍ਰੰਥੀ ਸੀਗੇ ਬਾਬਾ ਬੁੱਢਾ ਜੀ ਤੇ ਨਾਲ ਜੋ ਵਿਦਵਾਨ ਸਿੱਖ ਮਤ ਦੇ ਤੇ ਜਿਨ੍ਹਾਂ ਨੂੰ ਪਹਿਲੇ ਜਿਹੜੇ ਹੈ ਸਰਬਰਾਹ ਵੀ ਬਣਾਇਆ ਗਿਆ ਅਕਾਲ ਤਖ਼ਤ ਸਾਹਿਬ ਦੇ ਭਾਈ ਗੁਰਦਾਸ ਜੀ, ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਇਸ ਅਕਾਲ ਬੁੰਗਾ ਜਿਹਨੂੰ ਉਦੋਂ ਕਿਹਾ ਜਾਂਦਾ ਸੀ ਅਕਾਲ ਬੁੰਗੇ ਦੀ ਜਿਹੜੀ ਨੀਂਹ ਰੱਖੀ ਜਾਂ ਕਹਿ ਲਓ ਸਥਾਪਨਾ ਕੀਤੀ, ਸਿਰਜਣਾ ਕੀਤੀ। ਤੇ ਉਸੇ ਵੇਲੇ ਹੀ ਉਹਨਾਂ ਨੇ ਜਿਹੜੀਆਂ ਦੋ ਤਲਵਾਰਾਂ ਜਿਹੜੀਆਂ ਸੀ ਮੀਰੀ ਤੇ ਪੀਰੀ ਦੀਆਂ ਧਾਰਨ ਜਿਹੜੀਆਂ ਹੈ ਉਹ ਕੀਤੀਆਂ। ਹਾਲਾਂਕਿ ਉਸ ਤੋਂ ਪਹਿਲਾਂ ਇਹ ਪਰੰਪਰਾ ਸਾਡੇ ਸਿੱਖ ਗੁਰੂਆਂ ਚ ਹੈ ਨਹੀਂ ਸੀ ਜਿਹੜਾ ਹੈ ਸ਼ਾਸਤਰ ਧਾਰਨ ਕਰਨ ਲਈ, ਤੇ ਉਹਨਾਂ ਨੇ ਜਿਹੜੀ ਸੀ ਇਹ ਇੱਕ ਵੱਡੀ ਰਵਾਇਤ ਦੀ ਜਿਹੜੀ ਸ਼ੁਰੂ ਕੀਤੀ, ਜਿਹੜੀ ਗੱਲ ਫਿਰ ਦਸਵੇਂ ਪਾਤਸ਼ਾਹ ਵੇਲੇ ਜਾ ਕੇ ਬਹੁਤ ਸਪਸ਼ਟ ਹੋ ਜਾਂਦੀ ਹੈ ਜਦੋਂ ਪੰਜ ਪੈਰਾਂ ਦੀ ਜਿਹੜੀ ਸਾਜਣਾ ਹੁੰਦੀ ਹੈ, ਇੱਕ ਪੰਜ ਪੈਰਾਂ ਦੀ ਇੱਕ ਬਕਾਇਦਾ ਇੰਸਟੀਟਿਊਸ਼ਨ। ਪੰਜ ਪੈਰੇ ਆਪਣੇ ਆਪ ਚ ਕਹਿਣ ਨੂੰ ਇਹ ਨਹੀਂ ਸੀ ਕਿ ਉਹ ਇੱਕ ਦੁਨਿਆਵੀ ਤੌਰ ਤੇ ਜਾਂ ਭੌਤਿਕ ਸਰੀਰ ਸੀ, ਤੇ ਉਹ ਇੱਕ ਇੰਸਟੀਟਿਊਸ਼ਨ ਸੀ ਇੱਕ ਤਰੀਕੇ ਦੀ ਤੇ ਸੰਸਥਾ ਸੀ ਜੋ ਹੁਣ ਤੱਕ ਚੱਲ ਰਹੀ ਹੈ। ਤੇ ਉਦੋਂ ਫਿਰ ਉਹਨਾਂ ਨੇ ਜਿਹੜਾ ਸੀ ਇਹ ਨਾਲ ਜਿਹੜੀਆਂ ਸੀ ਇਹ ਜਿਹੜੀਆਂ ਤਲਵਾਰਾਂ ਜਿਹੜੀਆਂ ਉਹ ਦੋ ਕਿਰਪਾਨਾਂ ਸ੍ਰੀ ਸਾਹਿਬ ਕੋਲ ਵੀ ਆਪਾਂ ਸ਼ਬਦ ਵਰਤਦੇ ਹਾਂ ਤੇ ਉਹ ਜਿਹੜੀਆਂ ਸੀ ਉਹ ਧਾਰਨ ਕੀਤੀਆਂ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਜ ਹੈ ਉਹ ਧਰਮ ਦੇ ਜਿਹੜਾ ਅਧੀਨ ਹੈ, ਪਰ ਧਰਮ ਦੀ ਰਾਖੀ ਲਈ ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਜਿਹੜਾ ਹੈ ਤੁਹਾਡੇ ਕੋਲੇ ਤੁਹਾਡਾ ਹਥਿਆਰਬੰਦ ਹੋਣਾ ਜਾਂ ਤੁਹਾਡੇ ਕੋਲ ਸੱਤਾ ਹੋਣੀ ਵੀ ਲਾਜ਼ਮੀ ਹੈ। ਤੇ ਜਿਹਦੇ ਬਾਅਦ ਆਪਾਂ ਕਿੰਨੀਆਂ ਹੀ ਜਿਹੜੀਆਂ ਇਤਿਹਾਸਿਕ ਘਟਨਾਵਾਂ ਛੇਵੇਂ ਪਾਤਸ਼ਾਹ ਦੀਆਂ ਜਿਹੜੀਆਂ ਆਪਾਂ ਉਸ ਤੋਂ ਬਾਅਦ ਆਉਂਦੀਆਂ ਨੇ ਲੜਾਈਆਂ ਛੇਵੇਂ ਪਾਤਸ਼ਾਹ ਦੀਆਂ, ਇੱਥੋਂ ਤੱਕ ਕਿ ਅੱਗੇ ਤੱਕ ਮਹਾਰਾਜ ਤੱਕ ਮਾਲਵੇ ਤੱਕ ਜਿਹੜੇ ਉਹ ਯੁੱਧ ਨੇ ਉਹ ਮੁਗਲਾਂ ਦੇ ਨਾਲ ਹੁੰਦੇ ਨੇ, ਕਦੇ ਬਾਜ ਪਿੱਛੇ ਲੜਾਈ ਹੁੰਦੀ ਹੈ, ਏਦਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਵੀ ਨੇ ਤੇ ਇਤਿਹਾਸਕ ਜਿਹੜੀ ਇਹ ਇੱਕ ਤਵਾਰੀਖ ਵੀ ਹੈ। ਤੇ ਅਲਟੀਮੇਟਲੀ ਜਿੱਥੇ ਜਾ ਕੇ ਫਿਰ ਛੇਵੇਂ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਹੈ, ਫਿਰ ਉਹਨਾਂ ਦੀ ਰਿਹਾਈ ਹੁੰਦੀ ਹੈ, ਨਾਲ ਜਿਹੜੇ ਹੋਰ 52 ਜਿਹੜੇ ਰਾਜੇ ਨੇ ਰਿਆਸਤੀ ਰਾਜਾਂ ਦੇ ਉਹਨਾਂ ਦੀ ਵੀ ਰਿਹਾਈ ਹੁੰਦੀ ਹੈ, ਇਹ ਸਾਰਾ ਕੁਛ ਚੱਲ। ਪਰ ਆਪਾਂ ਕਿਉਂਕਿ ਗੱਲ ਅਕਾਲ ਤਖ਼ਤ ਸਾਹਿਬ ਦੀ ਕਰ ਰਹੇ ਹਾਂ, ਉਹਨਾਂ ਦੀ ਸਥਾਪਨਾ ਦੀ ਕਰ ਰਹੇ ਹਾਂ, ਤੇ ਉਦੋਂ ਇਹ ਗੱਲ ਇੱਕ ਬੜੀ ਸਾਫ਼ ਤੇ ਸਪਸ਼ਟ ਸੀ, ਭਾਵੇਂ ਅਕਾਲ ਤਖ਼ਤ ਸਾਹਿਬ ਇੱਕ ਵੱਡੀ ਜਗ੍ਹਾ ਉਹ ਬਣਾਈ ਗਈ ਜਿੱਥੇ ਇਸ ਤਰ੍ਹਾਂ ਦਾ ਕੋਈ ਡਿਸੀਜਨ ਕੌਮ ਨੂੰ ਦੇਣਾ ਹੈ, ਕਿਉਂਕਿ ਉਹ ਡਿਸੀਜਨ ਦਰਬਾਰ ਸਾਹਿਬ ਦੇ ਦਾਬਿਆ ਬੈਠਾ ਕੋਈ ਹੈੱਡ ਗ੍ਰੰਥੀ ਜਾਂ ਹੋਰ ਉੱਥੋਂ ਡਿਸੀਜਨ ਨਹੀਂ ਸੀ ਦੇ ਸਕਦਾ, ਕਿਉਂਕਿ ਉਹ ਡਿਸੀਜਨ ਦੁਨਿਆਵੀ ਸੀ, ਤੇ ਇਸ ਕਰਕੇ ਉਹ ਸਾਰੇ ਦੁਨਿਆਵੀ ਜਿਹੜੇ ਫੈਸਲੇ ਲੈਣ ਵਾਸਤੇ, ਤੇ ਕਿਉਂਕਿ ਦਰਬਾਰ ਸਾਹਿਬ ਤਾਂ ਸਾਰੇ ਵਰਨਾਂ ਨੂੰ ਸਾਂਝਾ, ਤੇ ਸਾਰੇ ਵਰਨਾਂ ਨੂੰ ਨਹੀਂ ਸਾਂਝਾ, ਸਾਰੀ ਮਨੁੱਖਤਾ ਨੂੰ ਸਾਂਝਾ, ਉੱਥੇ ਤਾਂ ਸਾਰੇ ਇੱਕ ਬਰਾਬਰ ਨੇ, ਜਿਹੜਾ ਨਤਮਸਤਕ ਜਾ ਕੇ ਹੁੰਦਾ ਉੱਥੇ ਕਿਸੇ ਦੀ ਇਹ ਜਾਂਚ ਨਹੀਂ ਕੀਤੀ ਜਾਂਦੀ ਕਿ ਸਾਧ ਹੈ ਚੋਰ ਹੈ ਡਾਕੂ ਹੈ ਕੌਣ, ਉੱਥੇ ਤਾਂ ਜਿਹੜਾ ਜਾ ਕੇ ਨਤਮਸਤਕ ਹੁੰਦਾ ਹੈ ਕਿਉਂਕਿ ਪੁਰਾਣੀ ਹੈ, ਤੇ ਉਹ ਦਰਬਾਰ ਸਾਹਿਬ ਦੀ ਤਾਂ ਬਿਲਕੁਲ ਹੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਹੈ ਉਹ ਸਾਰੀ ਪ੍ਰੈਕਟਿਸ ਹੈ, ਤੇ ਉਹ ਉਵੇਂ ਜਿਹੜਾ ਚੱਲ ਰਿਹਾ। ਤੇ ਫਿਰ ਜਿਹੜੀ ਇੱਕ ਸੱਤਾ ਦੇ ਨਾਲ ਵੱਡੀ ਸੱਤਾ ਦੇ ਨਾਲ ਟਾਕਰਾ ਲੈਣ ਲਈ ਕੰਸੋਲੀਡੇਸ਼ਨ ਸਾਰੀ ਗੱਲ ਫਿਰ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਂ ਉਸ ਵੇਲੇ ਅਕਾਲ ਬੁੰਗੇ ਤੋਂ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ, ਤੇ ਉਹ ਸ਼ੁਰੂਆਤ ਛੇਵੇਂ ਪਾਤਸ਼ਾਹ ਨੇ ਕੀਤੀ, ਤੇ ਖੁਦ ਭਾਈ ਗੁਰਦਾਸ ਜੀ ਨੂੰ ਉਹਦੇ ਸਰਬਰਾਹ ਲਾਇਆ ਜਾਂ ਮੁਖੀ ਲਾਇਆ, ਕੁਛ ਵੀ ਜਿਹੜਾ ਹੁਣ ਆਪਾਂ ਜਥੇਦਾਰ ਕਹਿੰਦੇ ਹਾਂ, ਕਿਉਂਕਿ ਉਹ ਤਾਂ ਜਥੇਦਾਰ ਸ਼ਬਦ ਹੈ ਨਹੀਂ ਸੀ, ਜਥੇਦਾਰ ਤਾਂ ਸ਼ਬਦ ਬਾਅਦ ਵਿੱਚ ਜਦੋਂ ਜਥੇ ਬਣਨੇ ਸ਼ੁਰੂ ਹੋਏ, ਲੜਾਈਆਂ ਜੰਗਾਂ ਯੁੱਧਾਂ ਦੀਆਂ ਗੱਲਾਂ ਹੋਈਆਂ, ਉਹਨੂੰ ਇਹ ਸ਼ਬਦ ਜਿਹੜਾ ਹੈ ਉਹ ਕੋਇਨ ਹੋਇਆ ਜਾਂ ਇਹ ਸ਼ਬਦ ਸਾਹਮਣੇ ਆਇਆ। ਤੇ ਫਿਰ ਜਿਹੜਾ ਹੈ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਤੋਂ ਬਾਅਦ ਜਿਹੜਾ ਹੈਗਾ, ਫਿਰ ਜਿਹੜਾ ਕੁਛ ਸਮਾਂ ਜਦੋਂ ਏਦਾਂ ਦਾ ਆਇਆ, ਜਦੋਂ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੱਕ ਜਦੋਂ ਇੱਕ ਤਰੀਕੇ ਦਾ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹੈ ਮਸੰਦਾਂ ਦਾ ਜਿਹੜਾ ਹੈ ਜ਼ਿਆਦਾ ਕਬਜ਼ਾ ਰਿਹਾ, ਕਾਬਜ਼ ਰਹੇ, ਕਿਉਂਕਿ ਸਿੱਖੀ ਸਾਰੀ ਉਹ ਸਪਰੈਡ ਹੋ ਗਈ, ਉਸ ਪੂਰੇ ਆਲੇ ਦੁਆਲੇ ਫੈਲ ਗਈ, ਤੇ ਦਸਵੇਂ ਪਾਤਸ਼ਾਹ ਤੱਕ, ਕਿਉਂਕਿ ਨੌਵੇਂ ਪਾਤਸ਼ਾਹ ਜਿਹੜੇ ਸੀਗੇ ਗੁਰੂ ਤੇਗ ਬਹਾਦਰ, ਉਹਨਾਂ ਨੇ ਅਨੰਦਪੁਰ ਸਾਹਿਬ ਵਸਾ ਲਿਆ ਸੀਗਾ, ਤੇ ਤੁਹਾਨੂੰ ਚੱਕ ਨਾਨਕੀ ਦੇ ਨਾਂ ਤੇ ਵਸਾਇਆ, ਤੇ ਬਾਅਦ ਚ ਅਨੰਦਪੁਰ ਸਾਹਿਬ ਨਾਂ ਰੱਖਿਆ ਗਿਆ, ਤੇ ਕਿਉਂਕਿ ਇਸ ਪਾਸੇ ਨੂੰ ਸਾਰੀ ਉਹ ਕਹਾਣੀ ਤੁਰ ਗਈ ਸੀ, ਤੇ ਫਿਰ ਇੱਥੋਂ ਇਹ ਜਿਹੜੀ ਅਣਦੇਖੀ ਰਹੀ ਜਾਂ ਮੀਣਿਆਂ ਦਾ ਖਾਸ ਕਰਕੇ ਪੁੱਤਰ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ, ਜਿਹਨਾਂ ਨੂੰ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਤੇ ਉਹ ਵੀ ਕਾਬਜ਼ ਰਹੇ, ਤੇ ਜਾਂ ਮਸੰਦ ਜਿਹੜੇ ਸੀਗੇ ਇੱਕ ਤਰ੍ਹਾਂ ਦੇ ਉਹ ਕਾਬਜ਼ ਰਹੇ, ਤੇ ਉਦੋਂ ਕੋਈ ਇੱਥੋਂ ਡਿਸੀਜਨ ਜਾਂ ਕੋਈ ਉਸ ਰੂਪ ਦੇ ਵਿੱਚ ਇਹ ਵੀ ਨਹੀਂ ਆਇਆ, ਠੀਕ ਆ ਆਪਣੇ ਤਰੀਕੇ ਦੇ ਨਾਲ ਉਹ ਜੇ ਕੋਈ ਇੱਥੋਂ ਕੋਈ ਗੱਲ ਜਾਂਦੀ ਸੀ ਜਾਂ ਹੁਕਮਨਾਮਾ ਉਹ ਜਾਂਦਾ ਸੀ ਉਹ ਕਰਦੇ ਸੀ, ਜਿਹੜੇ ਰਿਕਾਰਡ ਤੇ ਜਿੰਨੇ ਕੁ ਐਵੀਡੈਂਸ ਜਿਹੜੇ ਹੈਗੇ ਇਹਦੇ ਮਿਲਦੇ ਆ, ਤੇ ਕਿਉਂਕਿ ਜਿਹੜਾ ਹੁਕਮਨਾਮਾ ਸ਼ਬਦ ਵੀ ਅਸਲ ਦੇ ਵਿੱਚ ਉਹ ਹੁਣ ਤਾਂ ਖੈਰ ਇੱਕ ਆਮ ਸ਼ਬਦ ਇਹ ਬਣ ਗਿਆ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਵਾਕ ਲੈਂਦੇ ਹਾਂ ਆਪਾਂ, ਤੇ ਉਹਦੇ ਲਈ ਅਕਸਰ ਹੁਣ ਸਾਡੇ ਸਿਆਸਤ ਦੇ ਵਿੱਚ ਵੀ ਧਰਮ ਦੇ ਵਿੱਚ ਵੀ ਹੁਕਮਨਾਮਾ ਸ਼ਬਦ ਵਰਤਣ ਲੱਗ ਗਏ, ਸਾਡੇ ਪਾਠੇ ਵੀ ਹੁਕਮਨਾਮਾ ਵਰਤਣ ਲੱਗ ਗਏ, ਹਾਲਾਂਕਿ ਜਿਹੜਾ ਹੈ ਸ਼ਬਦ ਮੁੱਖ ਵਾਕ ਸੀਗਾ ਹੁਣ ਤੱਕ ਜਿਹੜਾ ਹਿਸਟਰੀ ਦੇ ਵਿੱਚ ਵੀ ਕਦੇ ਏਦਾਂ ਦਾ ਹੁਕਮਨਾਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾਂ ਬਾਣੀ ਦੇ ਨਾਲ ਨਹੀਂ ਆਇਆ, ਉੱਥੋਂ ਮੁੱਖ ਵਾਕ ਹੀ ਆਇਆ, ਤੇ ਹੁਣ ਕਿਉਂਕਿ ਜਿਹੜੇ ਹੁਕਮਨਾਮੇ ਹੁੰਦੇ ਸੀ ਜਾਂ ਤਾਂ ਉਹ ਗੁਰੂ ਸਾਹਿਬ ਭੇਜਦੇ ਸੀ ਤੇ ਜਾਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਸੀ, ਅਕਾਲ ਤਖ਼ਤ ਸਾਹਿਬ ਕਿਉਂਕਿ ਉਸ ਵੇਲੇ ਤੱਕ ਇੱਕ ਸਥਾਪਿਤ ਹੋ ਚੁੱਕਿਆ ਸੀ, ਤੇ ਬਾਅਦ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਫਿਰ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਇਹਦੇ ਸਰਬਰਾਹ ਲਾਇਆ, ਜਦੋਂ ਸਾਰਾ ਤੇ ਦਰਬਾਰ ਸਾਹਿਬ ਦਾ ਸੰਭਾਲਿਆ ਤੇ ਜਦੋਂ ਮਸੰਦਾਂ ਦੇ ਖਿਲਾਫ ਫਿਰ ਸਖ਼ਤ ਕਾਰਵਾਈ ਕਰਨੀ ਪਈ, ਕਿਉਂਕਿ ਉਹਨਾਂ ਨੇ ਆਪਣੇ ਆਪਣੇ ਖੇਮੇ ਆਪਣੇ ਆਪਣੇ ਤਰੀਕੇ ਨਾਲ ਇੱਕ ਲੁੱਟ ਦਾ ਸਾਧਨ ਬਣਾ ਲਿਆ ਸੀ, ਹਾਲਾਂਕਿ ਕਿਸੇ ਵੇਲੇ ਮਸੰਦ ਪ੍ਰਥਾ ਬੜੀ ਵਧੀਆ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ, ਮੰਜੀ ਪ੍ਰਥਾ ਜਾਂ ਮਸੰਦ ਪ੍ਰਥਾ ਸਾਡੇ ਗੁਰੂਆਂ ਨੇ ਕੀਤੀ ਸੀ, ਉਹਦਾ ਜਿਹੜਾ ਸੀ ਉਹ ਫਿਰ ਉਹ ਖਾਤਮਾ ਕਰਨਾ ਪਿਆ। ਤੇ ਹੁਣ ਗੱਲ ਅਸਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਦਸਵੇਂ ਪਾਤਸ਼ਾਹ ਦੇ ਜਿਹੜਾ ਹੈ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਜਿੱਦਾਂ ਦੇ ਪੰਜਾਬ ਦੇ ਹਾਲਾਤ ਆਪਾਂ ਨੂੰ ਪਤਾ ਹੈ, ਬਣੇ ਜਾਂ ਉਹ ਇਸ ਖਿੱਤੇ ਦੇ ਹਾਲਾਤ ਬਣੇ ਜਿੱਥੇ ਕਬਜ਼ੇ ਹੋਏ, ਕਬਜ਼ਿਆਂ ਦਾ ਜਿਹੜੇ ਭਾਵੇਂ ਉਹ ਅਬਦਾਲੀ ਹੋਵੇ ਭਾਵੇਂ ਕੋਈ ਹੋਰ ਹਮਲਾਵਰ ਹੋਏ, ਕਿਉਂਕਿ ਦਰਬਾਰ ਸਾਹਿਬ ਜਿਹੜਾ ਹੈ ਉਹਨਾਂ ਦੇ ਹਮਲਿਆਂ ਦਾ ਇੱਕ ਟਾਰਗੇਟ ਹੁੰਦਾ ਸੀ। ਇੱਥੇ ਸਿੱਖ ਸੰਗਤ ਜੁੜਦੀ ਸੀ ਤੇ ਇੱਥੇ ਚੜਾਵਾ ਵੀ ਚੜਦਾ ਸੀ ਤੇ ਇੱਥੇ ਇੱਥੋਂ ਤੱਕ ਕਿ ਦਸਵੰਡ ਵੀ ਜਿਹੜਾ ਸੀਗਾ ਉਹ ਲੋਕ ਲੈ ਕੇ ਆਉਂਦੇ ਸੀ ਤੇ ਉਹਨਾਂ ਦਾ ਇੱਕ ਲੁੱਟ ਦਾ, ਤੇ ਦੂਜਾ ਇਹ ਸੀ ਕਿ ਉਹ ਖਾਸ ਕਰਕੇ ਕਿਉਂਕਿ ਉਹਨਾਂ ਨੂੰ ਅਜੂ ਆਪਾਂ ਅਬਦਾਲੀ ਦੀ ਗੱਲ ਕਰਦੇ ਹਾਂ ਜਾਂ ਮੱਸਾ ਰੰਗੜ ਦੀ ਜਾਂ ਹੋਰਾਂ ਦੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਜਿਹੜੀ ਪੋਲੀਟੀਕਲ ਪਾਵਰ ਵੀ ਜਿਹੜੀ ਮਿਲਦੀ ਹੈ ਜਾਂ ਜਿਹੜੀ ਇਹਨਾਂ ਨੂੰ ਰਾਜਸੀ ਸੱਤਾ ਰਾਜਸੀ ਜਿਹੜੀ ਤਾਕਤ ਮਿਲਦੀ ਹੈ ਲੜਨ ਦੀ ਸਾਡੇ ਖਿਲਾਫ ਜਾਂ ਬਗਾਵਤ ਕਰਨੀ ਜਾਂ ਗੁਰੀਲਾ ਯੁੱਧ ਲੜਨ ਦੀ, ਉਹ ਇੱਥੋਂ ਮਿਲਦੀ ਹੈ ਤੇ ਇਸ ਕਰਕੇ ਵਾਰ ਵਾਰ ਜਿਹੜਾ ਹੈ ਟਾਰਗੇਟ ਦਰਬਾਰ ਸਾਹਿਬ ਹੁੰਦਾ ਰਿਹਾ। ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹਰ ਰੋਜ਼ ਦੀ ਜਿਹੜੀ ਮਰਿਆਦਾ ਹੈ ਤੇ ਉਹ ਵੀ ਬੰਦ ਹੁੰਦੀ ਰਹੀ ਭਾਵੇਂ ਅਬਦਾਲੀ ਨੇ ਹਮਲਾ ਕਰਕੇ ਇੱਥੇ, ਕਿਉਂਕਿ ਇਤਿਹਾਸਕਾਰ ਤਾਂ ਖੈਰ ਅਲੱਗ ਅਲੱਗ ਉਹਦੇ ਚ ਅਕਾਊਂਟਸ ਨੇ ਹਿਸਟੋਰੀਅਨਸ ਦੇ ਤੇ ਉਹ ਕੁਛ ਮੰਨਣ ਯੋਗ ਵੀ ਨੇ ਕੁਛ ਨਹੀਂ ਵੀ ਨੇ। ਕੋਈ ਕਹਿੰਦੇ ਕਿ ਇਹਦੇ ਚ ਰੇਤਾ ਭਰਾਤਾ ਸੀ ਇਹਦੇ ਚ ਤੇ ਗਊਆਂ ਦਾ ਜਿਹੜਾ ਸੀਗਾ ਉਹ ਹੱਡੀਆਂ ਵਗੈਰਾ ਹੋਰ ਭਰਾਤਾ, ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਚੱਲਦੀਆਂ ਨੇ ਤੇ ਪਰ ਆਪਣਾ ਜਿਹੜਾ ਹੈਗਾ ਗੱਲ ਮੁੱਖ ਅਕਾਲ ਤਖ਼ਤ ਸਾਹਿਬ ਦੇ ਨਾਲ ਹੈ ਜਿਹੜੀ ਤੇ ਉੱਥੋਂ ਫਿਰ ਉਸ ਤੋਂ ਬਾਅਦ ਹੈ ਦਸਵੇਂ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਹਾਲਾਤ ਜਿਹੜੇ ਉਹ ਬਦਲਦੇ ਆ ਤੇ ਉਹ ਹਾਲਾਤ ਫਿਰ ਇਸ ਰੂਪ ਦੇ ਵਿੱਚ ਬਦਲਦੇ ਆ ਕਿ ਸਿੱਖਾਂ ਨੂੰ ਜਿਹੜਾ ਹੈ ਉਹ ਗਰੀਲਾ ਵਾਰਫੇਅਰ ਤੇ ਜਾਣਾ ਪਿਆ ਤੇ ਉਸ ਰੂਪ ਦੇ ਵਿੱਚ ਜਿਹੜਾ ਹੈ ਥੋੜਾ ਮੋਟਾ ਜਿਹੜਾ ਪ੍ਰਬੰਧ ਨਿਰਮਲਿਆਂ ਦੇ ਹੱਥ ਦੇ ਵਿੱਚ ਰਿਹਾ ਤੇ ਉਦੋਂ ਫਿਰ ਜਿਹੜੀ ਸੀ ਉਹ ਜਥੇਦਾਰ ਸ਼ਬਦ ਉਦੋਂ ਵੀ ਨਹੀਂ ਸੀ ਵਰਤਿਆ ਜਾਂਦਾ, ਉਦੋਂ ਵੀ ਜਿਹੜਾ ਸੀ ਮੁੱਖ ਸੇਵਾਦਾਰ ਜਾਂ ਸਰਬਰਾਹ ਇਹ ਸ਼ਬਦ ਵਰਤੇ ਜਾਂਦੇ ਸੀ। ਤੇ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਅਥਾਰਟੀ ਦੀ ਬਣੀ ਕਿ ਉਹ ਲਾਵੇ ਕੌਣ, ਕਿਉਂਕਿ ਪਹਿਲਾਂ ਤਾਂ ਗੁਰੂ ਸਾਹਿਬ ਨੇ ਖੁਦ ਲਾਏ ਸੀ, ਪਾਤਸ਼ਾਹ ਨੇ ਲਾਏ, ਦਸਵੇਂ ਪਾਤਸ਼ਾਹ ਨੇ ਲਾਏ, ਬਿਜਲੀ ਠੀਕ ਹੈ ਮੀਣਿਆਂ ਦਾ ਵੀ ਜਿਹੜਾ ਹੈ ਕਾਬਜ਼ ਰਹੇ ਉਹ ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਪਰੰਪਰਾ ਗੁਰੂ ਸਾਹਿਬ ਖੁਦ ਜਿਹੜੀ ਦੇ ਕੇ ਗਏ ਸੀਗੇ ਦਸਵੇਂ ਪਾਤਸ਼ਾਹ ਸਰਬੱਤ ਖਾਲਸਾ ਦੀ, ਤੇ ਫਿਰ ਸਰਬੱਤ ਖਾਲਸਾ ਨੇ ਆਪਣੇ ਹੱਥ ਚ ਲਈ ਇਹ ਗੱਲ ਕਿ ਜਿਹੜੀ ਹੈ ਉਹਦੀ ਜਿਹੜੀ ਉੱਥੇ ਮੁੱਖ ਮੁਖੀ ਦੀ ਜਾਂ ਮੁੱਖ ਸੇਵਾਦਾਰ ਦੀ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੀ ਇੱਕ ਤਰੀਕੇ ਦੀ ਸਰਬਰਾਹ ਦੀ ਜਿਹੜੀ ਹੈ ਉਹ ਫਿਰ ਜਿਹੜੀ ਆ ਉਹ ਸਰਬੱਤ ਖਾਲਸਾ ਉਹਦੀ ਕਰੇ। ਤੇ ਜਿਹਨਾਂ ਨੇ ਭਾਈ ਮਨੀ ਸਿੰਘ ਤੋਂ ਬਾਅਦ, ਕਿਉਂਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ ਜਿਹਨਾਂ ਨੂੰ ਬੰਦ ਕਟਾਉਣ ਦਾ ਜਿਹੜਾ ਹੁਕਮ ਜਿਹੜਾ ਦਿੱਤਾ ਗਿਆ ਸੀ, ਕਿਉਂਕਿ ਉਸ ਵੇਲੇ ਭਾਈ ਮਨੀ ਸਿੰਘ ਸਰਬਰਾਹ ਸੀ ਉਹੀ ਹੈੱਡ ਗ੍ਰੰਥੀ ਸਾਰਾ ਉਹਨਾਂ ਕੋਲੇ ਸੀਗਾ। ਤੇ ਫਿਰ ਜਿਹੜਾ ਸੀ ਸਰਬੱਤ ਖਾਲਸਾ ਜਦੋਂ ਹੁੰਦਾ ਤੇ ਸਰਬੱਤ ਖਾਲਸਾ ਫਿਰ ਜਾ ਕੇ 18ਵੀਂ ਸਦੀ ਦੇ ਵਿੱਚ ਜਿਹੜਾ ਹੈ 1722 ਦੇ ਵਿੱਚ ਤੇ ਉਹ ਫਿਰ ਦਰਬਾਰਾ ਸਿੰਘ ਨੂੰ ਉਹਦੇ ਲਾਉਂਦੇ ਨੇ ਜਿਹੜੇ ਨੇ ਸਰਬਰਾਹ, ਤੇ ਫਿਰ ਉਹ ਸਰਬੱਤ ਖਾਲਸਾ ਦੀ ਹੀ ਪਰੰਪਰਾ ਰਹੀ। ਉਦੋਂ ਬਾਅਦ ਕਪੂਰ ਸਿੰਘ ਨੂੰ ਲਾਇਆ, ਜੱਸਾ ਸਿੰਘ ਆਲੂਵਾਲੀਆ ਵੀ ਸਰਬੱਤ ਖਾਲਸਾ ਵੱਲੋਂ ਰਹੇ, ਜਿਹਨਾਂ ਨੇ ਕਾਫੀ ਕੰਮ ਕੀਤਾ ਦਰਬਾਰ ਸਾਹਿਬ ਦੀ ਸਾਂਭ ਸੰਭਾਲ ਦਾ ਵੀ ਹੋਰ। ਤੇ ਫਿਰ ਅਕਾਲੀ ਫੂਲਾ ਸਿੰਘ ਨੂੰ ਜਿਹੜਾ ਹੈ ਤੇ ਉਹ ਲਾਇਆ ਗਿਆ, ਤੇ ਉਂਝ ਕਿਹਾ ਜਾਂਦਾ ਹਾਲਾਂਕਿ ਕਿਤੇ ਕੋਈ ਉਹਦਾ ਐਵੀਡੈਂਸ ਨਹੀਂ ਕਿ ਖੁਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਜਦੋਂ ਬਾਗਡੋਰ ਆਉਂਦੀ ਹੈ 1801 ਤੋਂ ਬਾਅਦ ਤੇ ਵੀ ਉਹ ਕੁਛ ਸਮਾਂ ਉਹ ਵੀ ਖੁਦ ਵੀ ਰਹੇ ਤੇ ਪਰ ਉਦਾਂ ਦਾ ਕਿਤੇ ਕੋਈ ਇਹ ਉਦੋਂ ਐਵੀਡੈਂਸ ਕੋਈ ਕਿਤੋਂ ਵੀ ਮਿਲਦਾ ਨੀ, ਤੇ ਕਿਉਂਕਿ ਅਕਾਲੀ ਫੂਲਾ ਸਿੰਘ ਦਾ ਜਿਹੜਾ ਹੈ ਉਹੀ ਨਾਂ ਆਉਂਦਾ ਤੇ ਜਿਹਦੇ ਚ ਅਕਾਲੀ ਫੂਲਾ ਸਿੰਘ ਹੀ ਸੀ ਜਿਹਨਾਂ ਨੇ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਤਨਖਾਹ ਲਾਤੀ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਮਾਮਲਾ ਸਰਬੱਤ ਖਾਲਸਾ ਤੋਂ ਬਦਲ ਕੇ ਫਿਰ ਬੁੱਢਾ ਦਲ ਕੋਲ ਆ ਜਾਂਦਾ, ਕਿਉਂਕਿ ਉਦੋਂ ਇੱਕ ਤਰੀਕੇ ਦੀ ਪਾਵਰ ਬਣ ਚੁੱਕਿਆ ਸੀ ਬੁੱਢਾ ਦਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਹੜਾ ਹੈ ਦੌਰਾਨ ਹੀ। ਤੇ ਕਿਉਂਕਿ ਬੁੱਢਾ ਦਲ ਉਦੋਂ ਦੀ ਇੱਕ ਫੋਰਸ ਸੀ, ਇੱਕ ਲੜਾਈ ਕਰਨ ਵਾਲੀ ਫੋਰਸ ਸੀ ਹਥਿਆਰਬੰਦ, ਜਿਹਨਾਂ ਨੂੰ ਆਪਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿ ਦਿੰਦੇ ਹੁਣ ਦੀ। ਤੇ ਫਿਰ ਅਪੁਆਇੰਟਮੈਂਟ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਦੀ ਉਹ ਕਰਦੇ ਨੇ, ਤੇ ਜਿਹਦੇ ਚ ਹਨੂੰਮਾਨ ਸਿੰਘ, ਪ੍ਰਹਲਾਦ ਸਿੰਘ ਉਹਨਾਂ ਦੇ ਨਾਂ ਆਉਂਦੇ ਨੇ। ਤੇ ਜਦੋਂ ਅੰਗਰੇਜ਼ ਫਿਰ ਸ਼ਾਮਿਲ ਕਰਦੇ ਆ 1849 ਦੇ ਵਿੱਚ ਆ ਕੇ, ਤੇ ਫਿਰ ਸਿਚੁਏਸ਼ਨ ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਨੂੰ ਸਮਝ ਆਉਂਦੀ ਹੈ, ਜਿਵੇਂ ਮੁਗਲਾਂ ਨੂੰ ਉਸ ਸਮਝ ਆਈ ਸੀ ਕਿ ਜਿਹੜਾ ਹੈ ਅਕਾਲ ਤਖ਼ਤ ਜਾਂ ਦਰਬਾਰ ਸਾਹਿਬ ਇਹ ਇੱਕ ਵੱਡੀ ਸਪਿਰਚੁਅਲ ਪਾਵਰ ਹੈ ਤੇ ਇੱਕ ਵੱਡੀ ਜਿਹੜੀ ਹੈ ਇੱਕ ਤਰੀਕੇ ਦੀ ਅਥਾਰਟੀ ਹੈ, ਟੈਂਪਰਲ ਅਥਾਰਟੀ ਵੀ ਇਹੀ ਹੈ ਤੇ ਜੇ ਆਪਾਂ ਇਹਦੇ ਤੇ ਕਿਸੇ ਤਰੀਕੇ ਨਾਲ ਕਾਬਜ਼ ਜਿਹੜਾ ਹੈ ਜੇ ਹੋ ਸਕਦੇ ਆ, ਕਿਉਂਕਿ ਉਸ ਤੋਂ ਬਾਅਦ ਪ੍ਰਹਲਾਦ ਸਿੰਘ ਤੋਂ ਬਾਅਦ ਜਿਹੜੇ ਹੈ ਬ੍ਰਿਟਿਸ਼ਰਜ਼ ਨੇ ਆਪਣੇ ਵੀ ਜਿਹੜੇ ਹੈਗੇ ਆਪਣੇ ਵੱਲੋਂ ਵੀ ਜਿਹੜੇ ਸਰਬਰਾਹ ਅਪੁਆਇੰਟ ਕੀਤੇ ਤੇ ਜਿਨ੍ਹਾਂ ਦੇ ਵਿੱਚ ਅਰੂੜ ਸਿੰਘ ਦਾ ਨਾਂ ਹੁਣ ਤੱਕ ਚੱਲਦਾ, ਜਿਹੜਾ ਆਪਣਾ ਜਿਹੜੇ ਹੈਗੇ ਆ ਸਾਡੇ ਮਾਨ ਸਾਹਿਬ ਜਿਹੜੇ ਦੂਜੇ ਮਾਨ ਸਾਹਿਬ ਨੇ ਅਕਾਲੀ ਦਲ ਅੰਮ੍ਰਿਤਸਰ ਵਾਲੇ ਸਿਮਰਜੀਤ ਮਾਨ, ਕਹਿ ਜਾਂਦਾ ਕਿ ਉਹ ਉਹਨਾਂ ਦੇ ਨਾਨਾ ਜੀ ਸੀ, ਏਦਾਂ ਦੀ ਗੱਲ ਜਿਹੜੀ ਚੱਲਦੀ ਹੈ ਕਿ ਅਰੂੜ ਸਿੰਘ ਦਾ ਇਸ ਕਰਕੇ ਨਾਂ ਚੱਲਦਾ ਕਿਉਂਕਿ ਅਰੂੜ ਸਿੰਘ ਨੇ ਜਿਹੜਾ ਸੀਗਾ ਡਾਇਰ ਨੂੰ ਤੇ ਜਿਹਨੇ ਜਿਹੜੇ ਜਲਿਆਂਵਾਲੇ ਬਾਗ ਦੇ ਉੱਤੇ ਜਿਹਨੇ ਹਮਲਾ ਕੀਤਾ ਸੀ, ਇਹਨੇ ਹੱਥੇ ਭਾਰਤੀਆਂ ਨੂੰ ਮਾਰਿਆ ਸੀ ਕਿ ਉਹਨੂੰ ਸਿਰੋਂ ਪਵਾਲ ਦਿੱਤਾ ਸੀ, ਇਸ ਕਰਕੇ ਜਿਹੜਾ ਸੀਗਾ ਅਰੂੜ ਸਿੰਘ ਦਾ ਨਾਂ ਕਾਫੀ ਰਹਿੰਦਾ ਜੋ ਉਸ ਵੇਲੇ ਸਰਬਰਾਹ ਰਿਹਾ, ਕਿਉਂਕਿ ਅੰਗਰੇਜ਼ਾਂ ਵੇਲੇ ਜਿਹੜੇ ਸੀ ਕਈ ਸਰਬਰਾਹ ਰਹੇ ਸਮੇਂ ਸਮੇਂ, ਉਹਨਾਂ ਚੋਂ ਠੀਕ ਵੀ ਸੀ, ਇਹ ਨਹੀਂ ਕਿ ਸਾਰੇ ਕੋਈ ਉੱਦਾਂ ਅੰਗਰੇਜ਼ਾਂ ਦੇ ਪਿੱਠੂ ਸੀ ਜਾਂ ਉੱਦਾਂ ਦੀ ਗੱਲ ਕਰੇ। ਜੋਤ ਸਿੰਘ ਨੂੰ ਲਾਇਆ ਮੰਗਲ ਸਿੰਘ, ਜਿਹਨੂੰ ਅੰਮ੍ਰਿਤਸਰ ਦੇ ਇੱਕ ਨਵੇਂ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਹੈ, ਮੰਗਲ ਸਿੰਘ ਜਿਹਨੇ ਇੱਕ ਸਿਨੇਮਾ ਵੀ ਬਣਾਇਆ ਉੱਥੇ, ਤੇ ਉਹ ਉਹਨੂੰ ਲਾਇਆ, ਫਿਰ ਇਸ ਤਰ੍ਹਾਂ ਹੀ ਮਾਨ ਸਿੰਘ ਨੂੰ ਲਾਇਆ, ਅਰਜਨ ਸਿੰਘ ਚਾਹਲ ਜਵਾਲਾ ਸਿੰਘ ਰਹੇ ਤੇ, ਪਰ ਇਹ ਸੀਗਾ ਕਿ ਅਰੂਪ ਸਿੰਘ ਦਾ ਨਾਂ ਇਸ ਕਰਕੇ ਫਿਰ ਉਹ ਜ਼ਿਆਦਾ ਇਸ ਤਰੀਕੇ ਨਾਲ ਆਉਂਦਾ। ਤੇ ਫਿਰ ਜਦੋਂ ਐਜੀਟੇਸ਼ਨ ਸ਼ੁਰੂ ਹੁੰਦੀ ਹੈ, ਖਾਸ ਕਰਕੇ ਗੁਰਦੁਆਰਿਆਂ ਦਾ ਜਦੋਂ ਜਿਹੜਾ ਉਹ ਆਜ਼ਾਦੀ ਦਾ ਮੋਰਚਾ ਲੱਗਦਾ, ਉਹਦੇ ਚ ਕਿੰਨੇ ਹੀ ਮੋਰਚੇ ਸ਼ਾਮਿਲ ਹੁੰਦੇ ਆ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ ਤੇ ਜਾਂ ਫਿਰ ਜੈਤੋ ਦਾ ਮੋਰਚਾ ਹੋਵੇ, ਤੇ ਉਦੋਂ ਬਾਅਦ ਹੀ ਜਿਹੜਾ ਹੈ ਉਹ ਅਕਾਲੀ ਦਲ ਬਣਦਾ ਹੈ, ਸਿੱਖ ਇਕੱਠੇ ਹੋ ਕੇ ਇੱਕ ਪੋਲੀਟੀਕਲ ਪਾਵਰ ਉਹ ਬਾਅਦ ਚ ਬਣਦੀ ਹੈ, ਭਾਵੇਂ ਪਹਿਲਾਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੱਕ ਧਾਰਮਿਕ ਤੌਰ ਤੇ, ਕਿਉਂਕਿ ਪਾਰਟੀ ਦਾ ਨਾ ਹੀ ਅਕਾਲੀ ਦਲ ਹੈ, ਅਕਾਲ ਤੋਂ ਜਿਹੜੀ ਉਹ ਗੱਲ ਆਈ ਹੈ, ਤੇ ਉਦੋਂ ਫਿਰ ਜਿਹੜੀ ਹੈ ਇਹ ਸਿਚੁਏਸ਼ਨ ਬਦਲਦੀ ਹੈ, ਤੇ ਉਦੋਂ ਫਿਰ ਦਰਬਾਰ ਸਾਹਿਬ ਦੇ ਵਿੱਚ ਫਿਰ ਸਰਬੱਤ ਖਾਲਸਾ ਜਿਹੜਾ ਹੈ ਜੁੜਦਾ। ਤੇ ਇਸ ਤੋਂ ਬਾਅਦ ਜਦੋਂ ਅਰੂੜ ਸਿੰਘ ਨੂੰ ਲਾ ਕੇ ਫਿਰ ਤੇਜਾ ਸਿੰਘ ਪੁੱਚਰ ਜਿਹੜੇ ਆ ਉਹ ਸਰਬੱਤ ਖਾਲਸਾ ਦੁਆਰਾ ਇੱਕ ਸਰਬਰਾਹ ਦੇ ਤੌਰ ਤੇ ਜਾਂ ਜਹਿਦਾਰ ਦੇ ਤੌਰ ਤੇ ਆਪਾਂ ਕਹਿ ਲੈਂਦੇ ਉਹਨੂੰ ਲਾਉਂਦਾ, ਤੇ ਉਦੋਂ ਬਾਅਦ ਤਾਂ ਕਿਉਂਕਿ 1820 ਦੇ ਵਿੱਚ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਂਦੀ ਹੈ, ਭਾਵੇਂ ਉਦੋਂ ਅਜੇ ਐਕਟ ਨਹੀਂ ਸੀ ਪਾਸ ਹੋਇਆ ਤੇ ਬਕਾਇਦਾ ਉਹਨਾਂ ਨੂੰ ਉਹ ਕਾਨੂੰਨੀ ਮਾਨਤਾ ਨਹੀਂ ਸੀ, ਪਰ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੀ ਉਹ ਸਾਰਾ 1920 ਚ ਹੀ ਸ਼ੁਰੂ ਹੋ ਗਿਆ ਸੀ ਕਿ ਇੱਕ ਪ੍ਰਬੰਧਕ ਸਾਰੇ ਗੁਰਦੁਆਰਿਆਂ ਦਾ ਇੱਕ ਕਮੇਟੀ ਕੋਲ ਹੋਵੇ, ਉਹਨੂੰ ਉਹਦਾ ਨਾਂ ਉਸ ਰੂਪ ਚ ਜੀਪੀਸੀ ਜਿਵੇਂ ਹੁਣ ਆਪਾਂ ਕਹਿੰਦੇ ਹਾਂ, ਭਾਵੇਂ ਉਵੇਂ ਨਹੀਂ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਣ ਗਈ ਸੀ। ਤੇ ਉਦੋਂ ਬਾਅਦ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਜਿਹੜਾ ਸੀ ਉਹ ਆਪਣੇ ਹੱਥ ਚ ਰੱਖਿਆ। ਤੇ ਪਰ ਇੱਕ ਗੱਲ ਇੱਥੇ ਜਿਹੜੀ ਮੈਂ ਸਪਸ਼ਟ ਕਰਾਂ ਆਪਣਾ ਗੌਤਮ ਜੀ, ਉਹ ਇਹ ਕਿ ਭਾਵੇਂ ਅਪੁਆਇੰਟਮੈਂਟ ਕਹਿ ਲਓ ਜਾਂ ਕੁਛ ਵੀ ਕਹਿ ਲਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ, ਤੇ ਉਦੋਂ ਜਿਸ ਤਰੀਕੇ ਦੇ ਨਾਲ ਹੁਣ ਏਦਾਂ ਨੀ ਸੀ ਕਿ ਰਾਤੇ ਰਾਤ ਬਦਲ ਲਿਓ, ਤੇ ਉਦੋਂ ਭਾਵੇਂ ਜਿਹੜਾ ਸੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਸੀ, ਪਰ ਬਾਅਦ ਦੇ ਵਿੱਚ ਜਦੋਂ ਇੱਕ ਤਰੀਕੇ ਦੀ ਕਹਿ ਲਓ ਕਿ ਸੇਵਾ ਦਾ ਮੌਕਾ ਦਿੱਤਾ ਜਾਣਾ, ਜਿਵੇਂ ਆਪਾਂ ਜਿਵੇਂ ਵੀ ਆਪਾਂ ਅਕਸਰ ਤਾਜਪੋਸ਼ੀ ਸ਼ਬਦ ਵਰਤਦੇ, ਫਿਰ ਇੱਥੇ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਤਾਜ ਦੀ ਗੱਲ ਨਹੀਂ ਸੀ। ਤੇ ਉਦੋਂ ਫਿਰ ਸਾਰੀਆਂ ਸਿੱਖ ਜਥੇਬੰਦੀਆਂ ਜਿਹਦੇ ਚ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਸਾਰੀਆਂ ਆ ਕੇ ਪੱਗਾਂ ਸਰੋ ਪਾਓ ਦਿੰਦੀਆਂ ਸੀ, ਤਾਂ ਕਿਤੇ ਜਾ ਕੇ ਉਹਨਾਂ ਨੂੰ ਜਿਹੜੀ ਸੀ ਇੱਕ ਮਾਨਤਾ ਪੂਰਵ ਸਿੱਖ ਜਗਤ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਅਕਾਲ ਤਖ਼ਤ ਦੇ ਮੁਖੀ ਵਜੋਂ ਜਥੇਦਾਰ ਵਜੋਂ ਜੋ ਵੀ ਸ਼ਬਦ ਹੈ ਤੇ ਉਹ ਮਿਲਦੀ ਸੀ। ਤੇ ਇਹ ਪ੍ਰੈਕਟਿਸ ਭਾਵੇਂ ਐਸ ਜੀ ਪੀ ਕੋਲ ਰਹੀ, ਪਰ ਉਹਨੂੰ ਇਸ ਤਰ੍ਹਾਂ ਸਿਆਸੀ ਤਰੀਕੇ ਨਾਲ ਉਹ ਚ ਕੋਈ ਦਖਲ ਨਹੀਂ ਰਿਹਾ, ਪਤਾ ਹੀ ਹੁੰਦਾ ਸੀ ਕਿ ਕੌਣ ਬੰਦਾ ਕਾਬਲ ਹੈ ਕੌਣ ਯੋਗ ਹੈ ਤੇ ਉਸ ਲਾਇਆ ਜਾਂਦਾ, ਤੇ ਉਹਨਾਂ ਤੇ ਕਦੇ ਕੋਈ ਕਿਸੇ ਤਰੀਕੇ ਦੇ ਜਿਹੜੇ ਉਹ ਮਤਭੇਦ ਵੀ ਜਿਹੜੇ ਨਹੀਂ ਰਹੇ। ਤੇ ਫਿਰ ਜਿਹੜਾ ਹੈਗਾ ਹੌਲੀ ਹੌਲੀ ਇਹ ਜਿਹੜਾ ਮਾਮਲਾ ਬਦਲਦਾ ਗਿਆ, ਇਹ ਮਾਮਲਾ ਫਿਰ ਸਾਰਾ ਇਹ ਚੱਲਿਆ 1984 ਤੱਕ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ, ਤੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਅਕਾਲ ਤਖ਼ਤ ਇਸੇ ਕਰਕੇ ਲਾਈਨ ਲਾਈਟ ਦੇ ਵਿੱਚ ਆਇਆ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਫਿਜੀਕਲੀ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਅਕਾਲ ਤਖ਼ਤ ਸਾਹਿਬ ਦਾ ਹੋਇਆ, ਕਿਉਂਕਿ ਜਰਨੈਲ ਸਿੰਘ ਪਿੰਡਰਾਲੇ ਤੇ ਜਨਮ ਸੁਰੇਖ ਸਿੰਘ ਭਾਈ ਹਰੀਕ ਸਿੰਘ ਹੋਰ ਜਿਹੜੇ ਨਾਲ ਬਾਬਾ ਠਾਰਾ ਸਿੰਘ ਹੋਰ ਸੀ ਉਹ ਸਾਰੇ ਉੱਥੇ ਸੀਗੇ, ਤੇ ਉਹਨਾਂ ਦੀ ਰਿਹਾਇਸ਼ ਹੀ ਇੱਕ ਤਰੀਕੇ ਦੇ ਨਾਲ ਉੱਥੇ ਸੀ। ਤੇ ਉਸੇ ਨੂੰ ਟਾਰਗੇਟ ਜਿਹੜਾ ਸੀ ਕੀਤਾ ਗਿਆ, ਫੇਰ ਇਹ ਜ਼ਿਆਦਾ ਉਸ ਤੋਂ ਬਾਅਦ ਫਿਰ ਲਾਈਮ ਲਾਈਟ ਦੇ ਉੱਤੇ ਆਇਆ। ਉਸ ਵੇਲੇ ਕਿਰਪਾਲ ਸਿੰਘ ਸੀ ਇਹਦੇ ਜਥੇਦਾਰ, ਉਹ ਵੀ ਐਸ ਜੀ ਪੀ ਸੀ ਨੇ ਜਿਹੜਾ ਸੀਗਾ ਤੇ ਉਹਨਾਂ ਨੂੰ ਲਾਇਆ ਹੋਇਆ ਸੀ। ਹਾਲਾਂਕਿ ਕਿਰਪਾਲ ਸਿੰਘ ਉਸ ਤੋਂ ਪਹਿਲਾਂ ਵੀ ਰਹੇ ਆ ਤੇ ਫਿਰ ਵਿੱਚੋਂ ਸਾਧੂ ਸਿੰਘ ਭੌੜਾ ਲਾਏ ਗਏ, ਪਰ ਉਦੋਂ ਕਿਰਪਾਲ ਸਿੰਘ ਸੀ ਤੇ ਇਹ ਸਾਰਾ ਕੁਛ ਜਿਹੜਾ ਸੀ ਇਹਨਾਂ ਨੁਕਸਾਨ ਹੋਣ ਦੇ ਬਾਅਦ ਫਿਰ ਉਹ ਫਿਰ ਲਗਾਤਾਰ ਉਹਨਾਂ ਨੂੰ ਬੁਲਾਇਆ ਜਾਂਦਾ ਰਿਹਾ, ਜਿਹੜਾ ਹੈ ਜਿਹੜਾ ਸਿੱਧਾ ਪ੍ਰਸਾਰਣ ਹੁੰਦਾ ਸ਼ਬਦ ਕੀਰਤਨ ਦਾ, ਉਹਦੇ ਦੌਰਾਨ ਵੀ ਕਿਰਪਾਲ ਸਿੰਘ ਨੂੰ ਕਿਹਾ ਵੀ ਤੁਸੀਂ ਕਹੋ ਸੁਰੱਖਿਅਤ ਆ ਸਾਰਾ ਕੁਛ ਤੇ ਵੀ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਚ ਥੋੜੀ ਜੀ ਜਿਹੜਾ ਗੁੱਸਾ ਹੈ ਸਟੇਟ ਪ੍ਰਤੀ ਜਾਂ ਸਰਕਾਰ ਪ੍ਰਤੀ ਉਹ ਘੱਟ ਹੋਏਗਾ। ਤੇ ਉਹ ਕਹਿੰਦੇ ਵੀ ਰਹੇ ਕਿ ਕੋਠਾ ਸਾਹਿਬ ਸੁਰੱਖਿਅਤ ਹੈ ਤੇ ਸ਼ਾਖਾਨਾ ਸੁਰੱਖਿਅਤ ਹੈ ਇੱਦਾਂ ਦੀ ਗੱਲ, ਤੇ ਉਹਦਾ ਖਮਿਆਜਾ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਫਿਰ ਇਸ ਗੱਲ ਦਾ ਭੁਗਤਣਾ ਪਿਆ। ਤੇ ਪਰ ਇਹ ਵੀ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਜਿਸ ਤਰੀਕੇ ਦੀ ਬਣੀ ਆ ਉਹ ਕਾਫੀ ਜਿਹੜੀ ਫਲੂਡ ਹੋ ਗਈ, ਜਿਹਦੇ ਕਰਕੇ ਜਿਸ ਕਰਕੇ ਜਾਂ ਜਿਸ ਕਾਰਨ ਕਰਕੇ ਜਿਹੜਾ ਸੀ ਉਹ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ ਤੇ ਜਿਵੇਂ ਆਪਾਂ ਕਹਿ ਲਿਆ ਕਿ ਸਿਰਜਣਾ ਹੋਈ ਸੀ ਜਿਸ ਵਿਚਾਰ ਦੇ ਨਾਲ ਸਿੰਘ ਪਾਤਸ਼ਾਹ ਨੇ, ਉਹ ਫਿਰ ਸਾਰਾ ਕੁਛ ਜਿਹੜਾ ਸੀ ਉਹ ਉਲਟ ਹੋ ਗਿਆ ਜਿਵੇਂ ਆਪਾਂ ਹੁਣ ਸੋਚਦੇ ਹਾਂ। ਹੁਣ ਕਿਉਂਕਿ ਉਹ ਅਕਾਲੀ ਰਾਜਨੀਤੀ ਦੇ ਇੰਨਾ ਅਧੀਨ ਆ ਗਿਆ, ਇੰਨਾ ਉਹਨੂੰ ਆਪਣੇ ਉਹਨੇ ਮਤਹਿਤ ਕਰ ਲਿਆ, ਕਿਉਂਕਿ ਐਸ ਜੀ ਪੀ ਸੀ ਸਾਰੀ ਅਕਾਲੀ ਦਲ ਦੇ ਇਹ ਕਹਿ ਲਓ ਕਿ ਉਹਦੇ ਪ੍ਰਭਾਵ ਚ ਜਾਂ ਉਹਦੇ ਮਤਹਿਤ ਇੱਕ ਤਰ੍ਹਾਂ ਦੀ, ਤੇ ਕਿਉਂਕਿ ਮੈਂਬਰਾਂ ਨੂੰ ਜਿਹੜੀਆਂ ਟਿਕਟਾਂ ਨੇ ਉਹ ਵੀ ਅਕਾਲੀ ਦਲ ਦਿੰਦਾ, ਚੋਣ ਵੀ ਉਹਨਾਂ ਦੀ ਹੁੰਦੀ ਹੈ ਤੇ ਫਿਰ ਪ੍ਰਧਾਨ ਦੀ ਚੋਣ ਵੀ ਅਕਾਲੀ ਦਲ ਦਾ ਪ੍ਰਧਾਨ ਦੱਸਦਾ ਕਿਹਨੂੰ ਚੁਣਨਾ, ਤੇ ਫਿਰ ਜਿਹੜੀ ਅਪੁਆਇੰਟਮੈਂਟ ਉਹ ਐਸ ਜੀ ਪੀ ਸੀ ਕਰਦੇ ਆ, ਅਕਾਲ ਦਲ ਦੇ ਜਥੇਦਾਰ ਨੂੰ ਕਦੋਂ ਬਦਲਣਾ ਕਿੰਨੇ ਦਿਨ ਰਹਿਣਾ ਉਹ ਐਸ ਜੀ ਪੀ ਸੀ ਦੇ ਜਿਹੜਾ ਉਸ ਤੇ ਹੈ ਰਹਿਮੋ ਕਰਮ ਤੇ ਹੈ। ਤੇ ਸੋ ਉਹ ਫਿਰ ਹੁਣ ਸਿਚੁਏਸ਼ਨ ਆਪਣੀ ਇੱਥੋਂ ਤੱਕ ਆ ਗਈ ਵੀ ਜਿਹਦੀ ਥੋੜਾ ਚਿਰ ਇਹ ਰਿਹਾ ਵੀ 1984 ਤੋਂ ਬਾਅਦ ਅਕਾਲੀ ਦਲ ਵੀ ਉਦੋਂ ਸਖ਼ਤ ਚ ਆਇਆ ਹੋਇਆ ਸੀ ਤੇ ਉਦੋਂ ਕੁਛ ਜਿਹੜੀਆਂ ਉਹ ਫੋਰਸ ਸੀਗੀਆਂ ਜਿਹਨਾਂ ਨੂੰ ਲੱਗਿਆ ਕਿ ਧਰਮ ਨੂੰ ਬਚਾਉਣਾ ਹੈ ਜਾਂ ਕਿਸ ਤਰੀਕੇ ਦੇ ਨਾਲ, ਤੇ ਇੱਥੇ ਆਪਣਾ ਕੋਈ ਮਕਸਦ ਨੂੰ ਕੋਈ ਪੋਲੀਟੀਕਲੀ ਏਦਾਂ ਬੱਲੇ ਬੱਲੇ ਕਰਨ ਦਾ ਜਾਂ ਕੰਡੈਮ ਕਰਨ ਦਾ ਨਹੀਂ ਹੈ। ਤੇ ਪਰ ਇਹ ਹੈ ਕਿ ਉਸ ਤੋਂ ਬਾਅਦ ਸਰਬੱਤ ਖਾਲਸਾ ਜੁੜਿਆ ਦੋ ਤਿੰਨ ਵਾਰ ਜੁੜਿਆ ਤੇ ਜਿਹਦੇ ਚੁੱਕ ਪੰਥ ਕਮੇਟੀ ਨਿਕਲੀ ਸਾਰਾ ਕੁਛ। ਉਦੋਂ ਫਿਰ ਜਸਵੀਰ ਸਿੰਘ ਰੋਡੇ ਨੂੰ ਲਾਇਆ ਗਿਆ, ਉਹ ਬਾਹਰ ਸੀ, ਬਾਹਰੋਂ ਆਏ ਫਿਰ ਉਹਨੂੰ ਅਰੈਸਟ ਕਰ ਲਿਆ, ਉਹਨਾਂ ਦੀ ਥਾਂ ਤੇ ਗੁਰਦੇਵ ਸਿੰਘ ਕੌਂਕੇ ਨੂੰ ਐਕਟਿੰਗ ਜਿਹੜਾ ਹੈ ਉਹ ਜਥੇਦਾਰ ਲਾਇਆ ਗਿਆ ਤੇ ਗੁਰਦੇਵ ਸਿੰਘ ਕੌਂਕੇ ਵੀ 6 ਸਾਲ ਤੋਂ ਵੱਧ ਤੋਂ ਐਕਟਿੰਗ ਜਥੇਦਾਰ ਰਹੇ ਤੇ ਪਰ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਤੇ ਉਸ ਨੂੰ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਫੜ ਕੇ ਲਿਆ ਕੇ ਉਦੋਂ ਬਾਅਦ ਉਹ ਐਲੀਮੀਨੇਟ ਕਰਤਾ ਤੇ ਪਤਾ ਨੀ ਲੱਗਿਆ ਉਹ ਕਿੱਧਰ ਗਏ, ਹੁਣ ਤੱਕ ਨੀ ਪਤਾ। ਤੇ ਉਂਝ ਇਹ ਗੱਲ ਜਿਹੜੀ ਸੀ ਉਦੋਂ ਪਤਾ ਲੱਗ ਗਿਆ ਸੂਤਰਾਂ ਤੋਂ ਕਿ ਉਹਨਾਂ ਨੂੰ ਜਿਹੜਾ ਹੈ ਟੋਰਚਰ ਦੇ ਦੌਰਾਨ ਉਹ ਮਾਰੇ ਗਏ, ਸ਼ਹੀਦ ਕਰਤਾ, ਏਦਾਂ ਦੀਆਂ ਗੱਲਾਂ। ਤੇ ਸੋ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਜਿਹੜੀਆਂ ਹੈ ਐਸ ਜੀ ਪੀ ਸੀ ਫਿਰ ਇਕੱਠੀ ਹੁੰਦੀ ਹੈ, ਫਿਰ ਕੰਸੋਲੀਡੇਟ ਹੁੰਦੀ ਹੈ ਪਾਵਰ ਇਹਨਾਂ ਕੋਲੇ, ਜਦੋਂ ਜਿਹੜਾ ਹੈ ਜਿਹੜੀ ਹੈ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਹੈ ਰਾਜੀਵ ਗਾਂਧੀ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ, ਤੇ ਫਿਰ ਇੱਧਰ ਨੂੰ ਫਿਰ ਧਿਆਨ ਜਾਂਦਾ, ਫਿਰ ਜਿਹੜੀ ਅਪੁਆਇੰਟਮੈਂਟ ਫਿਰ ਐਸ ਜੀ ਪੀ ਦੇ ਹੱਥ ਚ ਆਉਂਦੀ ਹੈ ਜਦੋਂ ਦਰਸ਼ਨ ਸਿੰਘ ਨੂੰ ਫਿਰ ਲਾਇਆ ਗਿਆ ਜਿਹੜੇ ਉਹਨਾਂ ਨੂੰ ਉੱਥੇ ਲਿਆਂਦਾ ਗਿਆ। ਤੇ ਫਿਰ ਹੌਲੀ ਹੌਲੀ ਫਿਰ ਭਾਈ ਰਣਜੀਤ ਸਿੰਘ ਆਏ, ਫਿਰ ਤਾਂ ਕਿੰਨੇ ਹੀ ਬਦਲੇ, ਫਿਰ ਜੋ ਵੀ ਸੂਟ ਨਹੀਂ ਸੀ ਕਰਦਾ ਉਹਨੂੰ ਬੜੀ ਛੇਤੀ ਐਸ ਜੀ ਪੀ ਸੀ ਜਿਹੜੀ ਆ ਉਹ ਬਦਲਦੀ ਰਹੀ ਹੈ ਤੇ ਉਦੋਂ ਹੁਣ ਤੱਕ ਜਿਹੜਾ ਫਿਰ ਇਹ ਸਾਰਾ ਇਸ਼ੂ ਜਿਹੜਾ ਉਹ ਚੱਲ ਰਿਹਾ। ਤੇ ਪਰ ਇਹ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਦੀ ਮਹਾਨਤਾ ਜਾਂ ਅਕਾਲ ਤਖ਼ਤ ਦੀ ਦਾ ਜਿਹੜਾ ਰੈਲੇਵੈਂਸ ਹੈ ਜਿਹੜਾ ਸਾਰਥਕਤਾ ਉਹ ਤਾਂ ਨਹੀਂ ਘਟਦੀ, ਪਰ ਇੱਕ ਗੱਲ ਜਿਹੜੀ ਗੌਤਮ ਜੀ ਇਹਦੇ ਚ ਇਹ ਹੈ ਵੱਡੀ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਆਭਾ ਹੈ ਜਾਂ ਜਿਸ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਨੇ ਉਹ ਥੜਾ ਸਾਹਿਬ ਜਾਂ ਅਕਾਲ ਬੁੰਗਾ ਬਣਾਇਆ ਸੀ ਤੇ ਉਹ ਫਿਰ ਕਿਤੇ ਹੁਣ ਰਹਿਣ ਨੀ ਦਿੱਤੀ ਗਈ, ਨਾ ਇਹਦੇ ਜਥੇਦਾਰਾਂ ਨੇ ਰਹਿਣ ਦਿੱਤੀ ਤੇ ਨਾ ਹੀ ਜਿਹੜਾ ਹੈ ਪੋਲੀਟੀਕਲ ਪਾਰਟੀ ਖਾਸ ਕਰਕੇ ਅਕਾਲੀ ਦਲ ਹੀ ਇਹਦੇ ਚ ਮੇਨ ਹੈ, ਉਹ ਇਸ ਕਰਕੇ ਜ਼ਿੰਮੇਵਾਰ ਹੈ ਤੇ ਕਾਂਗਰਸ ਇਸ ਕਰਕੇ ਜ਼ਿੰਮੇਵਾਰ ਰਹੀ ਕਿ ਉਹਨਾਂ ਨੇ ਸਮਝਿਆ ਨੀ ਸੈਂਕਟੀ ਕਿੰਨੀ ਹੈ ਜੀ, ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੇ ਉਹ ਕਹਿੰਦੇ ਕਿਸੇ ਦਰਬਾਰ ਸਾਹਿਬ ਨੂੰ ਬਚਾਇਆ ਸੀ, ਉਧਰ ਕਿਸੇ ਤੋਪ ਦਾ ਮੂੰਹ ਨੀ ਕੀਤਾ, ਕਿਸੇ ਟੈਂਕ ਦਾ ਮੂੰਹ ਨੀ ਕੀਤਾ, ਤੇ ਉਹਨਾਂ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਕਿ ਅਕਾਲ ਤਖ਼ਤ ਸਾਹਿਬ ਦੀ ਵੀ ਜਿਹੜੀ ਇੰਪੋਰਟੈਂਸ ਹੈ ਇੱਕ ਇਤਿਹਾਸਕ ਹੈ ਵੀ ਉਹਨੂੰ ਵੀ ਕਿਉਂ ਕੀਤਾ। ਹਾਲਾਂਕਿ ਆਪਾਂ ਇਹ ਦੂਸਰਾ ਪੱਖ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਅੰਦਰ ਜੋ ਵੀ ਜਿਹੜੀ ਪੇਂਟਿੰਗ ਸੀਗੀਆਂ ਉਸ ਵੇਲੇ, ਵਾਲ ਪੇਂਟਿੰਗ ਜਾਂ ਮਿਨੀਏਚਰ ਪੇਂਟਿੰਗ ਤੇ ਜਾਂ ਜਿਹੜੀ ਫਰੈਸਕ ਉਦੋਂ ਉਹ ਚੱਲਦੀ ਸੀ ਆਪਣੇ ਵੇਲੇ ਦੀ, ਉਹਦੀ ਇੱਕ ਬੜੀ ਆਰਕਾਈਵਲ ਵੈਲਿਊ ਸੀ ਜਿਹੜੀ ਉਹ ਖਤਮ ਕਰ ਦਿੱਤੀ ਗਈ ਬਿਲਕੁਲ, ਉਹ ਸਾਰੀਆਂ ਢਹਿ ਢੇਰੀ ਹੋ ਗਈਆਂ ਤੇ ਜਿਸ ਕਰਕੇ ਫਿਰ ਉਹਨੂੰ ਦੋ ਵਾਰੀ ਦੁਬਾਰਾ ਬਣਾਇਆ ਗਿਆ। ਤੇ ਇਹ ਜਿਹੜਾ ਹੈ ਆਪਾਂ ਅਕਾਲ ਤਖ਼ਤ ਬਾਰੇ ਜਿਹੜਾ ਹੈ ਆਪਾਂ ਗੱਲਬਾਤ ਕਰ ਰਹੇ ਸੀ। ਹਾਂਜੀ
1: ਜੀ, ਬਹੁਤ ਸੋਹਣਾ ਤੁਸੀਂ ਇਤਿਹਾਸ ਤੋਂ ਛੇਵੀਂ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਦਾ ਦੱਸਿਆ, ਔਰ ਇਹਦੇ 'ਚ ਜਿਹੜਾ ਇੱਕ ਮਾੜਾ ਦੌਰ ਵੀ ਆਇਆ ਸੀਗਾ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ ਗਈਆਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ, ਅੱਜ ਕੱਲ੍ਹ ਤੁਸੀਂ ਦੱਸਿਆ ਕਿ ਉਦੋਂ ਗੁਰਮਤਾ ਕਹਿ ਦਿੰਦੇ ਸੀ ਜਾਂ ਮੁੱਖ ਵਾਕ ਕਹਿ ਦਿੰਦੇ ਸੀ ਉਹਦੇ ਜ਼ਰੀਏ, ਅਤੇ ਫਿਰ ਉਸ ਤੋਂ ਬਾਅਦ 84 ਦਾ ਦੌਰ ਵੀ ਆਇਆ। ਇੱਕ ਜਿਹੜੀ ਚੀਜ਼ ਹੁਣ ਅੱਜ ਕੱਲ੍ਹ ਜਿਹੜੇ ਸਵਾਲ ਉੱਠ ਰਹੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਹੁੰਦਾ ਹੈ ਉਹ ਸੰਵਿਧਾਨਕ ਅਧਿਕਾਰ ਨਹੀਂ ਰੱਖਦਾ ਹੈਗਾ, ਕਿਉਂਕਿ ਸੰਵਿਧਾਨ ਇੱਕ ਵੱਖਰੀ ਚੀਜ਼ ਹੈ, ਇਸ ਲਈ ਉਹ ਸਰਕਾਰ ਨੂੰ ਕਾਨੂੰਨ ਦੇ ਵਿੱਚ ਬਦਲਾਅ ਦਾ ਸੁਝਾਅ ਤਾਂ ਦੇ ਸਕਦੇ ਨੇ ਪਰ ਕਾਨੂੰਨ ਬਦਲਣ ਦਾ ਹੁਕਮ ਨਹੀਂ ਦੇ ਸਕਦੇ। ਹੁਣ ਜਦੋਂ ਇਹ ਗੱਲ ਉੱਠ ਰਹੀ ਹੈ ਕਿ ਜਦੋਂ ਸਾਬਕਾ ਜਥੇਦਾਰ ਵੀ ਇਹ ਕਹਿੰਦੇ ਨੇ ਕਿ 2008 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਸੰਬੰਧੀ ਕਾਨੂੰਨ ਬਣਾਇਆ ਸੀ ਤਾਂ ਉਦੋਂ ਉਹਨਾਂ ਨੇ ਅਕਾਲੀ ਦਲ ਨੂੰ ਭੰਗ ਕਰਨ ਦੀ ਗੱਲ ਕਹਿਤੀ ਸੀਗੀ, ਉਦੋਂ ਨਹੀਂ ਹੋਇਆ ਅਕਾਲੀ ਦਲ ਭੰਗ, ਔਰ ਉਹਨਾਂ ਨੂੰ ਵਿਧਾਇਕਾਂ ਨੂੰ ਤਲਬ ਤੱਕ ਨਹੀਂ ਸੀ ਕੀਤਾ, ਐਤਕੀ ਕੀਤਾ ਗਿਆ। ਖੈਰ ਉਹ ਮਸਲਾ ਨਹੀਂ ਹੈ, ਪਰ ਜਿਹੜੇ ਅਕਾਲ ਤਖ਼ਤ ਸਾਹਿਬ ਦੀ ਇੱਕ ਨੈਤਿਕ ਅਤੇ ਧਾਰਮਿਕ ਅਧਿਕਾਰ ਰੱਖਣ ਦੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ, ਕਾਨੂੰਨੀ ਤੌਰ 'ਤੇ ਕੋਈ ਜੁਰਮਾਨਾ ਜਾਂ ਕੈਦ ਦੀ ਸਜ਼ਾ ਤਾਂ ਨਹੀਂ ਦਿੰਦੇ ਪਰ ਹਾਂ ਧਾਰਮਿਕ ਸਜ਼ਾ ਜ਼ਰੂਰ ਦਿੰਦੇ ਨੇ, ਜਿੱਦਾਂ ਤੁਸੀਂ ਇਤਿਹਾਸ ਦੇ ਵਿੱਚ ਵੀ ਦੱਸਿਆ ਹੈਗਾ। ਸਵਾਲ ਇਹ ਉੱਠਦੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਕਿ ਇੱਕ ਹੋਰ ਬੋਡੀ ਜਿਹੜੀ ਕਿ ਡੈਮੋਕ੍ਰੈਟਿਕ ਬੋਡੀ ਹੈਗੀ ਹੈ, ਜਿਹਨੂੰ ਇੱਕ ਸੰਵਿਧਾਨ ਦੇ ਦੁਆਰਾ ਹੀ ਸਿਰਜਿਆ ਗਿਆ ਸੀਗਾ SGPC, ਉਹਦੇ ਵਿੱਚੋਂ ਇਹ ਨਿਕਲ ਕੇ ਆਉਣ ਵਾਲੇ ਜਿਹੜੇ ਰਹਿਨੁਮਾਈ ਕਰਦੇ ਹੈਗੇ ਨੇ, ਅਤੇ ਉਹਦੀ ਜਦੋਂ ਗੱਲ ਆਉਂਦੀ ਹੈ SGPC ਦੀ ਤਾਂ ਉਹਦੀਆਂ ਤਾਂ ਇਲੈਕਸ਼ਨ ਵੀ ਨਹੀਂ ਹੋਈਆਂ ਹੈਗੀਆਂ, ਔਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ ਸਵਾਲ ਉੱਠਦੇ ਹੈਗੇ ਨੇ ਕਿ ਇੱਕ ਪੋਲੀਟੀਕਲ ਪਾਰਟੀ ਦੀ ਅਜ਼ਾਰੇਦਾਰੀ ਦੇ ਤਹਿਤ ਚੱਲਦੀ ਹੈ ਜਾਂ ਉਹਦੇ ਕੰਟਰੋਲ ਦੇ ਵਿੱਚ ਚੱਲਦੀ ਹੈ, ਹਾਲਾਂਕਿ ਦਿਖਾਇਆ ਜਾਂਦਾ ਹੈ ਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਹੈ ਬਟ ਉਹ ਇੱਕ ਬਹੁਤ ਵਾਇਬਲ ਨਹੀਂ ਹੈਗਾ ਉਹ, ਔਰ ਉਹ ਟਿਕਾਊ ਵੀ ਨਹੀਂ ਹੈ ਔਰ ਉਹਨੂੰ ਮੰਨਿਆ ਵੀ ਨਹੀਂ ਜਾ ਸਕਦਾ ਹੈਗਾ। ਕੀ ਇੱਕ ਪੋਲੀਟੀਕਲ ਪਾਰਟੀ ਦੀ ਮੋਨੋਪਲੀ ਹੈ ਅਕਾਲ ਤਖ਼ਤ ਸਾਹਿਬ ਅੱਜ ਦੀ ਤਰੀਕ ਦੇ ਵਿੱਚ, ਜਿੰਨਾ ਇਤਿਹਾਸ ਤੁਸੀਂ ਦੱਸਿਆ, ਕੀ ਉਹ ਉਸ ਆਪਣੀ ਇੰਡੀਪੈਂਡੈਂਟ ਰਿਲੀਜੀਅਸ ਬੋਡੀ ਦੀ ਪਛਾਣ ਨੂੰ ਬਰਕਰਾਰ ਰੱਖ ਪਾ ਰਿਹਾ ਹੈਗਾ?
0: ਅਸਲ ਦੇ ਵਿੱਚ ਜਿਹੜਾ ਗੌਤਮ ਜੀ ਇਹ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ ਬਹੁਤ ਵੱਡਾ ਸਵਾਲ ਹੈ। ਇੱਕ ਇੱਕ ਗੱਲ ਜਿਹੜੀ ਹੈ ਉਹ SGPC ਨੂੰ ਵੀ ਇਸ ਗੱਲ ਦੀ ਸਮਝ ਹੈਗੀ ਹੈ, ਹੋਰ ਪੋਲੀਟੀਕਲ ਜਿੱਥੇ ਵੀ ਅਥਾਰਟੀ ਆ ਉਹਨੂੰ ਇਸ ਗੱਲ ਦੀ ਸਮਝ ਹੈਗੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਅਥਾਰਟੀ ਹੈ ਉਹਨੂੰ ਪੂਰੀ ਦੁਨੀਆਂ ਦੇ ਸਿੱਖ ਮੰਨਦੇ ਆ ਤੇ ਉਹ ਅਜੇ ਵੀ ਮੰਨਦੇ ਆ, ਤੇ ਇਹ ਨਹੀਂ ਕਿ ਇਹਦੇ ਨਾਲ ਜਿਹੜਾ ਹੈ ਉਹ ਮੰਨੋ ਹਟ ਗਏ ਨੇ। ਤੇ ਹੁਣ ਮਸਲਾ ਇਹ ਹੈ ਕਿ ਇਹ ਇੱਕ ਜਿਹੜੀ ਨੈਤਿਕ ਜਾਂ ਇੱਕ ਅਖਲਾਕੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿੰਨਾ ਕੁ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਤੇ ਤੁਸੀਂ ਕਿੰਨਾ ਕੁ ਜਾਂ ਅਖਲਾਕੀ ਤੌਰ ਤੇ ਜਾਂ ਨੈਤਿਕ ਤੌਰ ਤੇ ਹੋਰ ਤੁਸੀਂ ਥੱਲੇ ਜਾ ਸਕਦੇ ਹੋ ਕਿ ਤੁਸੀਂ ਐਡੀ ਵੱਡੀ ਸੰਸਥਾ ਨੂੰ, ਐਡੀ ਵੱਡੀ ਇੰਸਟੀਟਿਊਸ਼ਨ ਨੂੰ, ਐਡੀ ਵੱਡੀ ਇੱਕ ਅਥਾਰਟੀ ਨੂੰ ਤੁਸੀਂ ਦਾ ਤੇ ਜਿਹੜਾ ਹੈ ਲਾ ਦਿੱਤਾ, ਜਿਹਦੀ ਸਥਾਪਨਾ ਜਿਹੜੀ ਹੈ ਉਹ ਜਿਵੇਂ ਪਾਤਸ਼ਾਹ ਨੇ ਕੀਤੀ ਸੀ, ਉੱਥੇ ਬੈਠਾ ਜਿਹੜਾ ਹੈਗਾ ਹੁਣ ਜਥੇਦਾਰ ਜੀ ਨੂੰ ਆਪਾਂ ਕਹਿੰਦੇ ਹਾਂ, ਉਹ ਇੱਥੋਂ ਹੀ ਗੱਲ ਸ਼ੁਰੂ ਕਰਦਾ ਜਿੱਥੋਂ ਮੈਂ ਕੀਤੀ ਹੈ ਕਿ ਪਰ ਕੀ ਜਿਹੜੇ ਹੈ ਉਹ ਸਾਰੀ ਉਹਦੀ ਜਿਹੜੀ ਪ੍ਰੈਕਟਿਸ ਹੈ ਉਹ ਉਵੇਂ ਹੈ ਜਿਵੇਂ ਹੋਣੀ ਚਾਹੀਦੀ ਹੈ, ਜਾਂ ਜਿਵੇਂ ਸਿੱਖ ਧਰਮ ਦੇ ਵਿੱਚ ਜਾਂ ਆਪਾਂ ਕਹਿ ਲਿਓ ਕਿ ਸਿੱਖ ਮਰਿਆਦਾ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਨੇ, ਜਾਂ ਇੱਕ ਧਿਰ ਨਾਲ ਖੜਨ, ਇਹ ਬਹੁਤ ਵੱਡਾ ਜਿਹੜਾ ਹੈਗਾ ਉਹ ਸਵਾਲ ਹੈ। ਜਿਹੜੇ ਤੁਸੀਂ ਦੇਖੋ ਗੱਲ ਕੀਤੀ ਹੈ ਕਿ ਦੁਨਿਆਵੀ ਅਦਾਲਤਾਂ ਨਾਲ ਇਹਦਾ ਕੋਈ ਉਵੇਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਨਾ ਹੀ ਹੁੰਦਾ। ਤੇ ਦੂਸਰੀ ਗੱਲ ਇਹ ਹੈ ਕਿ ਸਰਕਾਰ ਨੂੰ ਆਦੇਸ਼ ਦੇਣ ਦਾ ਮਤਲਬ ਨਹੀਂ ਇੰਨਾ, ਖੈਰ ਸੋਚ ਸਮਝ ਕੇ ਉਹ ਵੀ ਚੱਲ ਰਿਹਾ, ਉਹਨਾਂ ਨੇ ਸਿਰਫ ਜਿਹੜੇ ਸਿੱਖ MLA ਉਹਨਾਂ ਨੂੰ ਬੁਲਾਇਆ, ਤੇ ਹੁਣ ਸਿੱਖ MLA ਨੂੰ ਜਿਹੜਾ ਸੀ ਇਹ ਕਿਹਾ ਕਿ ਤੁਸੀਂ ਇਹਦੇ ਚ ਆ ਜਿਹੜੀਆਂ ਨੇ ਉਹ ਤਰਮੀਮਾ ਕਰੋ। ਜਿਹੜੀ ਗੱਲ ਜਿਹੜਾ ਸੀ ਅਕਾਲ ਤਖ਼ਤ ਦਾ ਜਥੇਦਾਰ ਜਦੋਂ ਭੂਮਿਕਾ ਬੰਦ ਹੈ ਗਿਆਨੀ ਕੁਲਜੀਤ ਸਿੰਘ ਗੜਕਾਚ ਦੀ ਮੈਂ ਗੱਲ ਕਰਦਾ, ਹਾਲਾਂਕਿ ਉਹ ਆਪਣੇ ਆਪ ਨੂੰ ਬਹੁਤ ਸਿਆਣਾ ਗੁਣੀ ਗਿਆਨੀ ਸਮਝਦਾ ਹੋਏਗਾ ਵੀ, ਤੇ ਪਰ ਹੁਣ ਦੇਖੋ ਕਮਾਲ ਦੀ ਗੱਲ, ਉਹਨਾਂ ਨੇ ਇਹ ਆਦੇਸ਼ ਦਿੱਤਾ ਕਿ ਇਹ ਜਾ ਕੇ ਤੁਸੀਂ ਬਦਲੋ, ਇਹ ਸਾਰਾ ਕੁਛ ਚੇਂਜ ਕਰੋ, ਹੁਣ ਦੱਸੋ, ਤੇ ਚੀਮਾ ਨੇ ਇਹ ਕਹਿਤਾ। ਹੁਣ ਅਕਾਲ ਤਖ਼ਤ ਦਾ ਜਿਹੜਾ ਹੁਕਮ ਹੈ ਉਹ ਸਿਰਫ ਸਿੱਖਾਂ ਵਾਸਤੇ ਹੁੰਦਾ, ਤੇ ਉਹ ਸਿੱਖ MLA ਤਾਂ ਉਹਨੂੰ ਫਾਲੋ ਕਰਨ ਜਾਂ ਨਾ ਕਰਨ ਉਹਨਾਂ ਤੇ ਹੈ, ਬਾਕੀਆਂ ਤੇ ਕਿਵੇਂ ਹੋਏਗਾ। ਜੇ ਉਹ ਕੱਲ ਨੂੰ ਅਮੈਂਡਮੈਂਟ ਜਿਹੜੀ ਕਿਵੇਂ ਜਿਵੇਂ ਚਾਹੁੰਦੇ ਉਹ ਕਰਕੇ ਕਰਦੇ ਵੀ ਹੈ, ਜੇ ਗਵਰਨਰ ਕਹੇ ਵੀ ਮੈਂ ਨਹੀਂ ਹੁਣ ਕਰਦਾ ਬਾਰ ਬਾਰ ਇਹਨੂੰ ਚੇਂਜ, ਗਵਰਨਰ ਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਨਹੀਂ ਹੋ ਸਕਦਾ ਕਿਉਂਕਿ ਉਹ ਹਿੰਦੂ ਹੈ। ਸੋ ਇਹ ਜਿਹੜੇ ਬਹੁਤ ਵੱਡੇ ਸਵਾਲ ਨੇ, ਬਹੁਤ ਵੱਡੀਆਂ ਇਹਦੇ ਨਾਲ ਉਲਝਣਾਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਤੇ ਜਿਹੜੀ ਗੱਲ ਨਾ ਤਾਂ ਗੜਗੱਜ ਨੂੰ ਸਮਝ ਹੈ, ਨਾ ਇਹਨੂੰ ਪਹਿਲਾਂ ਨੂੰ ਸਮਝ ਸੀ, ਤੇ ਨਾ ਇਹ ਅਕਾਲੀ ਦਲ ਨੂੰ ਸਮਝ ਹੈ, ਨਾ ਇਸ ਜੀ ਡੀ ਦੇ ਪ੍ਰਧਾਨ ਨੂੰ ਸਮਝ ਹੈ ਕਿ ਅਸੀਂ ਕਿਸ ਪਾਸੇ ਨੂੰ ਸਾਰੀ ਗੱਲ ਜਿਹੜੀ ਤੋੜ ਲਈ ਹੈ ਇਹ, ਕਿਉਂਕਿ ਹੁਣ ਲੋਕ ਪਾ ਰਹੇ ਆ ਪੁਰਾਣੀਆਂ। ਇਹੀ ਕੁਲਦੀਪ ਸਿੰਘ ਗੜਗੱਜ ਤੋਂ ਸਮਾਣਾ ਮੋਰਚੇ ਚ ਬੋਲ ਰਹੇ ਆ, ਤੇ ਉਦੋਂ ਉਹ ਕਹਿੰਦੇ ਆ ਕਿ ਸਰਕਾਰ ਸਮਰੱਥ ਹੈ ਵਿਧਾਨ ਸਭਾ ਕਾਨੂੰਨ ਬਣਾਵੇ, ਕਿਉਂ ਨੀ ਸਖ਼ਤ ਕਾਨੂੰਨ ਬਣਾਉਂਦੀ। ਹੁਣ ਕਹਿੰਦੇ ਸਖ਼ਤ ਕਾਨੂੰਨ ਕਿਉਂ ਬਣਾਤਾ ਜਦੋਂ ਹੁਣ ਇਸ ਸੀਟ ਤੇ ਆ ਇੱਥੋਂ ਜਦੋਂ ਫੈਸਲਾ, ਕਿਉਂਕਿ ਉਹ ਅਕਾਲੀ ਦਲ ਨੂੰ ਇਹ ਮਨਜ਼ੂਰ ਨੀ, ਅਕਾਲੀ ਦਲ ਨੂੰ ਮਨਜ਼ੂਰ ਨੀ, ਇਸ ਚੀਜ਼ ਦੇ ਪ੍ਰਧਾਨ ਨੂੰ ਨੀ ਮਨਜ਼ੂਰ, ਤੇ ਉਹਨੂੰ ਨੀ ਮਨਜ਼ੂਰ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਨਜ਼ੂਰ। ਮੈਨੂੰ ਤਾਂ ਯਾਦ ਆਉਂਦੀ ਹੁੰਦੀ ਆ ਇੱਕ ਸਾਡੇ ਦਾਦੀ ਬਾਤ ਸੁਣਾਉਂਦੀ ਹੁੰਦੀ ਸੀ, ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ, ਉਹ ਕਦੇ ਕਿਸੇ ਕੋਲੇ ਜਾਂਦੀ ਹੈ ਕਦੇ ਕਿਸੇ ਕੋਲੇ, ਤੇ ਇਹ ਹਾਲਾਤ ਇਹਨਾਂ ਨੇ ਇੱਦਾਂ ਸਿੱਖੀ ਦੇ ਕਰ ਦਿੱਤੇ ਨੇ। ਤੇ ਕਿਉਂਕਿ ਅਸਲ ਤਾਂ ਕਿਉਂਕਿ ਹੁਣ ਤੱਕ ਇਹੀ ਰਿਹਾ, ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ 1999 ਦੀ ਜਿਹੜੀ ਹੈ ਵਿਸਾਖੀ ਤੋਂ ਪਹਿਲਾਂ ਬਦਲਿਆ ਗਿਆ ਜਦੋਂ, ਤੇ ਹਾਲਾਂਕਿ ਉਹਨਾਂ ਨੂੰ ਦੇਖ ਲਿਆ ਸੀ ਕਿ ਬਾਦਲ ਦਾ ਰੱਥ ਕੀ ਹੈ ਜਾਂ ਜ਼ਿਆਦਾ ਐਸ ਜੀ ਪੀ ਸੀ ਮੈਂਬਰ ਬਾਦਲ ਨਾਲ ਨੇ, ਉਹਨਾਂ ਨੇ ਰਿਜ਼ਾਈਨ ਕਰਤਾ ਸੀ, ਪਰ ਨਹੀਂ ਉਹਨਾਂ ਦਾ ਰਿਜ਼ਾਈਨ ਮੰਨਿਆ ਤੇ ਉਹਨਾਂ ਨੂੰ ਬਕਾਇਦਾ ਹਾਊਸ ਬੁਲਾ ਕੇ ਹਾਊਸ ਚ ਤੇ ਕੱਢ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਜਿਹੜਾ ਸੀ ਉਹ ਲਾਇਆ। ਤੇ ਉਦੋਂ ਬਾਅਦ ਜਿਸ ਤਰੀਕੇ ਦਾ ਜਿਹੜਾ ਦਖਲ ਐਸ ਜੀ ਪੀ ਸੀ ਦੇ ਵਿੱਚ ਇਹ ਸ਼ੁਰੂ ਹੋਇਆ ਕੰਮ ਕਿ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਚੋਂ ਜਿਹੜਾ ਹੈਗਾ ਐਸ ਜੀ ਪੀ ਸੀ ਦਾ ਪ੍ਰਧਾਨ ਉਹਦੇ ਲਿਫਾਫੇ ਚੋਂ ਨਿਕਲਦਾ, ਇਹ ਹੁੰਦਾ ਰਿਹਾ ਕਿ ਪਰਚੀ ਆਈ ਹੈ ਦੱਸੋ ਕਿਹਦੀ ਆਈ ਹੈ, ਕਿ ਨਹੀਂ ਜਿਹੜੇ ਪ੍ਰਧਾਨ ਉਹ ਲਾਏ ਨੇ ਉਹ ਇਸ ਤਰ੍ਹਾਂ ਹੀ ਲਾਏ ਨੇ, ਕੋਈ ਬਾਕੀ ਸਾਰੇ ਮੰਨ ਲੈਂਦੇ ਸੀ ਹੱਥ ਖੜੇ ਕਰਕੇ, ਉਹ ਕੁਛ ਜਿਹੜੇ ਦੂਜੇ ਪਾਸੇ ਹੁੰਦੇ ਸੀ ਉਹ ਵਿਰੋਧ ਵੀ ਕਰਦੇ ਸੀ, ਕੀ ਫਰਕ ਪੈਂਦਾ ਸੀ, ਕਿਉਂਕਿ ਸਰਬਸੰਮਤੀ ਥੋੜੀ ਹੁੰਦੀ ਸੀ, ਬਹੁਤ ਸੰਮਤੀ ਦਾ ਫੈਸਲਾ ਹੁੰਦਾ ਸੀਗਾ, ਭਾਵੇਂ ਬੀਬੀ ਜਗੀਰ ਕੌਰ ਲਾਈ ਗਈ ਹੋਵੇ, ਭਾਵੇਂ ਬਡੂੰਗਰ ਸਾਹਿਬ ਲਾਏ ਗਏ ਹੋਣ, ਫਿਰ ਮੱਕੜ ਸਾਹਿਬ ਲਾਏ ਗਏ ਹੋਣ, ਤੇ ਉਸ ਤੋਂ ਬਾਅਦ ਆ ਹੁਣ ਇਹ ਜਿਹੜੀ ਹੈ ਲੌਂਗੋਵਾਲ, ਫਿਰ ਹੁਣ ਧਾਮੀ ਸਾਹਿਬ ਤੱਕ ਜਿਹੜੀ ਉਹ ਗੱਲ ਚੱਲ ਰਹੀ। ਤੇ ਫਿਰ ਉਹ ਧਾਮੀ ਨੇ ਕੀ ਜੇ ਉਹ ਕਹਿਣਗੇ ਕਿਉਂਕਿ ਉਹਨਾਂ ਦਾ ਲਾਇਆ ਹੋਇਆ ਬੰਦਾ, ਤੇ ਫਿਰ ਉਹ ਵੀ ਗੱਲ ਦੱਸਦੇ ਜਿਹੜੇ ਜਹੇਦਾਰ ਕੌਣ ਲਾਉਣੇ। ਤੇ ਇਹ ਕਦੇ ਹੁੰਦਾ ਕਿ ਏਦਾਂ ਤੁਸੀਂ ਫੈਸਲਾ ਲੈ ਕੇ ਇਸ ਤਰ੍ਹਾਂ ਬਦਲੋ, ਤੁਸੀਂ ਪਿਛਲੀ ਹਿਸਟਰੀ ਆਪਾਂ ਦੇਖੀ ਹੈ, 23-23 ਸਾਲ ਅਕਾਲ ਤਖ਼ਤ ਦੇ ਜਹੇਦਾਰ ਜਾਂ ਸਰਬਰਾਹ ਜਾਂ ਮੁਖੀ ਰਹੇ ਨੇ, 25-25 ਸਾਲ ਰਹੇ ਨੇ, ਇਹ ਹੈ ਕਿ 6 ਮਹੀਨਿਆਂ ਬਾਅਦ ਬਦਲ ਦੋ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਫੈਸਲਾ ਸਾਡੇ ਤਰੀਕੇ ਨਾਲ ਹੋਵੇ। ਹੁਣ ਇੱਥੇ ਤਾਂ ਬਹੁਤ ਬੁਰੀ ਤਰ੍ਹਾਂ ਕੁੜਕੀ ਦੇ ਵਿੱਚ ਫਸ ਗਏ 2-3 ਇਹਨਾਂ ਇਸ਼ੂ ਨੂੰ ਲੈ ਕੇ, ਤੇ ਜਿਹੜਾ ਜਿਹੜਾ ਇਸ਼ੂ ਬਣਦਾ ਹੀ ਨੀ ਜਹੇਦਾਰ ਦੇ ਵਿਚਾਰਨ ਦਾ ਜਾਂ ਹੋਰ ਆ, ਉਹਦੇ ਤੇ ਉਹ ਗੱਲ ਕਰ ਰਹੇ ਨੇ। ਜੇ ਮੈਂ ਚਲੋ ਗੱਲ ਸਾਡੀ ਲੰਬੀ ਹੁੰਦੀ ਹੈ ਗੌਤਮ ਜੀ, ਮੁੱਖ ਮੰਤਰੀ ਦੀਆਂ ਕੁਛ ਵੀਡੀਓ ਇਹ ਜਾਰੀ ਹੋਈਆਂ, ਤੇ ਅਕਾਲ ਤਖ਼ਤ ਸਾਹਿਬ ਤਾਂ ਇਹ ਮੰਨਦੇ ਹੀ ਨਹੀਂ ਵੀ ਤਸਵੀਰਾਂ ਹੁੰਦੀਆਂ ਸਾਡੇ ਗੁਰੂਆਂ ਦੀਆਂ ਕੋਈ, ਤੇ ਨਾ ਹੀ ਕਿਤੇ ਤਰਜੀਹ ਦਿੰਦਾ, ਨਾ ਹੀ ਸਿੱਖੀ ਦੇ ਵਿੱਚ ਹੈ, ਨਾ ਹੀ ਕਿਤੇ ਪੰਥਕ ਮਰਿਆਦਾ ਦੇ ਵਿੱਚ ਹੈ, ਅਸੀਂ ਤਾਂ ਇਹਨੂੰ ਇਹ ਮੂਰਤੀ ਪੂਜਾ ਵੱਲ ਦਾ ਵਿਰੋਧ ਕੀਤਾ, ਤੇ ਨਾ ਹੀ ਕੋਈ ਫੋਟੋ ਕਿਸੇ ਗੁਰੂ ਦੀ ਹੈ, ਤੇ ਨਾ ਹੀ ਉਹਨੂੰ ਮਾਨਤਾ ਦਿੱਤੀ ਜਾ ਸਕਦੀ ਹੈ। ਉਹਨੂੰ ਲੈ ਕੇ ਐਡਾ ਵੱਡਾ ਇੱਕ ਬਾਵਲਾ ਜਿਹੜਾ ਹੈ ਉਹ ਖੜਾ ਕਰਤਾ, ਤੇ ਇੱਕ ਮੁੱਖ ਮੰਤਰੀ ਨੂੰ, ਅੱਜ ਤੱਕ ਕਦੇ ਕਿਸੇ ਮੁੱਖ ਮੰਤਰੀ ਨੂੰ ਜਾਂ ਹੋਰ ਏਦਾਂ ਅਕਾਲ ਤਖ਼ਤ ਨੇ ਕਦੇ ਵੀ ਦੁਖੀ ਜਾਂ ਇਹ ਨਹੀਂ ਸੀ ਕਿਹਾ। ਇੱਥੋਂ ਤੱਕ ਕਿ ਇੰਦਰਾ ਗਾਂਧੀ ਨੇ, ਗਿਆਨੀ ਜੈਲ ਸਿੰਘ ਨੇ ਉਦੋਂ ਰਾਸ਼ਟਰਪਤੀ ਸੀ ਜਦੋਂ ਅਕਾਲ ਤਖ਼ਤ ਢਾਹਿਆ ਗਿਆ, ਤੇ ਉਦੋਂ ਬਾਅਦ ਦੇ ਜਹੇਦਾਰਾਂ ਨੇ ਉਹਨਾਂ ਨੂੰ ਕਦੇ ਏਦਾਂ ਦਾ ਫਤਵਾ ਨਹੀਂ ਦਿੱਤਾ ਸੀ ਕਿ ਇਹ ਗੁਰੂ ਦੁਖੀ ਹੈ ਜਾਂ ਏਦਾਂ ਏਦਾਂ ਦੀ ਜਿਹੜੀ, ਕਿਉਂਕਿ ਇਹ ਅਨਾੜੀ ਨੇ ਆਪਣੇ ਅਥੋਸ ਤੋਂ, ਆਪਣੇ ਇਤਿਹਾਸ ਤੋਂ ਤੇ ਆਪਣੀ ਤਵਾਰੀਖ ਤੋਂ ਇਹ ਬੰਦੇ ਲੀਗੇਸੀ ਤੋਂ ਜਾਣੂ ਨਹੀਂ ਹੈਗੇ ਜਾਂ ਜਾਣ ਬੁੱਝ ਕੇ ਕਰਦੇ ਨੇ, ਇਹਨਾਂ ਨੂੰ ਇਹ ਚੱਲ ਜਾਣਾ, ਤੇ ਉਹਦੇ ਨਾਲ ਕੀ ਫਰਕ ਹੋ ਗਿਆ। ਇਹਨਾਂ ਨੇ ਪੋਸਟਰ ਵੀ ਲਵਾ ਤੇ ਗੁਰਦੁਆਰਿਆਂ ਚ, ਤੇ ਉਹ ਇਕੱਠ ਤਾਂ ਉਵੇਂ ਹੋ ਰਹੇ ਨੇ, ਲੋਕ ਉਵੇਂ ਜਾ ਰਹੇ ਨੇ, ਕੀ ਉਹਦੇ ਚ ਰਹਿ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਪੋਲੀਟੀਕਲੀ ਜਿੰਨੇ ਵੀ ਅਕਾਲ ਤਖ਼ਤ ਤੋਂ ਫੈਸਲੇ ਕਰਾਏ ਗਏ, ਭਾਵੇਂ ਨਿਰੰਕਾਰੀਆਂ ਦਾ ਭਾਂਡਾ ਛੇਕਿਆ ਗਿਆ, ਭਾਵੇਂ ਸੱਚੇ ਸੌਦੇ ਵਾਲੇ ਨੂੰ ਜਿਹੜਾ ਸੀ ਉਹ ਇਹ ਕਰਦਾਨਿਆ ਗਿਆ, ਤੇ ਪਰ ਕਿਉਂਕਿ ਪ੍ਰੈਕਟੀਕਲੀ ਜਿਹੜੇ ਫੈਸਲੇ ਲਾਗੂ ਹੋ ਨਹੀਂ ਸਕਦੇ, ਤੇ ਉਸ ਰੂਪ ਦੇ ਵਿੱਚ ਇਹ ਕੋਈ ਛੋਟੀ ਜਿਹੀ ਪੰਚਾਇਤ ਦਾ ਫੈਸਲਾ ਜਾਂ ਇੱਕ ਕਬੀਲੇ ਦਾ ਫੈਸਲਾ ਜਾਂ ਇੱਕ ਖਾਸ ਬਰਾਦਰੀ ਦਾ ਫੈਸਲਾ ਥੋੜੀ ਹੈ। ਸਿੱਖ ਜਗਤ ਕਿੱਥੋਂ ਤੱਕ ਬੈਠਾ ਹੈ ਤੇ ਪੂਰੀ ਦੁਨੀਆਂ ਦੇ ਵਿੱਚ, ਤੇ ਜਿਹਨੇ ਫਾਲੋ ਕਰਨਾ ਫੈਸਲਾ, ਤੁਸੀਂ ਉਹ ਫੈਸਲੇ ਲੈਂਦੇ ਕਿਉਂ ਜਿਹੜੇ ਤੁਸੀਂ ਮੰਨਦੇ ਨੀ। ਇਸ ਕਰਕੇ ਜਿਹੜੀ ਗੌਤਮ ਜੀ ਹੁਣ ਜਿਹੜੀ ਸੀ ਉਹ ਗੱਲ ਠੀਕ ਆ ਸਾਰੀ ਅੱਜ ਵੀ ਸਾਰੀ ਸੰਗਤ ਸਾਰੀ ਸਿੱਖ ਜਗਤ ਨਤਮਸਤਕ ਹੈ ਸਿਰ ਝੁਕਦਾ ਹੈ ਪਰ ਉਹ ਇਹਨਾਂ ਨੇ ਜਿਹੜੀ ਉਹ ਗੱਲ ਉਹ ਰਹਿਣ ਨਹੀਂ ਦਿੱਤੀ ਕਿੰਨਾ ਲੰਬਾ ਸਮਾਂ ਜਿਹੜਾ ਸਪੋਕਸਮੈਨ ਦੇ ਸੰਪਾਦਕ ਸੀ ਪਿੱਛੇ ਜੀ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਜਿਹੜਾ ਸੀ ਇਹਨਾਂ ਨੇ ਛੇਕੀ ਰੱਖਿਆ ਪੰਥ ਚੋਂ ਫਿਰ ਕੀ ਲੋਕਾਂ ਨੇ ਅਖਬਾਰ ਪੜ੍ਹਨਾ ਬੰਦ ਕਰਤਾ ਸਿੱਖਾਂ ਨੇ ਜਾਂ ਕੀ ਸਿੱਖਾਂ ਨੂੰ ਉਹਦੇ ਲਈ ਅਖਬਾਰ ਲਈ ਲਿਖਣਾ ਬੰਦ ਕਰਤਾ ਉੱਥੇ ਨੌਕਰੀ ਕਰਨੀ ਬੰਦ ਕਰਤੀ ਕੀ ਫਰਕ ਪਿਆ ਉਹਦੇ ਨਾਲ ਜੇ ਫਰਕ ਪਿਆ ਸਿਰਫ ਇੰਨਾ ਕਿ ਤੁਸੀਂ ਇੱਕ ਉਹਦੀ ਜਿਹੜੀ ਉਹ ਸਾਰੀ ਆਬਾ ਜਿਹੜਾ ਸਟੇਟਸ ਹੈ ਉਹਨੂੰ ਜਿਹੜਾ ਹੈਗਾ ਤੁਸੀਂ ਦਾ ਤੇ ਜਿਹੜਾ ਲਾ ਦਿੱਤਾ ਫਿਰ ਹੌਲੀ ਹੌਲੀ ਤਾਂ ਤੁਸੀਂ ਇਹ ਹੋਏਗਾ ਕੋਈ ਮੰਨੇਗਾ ਹੀ ਨੀ ਕੋਈ ਕਹੇਗਾ ਜੇ ਤਾਂ ਜੀ ਐਵੇਂ ਕਹਿ ਦਿੰਦੇ ਆ ਇਹ ਜਿਹੜੀ ਹੈ ਕੋਈ ਖਾਸ ਗੱਲ ਹੈ ਤੇ ਹੁਣ ਦੂਜੇ ਪਾਸੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਭਾਵੇਂ ਕੋਈ ਦੇਰ ਆਵੇ ਸਵੇਰ ਆਵੇ ਇੱਕ ਵਾਰੀ ਉੱਥੇ ਜਾਣਾ ਹੀ ਪੈਂਦਾ ਭੁੱਲ ਬਖਸ਼ਾਉਣ ਵਾਸਤੇ ਤੇ ਠੀਕ ਹੈ ਇਹ ਗੱਲ ਉੱਥੇ ਗਿਆਨੀ ਜੈਲ ਸਿੰਘ ਵੀ ਗਿਆ ਬੂਟਾ ਸਿੰਘ ਵੀ ਗਿਆ ਸੁਰਜੀਤ ਸਿੰਘ ਬਰਨਾਲਾ ਵੀ ਗਿਆ ਉਹ ਅਲੱਗ ਗੱਲ ਹੈ ਉਹਨਾਂ ਦੀ ਇੱਕ ਪੋਲੀਟੀਕਲ ਲੋੜ ਹੈ ਤੇ ਜੇ ਉਹ ਆਪਾਂ ਸਮਝੀਏ ਕੋਈ ਜ਼ਮੀਰ ਦੀ ਆਵਾਜ਼ ਤੇ ਗਏ ਤਾਂ ਇਹ ਐਵੇਂ ਭੁਲੇਖਾ ਜੇ ਜ਼ਮੀਰ ਦੀ ਆਵਾਜ਼ ਤੇ ਜਾਂਦਾ ਤਾਂ ਸੁਖਬੀਰ ਬਾਦਲ ਨੇ ਜਿਹੜਾ 2 ਦਸੰਬਰ 2024 ਦਾ ਫੈਸਲਾ ਸੀ ਉਹਦੇ ਤੇ ਅਕਾਲੀ ਦਲ ਭੰਗ ਕਰਕੇ ਸਾਰਾ ਦੁਬਾਰਾ ਮੈਂਬਰਸ਼ਿਪ ਕਿਉਂ ਨਾ ਕੀਤੀ ਉਹਨੇ ਕਿਉਂ ਆਪਣੇ ਕੋਲ ਸਾਰਾ ਕੁਛ ਰੱਖਿਆ ਸਾਰਾ ਦਫ਼ਤਰ ਸਾਰਾ ਰਿਕਾਰਡ ਕਿਉਂ ਰੱਖਿਆ ਸੋ ਇਹ ਜਿਹੜਾ ਹੈ ਇਸ ਰੂਪ ਦੇ ਵਿੱਚ ਹੁਣ ਜਿਹੜਾ ਹੈ ਇਸ ਪਾਸੇ ਲਿਆ ਕੇ ਇੰਨਾ ਜ਼ਿਆਦਾ ਖਲਾਰਾ ਪਾ ਦਿੱਤਾ ਤੇ ਮੈਂ ਇਹਨੂੰ ਇਹ ਕਹਿਣਾ ਕਿ ਸ਼ਾਇਦ ਸਿੱਖਾਂ ਨੂੰ ਜਾਂ ਲੀਡਰਸ਼ਿਪ ਨੂੰ ਸਿੱਖਣ ਤੋਂ ਸਮਰੱਥ ਹੈਗੀ ਹੈ ਬਹੁਤ ਲੀਡਰਸ਼ਿਪ ਨੂੰ ਸਮਰੱਥ ਆ ਜੇ SGDC ਨੂੰ ਸਮਰੱਥ ਆ ਜੇ ਕਿ ਇਸ ਤੋਂ ਵੱਧ ਹੋਰ ਨਾ ਇਹ ਏਦਾਂ ਉਛਾਲਣ ਤੇ ਇਸ ਦੀ ਆਬਾ ਨੂੰ ਇਹਦੇ ਸਟੇਟਸ ਨੂੰ ਹਾਂਜੀ
1: ਜੀ ਇੱਕ ਆਖਰੀ ਗੱਲ ਇਹਦੇ ਤੇ ਜ਼ਰੂਰ ਕਰਨੀ ਚਾਹਾਂਗੇ ਪ੍ਰੀਤ ਭਾਜੀ ਇਹਦੇ 'ਚ ਜਿਵੇਂ ਠੀਕ ਹੈ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੇ ਕਿਹਾ ਕਿ ਇਹ ਕਾਹਲੀ 'ਚ ਲਿਆਂਦਾ ਗਿਆ ਕਾਨੂੰਨ ਹੈਗਾ ਤੇ ਇੰਟਰਨਲ ਸਟੇਕ ਹੋਲਡਰਸ ਯਾਨੀ SGPC ਜਾਂ ਅਕਾਲ ਤਖ਼ਤ ਦੇ ਨਾਲ ਸਲਾਹ ਨਹੀਂ ਕੀਤੀ ਠੀਕ ਹੋ ਗਿਆ ਪਲੱਸ ਇਹ ਕਾਨੂੰਨ ਦਾ ਦਾਇਰਾ ਵੀ ਬਹੁਤ ਵਿਸ਼ਾਲ ਹੈਗਾ ਰਿਲੀਜੀਅਸ ਸੈਕਰੀਲੇਜ ਯਾਨੀ ਕਿ ਧਾਰਮਿਕ ਬੇਅਦਬੀ ਸਿਰਫ ਉਹਦਾ ਇੱਕ ਹਿੱਸਾ ਹੈਗਾ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਪਰ ਉਹਦੇ 'ਚ ਕੁਰਾਨ ਦੀ ਬੇਅਦਬੀ ਉਹ 'ਚ ਗੀਤਾ ਦੀ ਬੇਅਦਬੀ ਉਹ ਸਾਰੀਆਂ ਚੀਜ਼ਾਂ ਵੀ ਉਹਦੇ 'ਚ ਐਡ ਹੈਗੀਆਂ ਨੇ ਹਾਲਾਂਕਿ ਉਹਨਾਂ ਧਰਮਾਂ ਦੀ ਤਰਫ ਤੋਂ ਹਾਲ ਫਿਲਹਾਲ ਕੋਈ ਇਤਰਾਜ਼ ਆਇਆ ਨਹੀਂ ਹੈਗਾ ਬਟ ਠੀਕ ਹੈ ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਹੈਗੀ ਹੈ ਕਿ ਮੁੱਖ ਮੰਤਰੀ ਦੀ ਤਰਫ ਤੋਂ ਬਹੁਤ ਜ਼ਿਆਦਾ ਰੱਜ ਗੱਜ ਕੇ ਪ੍ਰਚਾਰ ਕਰ ਦਿੱਤਾ ਗਿਆ ਹੋਊਗਾ ਇਸੇ ਕਰਕੇ ਅਕਾਲ ਤਖ਼ਤ ਨੂੰ ਇੱਕ ਪੋਲੀਟੀਕਲ ਰੀਜ਼ਨ ਹੋ ਸਕਦਾ ਪਰ ਮੇਰਾ ਮੈਂ ਇੱਕ ਸਵਾਲ ਵੀ ਪੁੱਛਣਾ ਚਾਹੁੰਦਾ ਅਤੇ ਮੈਂ ਇੱਕ ਨਾਲੇ ਇਹਦੇ 'ਤੇ ਵਿਚਾਰ ਵੀ ਲੈਣਾ ਚਾਹੁੰਦਾ ਇੱਕ ਜਦੋਂ SGPC ਦੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਡੈਮੋਕ੍ਰੇਟਿਕ ਸੋਸਾਇਟੀ ਇੱਕ ਬਾਡੀ ਹੈਗੀ ਹੈ ਲੋਕਤੰਤਰੀ ਤਰੀਕੇ ਦੇ ਨਾਲ ਚੁਣੀ ਜਾਂਦੀ ਹੈ ਅਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਰਕਾਰਾਂ ਜਦੋਂ ਅਸਫਲ ਹੋ ਜਾਂਦੀਆਂ ਨੇ ਅਤੇ ਲੋਕਤੰਤਰ ਉੱਥੇ ਹੁੰਦਾ ਤਾਂ ਲੋਕਤੰਤਰੀ ਬਾਡੀ ਜਿਹੜੀ ਹੁੰਦੀ ਹੈ ਉਹ ਹੁਣ ਜਦੋਂ ਸਵਾਲ ਇਹ ਪੈਦਾ ਹੋਣ ਲੱਗ ਗਏ ਨੇ ਕਿ ਅਕਾਲ ਤਖ਼ਤ 'ਤੇ ਯਕੀਨ ਮੰਨੀਏ ਨਾ ਮੰਨੀਏ ਜਾਂ ਸਿਰਫ ਇੱਕ ਪਾਰਟੀ ਦਾ ਚਲਾਇਆ ਹੋਇਆ ਹੈਗਾ ਇੱਦਾਂ ਦੇ ਬਹੁਤ ਸਾਰੇ ਜਦੋਂ ਦਵੰਦ ਜੇ ਪੈਦਾ ਹੋਣ ਲੱਗ ਜਾਣ ਜਦੋਂ ਇਤਰਾਜ਼ ਹੋਣ ਲੱਗ ਜਾਣ ਤਾਂ ਫਿਰ ਲੋਕਤੰਤਰੀ ਪ੍ਰਣਾਲੀ ਦੇ ਰਾਹੀਂ ਹੀ ਕਿਉਂ ਨਹੀਂ ਜਦੋਂ ਸਿੱਖ ਸੰਗਤ ਦੀ ਆਵਾਜ਼ ਆਪਾਂ ਕਹਿ ਰਹੇ ਹਾਂ ਤਾਂ ਸਿੱਖ ਸੰਗਤਾਂ ਦੀ ਆਵਾਜ਼ ਹੀ ਕਿਉਂ ਨਹੀਂ ਪੁੱਛੀ ਜਾਂਦੀ ਕਿਉਂ ਨਹੀਂ ਇੱਦਾਂ ਹੁੰਦਾ ਕਿ SGPC ਇੱਕ ਕਿਉਂਕਿ ਸਿੰਸ ਇਟਸ ਅ ਡੈਮੋਕ੍ਰੇਟਿਕ ਔਰਗਨਾਈਜੇਸ਼ਨ ਤਾਂ ਇੱਕ ਰੈਫਰੈਂਡਮ ਕਰਵਾ ਲਵੇ ਸਿੱਖ ਲੋਕਾਂ ਤੋਂ ਜਾਂ ਪੰਜਾਬ ਦੇ ਲੋਕਾਂ ਤੋਂ ਪੁੱਛ ਲਿਆ ਜਾਵੇ ਔਰ ਪੰਜਾਬ ਸਰਕਾਰ ਉੱਦਾਂ ਵੀ ਬੜੇ ਖਰਚੇ ਕਰਦੀ ਹੀ ਹੈ ਬੜੇ ਸਾਰੇ ਸਰਵੇਖਣ ਹੁੰਦੇ ਨੇ ਕੋਈ ਡਰੱਗ ਸਰਵੇ ਕੋਈ ਫਲਾਣਾ ਸਰਵੇ ਤਾਂ ਇੱਕ ਸਰਵੇਖਣ ਜੇ ਰੈਫਰੈਂਡਮ ਇੱਦਾਂ ਦਾ ਵੀ ਹੋ ਜਾਵੇ ਕਿ ਉਹਦੇ 'ਚ ਪੰਜਾਬ ਦੇ ਹੀ ਲੋਕਾਂ ਤੋਂ ਪੁੱਛ ਲਿਆ ਜਾਵੇ ਕਿ ਇਸ ਕਾਨੂੰਨ ਨੂੰ ਉਹ ਮੰਨਦੇ ਨੇ ਹਾਂ ਜਾਂ ਨਾ ਦੇ ਵਿੱਚ ਕਿਉਂਕਿ ਇਸ ਕਿਸਮ ਦੀ ਉਦਾਹਰਨ ਹੈਗੀ ਹੈ ਅਸੀਂ ਦੁਨੀਆ ਭਰ ਦੇ ਵਿੱਚ ਦੇਖਿਆ ਅਲੱਗ ਅਲੱਗ ਧਰਮਾਂ 'ਚ ਠੀਕ ਹੈ ਆਪਾਂ ਉਹਨੂੰ ਇੱਦਾਂ ਨਹੀਂ ਕਹਿੰਦੇ ਕਿ ਪੰਜਾਬ ਸਿੱਖ ਧਰਮ ਦੇ ਨਾਲ ਜੋੜ ਦਿੱਤਾ ਜਾਵੇ ਪਰ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵਾਰ ਹੋ ਚੁੱਕੇ ਆ ਇੱਕ ਰਿਲੀਜੀਅਸ ਬਿੱਲ ਜਦੋਂ 1896 ਦੇ ਵਿੱਚ ਪੇਸ਼ ਕਰਨਾ ਸੀ ਉਦੋਂ ਜਿਹੜੀਆਂ ਕ੍ਰਿਸਚਨ ਬਾਡੀ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ ਤਾਂ 1896 'ਚ ਉਦੋਂ ਹਾਲੇ ਆਸਟ੍ਰੇਲੀਆ ਸੰਵਿਧਾਨਕ ਬਣਿਆ ਵੀ ਨਹੀਂ ਸੀ ਇੱਕ ਕੋਨਸਟੀਟਿਊਟ ਇੱਥੇ ਦਾ ਬਣਿਆ ਵੀ ਨਹੀਂ ਸੀ ਪਰ ਫਿਰ ਵੀ ਇੱਕ ਰੈਫਰੈਂਡਮ ਹੋ ਗਿਆ ਸੀ ਆਇਰਲੈਂਡ ਦੇ ਵਿੱਚ ਵੀ ਬਲੈਸਫੈਮੀ ਦੇ ਉੱਤੇ ਰੈਫਰੈਂਡਮ ਹੋ ਚੁੱਕਿਆ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਅੰਦਰ ਅਸੀਂ ਇਹ ਦੇਖਿਆ ਕਿ ਰੈਫਰੈਂਡਮ ਔਰ ਸਿੱਖ ਧਰਮ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸੌਖਾ ਹੈ ਕਿਉਂਕਿ ਸਾਡੇ ਕੋਲ ਇੱਕ ਡੈਮੋਕ੍ਰੇਟਿਕ ਔਰਗਨਾਈਜੇਸ਼ਨ ਹੈ ਜਿਹੜੀ ਇੰਨੀ ਤਾਕਤ ਵੀ ਰੱਖਦੀ ਹੈ ਔਰ ਦਮ ਵੀ ਰੱਖਦੀ ਹੈਗੀ ਔਰ ਨਾਲ ਨਾਲ ਉਹਨਾਂ ਦੇ ਕੋਲ ਐਡਾ ਵੱਡਾ ਸਿਸਟਮ ਵੀ ਹੈਗਾ ਅਤੇ ਜੇ ਅਕਾਲ ਤਖ਼ਤ ਦੇ ਫਿਲਹਾਲ ਕੁਛ ਇੱਕ ਕਾਰਜਕਾਰੀ ਆਕਾਵਾਂ ਦੇ ਉੱਤੇ ਯਕੀਨ ਨਹੀਂ ਹੈ ਤਾਂ ਫਿਰ ਕਿਉਂ ਨਹੀਂ ਇੱਕ ਰੈਫਰੈਂਡਮ ਹੋ ਜਾਂਦਾ
0: ਵੈਸੇ ਤੁਹਾਡਾ ਜਿਹੜਾ ਹੈ ਸਵਾਲ ਤਾਂ ਬੜਾ ਕਮਾਲ ਦਾ ਤੇ ਵਾਜਬ ਵੀ ਲੱਗਦਾ ਪਰ ਦੇਖੋ ਇਹਦੇ 'ਚ ਦੋ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ ਅਕਾਲੀ ਦਲ ਚਾਹੁੰਦਾ ਹੈ ਅਕਾਲ ਤਖ਼ਤ ਨੂੰ ਇੱਕ ਪੈਰਲਲ ਇੱਕ ਮਤਵਾਜੀ ਸਰਕਾਰ ਦੇ ਤੌਰ ਤੇ ਵਰਤਣਾ ਤੇ ਜਿਹੜੀ ਵੱਡੀ ਡਿਮਾਂਡ ਬੇਅਦਬੀ ਵਾਲੀ ਜਦੋਂ ਤੋਂ ਇਹ ਘਟਨਾ ਵਾਪਰੀ ਹੈ 2015 ਤੋਂ ਸਿੱਖ ਜਗਤ ਵੱਲੋਂ ਹੀ ਉੱਠ ਰਹੀ ਹੈ ਧਰਨੇ ਮੁਜ਼ਾਹਰੇ ਆ ਸਮਾਣਾ ਮੋਰਚਾ ਤੇ ਕੇ ਕਾਨੂੰਨ ਬਣਾਇਆ ਜਾਵੇ ਕਾਨੂੰਨ ਬਣਾਇਆ ਜਾਵੇ ਉਹ ਰੈਫਰੈਂਡਮ ਹੀ ਇੱਕ ਤਰ੍ਹਾਂ ਦਾ ਜਦੋਂ ਉੱਥੇ ਸੰਗਤਾਂ ਆ ਕੇ ਜਿਹੜੀਆਂ ਜੁੜਦੀਆਂ ਨੇ ਤੇ SGPC ਖੁਦ ਕਹਿੰਦੀ ਹੈ ਕਿ ਕਾਨੂੰਨ ਬਣਾਇਆ ਜਾਵੇ ਅਕਾਲੀ ਦਲ ਦਾ ਜਹੇਦਾਰ ਉੱਥੇ ਮੋਰਚੇ ਜਾ ਕੇ ਕਹਿੰਦਾ ਕਿ ਕਾਨੂੰਨ ਬਣਾਇਆ ਜਾਵੇ ਤੇ ਫਿਰ ਹੁਣ ਇਹ ਕਹਿੰਦੇ ਆ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ SGPC ਨੂੰ ਪੁੱਛਿਆ ਕਿਉਂ ਨੀ ਜੇ SGPC ਨੂੰ ਪੁੱਛਣ ਲੱਗ ਜਾਂਦੇ ਤਾਂ ਇਹ ਕਾਨੂੰਨ ਬਣ ਹੀ ਨਹੀਂ ਸੀ ਸਕਦਾ ਕੀ ਮੈਂ ਤਾਂ ਅਕਸਰ ਇਹ ਇੱਕ ਸਵਾਲ ਕਰਦਾ ਵੀ SGPC ਕਹਿੰਦਾ ਵੀ ਦੇਖੋ ਜੀ ਹੁਣ ਤਾਂ ਕਾਂਗਰਸ ਵਾਲੇ ਵੀ ਕਹਿਣ ਲੱਗ ਗਏ ਜੀ SGPC ਇੱਕ ਸੰਸਥਾ ਜੀ ਦੇਖੋ ਇਹਨੂੰ ਪੁੱਛਣਾ ਚਾਹੀਦਾ ਸੀ ਇਹਦੀ ਜਾਇਜ਼ ਰਾਏ ਲੈਣੀ ਚਾਹੀਦੀ ਕੀ ਰਾਏ ਦੇ ਸਕਦੇ SGPC ਨੇ ਰਾਏ ਦੇਣੀ ਵੀ ਨਹੀਂ ਸੀ ਦੂਜੀ ਗੱਲ ਇਹ ਕਿ ਜਿਹੜਾ ਹੁਣ ਤੱਕ ਜੇ ਇੱਕ ਗੱਲ ਤੇ ਇਹ ਕਸਟੋਡੀਅਨ ਦੇ ਬਹੁਤ ਰੌਲਾ ਪਾਉਂਦੇ ਆ ਤੇ ਮੈਂ ਸਮਝਦਾ ਕਿ ਜਿਹੜੀ ਜਿੱਥੇ ਕਿਤੇ ਵੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਦੀ ਉਹ ਗੁਰਦੁਆਰਿਆਂ ਚ ਚੱਕੇ ਗਏ ਨੇ ਕਿਉਂ ਜਿੱਥੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਚੋਰੀ ਹੁੰਦਾ ਭਾਵੇਂ ਸਹਿਮਤੀ ਨਾਲ ਚੱਕਿਆ ਜਾਂਦਾ ਕਿ ਉਹ ਜ਼ਿੰਮੇਵਾਰ ਨਹੀਂ ਗਏ ਤੇ ਦੂਜੀ ਗੱਲ ਜਿਹੜੀ ਇਹ ਹੈ ਕਿ ਇਹਦੀ ਇਹਦੇ ਤੇ ਰੈਫਰੈਂਡਮ ਦੀ ਜਿਹੜੀ ਲੋੜ ਹੈ SGPC ਦੀ SGPC ਤਾਂ ਖੁਦ ਸਰੂਪ ਜਿਹੜੇ ਹੈਗੇ ਆ ਉਹ 382 ਹੈ ਉਹਨਾਂ ਦਾ ਉਹਨੂੰ ਹਿਸਾਬ ਨਹੀਂ ਕਿੱਥੇ ਚਲੇ ਗਏ ਕਿੱਧਰ ਚਲੇ ਗਏ ਉਹਨੇ ਕੀ ਰੈਫਰੈਂਡਮ ਕਰਾਉਣਾ ਸੀਗਾ ਤੇ ਉਹਨੂੰ ਲੱਗਦਾ ਵੀ ਹੁਣ ਅਸਲ ਦੇ ਵਿੱਚ ਤਾਂ ਇਹੀ ਲੱਗਦਾ ਨਾ ਕਿ ਹੁਣ ਉਹ ਗੱਲ ਦੁਬਾਰਾ ਨਾ ਨਿਕਲ ਆਵੇ ਕਿਤੇ ਕਿ ਉਹ ਜਿਹੜੇ ਸਰੂਪ ਆ ਜਿਹਦੇ ਪਿੱਛੇ ਐਡਾ ਵੱਡਾ ਮੋਰਚਾ ਆਪਣਾ ਬੰਦੇ ਵਡਾਲੇ ਹੋਰਾਂ ਨੇ ਲਾਇਆ ਜਿਹੜੇ ਇੱਕ ਬੰਦੇ ਸਿੰਘ ਸਿਰਸਾ ਨੇ ਉਹਨਾਂ ਨੇ ਇਹ ਲਾਇਆ ਕਿ ਸਰੂਪ ਗਏ ਕਿੱਥੇ ਗਏ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਹੈਰੀਟੇਜ ਸਟਰੀਟ ਤੇ ਧਰਨੇ ਨਜ਼ਾਰੇ ਹੁੰਦੇ ਰਹੇ ਸੋ ਇਹ ਜਿਹੜਾ ਹੈ ਇਹ ਬੜਾ ਇੱਕ ਪੇਚੀਦਾ ਜਿਹੜਾ ਉਹ ਮਸਲਾ ਬਣ ਗਿਆ ਜਾਂ ਇਹਨੂੰ ਬਣਾ ਦਿੱਤਾ ਗਿਆ ਹੁਣ ਜਿਹੜਾ 2008 ਦੇ ਵਿੱਚ ਵੀ ਕਾਨੂੰਨ ਬਣਿਆ ਸੀਗਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪ੍ਰਕਾਸ਼ਨ ਬਾਰੇ ਸੀ ਉਹ ਅਕਾਲੀ ਸਰਕਾਰ ਨੇ ਬਣਾਇਆ ਸੀ ਇਹਨਾਂ ਨੇ ਉਹ ਚ ਅਮੈਂਡਮੈਂਟ ਕਰਕੇ ਆ ਜੋੜ ਤੇ ਵੀ ਪ੍ਰਕਾਸ਼ਨ ਤਾਂ ਚਲੋ ਕਰੇ ਕੋਈ ਚੱਕਰ ਨੀ SGPC ਤੇ ਪਰ ਉਹਦੀ ਸਾਂਭ ਸੰਭਾਲ ਜਿਹੜੀ ਆ ਜਾਂ ਜਿਵੇਂ ਤੇ ਕੋਈ ਏਦਾਂ ਦੀ ਹੁੰਦੀ ਹੈ ਤਾਂ ਉਹਦੇ ਚ ਆਹ ਗੱਲਾਂ ਨੇ ਉਹਦੇ ਚ ਉਹਨਾਂ ਨੇ ਉਮਰ ਕੈਦ ਤੇ ਹੋਰ ਜੁਰਮਾਨੇ ਨਾਲ ਉਹ ਐਡ ਕਰਤੇ ਤੇ ਮੈਂ ਕਹਿੰਦਾ ਵੀ ਇੱਕ ਧਿਰ ਇਹ ਵੀ ਕਹਿੰਦੀ ਹੈ ਕਿ ਕਾਨੂੰਨ ਬਣਾਉਣ ਦੀ ਲੋੜ ਕੀ ਹੈ ਸ਼ਬਦ ਗੁਰੂ ਹੈ ਉਹ ਵਿਚਾਰ ਹੈ ਉਹ ਇੱਕ ਡਾਕਟਰ ਹੈ ਸਿਧਾਂਤ ਹੈ ਉਹਦੇ ਬੇਅਦਬੀ ਹੋ ਹੀ ਨਹੀਂ ਸਕਦੀ ਕੀ ਪੱਤਰੇ ਪਾੜਨ ਨਾਲ ਜਾਂ ਅਗਨ ਭੇਂਟ ਕਰਨ ਨਾਲ ਬੇਅਦਬੀ ਕਿਵੇਂ ਹੋ ਗਈ ਇੱਕ ਧਿਰ ਸਿੱਖਾਂ ਦੀ ਇਹ ਵੀ ਕਹਿੰਦੀ ਹੈ ਪਰ ਦੇਖੋ ਇੱਕ ਗੱਲ ਬੜੀ ਸਾਫ਼ ਹੈ ਕਿਉਂਕਿ ਇੱਕ ਸਕ੍ਰਿਪਚਰ ਹੈ ਜਿਹੜਾ ਤੇ ਉਹਦਾ ਇੱਕ ਆਪਣਾ ਸਤਿਕਾਰ ਹੁੰਦਾ ਉਹ ਸਤਿਕਾਰ ਰਹਿਣਾ ਵੀ ਚਾਹੀਦਾ ਤੇ ਇੱਕ ਗੱਲ ਤੁਸੀਂ ਇਹਦੇ ਨਾਲ ਹੀ ਕੀਤੀ ਸੀ ਬਾਕੀ ਸਕ੍ਰਿਪਚਰ ਦੀ ਜਿਹਦੇ ਵਿੱਚ ਕੁਰਾਨ ਹੈ ਜਿਹਦੇ ਵਿੱਚ ਗੀਤਾ ਜਾਂ ਹੋਰ ਹੈ ਕੱਲ ਤਾਂ ਜਹੇਦਾਰ ਵੀ ਨਹੀਂ ਕੀਤੀ ਉਹਦਾ ਹੀ ਬਣਨਾ ਚਾਹੀਦਾ ਪਰ ਇੱਥੇ ਮੈਂ ਇੱਕ ਸਪਸ਼ਟ ਕਰਦਾ ਬਹੁਤ ਲੋਕਾਂ ਨੂੰ ਅਜੇ ਸਮਝ ਨਹੀਂ ਕਿਉਂਕਿ ਜਦੋਂ ਪਿੱਛੇ ਜੇ ਕਿਸੇ ਨੇ ਇੱਥੇ ਇੱਕ ਘਟਨਾ ਵਾਪਰੀ ਆ ਜਿਹੜੀਆਂ ਹੁਣ ਲੋਕਲ ਬੋਡੀ ਦੀਆਂ ਚੋਣਾਂ ਹੋਈਆਂ ਇਹਦੇ ਚ ਝਾੜੂ ਕਿਸੇ ਨੇ ਖਿਲਾਰਤਾ ਤੋੜਤਾ ਅਕਸਰ ਉਦੋਂ ਬਾਅਦ ਇਹ ਸਟੇਜਾਂ ਤੇ ਰਾਜਾ ਬਣਿੰਗ ਇਹ ਪ੍ਰਤਾਪ ਸਿੰਘ ਬਾਦਲ ਸਾਰੇ ਕਰਨ ਲੱਗ ਗਏ ਤੇ ਉਹਦੇ ਖਿਲਾਫ ਹੈਗਾ ਕੇਸ ਦਰਜ ਹੋ ਗਿਆ ਕਿਸੇ ਨੇ ਇਹ ਫਵਾਹ ਵੀ ਫੈਲਾਈ ਇੱਥੇ ਚੱਲਦਾ ਰਿਹਾ ਸਾਡਾ ਸੋਸ਼ਲ ਮੀਡੀਆ ਤੇ ਤਾਂ ਕੁਛ ਵੀ ਕਹਿ ਦਿਓ ਕਿ ਦੇਖੋ ਜੀ ਉਸੇ ਕਾਨੂੰਨ ਤਹਿਤ ਝਾੜੂ ਦੀ ਬੇਅਦਬੀ ਦਾ ਵੀ ਜਿਹੜਾ ਹੈਗਾ ਉਹ ਕੇਸ ਦਰਜ ਹੋ ਗਿਆ ਵੀ ਭਲਾ ਕਿਵੇਂ ਹੋ ਜੂ ਕਿਉਂਕਿ ਜਿਹੜੇ ਕਾਨੂੰਨ ਦਾ ਐਕਟ ਦਾ ਨਾਂ ਹੀ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੈ ਐਕਟ ਹੈਗਾ ਉਹਦੇ ਚ ਇੱਕ ਝਾੜੂ ਕਿੱਥੋਂ ਆ ਗਿਆ ਮਤਲਬ ਕਿ ਏਦਾਂ ਦੀ ਜਿਹੜੀ ਉਹ ਕਾਫੀ ਜਿਹੜੀ ਉਹ ਗੱਲ ਇਸ ਰੂਪ ਦੇ ਵਿੱਚ ਚੱਲ ਰਹੀ ਹੈ ਤੇ ਨਾ ਹੀ ਇਸ ਕਾਨੂੰਨ ਦੇ ਤਹਿਤ ਗੀਤਾ ਆਉਂਦੀ ਹੈ ਨਾ ਹੀ ਇਹਦੇ ਤਹਿਤ ਕੁਰਾਨ ਸ਼ਰੀਫ ਆਉਂਦੀ ਹੈ ਨਾ ਹੀ ਬਾਈਬਲ ਆਉਂਦੀ ਹੈ ਤੇ ਦੂਜੀ ਗੱਲ ਗੀਤਾ ਨੂੰ ਕੁਰਾਨ ਸ਼ਰੀਫ ਨੂੰ ਬਾਈਬਲ ਉਹ ਸਕ੍ਰਿਪਚਰ ਹੈਗੇ ਆ ਪਵਿੱਤਰ ਗ੍ਰੰਥ ਹੋ ਸਕਦੇ ਆ ਧਾਰਮਿਕ ਗ੍ਰੰਥ ਹੋ ਸਕਦਾ ਪਰ ਉਹਨੂੰ ਗੁਰੂ ਦਾ ਦਰਜਾ ਨਹੀਂ ਹੈ ਇਹੀ ਕਾਰਨ ਹੈ ਕਿ ਇੰਨਾ ਇਹ ਸੋਚ ਸਮਝ ਕੇ ਬੋਝ ਬੋਝ ਕੇ ਪੈਰ ਧਰ ਕੇ ਕੀਤਾ ਗਿਆ ਪਰ ਕਿਉਂਕਿ ਪੋਲੀਟੀਕਲੀ ਅਕਾਲੀ ਦਲ ਨੂੰ ਸੂਟ ਨਹੀਂ ਕਰਦਾ ਇਸ ਕਰਕੇ ਹੁਣ ਅਕਾਲ ਤਖ਼ਤ ਤੋਂ ਇਹ ਅਸੀਂ ਇਹ ਸਾਰੀ ਗੱਲ ਜਿਹੜੀ ਉਹ ਕਰਤੀ ਕਿਉਂਕਿ 2027 ਬਹੁਤ ਨੇੜੇ ਆ ਰਹੀ ਹੈ ਅਕਾਲੀ ਦਲ ਨੂੰ ਹੁਣ ਫੇਰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਅਸੀਂ ਕਿੱਥੇ ਖੜਾਂਗੇ ਪਿਛਲੇ ਵਾਰੀ ਤਾਂ ਇਹਨਾਂ ਦੀਆਂ 3 ਸੀਟਾਂ ਆ ਗਈਆਂ ਸੀ ਤੇ ਹੁਣ ਕਿਤੇ ਕਿਤੇ ਵੀ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਆਪਾਂ ਇੱਕ ਪੈਰਲਲ ਇੱਕ ਇਹ ਸਰਕਾਰ ਜਿਹੜੀ ਮੈਂ ਕਿਹਾ ਕਿ ਮਤਵਾਜ਼ੀ ਸਰਕਾਰ ਬਣਾ ਕੇ ਤੇ ਵੀ ਏਦਾਂ ਦਾ ਬਾਂਹ ਮਰੋੜੀਏ ਤੇ ਉਹ ਠੀਕ ਹੈ ਸਾਰੇ ਚਲੇ ਗਏ ਕਾਂਗਰਸੀ ਵੀ ਚਲੇ ਗਏ ਉੱਥੇ ਆਮ ਆਦਮੀ ਪਾਰਟੀ ਦੇ ਵੀ ਚਲੇ ਗਏ ਤੇ ਕਾਂਗਰਸ ਤਾਂ ਆਪਣੇ ਰੋਣੇ ਰੋਣੀ ਗਈ ਸਾਨੂੰ ਤਾਂ ਵਿਧਾਨ ਸਭਾ ਚ ਬੋਲਣ ਨੀ ਦਿੱਤਾ ਜਾਂਦਾ ਇਹ ਵਾਹ ਤੇ ਚਲੋ ਕੱਲ ਤਾਂ ਜਹੇਦਾਰ ਨੇ ਆਪਣਾ ਇਹ ਹੁਕਮ ਵੀ ਦਿੱਤਾ ਉਹਨਾਂ ਨੇ ਮੰਨ ਵੀ ਲਿਆ ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਉਹ ਰਿਲੀਜ਼ ਹੋ ਗਿਆ ਤੇ ਥੋੜਾ ਜਿਹਾ ਰਾਹਤ ਸੁੱਖ ਦਾ ਸਾਹ ਆ ਕਿ ਚਲੋ ਇਸ ਪਾਸੇ ਦਾ ਕਿਹੜਾ ਛੁੱਟਿਆ ਹੁਣ ਪਰ ਉਹ ਮਹੀਨੇ ਦੇ ਅੰਦਰ ਅੰਦਰ ਦੁਬਾਰਾ ਸੈਸ਼ਨ ਬੁਲਾ ਕੇ ਜੋ ਕਰਨਗੇ ਵੀ ਉਹ ਚ ਕਿਹੜੀਆਂ ਕਿਹੜੀਆਂ ਸੋਧਾਂ ਕਰਨਗੇ ਅਕਾਲ ਤਖ਼ਤ ਨੇ ਉਹ ਚ ਕੀ ਸੋਧਾਂ ਸਜਾਉਣੀਆਂ ਨੇ ਜਾਂ ਕਿੰਨਾ ਕੁ ਜੇ ਦੇਖੋ ਅਕਾਲ ਤਖ਼ਤ ਦੇ ਨਾਲ ਕੋਈ ਬੁੱਧੀਜੀਵੀ ਜਾਂ ਵਿਦਵਾਨ ਜੁੜੇ ਹੋਏ ਆ ਤਾਂ ਉਹ ਜਹੇਦਾਰ ਨੂੰ ਇਹ ਮਤ ਦੇ ਸਕਦੇ ਸੀ ਕਿ ਤੁਸੀਂ ਜਿਹੜੇ ਆ ਜਿੱਧਰ ਨੂੰ ਤੁਰੇ ਹੋਏ ਹੋ ਤੁਸੀਂ ਅਕਾਲੀ ਦਲ ਦੇ ਕਹਿਣ ਤੇ ਇਹ ਨਾ ਕਰੋ ਤੇ ਪਰ ਨਹੀਂ ਇਹ ਗੱਲ ਉਸ ਪਾਸੇ ਨੂੰ ਹਜੇ ਤੁਰੀ ਜਿੰਨਾ ਚਿਰ ਗੜਗੜ ਸਾਹਿਬ ਕਿਉਂਕਿ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਤਾਂ ਐਸ ਜੀ ਪੀ ਸੀ ਦੇ ਲਾਏ ਹੋਏ ਸੀ ਨਾ, ਤੇ ਜਦੋਂ ਉਹਨਾਂ ਨੂੰ ਇਹ ਗੱਲ ਅੰਦਰੋਂ ਜ਼ਮੀਰ ਉਹਨਾਂ ਦੀ ਕਹਿਣ ਲੱਗੀ ਵੀ ਆ ਏਦਾਂ ਕਰਕੇ, ਉਹ ਅਕਾਲ ਤਖ਼ਤ ਵੱਲੋਂ ਜਿਹੜੇ ਸੀ ਇਹ ਮਾਮਲਾ ਜਿਹੜਾ ਹੈਗਾ, ਭਾਵੇਂ ਉਹ ਬਰਗਾੜੀ ਵਾਲਾ ਹੋਵੇ ਭਾਵੇਂ ਹੋਰ ਹੋਵੇ, ਤਾਂ ਉੱਥੇ ਅਕਾਲੀ ਦਲ ਨੂੰ ਜਾਂ ਇਹਨਾਂ ਨੂੰ ਬੁਲਾ ਕੇ, ਤੇ ਕਿਉਂਕਿ ਇਹਨਾਂ ਦੀ ਸਰਕਾਰ ਵੇਲੇ ਹੋਇਆ ਤੇ ਉਹ ਪੁੱਛਿਆ ਜਾ ਸਕਦਾ ਉੱਥੇ, ਉਦੋਂ ਸਰੈਂਡਰ ਕਰਕੇ ਬਾਅਦ ਦੇ ਵਿੱਚ ਉਹ ਜਿਹੜੇ ਸੀਗੇ ਆਪਣਾ ਉਹ ਕਰ ਗਏ, ਸਾਰੀ ਗੱਲ ਤੋਂ ਭੱਜ ਗਏ ਜਿਵੇਂ ਆਪਾਂ ਕਹਿੰਦੇ ਹਾਂ। ਤੇ ਹੁਣ ਉਦੋਂ ਬਾਅਦ ਉਹਨਾਂ ਤੇ ਕੋਈ ਐਕਸ਼ਨ ਨੀ, ਕਿਉਂਕਿ ਉਹਨਾਂ ਨੇ ਜਥੇਦਾਰ ਹੀ ਬਦਲ ਤੇ ਨਵਾਂ ਜਥੇਦਾਰ ਆਪਣੇ ਮੁਤਾਬਕ ਦਾ ਤਾਂ ਹਮੇਸ਼ਾ ਹੀ ਹੋਇਆ। ਜਦੋਂ ਭਾਈ ਰਣਜੀਤ ਸਿੰਘ ਨੇ ਕਿਹਾ 1998 ਦੇ ਵਿੱਚ ਕਿ 99 ਦੀ ਜਿਹੜੀ ਵਿਸਾਖੀ ਹੈ ਉਹ ਉਦੋਂ ਤੱਕ ਤੁਸੀਂ ਖਾਲਸਾ ਸਾਜਣਾ ਦਿਵਸ ਦਾ 300 ਸਾਲ ਆ ਰਿਹਾ, ਕੋਈ ਵੀ ਧੜਾ ਡੱਡ ਨਾ ਕਰੇ, ਜਿਹੜਾ ਟੌਹੜਾ ਤੋਂ ਬਾਦਲ ਦੀ ਉਹ ਲੜਾਈ ਤਿੱਖੀ ਹੋ ਗਈ ਸੀ, ਉਦੋਂ ਤੱਕ ਤੁਸੀਂ ਕੁਛ ਨੀ ਕਰਨਾ, ਉਹਨੂੰ ਬਦਲਤਾ, ਬਦਲ ਕੇ ਆਪਣਾ ਜਿਹੜਾ ਸੀ ਉਹ ਬੰਦਾ ਗਿਆਨੀ ਪੂਰਨ ਸਿੰਘ ਨੂੰ ਲਾਤਾ ਤੇ ਪ੍ਰਧਾਨ ਬਦਲਤਾ। ਤੇ ਇਹ ਜਦੋਂ ਤੁਹਾਡੇ ਹੱਥ ਚ ਚਾਬੀ ਹੈ, ਇੱਕ ਅਪੁਆਇੰਟਿੰਗ ਅਥਾਰਟੀ ਐਸ ਜੀ ਪੀ ਸੀ ਹੈ, ਤੇ ਉਹ ਤਾਂ ਫਿਰ ਇੱਕ ਮੁਲਾਜ਼ਮ ਦੇ ਲੈਵਲ ਤੇ ਤੁਸੀਂ ਲਿਆ ਜਾਏਗਾ ਨੂੰ, ਤੇ ਇਹ ਇਹ ਕਾਫੀ ਜਿਹੜੀਆਂ ਇਹ ਗੱਲਾਂ ਨੇ, ਲੰਬੀ ਬਹਿਸ ਦਾ ਜਿਹੜਾ ਹੈਗਾ ਗੌਤਮ ਜੀ ਵਿਸ਼ਾ ਹੈ। ਤੇ ਕੁੱਲ ਮਿਲਾ ਕੇ ਤਾਂ ਇਹ ਕਿਹਾ ਜਾ ਸਕਦਾ ਕਿ ਛੇਵੇਂ ਪਾਤਸ਼ਾਹ ਨੇ ਰੱਖਿਆ ਸੀ ਕਿ ਇਹ ਧਰਮ ਦੇ ਅਧੀਨ ਹੋਵੇ ਤੇ ਸਾਰਾ ਕੁਛ, ਤੇ ਜਿਹੜਾ ਹੈਗਾ ਉਹ ਧਰਮ ਦੀ ਗੱਲ ਉੱਪਰ ਹੋਵੇ। ਉਹਨਾਂ ਨੇ ਅਕਾਲ ਤਖ਼ਤ ਦਾ ਸਟਰਕਚਰ ਵੀ ਇਸ ਹਿਸਾਬ ਨਾਲ ਬਣਾਇਆ ਸੀ ਤੇ ਕਿ ਜਿਹੜਾ ਹੈਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਅਕਾਲ ਤਖ਼ਤ ਸਾਹਿਬ ਵਾਲੇ ਜਿਹੜੇ ਗੁਰਦੁਆਰੇ ਚ ਹੁੰਦਾ ਉਹ ਟੇਢਾ ਹੁੰਦਾ ਹੈਗਾ, ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੁੰਦਾ, ਤੇ ਉਹ ਏਦਾਂ ਉਹ ਬਣਾਇਆ ਗਿਆ ਸੀ ਸਾਰਾ। ਤੇ ਪਰ ਇਹ ਹੋ ਗਿਆ ਉਲਟ, ਹੁਣ ਧਰਮ ਰਾਜਨੀਤੀ ਦੇ ਥੱਲੇ ਹੋ ਗਿਆ, ਤੇ ਜਿਵੇਂ ਦੀ ਉਹ ਰਾਜਨੀਤੀ ਚਾਹੁੰਦੀ ਉਸ ਤਰ੍ਹਾਂ ਦੀ ਉਹ ਗੱਲ ਜਿਹੜੀ ਉਹ ਚੱਲਦੀ ਹੈ। ਸੋ ਇਹ ਜਿਹੜਾ ਹੈ ਸਿਚੁਏਸ਼ਨ ਇਸ ਕਰਕੇ ਜ਼ਿਆਦਾ ਫਲੂਡ ਹੋ ਗਈ।
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ, ਔਰ ਬੜੀ ਵਿਸਥਾਰ ਦੇ ਵਿੱਚ ਅਸੀਂ ਚਰਚਾ ਕੀਤੀ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜੋ ਕੁਛ ਇਹਦੇ 'ਚ ਚੱਲ ਰਿਹਾ ਹੈਗਾ। ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੈਗਾ। ਫਿਲਹਾਲ ਧੰਨਵਾਦ ਪ੍ਰੀਤਮ ਜੀ।
0: ਹਾਂਜੀ, ਸ਼ੁਕਰੀਆ ਬਹੁਤ ਬਹੁਤ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅਕਾਲ ਤਖ਼ਤ ਸਿਰਜਣਾ ਦਿਵਸ ਮੌਕੇ ਦੇ ਉੱਤੇ ਇਹ ਖਾਸ ਪੇਸ਼ਕਸ਼। ਕਿਵੇਂ ਲੱਗੀ ਤੁਹਾਨੂੰ? facebook.com/hanjisydney, info@hanji.com.au ਜਾਂ ਫਿਰ 0472-6164-1674 ਨੰਬਰ ਦੇ ਉੱਤੇ ਮੈਸੇਜ ਕਰਕੇ ਵੀ ਤੁਸੀਂ ਆਪਣੀ ਫੀਡਬੈਕ ਭੇਜ ਸਕਦੇ ਹੋ। ਦਿਓ ਇਜਾਜ਼ਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
2: रेडियो हांजी 1674 आस करदे हां दिन तुहाडा वधिया जा रहा होवेगा। समां चुका अज दी कहानी दा अज दे विचार दा। कहिंदे ने एक वारी एक व्यक्ति पुराने समयां च जिहनूं इह महसूस होणा शुरू हो गया कि मेरी किस्मत खराब है, कदी वी कोई कम करदा ਉਹਦੀ ਇੱਛਾ ਦੇ ਉਲਟ ਹੁੰਦਾ, ਫਸਲ ਬੀਜੀ ਉਹ ਨਹੀਂ ਚੱਜ ਦੇ ਨਾਲ ਹੋਈ, ਉਹਨੂੰ ਲੱਗਾ ਮੇਰੀ ਕਿਸਮਤ ਖਰਾਬ ਹੈ। ਹੋਰ ਕੋਈ ਇੱਧਰ ਉੱਧਰ ਦੇ ਆਰ ਪਾਰ ਕਰਕੇ ਰੋਟੀ ਪਾਣੀ ਚਲਾਉਣਾ ਸ਼ੁਰੂ ਕੀਤਾ, ਉਹ ਵੀ ਕੰਮ ਨਹੀਂ ਚੱਲਿਆ, ਲੱਗਿਆ ਮੇਰੀ ਕਿਸਮਤ ਹੋਰ ਖਰਾਬ ਹੈ। ਇਹ ਦਿਨ ਮੇਰੇ ਮਾੜੇ ਚੱਲ ਰਹੇ ਨੇ, ਮੇਰਾ ਪਰਿਵਾਰ ਵੀ ਮੇਰੇ ਨਾਲ ਸਿੱਧੇ ਮੂੰਹ ਨਹੀਂ ਬੋਲਦਾ, ਮੇਰੇ ਬੱਚੇ ਵੀ ਕਹਿਣੇ ਵੇਖੇ ਚੋਂ ਬਾਹਰ ਨੇ। ਕਿਸੇ ਨੇ ਖੇਤਾਂ 'ਚ ਬੈਠੇ ਨੂੰ ਦੱਸਤਾ ਕਿ ਜੇ ਤੈਨੂੰ ਲੱਗਦਾ ਤੇਰੀ ਕਿਸਮਤ ਖਰਾਬ ਹੈ ਤਾਂ ਫਲਾਣੀ ਥਾਂ ਦੇ ਉੱਤੇ ਇੱਕ ਬਾਬਾ ਆਇਆ, ਇੱਕ ਸਾਧੂ ਆ, ਉਹ ਤੇਰੀ ਪੁਰਾਣੀ ਕਿਸਮਤ ਰੱਖ ਲੂਗਾ ਅਤੇ ਨਵੀਂ ਤੈਨੂੰ ਦੇ ਦੂਗਾ। ਬੜਿਆਂ ਦੀ ਉਹ ਕਿਸਮਤ ਬਦਲਦਾ, ਅਤੇ ਜੇ ਤੈਨੂੰ ਲੱਗਦਾ ਤੇਰੀ ਕਿਸਮਤ ਖਰਾਬ ਆ ਤਾਂ ਨਵੀਂ ਕਿਸਮਤ ਲੈ ਆ। ਪੁਰਾਣੇ ਸਮੇਂ 'ਚ ਲੋਕ ਭੋਲੇ ਸਨ, ਉੱਥੋਂ ਘਰ ਵੀ ਨਹੀਂ ਗਿਆ ਅਤੇ ਕਿਸਮਤ ਲੈਣ ਤੁਰ ਪਿਆ। ਕਾਫੀ ਦਿਨਾਂ ਦਾ ਸਫ਼ਰ ਤੈਅ ਕਰਕੇ ਆਖਿਰਕਾਰ ਉਹ ਜਗ੍ਹਾ ਲੱਭੀ, ਜਾ ਕੇ ਗੱਲ ਕੀਤੀ, ਜੀ ਮੈਨੂੰ ਕਿਸਮਤ ਚਾਹੀਦੀ ਹੈ। ਤੇ ਅੱਗੋਂ ਸਾਧੂ ਨੇ ਹੱਸ ਕੇ ਕਿਹਾ, ਵੇਖ ਤੇਰੀ ਕਿਸਮਤ ਅੱਜ ਕਿਸਮਤਾਂ ਹੀ ਮੁੱਕ ਗਈਆਂ, ਆ ਤੇਰੇ ਤੋਂ ਅੱਗੇ ਦੋ ਬੰਦੇ ਹੁਣੇ ਲੈ ਕੇ ਗਏ ਆ, ਚੰਗੀ ਤੇਰੀ ਕਿਸਮਤ ਹੈ। ਮੈਂ ਤਾਂ ਜੀ ਇੱਡੀ ਦੂਰੋਂ ਚੱਲ ਕੇ ਆਇਆ, ਮੇਰਾ ਕੀ ਕਸੂਰ ਹੈ, ਮੈਂ ਤਾਂ ਇੰਨੇ ਦਿਨ ਭੰਨ ਕੇ ਆਇਆ, ਇੰਨਾ ਲੰਮਾ ਪੈਂਡਾ ਵਾਰ ਵਾਰ ਤਾਂ ਨਹੀਂ ਆਇਆ ਜਾਂਦਾ। ਅਤੇ ਬਾਬੇ ਨੇ ਕਿਹਾ, ਚੱਲ ਤੂੰ ਮੇਰੇ ਨਾਲ ਚੱਲ, ਫਿਰ ਆਪਾਂ ਇਸ ਵਾਰੀ ਵੱਧ ਕਿਸਮਤਾਂ ਲੈ ਆਵਾਂਗੇ, ਹੋਰ ਬੰਦਿਆਂ ਦਾ ਭਲਾ ਹੋ ਜੂਗਾ ਅਤੇ ਨਾਲੇ ਮੈਂ ਇਕੱਲਾ ਆਇਆ, ਮੈਨੂੰ ਵੀ ਇੱਕ ਸਾਥ ਮਿਲ ਜੂਗਾ ਸਫ਼ਰ ਦੇ ਉੱਤੇ। ਉਹ ਬਾਬਾ ਉਹ ਸਾਧੂ ਉਸ ਬੰਦੇ ਨੂੰ ਨਾਲ ਲੈ ਕੇ ਹੁਣ ਰਾਹ ਪੈ ਗਏ ਨੇ, ਕਿਸਮਤਾਂ ਲੈਣ ਚੱਲੇ ਨੇ। ਥੋੜ੍ਹਾ ਸਮਾਂ ਤਾਂ ਰਾਹ ਠੀਕ ਸੀ, ਬੜੀਆਂ ਸੋਹਣੀਆਂ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਪਰ ਅੱਗੇ ਚੱਲ ਕੇ ਕੀ ਵੇਖਦੇ ਨੇ ਕਿ ਸਾਹਮਣੇ ਇੱਕ ਜੰਗਲ ਹੈ ਅਤੇ ਜੰਗਲ ਦੇ ਵਿੱਚੋਂ ਦੀ ਸ਼ਾਇਦ ਲੰਘਣਾ ਪੈਣਾ। ਪਹਿਲਾਂ ਤਾਂ ਜੰਗਲ ਵੇਖ ਕੇ ਘਬਰਾ ਗਿਆ, ਹਾਲੇ ਘਬਰਾਇਆ ਹੀ ਸੀ ਕਿ ਪੈਰ ਦੇ ਵਿੱਚ ਇੱਕ ਮੋਟਾ ਸਾਰਾ ਕੰਡਾ ਵੱਜਾ। ਵੇਖਦਾ ਵਾ ਪੈਰ ਲਹੂ ਲੁਹਾਨ ਹੋ ਗਿਆ ਅਤੇ ਸਾਧੂ ਵੱਲ ਵੇਖ ਕੇ ਜਿੱਦਾਂ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਕਿ ਤੂੰ ਮੈਨੂੰ ਕਿਹੜੇ ਪਾਸੇ ਲੈ ਆਇਆ, ਇੱਥੇ ਤਾਂ ਕੰਡੇ ਬਹੁਤ ਨੇ, ਹੋਰ ਕੋਈ ਰਾਹ ਨਹੀਂ ਹੈਗਾ ਜਿੱਥੇ ਕੰਡੇ ਥੋੜ੍ਹੇ ਘੱਟ ਹੋਣ। ਅਤੇ ਬਾਬੇ ਨੇ ਸਮਝਾਇਆ, ਵੇਖ ਜਿਹੜਾ ਰਾਹ ਮੈਂ ਜਾਣਦਾ ਮੈਂ ਤਾਂ ਉਸੇ ਰਾਹ ਤੈਨੂੰ ਲੈ ਕੇ ਜਾ ਰਿਹਾ, ਵੇਖ ਜਦੋਂ ਤੂੰ ਕੋਈ ਗੁਲਾਬ ਤੋੜੇਗਾ ਅਤੇ ਤੈਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵਾ ਕਿ ਉਹਦੇ ਨਾਲ ਕੰਡੇ ਆ। ਸ਼ੁਕਰ ਕਰਕੇ ਤੇਰੇ ਪੈਰ ਦੇ ਵਿੱਚ ਕੰਡਾ ਵੱਜਾ, ਇਹਦਾ ਮਤਲਬ ਕਿ ਤੈਨੂੰ ਕੋਈ ਵਧੀਆ ਚੀਜ਼ ਮਿਲਣ ਵਾਲੀ ਆ, ਕੋਈ ਵੱਡੀ ਚੀਜ਼ ਮਿਲਣ ਵਾਲੀ ਆ, ਬਾਕੀ ਤੇਰੇ ਕੋਲ ਦੋ ਰਾਹ ਨੇ, ਜੇ ਤੂੰ ਚਾਹਵੇਂ ਤਾਂ ਇੱਥੋਂ ਵਾਪਸ ਮੁੜ ਸਕਦਾ ਅਤੇ ਜੇ ਤੂੰ ਚਾਹਵੇਂ ਤਾਂ ਮੇਰੇ ਨਾਲ ਅੱਗੇ ਵੱਧ ਸਕਦਾ, ਜਿਹੋ ਜਿਹੇ ਕੰਡੇ ਤੇਰੇ ਵੱਜਣੇ ਉਹੋ ਜਿਹੇ ਮੇਰੇ ਵੱਜਣੇ, ਆ ਕੰਡੇ ਕੁੰਡੇ ਮਾਰ ਮਰਵਾ ਕੇ ਜੇ ਆਪਾਂ ਇਹ ਰਾਹ ਤੋਂ ਪਾਰ ਕਰ ਗਏ ਤਾਂ ਸੋਚ ਅੱਗੇ ਕੀ ਪਿਆ ਵਾ, ਬਾਕੀ ਕੁਦਰਤ ਨੇ ਤੈਨੂੰ ਸਾਰੀਆਂ ਉਹ ਚੀਜ਼ਾਂ ਦਿੱਤੀਆਂ ਨੇ ਜਿਹਦੇ ਨਾਲ ਤੂੰ ਕੰਡਿਆਂ ਤੋਂ ਬਚ ਸਕੇ, ਤੈਨੂੰ ਅੱਖਾਂ ਦਿੱਤੀਆਂ ਨੇ, ਤੈਨੂੰ ਸੂਝ ਬੂਝ ਦਿੱਤੀ ਆ, ਥੋੜ੍ਹਾ ਵੇਖ ਕੇ ਟਿਕਾ ਕੇ ਪੈਰ ਰੱਖ। ਕਿਸੇ ਨਾ ਤਰ੍ਹਾਂ ਇਹ ਵਿਅਕਤੀ ਮੰਨ ਗਿਆ, ਕੰਡਿਆਂ ਤੋਂ ਬਚਦਾ ਬਚਾਉਂਦਾ, ਪੱਥਰਾਂ ਤੋਂ ਬਚਦਾ ਬਚਾਉਂਦਾ, ਝਾੜੀਆਂ ਤੋਂ ਪਾਸੇ ਹੋ ਕੇ ਲੰਘਦਾ, ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਡਰਦਾ ਡਰਾਉਂਦਾ ਇਹ ਜੰਗਲ ਦੇ ਪਾਸਿਓਂ ਦੀ ਹੋ ਕੇ ਅੱਗੇ ਲੰਘ ਗਿਆ। ਗੱਲਾਂ ਬਾਤਾਂ ਰਾਹ 'ਚ ਚੱਲੀ ਜਾਂਦੀਆਂ ਨੇ, ਇਹਨੂੰ ਲੱਗਦਾ ਸੀ ਕਿ ਸ਼ਾਇਦ ਇਹ ਸਫ਼ਰ ਸਭ ਤੋਂ ਔਖਾ ਸੀ, ਬੜਾ ਖੁਸ਼ ਆ ਕਿ ਆਪਾਂ ਜੰਗਲ ਪਾਰ ਕਰ ਲਿਆ ਅਤੇ ਹੁਣ ਤਾਂ ਕਿਸਮਤ ਆ ਹੀ ਲਓ। ਜੰਗਲ ਜਿੱਦਾਂ ਹੀ ਪਿਆਰ ਕੀਤਾ ਤੇ ਥੋੜੀ ਦੂਰ ਅੱਗੇ ਚੱਲ ਕੇ ਨਦੀ ਸੀ। ਨਦੀ ਵੇਖਦਾ ਪਾਣੀ ਤੋਂ ਕਹਿੰਦੇ ਨੇ ਪਹਿਲਾਂ ਹੀ ਡਰ ਲੱਗਦਾ ਸੀ ਤੇ ਉੱਥੇ ਫੇਰ ਵੇਰ ਜਾਂਦਾ। ਮੈਨੂੰ ਤੇ ਜੀ ਤੈਰਨਾ ਨਹੀਂ ਆਉਂਦਾ ਤੇ ਜੇ ਨਦੀ ਦਾ ਪਾਣੀ ਵੱਧ ਗਿਆ ਤੇ ਮੈਂ ਤੇ ਇੱਥੇ ਮਰ ਜੂੰਗਾ, ਮੈਂ ਤੇ ਇੱਥੇ ਡੁੱਬ ਜੂੰਗਾ। ਬਾਬੇ ਨੇ ਫੇਰ ਸਮਝਾਇਆ, ਵੇਖ ਤੇਰੇ ਕੋਲ ਦੋ ਰਾਸਤੇ ਨੇ, ਹੁਣ ਜਿੱਥੇ ਆਪਾਂ ਆ ਚੁੱਕੇ ਹਾਂ ਜਾਂ ਤੇ ਤੂੰ ਵਾਪਸ ਮੁੜ ਜਾ ਤੇ ਜਾਂ ਫਿਰ ਦੂਸਰਾ ਰਾਹ ਇਹ ਆ ਕਿ ਤੂੰ ਤੈਰ ਕੇ ਨਦੀ ਪਾਰ ਕਰ ਜਾ ਜੋ ਕਿ ਤੈਨੂੰ ਤੈਰਨਾ ਨਹੀਂ ਆਉਂਦਾ। ਤੇ ਫਿਰ ਇੱਕ ਤੀਸਰਾ ਰਾਹ ਹੋਰ ਹੈਗਾ, ਤੂੰ ਬੇੜੀ ਦੇ ਉੱਤੇ ਵੀ ਇਹ ਨਦੀ ਪਾਰ ਕਰ ਸਕਦਾ। ਤੂੰ ਸਿਰਫ ਮਨ ਦੇ ਵਿੱਚ ਇਹ ਚੀਜ਼ ਧਾਰ ਕਿ ਮੈਂ ਨਦੀ ਤੋਂ ਪਾਰ ਲੰਘਣਾ ਤੇ ਫਿਰ ਅੱਗੇ ਚੀਜ਼ ਆਉਂਦੀ ਆ ਕਿ ਉਹ ਲੰਘਣਾ ਕਿੱਦਾਂ, ਹੁਣ ਅਗਲਾ ਸਾਡੇ ਕੋਲ ਹੱਲ ਕੀ ਹੈ।

ਵੋਟੀ ਨੂੰ ਲੋੜ ਪੈ ਜਾਂਦੀ ਹੈ। ਬੜਾ ਖੁਸ਼ ਹੈ ਇਹਨੇ ਨੂੰ ਕੀ ਵੇਖਦਾ ਕਿ ਅੱਗੇ ਇੱਕ ਵੱਡਾ ਪਰਬਤ ਹੈ, ਇੱਕ ਵੱਡਾ ਪਹਾੜ ਹੈ। ਇਸ ਬਾਬੇ ਵੱਲ ਵੇਖਦਾ, ਸਾਧੂ ਵੱਲ ਵੇਖਦਾ ਤੇ ਪੁੱਛਦਾ ਕੀ ਹੁਣ ਇਹ ਵੀ ਪਾਰ ਕਰਨਾ, ਤੇ ਜੇ ਪਾਰ ਕਰਨਾ ਤੇ ਇਹ ਨਹੀਂ ਉਮਰ ਕੋਣ, ਤੂੰ ਤੇ ਮੈਨੂੰ ਬਣਾਇਆ ਸ਼ਦਾਈ, ਤੂੰ ਜਿੱਧਰ ਨੂੰ ਚਾਹੁੰਦਾ ਉੱਧਰ ਨੂੰ ਮੈਨੂੰ ਲਈ ਫਿਰਦਾ, ਕਦੀ ਜੰਗਲ ਕਦੀ ਨਦੀਆਂ ਕਦੀ ਪਹਾੜ, ਮੈਨੂੰ ਲੱਗਦਾ ਉਚਾਈ ਤੋਂ ਡਰ, ਕਿਸਮਤ ਲੈਣ ਗਿਆ ਮੈਨੂੰ ਲੱਗਦਾ ਮੈਂ ਆਪਣੀ ਜਾਨ ਹੀ ਗਵਾ ਪੈਣੀ। ਬਾਬੇ ਨੇ ਫਿਰ ਸਮਝਾਇਆ, ਵੇਖ ਤੇਰੇ ਕੋਲ ਫਿਰ ਦੋ ਹੀ ਰਾਹ ਨੇ, ਜਾਂ ਤੇ ਵਾਪਸ ਚੱਲਿਆ ਜਾ ਇੱਥੋਂ ਤੱਕ ਦੇ ਸਫ਼ਰ ਸਾਡਾ, ਅਤੇ ਜਾਂ ਫਿਰ ਔਖਾ ਸੌਖਾ ਹੋ ਕੇ ਤੇ ਪਰਬਤ ਮੇਰੇ ਨਾਲ ਚੜ੍ਹ। ਅਤੇ ਹੁਣ ਇਹੋ ਜਿਹਾ ਕੋਈ ਰਾਹ ਵੀ ਨਹੀਂ ਹੈ ਜਿੱਦਾਂ ਨਦੀ ਦੇ ਵਿੱਚ ਬੇੜੀ ਵਾਲਾ ਕੋਈ ਹੱਲ ਹੈਗਾ, ਇਹਦੇ ਵਿੱਚ ਤਾਂ ਇਹੋ ਹੀ ਮੈਂ ਕਰ ਸਕਦਾ ਕਿ ਆਪਾਂ ਥੋੜ੍ਹਾ ਜਿਹਾ ਚੜ੍ਹ ਕੇ ਸਾਹ ਲੈ ਲਿਆ ਕਰਾਂਗੇ, ਜਿੱਥੋਂ ਕਿ ਇੱਕ ਦਿਨ ਲੱਗਣਾ ਵਾ ਦੋਵਾਂ 'ਚ ਤਿੰਨਾਂ 'ਚ ਚੜ੍ਹ ਜਾਂਗੇ, ਜੇ ਹਿੰਮਤ ਕਰ ਸਕਦਾ ਤਾਂ ਕਰ, ਚਾਹੁੰਦਾ ਵੀ ਆ ਹਿੰਮਤ ਕਰਨੀ, ਪਰ ਤਾਂ ਪਰਬਤ ਵੱਲ ਧਿਆਨ ਮਾਰਦਾ, ਪਿੱਛੇ ਯਾਦ ਆਉਂਦਾ ਵੀ ਮੈਂ ਖੇਤ ਉੱਦਾਂ ਹੀ ਛੱਡ ਕੇ ਆਇਆ, ਫਿਰ ਵਾਪਸ ਜਾ ਕੇ ਘਰ ਬਾਹਰ ਵੀ ਵੇਖਣਾ, ਮਾਲ ਡੰਗਰ ਵੀ ਵੇਖਣਾ, ਇਹ ਪਹਾੜ ਚੜ੍ਹ ਕੇ ਹੋਰ ਅੱਗੇ ਪਤਾ ਨਹੀਂ ਕੀ ਆਉਣਾ, ਇਹ ਜੰਗਲ ਲੰਘਦਾ ਵਾ ਅਤੇ ਨਦੀ ਲੈ ਆਉਂਦਾ ਵਾ, ਨਦੀ ਲੰਘਦੀ ਆ ਅਤੇ ਪਰਬਤ ਲੈ ਆਉਂਦਾ, ਅੱਗੇ ਪਤਾ ਨਹੀਂ ਕਿਹੜਾ ਸਮੁੰਦਰ ਹੋਣਾ, ਮਨਾ ਅੱਗੋਂ ਵੀ ਤੈਨੂੰ ਵਾਪਸ ਹੀ ਪਰਤਣਾ ਪੈਣਾ, ਕਿਸਮਤ ਹੀ ਲੈਣੀ ਆ ਫਿਰ ਕਿਤੇ ਵਾਪਸ ਆ ਕੇ ਅਤੇ ਇਸੇ ਦੇ ਕੋਲੋਂ ਲੈ ਜੂੰਗਾ, ਇਹ ਕੰਮ ਥੋੜ੍ਹਾ ਜਿਹਾ ਔਖਾ। ਵੇਰ ਗਿਆ ਹੁਣ ਵਾਪਸ ਜਾਣਾ ਚਾਹੁੰਦਾ, ਪਰ ਕਿਸਮਤ ਤੇ ਤਾਂ ਹੀ ਮਿਲਣੀ ਆ ਜੇ ਇਸ ਸਫ਼ਰ 'ਤੇ ਅੱਗੇ ਵਧੇ। ਵਾਪਸ ਮੁੜਨ ਲੱਗਾ, ਸਵਾਲ ਪੁੱਛਦਾ ਦੱਸ ਮੈਨੂੰ ਵੀ ਕੀ ਇਸ ਪਰਬਤ ਤੋਂ ਅੱਗੇ ਕਿਸਮਤ ਹੈਗੀ ਆ, ਜਾਂ ਫਿਰ ਹੋਰ ਵੀ ਕਿੰਨਾ ਕੁ ਅੱਗੇ ਜਾਣਾ, ਜਾਂ ਅੱਗੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਆਉਣੀਆਂ, ਕਿੱਦਾਂ ਦੇ ਪੈਂਡੇ ਆਉਣੇ ਆ, ਮੈਨੂੰ ਕੁਛ ਦੱਸ ਤਾਂ ਸਹੀ। ਬਾਬੇ ਨੇ ਕਿਹਾ ਉਹ ਤਾਂ ਮੈਨੂੰ ਵੀ ਨਹੀਂ ਪਤਾ। ਸਾਧੂ ਦੇ ਮੂੰਹ ਵੱਲ ਵੇਂਦਾ ਤੇ ਅਗਲਾ ਸਵਾਲ ਪੁੱਛ ਲੈਂਦਾ, ਜੇ ਤੈਨੂੰ ਵੀ ਨਹੀਂ ਪਤਾ ਤਾਂ ਫਿਰ ਮੈਨੂੰ ਨਾਲ ਕਿਉਂ ਲਈ ਫਿਰਦਾ, ਫਿਰ ਇਹੋ ਜਿਹੇ ਰਾਹਾਂ ਦੇ ਉੱਤੇ ਮੇਰਾ ਸਮਾਂ ਕਿਉਂ ਖਰਾਬ ਕੀਤਾ। ਬਾਬੇ ਨੇ ਕਿਹਾ ਵੇਖ ਇਹੋ ਹੀ ਗੱਲ ਸਮਝਣ ਵਾਲੀ ਹੈ, ਇਹ ਜਿਹੜੇ ਰਾਹਾਂ ਤੋਂ ਆਪਾਂ ਲੰਘ ਕੇ ਆਏ ਹਾਂ ਨਾ, ਇਹੋ ਹੀ ਜ਼ਿੰਦਗੀ ਦਾ ਸਫ਼ਰ ਹੈ, ਅਤੇ ਜਿਹੜੇ ਵੀ ਰਾਹ ਦੇ ਉੱਤੇ ਜਿਹੜੇ ਵੀ ਮੋੜ ਦੇ ਉੱਤੇ ਸਾਨੂੰ ਜ਼ਿੰਦਗੀ ਦੇ ਵਿੱਚ ਇਹ ਲੱਗਣਾ ਸ਼ੁਰੂ ਹੋ ਜਾਂਦਾ ਨਾ ਕਿ ਇਹ ਬੜਾ ਔਖਾ ਵਾ, ਅਤੇ ਫਿਰ ਅੱਧਾ ਕੁ ਤੁਸੀਂ ਉਦੋਂ ਹਾਰ ਚੁੱਕੇ ਹੁੰਦੇ ਹੋ। ਅਗਲੀ ਗੱਲ ਇਹ ਹੁੰਦੀ ਆ ਕਿ ਤੁਸੀਂ ਅੱਧੇ ਕਹਾਰੇ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਉਸ ਕੰਮ ਨੂੰ ਚੰਗੀ ਤਰ੍ਹਾਂ ਦੇ ਨਾਲ, ਉਸ ਪੈਂਡੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਰ ਨਹੀਂ ਕਰ ਪਾਉਂਦੇ, ਅਤੇ ਉਦੋਂ ਹੀ ਸਫ਼ਰ ਸ਼ੁਰੂ ਹੁੰਦਾ ਕਿਸਮਤ ਦਾ, ਨਹੀਂ ਤਾਂ ਕਿਸਮਤ ਨਾਂ ਦੀ ਕੋਈ ਚੀਜ਼ ਹੀ ਨਹੀਂ। ਔਖਾ ਸੌਖਾ ਹੋ ਕੇ ਤੈਨੂੰ ਮੈਂ ਜੰਗਲ ਲੰਘਾਇਆ, ਨਹੀਂ ਤਾਂ ਤੇਰੀ ਤਾਂ ਉੱਥੇ ਹੀ ਇੱਕ ਤਰ੍ਹਾਂ ਦੀ ਕਿਸਮਤ ਖਰਾਬ ਹੀ ਸੀ, ਤੂੰ ਉੱਥੇ ਕਹਿ ਸਕਦਾ ਸੀ, ਉੱਥੇ ਕਹਿ ਰਿਹਾ ਸੀ ਕਿ ਮੈਨੂੰ ਕੰਡਾ ਵੱਜ ਗਿਆ, ਮੇਰੀ ਕਿਸਮਤ ਖਰਾਬ ਹੋ ਗਈ, ਪਰ ਉਸ ਤੋਂ ਬਾਅਦ ਮੈਂ ਤੈਨੂੰ ਹੌਸਲਾ ਦਿੱਤਾ ਅਤੇ ਤੂੰ ਜੰਗਲ ਪਾਰ ਕਰ ਆਇਆ, ਫਿਰ ਕਿਸਮਤ ਤਾਂ ਖਰਾਬ ਨਹੀਂ ਸੀ, ਤੇਰੀ ਨੀਤੀ ਖਰਾਬ ਸੀ ਨਾ, ਨਦੀ ਦੇ ਲਾਗੇ ਵੀ ਤੂੰ ਉੱਦਾਂ ਹੀ ਕੀਤਾ, ਫਿਰ ਤੇਰੀ ਨੀਤ ਖਰਾਬ ਹੋਈ, ਫਿਰ ਤੈਨੂੰ ਮੈਂ ਹੌਸਲਾ ਦਿੱਤਾ, ਕੋਈ ਆਪਾਂ ਸੋਚ ਕੇ ਹੋਰ ਰਾਹ ਲੱਭਿਆ, ਬੇੜੀ ਦੇ ਉੱਤੇ ਬੈਠੇ ਅੱਗੇ ਆ ਗਏ, ਅਤੇ ਜਦੋਂ ਨਦੀ ਪਾਰ ਕਰ ਲਈ ਉਦੋਂ ਤੈਨੂੰ ਲੱਗਣ ਲੱਗ ਪਿਆ ਕਿ ਮੇਰੀ ਕਿਸਮਤ ਠੀਕ ਹੈ, ਉਸ ਤੋਂ ਪਹਿਲਾਂ ਤੱਕ ਤੈਨੂੰ ਲੱਗ ਰਿਹਾ ਸੀ ਕਿ ਮੇਰੀ ਕਿਸਮਤ ਖਰਾਬ ਹੈ, ਫਿਰ ਮੈਂ ਤੇਰੇ ਚਿਹਰੇ ਦੇ ਉੱਤੇ ਖੁਸ਼ੀ ਵੇਖੀ, ਤੈਨੂੰ ਲੱਗਾ ਕਿ ਮੇਰੀ ਕਿਸਮਤ ਬਹੁਤ ਚੰਗੀ ਹੈ, ਅਤੇ ਹੁਣ ਪਰਬਤ ਦੇ ਸਮੇਂ ਬਹਿ ਕੇ ਵੀ ਤੂੰ ਇੱਦਾਂ ਦੀਆਂ ਗੱਲਾਂ ਕਰ ਰਿਹਾ, ਜੇ ਇਹਨੂੰ ਪਾਰ ਕਰ ਗਿਆ ਤਾਂ ਤੈਨੂੰ ਲੱਗੂਗਾ ਕਿ ਮੇਰੀ ਕਿਸਮਤ ਫਿਰ ਚੰਗੀ ਹੈ, ਜੇ ਨਹੀਂ ਤਾਂ ਮਾੜੀ ਕਿਸਮਤ ਲੈ ਕੇ ਅਤੇ ਵਾਪਸ ਚੱਲਿਆ ਜਾ। ਜ਼ਿੰਦਗੀ ਦੇ ਵਿੱਚ ਸਿਰਫ ਸਾਡੇ ਕੋਲ ਸਫ਼ਰ ਆ, ਜਿਹੜੀ ਮੰਜ਼ਿਲ 'ਤੇ ਤੂੰ ਪਹੁੰਚਣਾ ਚਾਹੁੰਦਾ, ਮੰਜ਼ਿਲ ਯਾਨੀ ਕਿ ਕਿਸਮਤ ਜਿਹੜੀ ਤੂੰ ਲੈਣ ਆਇਆ, ਉਹ ਮੰਜ਼ਿਲ ਕਿਤੇ ਹੈ ਹੀ ਨਹੀਂ, ਅਤੇ ਜੇ ਬੰਦਾ ਵਾਕਈ ਮੰਜ਼ਿਲ ਦੇ ਉੱਤੇ ਪਹੁੰਚ ਜਾਵੇ ਤਾਂ ਫਿਰ ਉੱਥੇ ਜਾ ਕੇ ਜਿਹੜੀ ਬੰਦੇ ਨੂੰ ਨਿਰਾਸ਼ਤਾ ਹੱਥ ਲੱਗਦੀ ਹੈ, ਉੱਥੋਂ ਫਿਰ ਬੰਦਾ ਉੱਭਰ ਨਹੀਂ ਸਕਦਾ। ਇਨਸਾਨ ਦੀ ਜ਼ਿੰਦਗੀ ਸਿਰਫ ਇੱਕ ਸਫ਼ਰ ਹੈ,
ਤੇ ਇਸ ਸਫ਼ਰ ਦੇ ਵਿੱਚ ਜੋ ਵੀ ਅੜਚਣਾਂ ਆਉਂਦੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਸਰ ਕਰਨਾ।

0: ਤੇ ਜਦੋਂ ਸਰ ਕਰ ਲਓਗੇ ਉਦੋਂ ਤੁਹਾਨੂੰ ਲੱਗੇਗਾ ਸਾਡੀ ਕਿਸਮਤ ਚੰਗੀ ਹੈ। ਬਹੁਤੇ ਇਨਸਾਨ ਜਾਂ ਹਰ ਇੱਕ ਇਨਸਾਨ ਇੱਕ ਟੀਚਾ ਲੈ ਕੇ ਚੱਲਦਾ, ਹਰ ਇੱਕ ਘੜੇ ਦਾ ਇੱਕ ਪੁਆਇੰਟ ਹੁੰਦਾ ਜਦੋਂ ਭਰ ਜਾਂਦਾ, ਕੋਈ ਪਹਿਲਾਂ ਭਰਦਾ ਕੋਈ ਬਾਅਦ 'ਚ ਭਰਦਾ, ਅਤੇ ਜਿੱਥੇ ਵੀ ਜਾ ਕੇ ਤੁਹਾਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਜੇ ਕਿ ਸਾਡੀ ਕਿਸਮਤ ਮਾੜੀ ਹੈ, ਇਹਦਾ ਮਤਲਬ ਕਿ ਤੁਹਾਡੀ ਉਨੀ ਕੁ ਔਕਾਤ ਹੈ, ਇਹਦਾ ਮਤਲਬ ਕਿ ਤੁਹਾਡੇ 'ਚ ਉਨੀ ਕੁ ਕਾਬਲੀਅਤ ਹੈ ਉਸ ਤੋਂ ਅੱਗੇ ਜਾਣ ਦੀ ਜਾਂ ਉਸ ਤੋਂ ਕੁਛ ਵੱਡਾ ਕਰਨ ਦੀ ਸਾਡੇ 'ਚ ਕਾਬਲੀਅਤ ਨਹੀਂ ਹੈ। ਇਸ ਕਰਕੇ ਜਦੋਂ ਵੀ ਕਿਤੇ ਤੁਹਾਨੂੰ ਲੱਗੇ ਕਿ ਹਾਏ ਕਿਸਮਤ, ਇਹਦਾ ਮਤਲਬ ਕਿ ਉੱਥੇ ਆਪਣੇ ਆਪ ਨੂੰ ਮਾਪ ਲਓ, ਉਹ ਤੁਹਾਨੂੰ ਮਾਪਣ ਦਾ ਇੱਕ ਪੈਮਾਨਾ ਹੈ। ਅਤੇ ਉੱਥੇ ਹਮੇਸ਼ਾ ਹੀ ਇੱਕ ਆਪਸ਼ਨ ਇਹ ਵੀ ਰਹਿੰਦੀ ਹੈ ਕਿ ਤੁਸੀਂ ਉਸ ਆਪਣੇ ਪੈਮਾਨੇ ਨੂੰ ਵੱਡਾ ਕਰ ਸਕਦੇ ਹੁੰਦੇ ਹੋ। ਜਿੱਦਾਂ ਇਸ ਬੰਦੇ ਨੂੰ ਜੰਗਲ ਤੋਂ ਖਿੱਚ ਕੇ ਬਾਬਾ ਨਦੀ ਤੱਕ ਲੈ ਆਇਆ ਅਤੇ ਨਦੀ ਤੋਂ ਖਿੱਚ ਕੇ ਪਹਾੜ ਤੱਕ ਲੈ ਆਇਆ, ਇੱਥੇ ਕਿਸੇ ਬਾਬੇ ਨੇ ਨਹੀਂ, ਤੁਸੀਂ ਆਪਣੇ ਆਪ ਨੂੰ ਖਿੱਚ ਕੇ ਅੱਗੇ ਹੋਰ ਵੱਡੇ ਟੀਚੇ ਤੱਕ ਲੈ ਕੇ ਜਾਣਾ। ਅਤੇ ਇਹਦਾ ਕੋਈ ਅੰਤ ਨਹੀਂ ਹੈ ਇਸ ਸਫ਼ਰ ਦਾ, ਕਹਿੰਦੇ ਨੇ ਕੋਈ ਅੰਤ ਨਹੀਂ ਆ ਇਸ ਸਫ਼ਰ ਦੇ ਉੱਤੇ, ਕਿਸੇ ਮੰਜ਼ਿਲ ਦੀ ਭਾਲ ਨਹੀਂ ਆ ਇਹ, ਤੁਸੀਂ ਸਿਰਫ ਆਪਣੇ ਆਪ ਦਾ ਦਾਇਰਾ ਵਧਾ ਸਕਦੇ ਹੋ, ਜਿੰਨਾ ਵਧਾ ਸਕਦੇ ਹੋ ਉਨੀ ਵਧੀਆ ਤੁਹਾਡੀ ਕਿਸਮਤ, ਉਹਨਾਂ ਤੁਹਾਨੂੰ ਜ਼ਿੰਦਗੀ ਜੀਣ ਦਾ ਆਨੰਦ ਆਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਤੇ ਆਪਣੀ ਕਿਸਮਤ ਤੁਹਾਨੂੰ ਬੜੀ ਵਧੀਆ ਲੱਗ ਰਹੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ,
1: ਉਹ
0: ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674।
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: Good morning. Welcome to the press briefing of the UN in Geneva. Today is Friday, 13th of June. You have, as you've seen, a long list of briefers, but I would like to start with the statement that has been issued by the spokesperson for the Secretary General on Israeli strikes against the Islamic Republic of Iran, which I've been asked to read on camera. The statement, and I quote, says, "The Secretary General condemns any military escalation in the Middle East. He is particularly concerned by Israeli attacks on nuclear installations in Iran, while talks between Iran and the United States on the status of Iran's nuclear program are..."
1: ਇੰਨਾ ਕੁ ਸੁਣਨਾ ਤੁਹਾਡੇ ਲਈ ਕਾਫੀ ਹੈ। ਵੈਸੇ ਇਹ ਲਗਭਗ ਸਵਾ ਕੁ ਘੰਟੇ ਦੀ ਇਹ ਗੱਲਬਾਤ ਹੈ। ਇਹ 13 June ਦੀ ਗੱਲਬਾਤ ਮੈਂ ਚੱਕ ਕੇ ਲਿਆ ਯੂਨਾਈਟਿਡ ਨੇਸ਼ਨਜ਼ ਦੀ ਵੈਬਸਾਈਟ ਤੋਂ। ਅਲੈਗਜ਼ੈਂਡਰਾ ਵੈਲੂਚੀ, ਜਿਹੜੇ ਕਿ ਯੂਨਾਈਟਿਡ ਨੇਸ਼ਨ ਦੇ ਇਨਫੋਰਮੇਸ਼ਨ ਸਰਵਿਸਿਜ਼ ਦੇ ਬੁਲਾਰੇ ਨੇ, ਉਹਨਾਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 13 June 2025, ਤੁਸੀਂ ਸੁਣਿਆ ਹੋਇਆ ਨਾ, ਸ਼ੁਰੂਆਤ 'ਚ ਉਹਨਾਂ ਨੇ ਕਿਹਾ ਕਿ ਗੁੱਡ ਮਾਰਨਿੰਗ, ਦਿਸ ਇਜ਼ ਟੂਡੇ ਇਜ਼ 13th June 2025 ਦੀ ਇਹ ਪ੍ਰੈਸ ਕਾਨਫਰੰਸ ਹੈ। ਹੋਇਆ ਕੀ ਸੀ ਕਿ ਉਸ ਦਿਨ ਇਜ਼ਰਾਈਲ ਨੇ ਇਰਾਨ ਦੇ ਉੱਤੇ ਅਟੈਕ ਬੋਲਤਾ ਸੀ, ਅਟੈਕ ਬੋਲਿਆ ਅਤੇ 9 ਸਾਇੰਟਿਸਟ ਜਿਹੜੇ ਨੇ ਇਰਾਨ ਦੇ, ਉਹਨਾਂ ਨੂੰ ਮਾਰਿਆ ਉਹਨਾਂ ਦੇ ਘਰਾਂ ਦੇ ਵਿੱਚ। ਔਰ ਇਸ ਅਟੈਕ ਦੇ ਵਿੱਚ ਇਜ਼ਰਾਈਲ ਨੇ ਇਰਾਨ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮਚਾਈ ਸੀ। ਔਰ ਇਹ ਤਬਾਹੀ ਸਿਰਫ ਇੱਥੇ ਤੱਕ ਨਾ ਲੱਗੇ ਕਿ ਇਹ ਸਿਰਫ 9 ਸਾਇੰਟਿਸਟ ਮਾਰੇ ਨੇ, ਇਸ ਕਰਕੇ ਨਾਲ ਦੀ ਨਾਲ ਅਮਰੀਕਾ ਵੀ ਉਸ ਅਟੈਕ 'ਚ ਸ਼ਾਮਲ ਹੋ ਜਾਂਦਾ। ਅਤੇ ਅਮਰੀਕਾ ਕਹਿੰਦਾ ਹੈ ਕਿ ਫਰਦੌਸ ਅਤੇ ਹੋਰ ਦੂਸਰੇ ਜਿਹੜੇ ਟਿਕਾਣੇ ਹੈਗੇ ਨੇ ਜਿੱਥੇ ਜਿੱਥੇ ਇਰਾਨ ਦੇ ਯੂਰੇਨੀਅਮ ਐਨਰਿਚਮੈਂਟ ਪਲਾਂਟ ਚੱਲ ਰਹੇ ਨੇ, ਉੱਥੇ ਉੱਥੇ ਅਸੀਂ ਇਹ ਹਮਲੇ ਕੀਤੇ ਨੇ, ਕਿਉਂਕਿ ਸਾਨੂੰ ਇਹ ਸੂਹ ਮਿਲੀ ਹੈ ਕਿ ਇਰਾਨ ਜਿਹੜਾ ਉਹ ਪਰਮਾਣੂ ਹਥਿਆਰ ਬਣਾ ਰਿਹਾ। ਹੁਣ ਇਹ ਹਮਲੇ ਉਸ ਦਿਨ ਹੁੰਦੇ ਨੇ, ਮਾਇੰਡ ਇਟ, ਜਿਵੇਂ ਯੂਨਾਈਟਿਡ ਨੇਸ਼ਨ ਦੀ ਜਿਹੜੀ ਬੁਲਾਰਾ ਨੇ ਅਲੈਗਜ਼ੈਂਡਰਾ, ਉਹ ਵੀ ਦੱਸ ਰਹੇ ਨੇ ਕਿ ਇੱਕ ਪਾਸੇ ਤਾਂ ਇਰਾਨ ਅਤੇ ਅਮਰੀਕਾ ਦੀ ਗੱਲਬਾਤ ਚੱਲ ਰਹੀ ਸੀ ਉਸੇ ਸ਼ਹਿਰ ਜਨੇਵਾ ਦੇ ਵਿੱਚ ਜਿੱਥੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਨੇਵਾ ਇੱਕ ਨਿਊਟਰਲ ਵੈਨਿਊ ਹੈ। ਪਿਛਲੇ ਸਾਲ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਲਗਭਗ ਗੱਲ ਸਿਰੇ ਚੜ੍ਹੀ ਚੁੱਕੀ ਸੀਗੀ। ਅਸਲ ਦੇ ਵਿੱਚ ਇਹ ਸਮਝੌਤਾ ਹੋਣਾ ਸੀ ਇਰਾਨ ਅਤੇ ਅਮਰੀਕਾ ਦੇ ਦਰਮਿਆਨ, ਔਰ ਸਮਝੌਤੇ ਦੀ ਟਾਈਮਲਾਈਨ ਪਹਿਲਾਂ ਇੱਦਾਂ ਰਹੀ ਸੀ ਕਿ ਇਹ ਸਮਝੌਤਾ ਜਿਹੜਾ ਇਸ ਤੋਂ ਪਹਿਲਾਂ ਵੀ ਹੋ ਗਿਆ ਸੀਗਾ ਕਿ ਇਰਾਨ ਕੋਈ ਪਰਮਾਣੂ ਹਥਿਆਰ ਨਹੀਂ ਬਣਾਏਗਾ, ਪਰ ਯੂਰੇਨੀਅਮ ਦੀ ਐਨਰਿਚਮੈਂਟ ਜਿਹੜੀ ਆ ਉਹ ਜਾਰੀ ਰੱਖੇਗਾ। ਐਸ ਫਾਰ ਐਸ ਇਹ ਉਹਨਾਂ ਦੀ ਸਿਰਫ ਜਿਹੜੀ ਲੋਕਲ ਰਿਕੁਆਇਰਮੈਂਟ ਹੈ ਉਹਦੇ ਤੱਕ ਇਹ ਸੀਮਤ ਹੈਗੀ ਹੈ। 2015 ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਦਾ, ਉਦੋਂ ਬਰਾਕ ਓਬਾਮਾ ਸੀਗੇ ਅਮੈਰੀਕਾ ਦੇ ਵਿੱਚ ਰਾਸ਼ਟਰਪਤੀ। ਹੁਣ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਨੇ ਪਹਿਲੀ ਟਰਮ ਦੇ ਵਿੱਚ, 2018 ਦੇ ਵਿੱਚ ਉਹ ਇਹ ਸਮਝੌਤਾ ਤੋੜ ਦਿੰਦੇ ਨੇ, ਕਿਉਂਕਿ ਇਰਾਨ ਅਤੇ ਅਮਰੀਕਾ ਦੇ ਵਿੱਚ ਇਹ ਸਹਿਮਤੀ ਬਣੀ ਹੋਈ ਸੀ ਕਿ ਅਮਰੀਕਾ ਕਦੇ ਵੀ ਅਟੈਕ ਨਹੀਂ ਕਰੇਗਾ ਅਤੇ ਜਿਹੜਾ ਜਾਂ ਕੁਛ ਵੀ ਐਸਾ ਨਹੀਂ ਕਰੇਗਾ ਅਤੇ ਇਰਾਨ ਦੇ ਉੱਤੇ ਪਾਬੰਦੀਆਂ ਜਿਹੜੀਆਂ ਆਪਣੀਆਂ ਹਟਾ ਲਏਗਾ, ਬਸ਼ਰਤੇ ਤੁਸੀਂ ਇੱਥੇ ਕੋਈ ਐਸਾ ਹਥਿਆਰ ਨਹੀਂ ਬਣਾਉਣਾ ਹੈਗਾ। ਮੰਨ ਗਿਆ ਇਰਾਨ, ਗੱਲ ਮੰਨ ਗਿਆ, ਇਹ ਫਰੇਮਵਰਕ ਸਿਰੇ ਚੜ੍ਹ ਗਿਆ ਸੀ। ਇਹ ਫਰੇਮਵਰਕ ਇੱਕ ਤੈਅਸ਼ੁਦਾ ਸਮੇਂ ਦੇ ਲਈ ਸੀ, ਉਹ ਜੂਨ 2025 ਦੇ ਵਿੱਚ ਉਹ ਸਮਾਂ ਪੂਰਾ ਹੋਣਾ ਸੀ। ਮਾਇੰਡ ਇਟ, ਜੂਨ 2025 ਦੇ ਵਿੱਚ ਉਹ ਸਮਝੌਤਾ ਪੂਰਾ ਹੋਣਾ ਸੀ, ਪਰ ਉਸੇ ਹੀ ਜੂਨ 2025 ਜਦੋਂ ਇਜ਼ਰਾਈਲ ਨੇ ਇਹ ਅਟੈਕ ਕੀਤਾ ਸੀ, ਔਰ ਉਹੀ ਜੂਨ 2025 ਜਦੋਂ ਅਮਰੀਕਾ ਦੇ ਨਾਲ ਗੱਲਬਾਤ ਜਨੇਵਾ ਦੇ ਵਿੱਚ ਚੱਲ ਰਹੀ ਸੀ। ਪਰ ਕੀ ਸਿਰਫ ਇਸ ਸਮਝੌਤੇ ਨੂੰ ਅੱਗੇ ਪਾਉਣ ਦੇ ਲਈ ਗੱਲਬਾਤ ਚੱਲ ਰਹੀ ਸੀ? ਨਹੀਂ, ਅਸਲ 'ਚ ਉਹ ਸਮਝੌਤਾ ਜਦੋਂ ਡੋਨਲਡ ਟਰੰਪ ਦੀ ਪਹਿਲੀ ਸਰਕਾਰ ਬਣੀ ਸੀ, ਜਦੋਂ 2017-21 ਦੇ ਵਿੱਚ ਉਹ ਬਣਦੇ ਨੇ, ਤਾਂ 2018 ਦੇ ਵਿੱਚ ਉਹ ਇਸ ਸਮਝੌਤੇ ਤੋਂ ਪੈਰ ਪਿਛਾਂਹ ਖਿੱਚ ਲੈਂਦੇ ਨੇ ਕਿ ਨਹੀਂ ਇਹ ਤਾਂ ਬਰਾਕ ਓਬਾਮਾ ਨੇ ਕੀਤਾ ਸੀ, ਮੇਰਾ ਸਮਝੌਤਾ ਨਹੀਂ। ਡੋਨਲਡ ਟਰੰਪ ਦੀ ਪਹਿਲੀ ਟਰਮ ਵੀ ਕਿਸੇ ਤਬਾਹੀ ਤੋਂ ਘੱਟ ਨਹੀਂ ਸੀਗੀ। ਤੁਹਾਡੇ ਯਾਦ ਹੋਣਾ ਕਿ ਆਉਂਦੇ ਹੀ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ 'ਤੇ ਸਾਈਨ ਕਰਤੇ ਕਿ ਜਿਹੜੇ ਮੁਸਲਿਮ ਦੇਸ਼ ਹੈਗੇ ਨੇ ਉਹਨਾਂ ਦੇ ਲੋਕ ਜਿਹੜੇ ਨੇ ਅਮੈਰੀਕਾ ਦੇ ਵਿੱਚ ਟਰੈਵਲ ਨਹੀਂ ਕਰ ਸਕਣਗੇ। ਹੋਰ ਬਹੁਤ ਸਾਰੇ ਐਸੇ ਫੈਸਲੇ ਲਏ ਸੀਗੇ, ਔਰ ਉਹੀ ਟਾਈਮ ਸੀਗਾ ਡੋਨਲਡ ਟਰੰਪ ਦੀ ਪਹਿਲੀ ਟਰਮ ਦਾ ਜਦੋਂ ਦੁਨੀਆ 'ਤੇ ਸਭ ਤੋਂ ਵੱਡੀ ਤਬਾਹੀ ਆਈ ਸੀਗੀ, ਕੋਵਿਡ 19। ਸੋ ਟਰੰਪ ਜਦੋਂ ਆਏ ਨੇ ਦੁਨੀਆ 'ਤੇ ਤਬਾਹੀਆਂ ਆਈਆਂ ਨੇ, ਹੁਣ ਦੂਜੀ ਤਬਾਹੀ ਉਹ ਇਰਾਨ ਜੰਗ ਲੈ ਕੇ ਆਏ ਨੇ। ਖੈਰ ਉਹਦੇ 'ਤੇ ਹੀ ਆਪਾਂ ਗੱਲ ਕਰਨ ਲੱਗੇ ਹੁਣ, ਕੋਵਿਡ 19 'ਤੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਸੋ ਪਹਿਲੀ ਟਰਮ ਦੇ ਵਿੱਚ ਉਹਨਾਂ ਨੇ ਜਿਹੜਾ ਅਮਰੀਕਾ ਦਾ ਓਬਾਮਾ ਦੇ ਟਾਈਮ ਦੇ ਉੱਤੇ ਬੜਾ ਵਧੀਆ ਸਮਝੌਤਾ ਹੋ ਗਿਆ ਸੀ, ਕੋਈ ਦੁਨੀਆ 'ਚ ਲੜਾਈ ਨਹੀਂ ਸੀ ਹੋਣੀ, ਕੋਈ ਤੇਲ ਦੀਆਂ ਕੀਮਤਾਂ ਨਹੀਂ ਸੀ ਵਧਣੀਆਂ, ਸਭ ਕੁਝ ਠੀਕ ਠਾਕ ਰਹਿਣਾ ਸੀਗਾ, ਔਰ ਇਸ ਖਿੱਤੇ ਦੇ ਵਿੱਚ ਵੀ ਸ਼ਾਂਤੀ ਰਹਿਣੀ ਸੀ। ਇਜ਼ਰਾਈਲ ਨੂੰ ਪਸੰਦ ਨਹੀਂ ਸੀ। ਇਜ਼ਰਾਈਲ ਯੂਸੀ ਇਸ ਪੂਰੇ ਸਮੀਕਰਨ ਦੇ ਵਿੱਚ ਇਜ਼ਰਾਈਲ ਇੱਕ ਐਸਾ ਪਲੇਅਰ ਹੈਗਾ ਜਿਹੜਾ ਕਿ ਕਦੇ ਕਦੇ ਅਮਰੀਕਾ ਦੀ ਵੀ ਨਹੀਂ ਸੁਣਦਾ। ਇਜ਼ਰਾਈਲ ਨੇ ਕਤਰ ਤੱਕ ਅਟੈਕ ਕਰਤਾ, ਉਹ ਕਤਰ ਜਿੱਥੇ ਅਮਰੀਕਾ ਦੇ ਫੌਜੀ ਅੱਡੇ ਨੇ। ਇਜ਼ਰਾਈਲ ਨਹੀਂ ਚਾਹੁੰਦਾ ਕਿ ਜਿਹੜਾ ਇਰਾਨ ਹੈ ਉਹ ਨਿਊਕਲੀਅਰ ਵੈਪਨਸ ਡੈਵਲਪ ਕਰੇ। ਇਸ ਤੋਂ ਪਹਿਲਾਂ ਵੀ ਇਜ਼ਰਾਈਲ ਨੇ ਬੜੀ ਵਾਰ ਐਸੇ ਹਮਲੇ ਕੀਤੇ ਹੈਗੇ ਨੇ। ਇਰਾਨ ਦੇ ਵਿੱਚ ਜਿਹੜਾ ਵੀ ਬੰਦਾ ਕਮਾਨ ਸੰਭਾਲਦਾ ਹੈ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਦੀ, ਉਹ ਬੰਦਾ ਆਪਣੀ ਜਾਨ ਤੋਂ ਹੱਥ ਧੋ ਬੈਠਦਾ। ਇਹ ਹਿਸਟਰੀ ਰਹੀ ਹੈ ਇਰਾਨ ਦੀ, ਚਾਹੇ ਗੋਲੀਆਂ ਮਾਰ ਕੇ ਉਹਨਾਂ ਨੂੰ ਘਰਾਂ 'ਚ ਮਾਰ ਦਿੱਤਾ, ਚਾਹੇ ਡਰੋਨ ਹਮਲੇ ਕਰਨੇ ਪੈਂਦੇ ਹੋਣ, ਚਾਹੇ ਪੂਰੀ ਦੀ ਪੂਰੀ ਜੰਗ ਕਿਉਂ ਨਾ ਛੇੜ ਦੇਣੀ ਪਵੇ। 9 ਸਾਇੰਟਿਸਟ ਮਾਰਦੇ ਨੇ। ਇਰਾਨ ਨੇ ਤਾਂ ਆਪਣੀ ਇੱਕ ਪੂਰੀ ਟੀਮ ਖੜੀ ਕਰ ਲਈ ਸੀਗੀ ਯੂਰੇਨੀਅਮ ਐਨਰਿਚਮੈਂਟ ਦੇ ਲਈ, ਜਿਹੜੀ ਖਤਮ ਕਰਤੀ। ਅਸਲ 'ਚ ਅਮੈਰੀਕਾ ਨੇ ਕਹਿ ਕੇ ਇਸ ਜੰਗ ਦੇ ਦਰਮਿਆਨ ਕਿ ਇਰਾਨ ਦੀ ਮਿਲਟਰੀ ਤੱਕ ਅਸੀਂ ਖਤਮ ਕਰਤੀ ਹੈ, ਮਿਲਟਰੀ ਮੁਲਟਰੀ ਕੋਈ ਨਹੀਂ ਸੀ ਖਤਮ ਹੋਈ। ਇਨਫੈਕਟ ਅਮੈਰੀਕਾ ਨੇ ਜਿਹੜੇ ਇਰਾਨ ਦੇ ਉੱਤੇ ਅਟੈਕ ਦੇ ਵਿੱਚ ਵਾਰਹੈਡਸ ਦਾ ਇਸਤੇਮਾਲ ਕੀਤਾ ਸੀਗਾ, ਥਾਡ, ਜਿਹਨੂੰ ਅਮੈਰੀਕਨ ਹਥਿਆਰਾਂ ਦਾ ਇੱਕ ਪਿਓ ਮੰਨਿਆ ਜਾਂਦਾ, ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ, ਥਾਡ ਸਿਸਟਮ ਸੁਣਿਆ ਹੀ ਹੋਣਾ ਤੁਸੀਂ। ਇਹ ਥਾਡ ਜਿਹੜਾ ਇਹ ਬੜੀ ਖਤਰਨਾਕ ਚੀਜ਼ ਹੈ। ਅਮੈਰੀਕਾ ਨੇ 2013-14 ਤੋਂ ਲੈ ਕੇ 2013 ਦੇ ਦਰਮਿਆਨ ਇਹਨੂੰ ਡੈਵਲਪ ਕੀਤਾ ਸੀਗਾ। ਬੜੀਆਂ ਖਤਰਨਾਕ ਐਂਟੀ ਬਲੈਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਹੈਗਾ ਇਹ। ਅਤੇ ਉੱਧਰੋਂ ਇਰਾਨ ਨੇ ਜਿਹੜੀਆਂ ਆਪਣੀਆਂ ਛੋਟੀਆਂ ਛੋਟੀਆਂ ਮਿਜ਼ਾਈਲਾਂ ਜਾਂ ਛੋਟੇ ਛੋਟੇ ਡਰੋਨ ਦਾਗੇ ਸੀਗੇ, ਉਹਨਾਂ ਨੂੰ ਰੋਕਣ ਦੇ ਲਈ ਅਮਰੀਕਾ ਨੇ ਥਾਡ ਤੈਨਾਤ ਕਰਤੇ ਸੀਗੇ। ਔਰ ਥਾਡ ਜਿਹੜੇ ਨੇ ਅਮਰੀਕਾ ਦੇ ਕੋਲ, ਮੋਟਾ ਮੋਟਾ ਜਿਹਾ ਇਹ ਮੰਨਿਆ ਜਾਂਦਾ ਕਿ ਐਕਟਿਵ ਜਿਹੜੇ ਥਾਡ ਹੈਗੇ ਨੇ ਜਾਂ ਇਹ ਸਿਸਟਮ ਹੈਗਾ ਮਿਜ਼ਾਈਲ ਡਿਫੈਂਸ ਸਿਸਟਮ, ਇਹ 500 to 550 ਦੇ ਆਸ ਪਾਸ ਟੋਟਲ ਗਿਣਤੀ ਦੇ ਵਿੱਚ ਹੈਗਾ। ਹੁਣ ਆਏ ਨਹੀਂ ਕਿ ਹਜ਼ਾਰਾਂ ਦੀ ਗਿਣਤੀ 'ਚ ਹੋਊਗਾ ਉਹਨਾਂ ਦੇ ਕੋਲ, ਇੰਨੇ ਦੀ ਤਾਂ ਲੋੜ ਵੀ ਨਹੀਂ ਪੈਂਦੀ। ਪਰ ਇਰਾਨ ਨੇ ਇਹੀ ਕੁਛ ਕੀਤਾ ਇਸ ਜੰਗ ਦੇ ਵਿੱਚ। ਜਿਹੜਾ ਅਮੈਰੀਕਾ ਇਹ ਕਹਿ ਰਿਹਾ ਸੀਗਾ ਕਿ ਇਰਾਨ ਦੀ ਅੱਧੀ ਮਿਲਟਰੀ ਖਤਮ ਕਰਤੀ, ਇਰਾਨ ਨੇ ਆਪਣੇ ਛੋਟੇ ਛੋਟੇ ਘਟੀਆ ਘਟੀਆ ਜਿਹੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਅਮੈਰੀਕਾ ਦੇ ਥਾਡ ਸਿਸਟਮ ਨੂੰ ਲਗਭਗ ਅੱਧੇ ਤੋਂ ਵੀ ਵੱਧ ਖਤਮ ਕਰਕੇ ਰੱਖਤਾ। ਅਮੈਰੀਕਾ ਨੂੰ ਉਹ ਡਿਫੈਂਸ ਸਿਸਟਮ ਵਰਤਣੇ ਪਏ, ਔਰ ਉਹਦੇ 'ਚ ਉਹਨਾਂ ਦੇ ਕੋਲ ਹੁਣ ਮੰਨਿਆ ਜਾ ਰਿਹਾ ਕਿ 100 to 150 ਦੇ ਕਰੀਬ ਹੀ ਥਾਡ ਬਚੇ ਨੇ। ਨਾ ਅਮੈਰੀਕਾ ਵਾਂਟਸ ਟੂ ਡਿਵੈਲਪ ਨਿਊ ਥਾਡ ਸਿਸਟਮ, ਨਵੀਆਂ ਮਿਜ਼ਾਈਲਾਂ ਬਣਾਉਣਾ ਚਾਹੁੰਦਾ, ਨਵੇਂ ਏਅਰ ਡਿਫੈਂਸ ਸਿਸਟਮ ਤਿਆਰ ਕਰਨਾ ਚਾਹੁੰਦਾ, ਨਵੇਂ ਡਰੋਨਸ ਤਿਆਰ ਕਰਨਾ ਚਾਹੁੰਦਾ। ਕੋਈ ਸ਼ੱਕ ਨਹੀਂ ਕਰੂਗਾ, ਅਮੈਰੀਕਾ ਕਰੇਗਾ। ਅਸਲ 'ਚ ਸਾਰੀ ਕਹਾਣੀ ਦੀ ਇੱਕ ਜਿਹੜੀ ਵਜ੍ਹਾ ਸੀਗੀ ਜਾਂ ਇਸ ਪ੍ਰੋਗਰਾਮ ਨੂੰ ਕਰਨ ਦਾ ਜਿਹੜਾ ਇੱਕ ਜਿਹੜਾ ਕਾਰਨ ਸੀ, ਉਹ ਮੇਰੇ ਉਦੋਂ ਦਿਮਾਗ 'ਚ ਆਇਆ ਕਿ ਜਦੋਂ ਇੱਕ ਦਿਨ ਖਬਰ ਪੜ ਰਹੇ ਸੀਗੇ ਕਿ ਔਕਸ ਸਮਝੌਤਾ ਹੋਇਆ ਅਮੈਰੀਕਾ ਆਸਟ੍ਰੇਲੀਆ ਅਤੇ UK ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਹੀ ਪਤਾ, ਪਿੱਛੇ ਜੇ ਇੱਕ ਖਬਰ ਆਈ ਸੀਗੀ ਕਿ ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਨਵੀਆਂ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਨੇ ਉਹ ਅਸੀਂ ਜਦੋਂ ਤੁਹਾਨੂੰ ਦੇਵਾਂਗੇ ਉਦੋਂ ਦੇਵਾਂਗੇ, ਹਾਲ ਫਿਲਹਾਲ ਸਾਡੇ ਕੋਲੋਂ ਵਰਤੀਆਂ ਹੋਈਆਂ ਸਬਮਰੀਨਸ ਲੈ ਲਓ। ਬਈ ਇਹ ਦੁਨੀਆ ਦੇ ਕਿਹੜੇ ਹਿੱਸੇ ਦੇ ਵਿੱਚ ਐਸਾ ਸਮਝੌਤਾ ਹੋਇਆ ਹੈ ਕਿ ਵਰਤਿਆ ਹੋਇਆ ਸਮਾਨ ਇੱਕ ਦੇਸ਼ ਦੂਸਰੇ ਦੇਸ਼ ਨੂੰ ਦੇ ਰਿਹਾ ਹੋਵੇ? ਔਕਸ ਸਮਝੌਤੇ ਦਾ ਦਬਾਅ ਜ਼ਰੂਰ ਹੈਗਾ, UK ਔਰ ਆਸਟ੍ਰੇਲੀਆ ਅਮੈਰੀਕਾ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ, ਬਟ ਅਮੈਰੀਕਾ ਇਸ ਵਕਤ ਨਿਊਕਲੀਅਰ ਪਾਵਰਡ ਸਬਮਰੀਨ ਆਸਟ੍ਰੇਲੀਆ ਨੂੰ ਦੇ ਨਹੀਂ ਪਾ ਰਿਹਾ। ਕਿਉਂ? ਇੱਦਾਂ ਨਹੀਂ ਕਿ ਉਹਨਾਂ ਕੋਲ ਟੈਕਨੋਲੋਜੀ ਨਹੀਂ ਹੈਗੀ, ਇੱਦਾਂ ਕਿ ਉਹਨਾਂ ਦੇ ਕੋਲ ਹਲੇ ਹੋਰ ਹਥਿਆਰ ਬਣਾਉਣੇ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਹੀ ਇੰਨਾ। ਸੋ ਇੱਕ ਸਮਝੌਤੇ ਨੂੰ ਟਾਲਣ ਦੇ ਲਈ ਉਹ ਦੂਸਰੇ ਸਮਝੌਤੇ ਦੇ ਵਿੱਚ ਇਸ ਕਿਸਮ ਦੀ ਕੰਪਰੋਮਾਈਜ਼ ਕਰ ਰਹੇ ਨੇ। ਫਿਰ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਐਡੀ ਕਿਹੜੀ ਗੱਲ ਹੋ ਗਈ ਕਿ ਅਮੈਰੀਕਾ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਥਿਆਰ ਬਣਾਉਣ ਵਾਲੀ ਤਾਕਤ ਹੈ, ਇਜ਼ਰਾਈਲ ਰਸ਼ੀਆ ਹੈਗੇ ਨੇ, ਬਟ ਅਮੈਰੀਕਾ ਤੋਂ ਉੱਪਰ ਕਿਹੜਾ ਹੋ ਜੂਗਾ, ਉਹ ਤਾਂ ਰਾਤੋ ਰਾਤ ਦੇ ਵਿੱਚ ਹਥਿਆਰ ਬਣਾ ਦਿੰਦੇ ਨੇ। ਉਹਨਾਂ ਦੇ ਕੋਲ ਇੰਨੀ ਮਾਰਾਮਾਰੀ ਪਈ ਹੋਈ ਹੈ ਵੀ ਹਥਿਆਰ ਨਹੀਂ ਬਣਾ ਪਾ ਰਹੇ ਹੈਗੇ ਉਹ, ਅਤੇ ਸਬਮਰੀਨਸ ਨਹੀਂ ਦੇ ਪਾ ਰਹੇ ਹੈਗੇ ਆਸਟ੍ਰੇਲੀਆ ਨੂੰ, ਅਤੇ ਕਹਿੰਦੇ ਨੇ ਕਿ ਤੁਸੀਂ ਵਰਤੀਆਂ ਹੋਈਆਂ ਹੀ ਲੈ ਲਓ ਫਿਲਹਾਲ ਯਾਰ, ਆਹ ਸਾਡੇ ਵਿਹੜੇ 'ਚ ਪਈਆਂ ਨੇ ਜਾਂ ਪਿਛਲੇ ਬੰਨੇ ਪਈਆਂ ਨੇ, ਆਹ ਚੱਕ ਕੇ ਲੈ ਜਾਓ। ਲੈ ਦੱਸ, ਇਹ ਕਾਰਨ ਨਹੀਂ ਹੈਗਾ। ਔਰ ਇਹ ਵੀ ਕਾਰਨ ਨਹੀਂ ਹੈਗਾ ਕਿ ਉਹ ਇਰਾਨ ਜਿਹੜਾ ਆਲਮੋਸਟ ਕੀ ਬਲਕਿ ਪੂਰੀ ਤਰ੍ਹਾਂ ਦੇ ਨਾਲ ਮੰਨੇ ਹੀ ਪਏ ਸੀਗੇ ਕਿ ਆਹ ਲਓ ਚੱਕੋ ਸਮਝੌਤਾ, ਜਦੋਂ ਉਹ ਪਰਮਾਣੂ ਹਥਿਆਰ ਨਾ ਡਿਵੈਲਪ ਕਰਨ ਵਾਲਾ ਸਮਝੌਤਾ ਕਰਨ ਲਈ ਬੈਠੇ ਨੇ, ਤੇ ਤੁਸੀਂ 13 ਜੂਨ ਨੂੰ ਉਧਰ ਇਜ਼ਰਾਈਲ ਤੋਂ ਮਿਜ਼ਾਈਲਾਂ ਚਲਵਾ ਦਿੰਦੇ ਹੋ, ਜੇ ਇਜ਼ਰਾਈਲ ਤੋਂ ਤੁਸੀਂ ਨਹੀਂ ਚਲਵਾਈਆਂ ਤਾਂ ਇਜ਼ਰਾਈਲ ਨੇ ਜੇ ਆਪ ਹੀ ਚਲਾਤੀਆਂ ਨੇ, ਆਪ ਹੀ ਅਟੈਕ ਕਰਦੇ ਨੇ, ਇਹਦਾ ਮਤਲਬ ਇਜ਼ਰਾਈਲ ਵੀ ਤੁਹਾਡੇ ਕੰਟਰੋਲ 'ਚ ਨਹੀਂ, ਅਤੇ ਜੇ ਕੰਟਰੋਲ 'ਚ ਨਹੀਂ ਤਾਂ ਫਿਰ ਉਹਦਾ ਸਾਥ ਕਿਉਂ ਦਿੱਤਾ ਉਦੋਂ 28 ਫਰਵਰੀ 2026 ਨੂੰ ਜਦੋਂ ਇਜ਼ਰਾਈਲ ਨੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਪਹਿਲਾ ਅਟੈਕ ਕੀਤਾ ਸੀ, ਅਮੈਰੀਕਾ ਨੂੰ ਸਾਥ ਦੇਣ ਦੀ ਕੀ ਲੋੜ ਪਈ ਸੀ? ਨੰਬਰ ਇੱਕ ਸਵਾਲ। ਨੰਬਰ ਦੋ ਸਵਾਲ, ਸਮਝੌਤੇ ਦੀ ਫਿਰ ਕੀ ਜਿਹੜੀ ਐਗਰੀਮੈਂਟ ਦੋ ਦੇਸ਼ਾਂ ਦੇ ਵਿੱਚ ਜਦੋਂ ਹੁੰਦਾ ਹੈ, ਜਦੋਂ ਸਮਝੌਤੇ ਹੁੰਦੇ ਨੇ, ਸਮਝੌਤੇ ਦਾ ਕੀ ਵਜੂਦ ਰਹਿ ਗਿਆ? ਅਮੈਰੀਕਾ ਆਸਟ੍ਰੇਲੀਆ ਯੂਕੇ ਦੇ ਵਿੱਚ ਸਮਝੌਤਾ ਹੋਇਆ ਹੋਇਆ ਔਕਸ ਦਾ, ਕੀ ਵਜੂਦ ਰਹਿ ਜਾਂਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਨਵੀਆਂ ਸਬਮਰੀਨਸ ਦੇਵਾਂਗੇ ਅਤੇ ਫਿਰ ਉਹ ਤੋਂ ਬਾਅਦ ਟੈਕਨੋਲੋਜੀ ਟ੍ਰਾਂਸਫਰ ਕਰਾਂਗੇ? ਹੁਣ ਤੁਸੀਂ ਕਹਿ ਰਹੇ ਹੋ ਕਿ ਹਾਲੇ ਪੁਰਾਣੀਆਂ ਲੈ ਲਓ, ਹਾਲੇ ਉਹ ਥੋੜ੍ਹਾ ਜਿਹਾ ਡਿਲੇ ਹੋਏਗਾ। ਕਮਾਲ ਹੈ, ਇੱਕ ਪਾਸੇ ਤੁਸੀਂ ਈਰਾਨ ਦੇ ਨਾਲ ਸਮਝੌਤਾ ਕਰ ਰਹੇ ਹੋ ਕਿ ਠੀਕ ਹੈ ਸਾਡੀ ਗੱਲ ਮੰਨ ਗਏ ਹੋ, ਠੀਕ ਹੈ ਅਸੀਂ ਵੀ ਅਟੈਕ ਨਹੀਂ ਕਰਦੇ, ਦੂਜੇ ਪਾਸਿਓਂ ਇਜ਼ਰਾਈਲ ਅਟੈਕ ਕਰਦਾ ਤਾਂ ਤੁਸੀਂ ਨਾਲ ਹੀ ਸਾਥ ਦੇ ਦਿੰਦੇ ਹੋ। ਕੀ ਵਜੂਦ ਰਹਿ ਗਿਆ ਤੁਹਾਡੇ ਸ਼ਬਦਾਂ ਦਾ? ਅੰਗਰੇਜ਼ੀ 'ਚ ਕਹਾਵਤ ਹੁੰਦੀ ਹੈ ਕਿ ਅ ਮੈਨ ਇਜ਼ ਨੋਨ ਬਾਏ ਹਿਜ਼ ਵਰਡ, ਇੱਕ ਆਦਮੀ ਜਿਹੜਾ ਉਹਦੀ ਜ਼ੁਬਾਨ ਤੋਂ ਜਾਣਿਆ ਜਾਂਦਾ, ਉਹਦੇ ਉਹ ਕਿਸ ਕਿੰਨਾ ਕੁ ਭਰੋਸਾ ਦਿੰਦਾ, ਉਹ ਕਿੰਨੇ ਕੁ ਆਪਣੇ ਸ਼ਬਦਾਂ ਦੇ ਉੱਤੇ ਟਿਕਿਆ ਰਹਿੰਦਾ। ਆਦਮੀ ਨਹੀਂ ਹੈਗੇ ਤੁਸੀਂ ਟਰੰਪ ਸਾਹਿਬ ਫਿਰ ਤਾਂ ਇਸ ਹਿਸਾਬ ਦੇ ਨਾਲ। ਖੈਰ, ਇਸ ਪੂਰੇ ਜੀਓਪੋਲੀਟੀਕਲ ਸੀਨ ਦੇ ਵਿੱਚ, ਇਸ ਸਿਨਾਰੀਓ 'ਚ, ਇਹ ਜਿਵੇਂ ਜਿਸ ਕਿਸਮ ਦੇ ਨਾਲ ਇਹ ਲੜਾਈ ਹੋਈ, ਫਿਰ ਸਮਝੌਤਾ ਹੋਇਆ, ਬਹੁਤ ਜ਼ਿਆਦਾ ਨਾਟਕੀ ਸੀ ਯਾਰ। ਤੁਸੀਂ ਹਜ਼ਮ ਨਹੀਂ ਕਰ ਸਕਦੇ ਇਸ ਕਿਸਮ ਦੀਆਂ ਚੀਜ਼ਾਂ ਨੂੰ ਜੇ ਤੁਸੀਂ ਜੀਓਪੋਲੀਟਿਕਸ ਨੂੰ ਸਮਝਦੇ ਹੋ। ਕਈ ਵਾਰ ਤਾਂ ਹਾਸਾ ਹੀ ਆਇਆ ਵੀ ਹੋ ਕੀ ਰਿਹਾ, ਇੱਦਾਂ ਕਿਉਂ ਹੋ ਰਿਹਾ। ਫੋਰ ਐਗਜ਼ਾਮਪਲ, ਅੱਜ ਦੇ ਦਿਨ ਖਬਰ ਇੱਕ ਪੜ੍ਹੀ, ਅਮੈਰੀਕਾ ਨੇ ਕਾਲੀ ਕਾਲੀ 'ਚ ਕਹਿਤਾ ਕਿ ਸਾਡਾ ਦੋਹਾ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਈਰਾਨ ਦੇ ਨਾਲ। ਅਸੀਂ ਸਵੇਰੇ ਹੀ ਅੰਦਾਜ਼ਾ ਲਗਾ ਲਿਆ ਸੀਗਾ ਖਬਰਾਂ ਦੇ ਵਿੱਚ ਕਿ ਈਰਾਨ ਦੀ ਪਹਿਲਾਂ ਵੇਟ ਕਰ ਲਓ, ਔਰ ਉਹੀ ਗੱਲ ਹੋਈ। ਸ਼ਾਮ ਹੁੰਦਿਆਂ ਹੁੰਦਿਆਂ ਈਰਾਨ ਕਹਿੰਦਾ ਕਿ ਨਹੀਂ, ਸਾਡੇ ਤਾਂ ਕੋਈ ਗੱਲ ਨਹੀਂ, ਇੱਦ ਪਤਾ ਹੀ ਨਹੀਂ ਹੈਗਾ। ਮਤਲਬ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਅੱਜ ਅਸੀਂ ਫਲਾਣਿਆਂ ਦੇ ਘਰੇ ਜਾ ਰਹੇ ਹੈਗੇ ਹਾਂ ਅਤੇ ਪਾਰਟੀ ਕਰਨ ਲੱਗੇ ਹਾਂ, ਅਤੇ ਫਲਾਣਾ ਬੰਦਾ ਕਹੇ ਯਾਰ ਸਾਨੂੰ ਦੱਸ ਤਾਂ ਦਿਓ, ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ, ਸਾਨੂੰ ਤਾਂ ਤੁਸੀਂ ਦੱਸਿਆ ਹੀ ਨਹੀਂ ਵੀ ਸਾਡੇ ਘਰੇ ਅੱਜ ਪਾਰਟੀ ਕਰਨੀ ਹੈ। ਆ ਰਹੇ ਹੋ, ਆਉਣ ਦੀ ਕੋਈ ਟਾਈਮ ਤੈਅ ਹੋਈ ਹੋਏਗੀ ਦੋ ਦੇਸ਼ਾਂ ਦੇ ਦਰਮਿਆਨ? ਆਰ ਯੂ ਸੀਰੀਅਸ? ਇੱਦਾਂ ਅਕੋਰਡ ਹੁੰਦੇ ਨੇ, ਇੱਦਾਂ ਅਗਰੀਮੈਂਟ ਹੁੰਦੇ ਨੇ, ਇੱਦਾਂ ਸਮਝੌਤੇ ਇੱਦਾਂ ਤੁਰਦੇ ਹੁੰਦੇ ਨੇ? ਮੈਨੂੰ ਬਹੁਤ ਜ਼ਿਆਦਾ ਸ਼ੱਕ ਹੋ ਰਿਹਾ ਹੈਗਾ ਕਿ ਇਸ ਪੂਰੇ ਟਾਸਕ ਦੇ ਪਿੱਛੇ ਮਾਸਟਰ ਮਾਈਂਡ ਹੈ ਕੌਣ। ਮਾਸਟਰ ਅਤੇ ਮਾਈਂਡ ਦੋਵੇਂ ਸ਼ਬਦ ਧੱਕਾ ਨੇ ਉਹਦੇ ਨਾਲ ਉਹ। ਖੈਰ, ਐਨੀਵੇਜ਼, ਹੁਣ ਇੱਥੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਇੱਕ ਤਾਂ ਹੋਇਆ ਮਿਲਟਰੀ ਪ੍ਰੈਸ਼ਰ, ਦੂਸਰਾ ਹੋਇਆ ਡਿਪਲੋਮੈਟਿਕ ਪ੍ਰੈਸ਼ਰ। ਮਿਲਟਰੀ ਪ੍ਰੈਸ਼ਰ ਇੱਦਾਂ ਕਿ ਅਮੈਰੀਕਾ ਨੇ ਈਰਾਨ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਹਵਾਈ ਹਮਲੇ ਕਰਤੇ, ਜ਼ਮੀਨੀ ਤਾਂ ਕਹਿ ਨਹੀਂ ਸਕਦੇ, ਸਮੁੰਦਰੀ ਘੇਰਾਬੰਦੀ ਕੀਤੀ, ਈਰਾਨ ਨੇ ਜਵਾਬ ਦਿੱਤਾ। ਡਿਪਲੋਮੈਟਿਕ ਪ੍ਰੈਸ਼ਰ, ਦੋਹਾਂ ਦੇਸ਼ਾਂ ਦੇ ਵਿੱਚ ਇੰਟਰਮ ਡੀਲ ਜਿਹੜੀ ਉਹ ਲਗਭਗ ਸਿਰੇ ਹੋ ਗਈ ਸੀਗੀ, ਔਰ ਈਰਾਨ ਨੇ ਵੀ ਖਬਰਾਂ ਲਿਆਤੀਆਂ ਯੂਨਾਈਟਿਡ ਨੇਸ਼ਨ। ਦੇਖੋ, ਜੇ ਮੇਰੇ ਵਰਗਾ ਬੰਦਾ ਇੱਥੇ ਸਟੂਡੀਓ ਦੇ ਵਿੱਚ ਬੈਠ ਕੇ ਆ ਸਾਰੀ ਡਿਟੇਲ ਕੱਢ ਸਕਦਾ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇਸ ਤਰੀਕ ਨੂੰ ਇੰਨੀਆਂ ਇਹ ਸਾਰੀਆਂ ਚੀਜ਼ਾਂ ਸਿਰੇ ਚੜ੍ਹ ਗਈਆਂ ਸੀ, ਤਾਂ ਦੁਨੀਆ ਦੇ ਮੀਡੀਆ ਦੇ ਵਿੱਚ ਥੋੜ੍ਹਾ ਜਿਹਾ ਫਰੋਲਣ ਦੀ ਕੋਸ਼ਿਸ਼ ਕਰਿਓ। ਬੜੀਆਂ ਖਬਰਾਂ ਪਈਆਂ ਨੇ, ਸਾਰਾ ਕੁਛ ਜੱਗ ਜ਼ਾਹਰ ਹੈ, ਪਤਾ ਹੈਗਾ ਕਿ ਕੀ ਹੋਇਆ, ਅਤੇ ਫਿਰ ਤੁਸੀਂ ਡਰਾਮਾ ਕਿਹਦੇ ਅੱਗੇ ਰਚ ਰਹੇ ਹੈਗੇ ਹੋ? ਇੱਕ ਖਬਰ ਜਾਂ ਇੱਕ ਜਿਹੜਾ ਪ੍ਰੋਗਰਾਮ ਪੂਰਾ ਕੀਤਾ ਸੀਗਾ ਹੋਰਮੁਜ਼ ਸਟ੍ਰੇਟ ਦੇ ਉੱਤੇ ਆਪਾਂ, ਜਦੋਂ ਇਹ ਜੰਗ ਹੋਈ ਹੋ ਸੀਗੀ, ਕਿ ਇਹ ਜਿਹੜਾ ਸਟ੍ਰੇਟ ਆਫ ਹੋਰਮੁਜ਼ ਹੈ, ਇਹ ਐਸਾ ਤੇਲ ਦਾ, ਗੈਸ ਦਾ ਇੱਕ ਐਸਾ ਮਹੱਤਵਪੂਰਨ ਚੈੱਕ ਪੁਆਇੰਟ ਹੈਗਾ ਕਿ ਜੇ ਇਹਨੂੰ ਬੰਦ ਕਰ ਦੋਗੇ ਤਾਂ ਵਰਲਡ ਇਕੋਨਮੀ ਇੱਕ ਤਰੀਕੇ ਦੇ ਨਾਲ ਜੇ ਖਤਮ ਨਹੀਂ ਹੋਊਗੀ, ਤਬਾਹ ਨਹੀਂ ਹੋਊਗੀ, ਤਾਂ ਐਟਲੀਸਟ ਲੜਖੜਾ ਜੂਗੀ। ਜੇ ਇਕੋਨਮੀ ਚਾਰ ਲੱਤਾਂ ਦਾ ਇੱਕ ਜਾਨਵਰ ਹੈਗਾ ਤਾਂ ਉਹਦੀਆਂ ਦੋ ਲੱਤਾਂ ਤੁਸੀਂ ਕੰਡਮ ਕਰਤੀਆਂ ਨੇ, ਅਤੇ ਦੋ ਲੱਤਾਂ ਦੇ ਉੱਤੇ ਉਹ ਜਾਨਵਰ ਤੁਰ ਨਹੀਂ ਸਕਦਾ। ਇਕੋਨਮੀ ਇੱਕ ਐਸਾ, ਜੇ ਕੋਈ ਟੂਲ ਹੈਗਾ ਜਾਂ ਐਸਾ ਇੱਕ ਕੋਈ ਇਸ ਕਿਸਮ ਦਾ ਇੱਕ ਤੁਸੀਂ ਸਮਝ ਸਕਦੇ ਹੋ ਕਿ ਇਸ ਕਿਸਮ ਦੇ ਨਾਲ ਇਹ ਮਸ਼ੀਨਰੀ ਕੰਮ ਕਰਦੀ ਹੈ। ਕਿਉਂ? ਕਿਉਂਕਿ ਕਿਹਾ ਤਾਂ ਇਹ ਜਾਂਦਾ ਕਿ ਹੋਰਮੁਜ਼ ਸਟ੍ਰੇਟ ਵਰਲਡ ਵਾਈਡ 20% ਓਇਲ, LNG ਜਿਹੜੀ ਲਿਕੁਇਡ ਨੈਚੁਰਲ ਗੈਸ ਹੁੰਦੀ ਹੈ, ਅਤੇ ਹੋਰ ਇਸ ਕਿਸਮ ਦੇ ਜਿਹੜੇ ਕਰੂਡ ਓਇਲ ਵਗੈਰਾ ਵਗੈਰਾ ਦੀ ਸਪਲਾਈ ਦਾ ਇੱਕ ਇੰਪੋਰਟੈਂਟ ਰਾਹ ਹੈਗਾ। ਅਤੇ ਜਦੋਂ ਇਹ ਬਾਜ਼ਾਰ ਇਹ ਬੰਦ ਹੁੰਦਾ ਤਾਂ ਬਾਜ਼ਾਰ ਦੇ ਉੱਤੇ ਇਹਦਾ ਅਸਰ ਦਿਖਦਾ, ਤੇਲ ਦੀਆਂ ਕੀਮਤਾਂ ਆਸਮਾਨ ਛੂਹ ਜਾਂਦੀਆਂ ਨੇ, ਕਿਉਂਕਿ ਉਹ 20% ਜਿਹੜੀ ਹੈ ਉਹ ਦੁਨੀਆ ਦੀ 80% ਨੂੰ ਕੰਟਰੋਲ ਵੀ ਕਰ ਰਹੀ ਹੈ ਅਤੇ ਉਹਨੂੰ ਚੱਲਦਾ ਵੀ ਕਰ ਰਹੀ ਹੈ। ਉਹ ਕਿੱਦਾਂ? ਉਹਦਾ ਵੀ ਮੈਂ ਤੁਹਾਨੂੰ ਵਜ੍ਹਾ ਦੱਸਦਾ, ਯਾਦ ਰੱਖਿਓ, ਮੈਂ ਦੱਸਦਾ ਤੁਹਾਨੂੰ ਇਹ 20% ਕਿੱਦਾਂ ਕੰਟਰੋਲ ਕਰਦਾ। ਹੁਣ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੂਡ ਆਇਲ ਕਿੱਥੇ ਹੈ? ਤੁਸੀਂ ਕਹੋਗੇ ਖਾੜੀ ਮੁਲਕ, ਨਹੀਂ, ਵੈਨਜ਼ੂਏਲਾ, ਜਿੱਥੇ ਅਮਰੀਕਾ ਨੇ ਆਲਰੇਡੀ ਕੰਟਰੋਲ ਲਿਆ ਹੋਇਆ। ਹਾਂ, ਕਰੂਡ ਆਇਲ ਵੈਨਜ਼ੂਏਲਾ ਤੋਂ ਇਲਾਵਾ ਕੈਨੇਡਾ ਵੀ ਹੈ, ਬ੍ਰਾਜ਼ੀਲ ਵੀ ਹੈ, ਇਹਨਾਂ ਅਮਰੀਕਾ ਦੇ ਵਿੱਚ ਵੀ ਹੈਗਾ। ਅਮਰੀਕਾ ਦੀਆਂ ਆਪਣੀਆਂ ਲੋੜਾਂ ਤਾਂ ਪੂਰੀਆਂ ਹੋ ਹੀ ਰਹੀਆਂ ਨੇ ਉਹਨਾਂ ਦੇ ਤੇਲ ਤੋਂ, ਬਟ ਅਮਰੀਕਾ ਇਸ ਆਇਲ ਨੂੰ ਇੱਕ ਤਰੀਕੇ ਦੇ ਨਾਲ ਵਰਲਡ ਵਾਈਡ ਇੱਕ ਟੂਲ ਦੇ ਤੌਰ 'ਤੇ ਇਸਤੇਮਾਲ ਕਰਦਾ। ਕਿਵੇਂ? ਕਿਉਂਕਿ ਜਿੰਨੇ ਵੀ ਖਾੜੀ ਮੁਲਕ ਨੇ, ਸਾਊਦੀ ਅਰਬ, ਕਤਰ ਜਾਂ ਜਿੰਨੇ ਵੀ ਦੇਸ਼ ਹੈਗੇ ਨੇ, ਇਹ ਸਾਰੇ ਓਮਾਨ, ਬਹਰੀਨ, ਇਹ ਸਾਰੇ ਜਿੰਨਾ ਵੀ ਕੱਚਾ ਤੇਲ ਦੁਨੀਆ ਦੇ ਜਿੰਨਿਆਂ ਵੀ ਦੂਜਿਆਂ ਦੇਸ਼ਾਂ ਨੂੰ ਵੇਚਦੇ ਨੇ, ਉਹਨੂੰ ਵੇਚਣ ਦੇ ਲਈ ਉਹ ਜਿਸ ਕਰੰਸੀ ਦਾ ਇਸਤੇਮਾਲ ਕਰਦੇ ਨੇ ਉਹ ਹੈਗੀ ਹੈ US ਕਰੰਸੀ। ਨੰਬਰ ਵਨ ਥਿੰਗ। ਨੰਬਰ ਦੋ, ਇਹ ਇੱਕ ਕਰੰਸੀ ਪਲੱਸ, ਇਹ ਤੋਂ ਇਲਾਵਾ ਇਹ ਕਰੰਸੀ ਦੀ ਉਹ ਖੇਡ ਇੱਕ ਤਰ੍ਹਾਂ ਦੇ ਨਾਲ ਮੰਨ ਲਓ ਤੁਸੀਂ। ਇਹ ਕਰੰਸੀ ਜਿਹੜੀ ਹੈਗੀ ਇਹ ਆਸਟ੍ਰੇਲੀਆ ਦੀ ਕ੍ਰੈਡਿਟ ਮਾਰਕੀਟ ਨੂੰ, ਉੱਥੋਂ ਦੀ ਇਨਵੈਸਟਰ ਮਾਰਕੀਟ ਨੂੰ, ਉੱਥੋਂ ਦੇ ਬਾਜ਼ਾਰ ਨੂੰ ਔਰ ਦੁਨੀਆ ਭਰ ਦੀ ਇਕੋਨਮੀ ਨੂੰ ਚੱਲਦਾ ਰੱਖਣ ਦੇ ਲਈ ਇੱਕ ਟੂਲ ਹੈ। ਇਜ਼ ਇਟ ਪੋਸੀਬਲ ਕਿ ਇਹ ਕਰੰਸੀ ਦੇ ਬਰਾਬਰ ਇੱਕ ਹੋਰ ਕਰੰਸੀ ਵੀ ਹੋਵੇ, ਕਿ ਜੇ ਦੋ ਕਰੰਸੀ ਜਿਹੜੀਆਂ ਨੇ ਉਹ ਦੁਨੀਆ ਨੂੰ ਚੱਲਦਾ ਰੱਖਣ, ਤਾਂ ਕਿ ਜੇ ਇੱਕ ਕਰੰਸੀ ਕਦੇ ਨਾ ਕਦੇ ਖਤਮ ਹੁੰਦੀ ਹੈ ਤਾਂ ਦੁਨੀਆ 'ਚ ਐਸਾ ਸੰਕਟ ਕਦੇ ਦੁਬਾਰਾ ਨਾ ਆਵੇ। ਇਜ਼ ਇਟ ਪੋਸੀਬਲ? ਯੈਸ, ਇਟ ਇਜ਼ ਪੋਸੀਬਲ। ਵੁੱਡ ਇਟ ਵਰਕ? 100% ਵਰਕ। ਰਸ਼ੀਆ ਸ਼ੁਰੂ ਤੋਂ ਇਹੀ ਕਹਿੰਦਾ ਆਇਆ ਹੈਗਾ ਕਿ ਰੂਬਲ ਨੂੰ ਇੱਕ ਬੈਲੈਂਸਡ ਕਰੰਸੀ ਹੋਣਾ ਚਾਹੀਦਾ। ਇਸੇ ਕਰਕੇ ਤੁਸੀਂ ਰਸ਼ੀਆ ਦੇ ਉੱਤੇ ਸੈਂਕਸ਼ਨ ਲਗਾ ਦਿੰਦੇ ਹੋ ਕਿ ਜੇ ਰਸ਼ੀਆ ਇੱਦਾਂ ਦੀ ਗੱਲ ਕਰਦਾ ਤਾਂ ਰਸ਼ੀਆ ਤੋਂ ਜੇ ਤੁਸੀਂ ਸਮਾਨ ਖਰੀਦੋ ਤਾਂ ਤੁਸੀਂ ਫਿਰ ਅਮਰੀਕਾ ਦੇ ਨਾਲ ਡੀਲ ਨਹੀਂ ਕਰ ਸਕਦੇ ਹੈਗੇ। ਅਮਰੀਕਾ ਦੇ ਨਾਲ ਤੁਹਾਡੇ ਕਾਟੇ, ਔਰ ਅਮਰੀਕਾ ਦਾ ਮਤਲਬ ਸਿਰਫ ਅਮਰੀਕਾ ਇਟਸੈਲਫ ਇਜ਼ US ਮਾਰਕੀਟ ਨਹੀਂ ਹੈਗੀ, ਬਲਕਿ ਹੁਣ ਤੱਕ ਤਾਂ ਉਹਦੇ ਕਹੇ ਦੇ ਉੱਤੇ ਚੱਲਣ ਵਾਲੀ ਪੂਰੀ ਦੀ ਪੂਰੀ ਯੂਰੋਪੀਅਨ ਮਾਰਕੀਟ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਲੈਟਿਨ ਕੰਟਰੀਜ਼ ਜਿਹੜੇ ਅਮਰੀਕਾ ਦੇ ਕਹੇ 'ਤੇ ਝੁੱਕ ਜਾਂਦੇ ਸੀ ਬ੍ਰੈਕਟਾਂ ਦੇ ਵਿੱਚ, ਵੈਨਜ਼ੂਏਲਾ ਜਾਂ ਕਿਊਬਾ ਨਹੀਂ ਰੱਖ ਸਕਦੇ ਆਪਾਂ, ਅਤੇ ਸਾਊਥ ਅਮੈਰੀਕਨ ਕੰਟਰੀਜ਼ ਔਰ ਕੁਛ ਅਫਰੀਕਨ ਕੰਟਰੀਜ਼ ਜੋ ਕਿ ਅਮਰੀਕਾ ਦੇ ਕਹੇ ਦੇ ਉੱਤੇ ਚੱਲਦੇ ਨੇ, ਜ਼ਿਆਦਾਤਰ ਅਮਰੀਕਨ ਅਫਰੀਕਨ ਕੰਟਰੀਜ਼ ਹੁਣ ਇਹ, ਔਰ ਏਸ਼ੀਆ ਦਾ ਬਹੁਤ ਵੱਡਾ ਹਿੱਸੇ ਦਾ ਬਾਜ਼ਾਰ ਇਨਕਲੂਡਿੰਗ ਮਿਡਲ ਈਸਟ, ਇਹ ਅਮਰੀਕਾ ਚੱਲਦਾ ਰੱਖ ਰਿਹਾ ਸੀਗਾ, ਇਸ ਕਰਕੇ ਕੋਈ ਚੁਣੌਤੀ ਨਹੀਂ ਮਿਲ ਪਾਈ। ਚੁਣੌਤੀ ਆਈ ਤਾਂ ਆਈ ਚੀਨ ਦੀ ਤਰਫ ਤੋਂ। ਚੀਨ ਨੇ ਵੈਨਜ਼ੂਏਲਾ ਦੇ ਨਾਲ ਵਪਾਰ ਕਰਨਾ ਸ਼ੁਰੂ ਕੀਤਾ ਔਰ ਚੀਨ ਕਹਿੰਦਾ ਕਿ ਤੁਸੀਂ ਸਾਡੀ ਕਰੰਸੀ ਦੇ ਵਿੱਚ ਸਾਨੂੰ ਤੇਲ ਦਿਓਗੇ? ਵੈਨਜ਼ੂਏਲਾ ਕਹਿੰਦਾ ਜੀ ਹਾਂਜੀ ਦੇਵਾਂਗੇ। ਵੈਨਜ਼ੂਏਲਾ ਯਾਨੀ ਕਿ ਨਿਕੋਲਸ ਮਾਦੁਰੋ, ਜਿਵੇਂ ਹੀ ਉਹਨਾਂ ਨੇ ਇਹ ਕਿਹਾ, ਅਮਰੀਕਾ ਨੇ ਨਿਕੋਲਸ ਮਾਦੁਰੋ ਨੂੰ ਉਹਦੇ ਹੀ ਮੁਲਕ ਦੇ ਵਿੱਚੋਂ ਚੱਕ ਲਿਆ। ਡੈਲਸੀ ਡੋਡਰਿਕਸ ਨੂੰ ਮਨਾਇਆ ਕਿ ਤੂੰ ਤਾਂ ਨਹੀਂ ਇੱਦਾਂ ਕਹਿੰਦੀ? ਉਹ ਕਹਿੰਦੀ ਜੀ ਨਹੀਂ ਨਹੀਂ ਮੈਂ ਇੱਦਾਂ ਨਹੀਂ ਕਹਿੰਦੀ। ਚਲੋ ਠੀਕ ਹੈ, ਫਿਰ ਤੁਸੀਂ ਹਾਲੇ ਬੈਠੋ, ਹਾਲੇ ਤੁਸੀਂ ਆਰਜ਼ੀ ਰਾਸ਼ਟਰਪਤੀ ਤੇ ਦੇਖਦੇ ਹਾਂ, ਜਿੱਦਾਂ ਤੁਸੀਂ ਕਿਹਾ ਤੇ ਤੁਹਾਨੂੰ ਵੀ ਚੱਕ ਲੈਣਾ। ਇਰਾਨ ਦੇ ਨਾਲ ਚਾਈਨਾ ਦੀ ਗੱਲ ਹੁੰਦੀ ਹੈ, ਇਹ ਜਿਹੜਾ 20% ਰਸਤਾ, ਹੁਣ ਉੱਥੇ ਗੱਲ ਆਉਂਦੇ ਹਾਂ। ਇਹ ਦੁਨੀਆ ਦਾ 20% ਤਾਂ ਹੈਗਾ, ਬਟ ਚਾਈਨਾ ਦੇ ਲਈ ਇਹ 70% ਰਾਹਦਾਰੀ ਹੈ, ਜਿੰਨਾ ਤੇਲ, ਕੱਚਾ ਤੇਲ, ਕਿਉਂਕਿ ਚਾਈਨਾ ਦੇ ਵਿੱਚ ਹੋਰ ਬਹੁਤ ਕੁਛ ਹੋ ਸਕਦਾ, ਬਟ ਬ੍ਰੈਂਟ ਕਰੂਡ ਆਇਲ ਜਿਹੜਾ ਹੈਗਾ ਉਹ ਚਾਈਨਾ 'ਚ ਇੰਨੀ ਮਿਕਦਾਰ 'ਚ ਨਹੀਂ ਹੈਗਾ ਕਿ ਚਾਈਨਾ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕੇ ਔਰ ਫਿਊਚਰਿਸਟਿਕ ਲੋੜਾਂ ਦੇ ਉੱਤੇ ਨਿਰਭਰ ਰਹਿ ਸਕੇ। ਤੇਲ, ਗੈਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਇੰਡਸਟਰੀ ਨੂੰ, ਕਿਸੇ ਇਕੋਨਮੀ ਨੂੰ ਚਲਾਉਣ ਦੇ ਲਈ ਬਹੁਤ ਜ਼ਰੂਰੀ ਹੈਗੀਆਂ ਨੇ। ਚਾਈਨਾ ਜਿਹੜਾ ਹੈ ਔਨ ਦੀ ਅਦਰ ਹੈਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਕੰਟਰੋਲ ਕਰਦਾ, ਇਸ ਕਰਕੇ ਉਹਨਾਂ ਨੇ ਈਰਾਨ ਦੇ ਨਾਲ ਇਹ ਗੱਲ ਕੀਤੀ ਕਿ ਦੇਖੋ ਜੀ ਕਿ ਵਰਲਡ ਦੇ ਵਿੱਚ ਨਾ ਅਸੀਂ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੇ ਹਾਂ। ਜੇ US ਦਾ ਡਾਲਰ ਇੱਕ ਵਰਲਡ ਇਕੋਨਮੀ ਨੂੰ ਚੱਲਦਾ ਰੱਖਣ ਦਾ ਇੱਕ ਟੂਲ ਹੈ, ਤਾਂ ਉਹਦੇ ਇਕੁਅਲ ਇੱਕ ਚਾਈਨੀਜ਼ ਯੈਨ ਜਿਹੜਾ ਉਹ ਵੀ ਹੋਣਾ ਚਾਹੀਦਾ। ਈਰਾਨ ਮੰਨ ਗਿਆ। ਇੱਕ ਤਾਂ ਅਮਰੀਕਾ ਦੇ ਲਈ ਅਟੈਕ ਕਰਨ ਦਾ ਇਹ ਇੱਕ ਕਾਰਨ ਸੀ, ਦੂਜਾ ਅਮਰੀਕਾ ਦਾ ਦੋਸਤ ਇਸ ਖਿੱਤੇ ਦੇ ਵਿੱਚ ਇੱਕੋ ਇੱਕ ਕੰਟਰੀ ਹੈ ਜਿਹੜਾ ਇਸ ਪੂਰੇ ਰੀਜਨ ਦੇ ਵਿੱਚ ਤਬਾਹੀ ਮਚਾ ਸਕਦਾ ਹੈ, ਮਚਾਉਂਦਾ ਹੈਗਾ ਔਰ ਅੱਗੇ ਨੂੰ ਵੀ ਮਚਾਉਂਦਾ ਰਹੇਗਾ। ਇਫ ਯੂ ਫੀਲ ਕਿ ਈਰਾਨ ਅਤੇ ਅਮਰੀਕਾ 'ਚ ਸਮਝੌਤਾ ਹੋ ਗਿਆ, ਨਾ ਟੇਕ ਅਨ ਅਦਰ ਵਰਡਸ, ਇੱਥੇ ਵੀ ਮੈਂ ਤੁਹਾਨੂੰ ਗਰੰਟੀ ਦੇ ਕੇ ਚੱਲਦਾ, ਇਜ਼ਰਾਈਲ ਰਹਿੰਦੀ ਦੁਨੀਆ ਤੱਕ ਇਹਨਾਂ ਦੇਸ਼ਾਂ ਦੇ ਨਾਲ ਕੋਈ ਸਮਝੌਤਾ ਕਰਨ ਨਹੀਂ ਲੱਗਿਆ। ਬੇਸ਼ੱਕ ਇੱਕ ਵਾਰ ਇਜ਼ਰਾਈਲ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋਈ ਸੀਗੀ ਅਤੇ ਸਾਊਦੀ ਅਰਬ ਨੇ ਹੋਰ ਮੁਲਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਬਹੁਤੇ ਜ਼ਿਆਦਾ ਰਲੇ ਨਹੀਂ ਸੀਗੇ, ਸਾਊਦੀ ਅਰਬ ਹਾਰ ਗਿਆ ਸੀਗਾ ਅਤੇ ਇਜ਼ਰਾਈਲ ਉਸ ਅਰਬ ਇਜ਼ਰਾਈਲ ਵਾਰ ਦੇ ਵਿੱਚ ਜਿੱਤ ਗਿਆ ਸੀ। ਹੁਣ ਵੀ ਉਹੀ ਹਾਲਾਤ ਨੇ, ਹੁਣ ਵੀ ਈਰਾਨ ਕਹਿੰਦਾ ਰਹਿ ਗਿਆ ਕਿ ਇਕੱਠੇ ਹੋ ਜਾਓ ਨਹੀਂ ਤਾਂ ਇਜ਼ਰਾਈਲ ਨੇ ਢਾ ਲੈਣਾ, ਅਤੇ ਇਜ਼ਰਾਈਲ ਨੇ ਢਾ ਲਿਆ। ਫਰਕ ਸਿਰਫ ਉਹ ਧਰਮ ਦਾ ਰਹਿ ਜਾਂਦਾ ਕਿ ਇੱਕ ਸ਼ੀਆ ਧਰਮ ਜਿਹੜਾ ਉਹ ਜ਼ਿਆਦਾ ਮੰਨਦੇ ਨੇ, ਬਾਕੀ ਸੁੰਨੀ ਧਰਮ ਨੂੰ ਜ਼ਿਆਦਾ ਮੰਨਦੇ ਨੇ। ਖੈਰ, ਇਹ ਤੋਂ ਇਲਾਵਾ ਇੱਕ ਦੂਜੀ ਚੀਜ਼ ਹੋਰ ਸੀ, ਉਹ ਇਹ ਸੀ ਕਿ ਜਿਹੜਾ ਚਾਈਨਾ ਨੇ ਇੱਕ ਕਿਸਮ ਦਾ ਕੰਟਰੋਲ ਲੈਣਾ ਸੀਗਾ। ਕੰਟਰੋਲ ਕੀ ਸੀਗਾ, ਬਹੁਤ ਪਹਿਲਾਂ ਇੱਕ ਐਪੀਸੋਡ ਆਪਾਂ ਤੁਹਾਡੇ ਨਾਲ ਕੀਤਾ ਸੀਗਾ, ਰੇਅਰ ਅਰਥ ਮਿਨਰਲਸ ਆ, ਯਾਦ ਹੈ ਤੁਹਾਨੂੰ? ਰੇਅਰ ਅਰਥ ਮਿਨਰਲਸ ਯਾਨੀ ਕਿ ਦੁਰਲਭ ਖਣਿਜ ਤੱਤ ਜਿਹੜੇ ਜ਼ਮੀਨ ਦੇ ਥੱਲਿਓਂ ਨਿਕਲਦੇ ਨੇ। ਦੁਰਲਭ ਇਸ ਕਰਕੇ ਨਹੀਂ ਵੀ ਉਹ ਨਿਕਲਦੇ ਬਹੁਤ ਥੋੜ੍ਹੀ ਕੁਆਂਟਿਟੀ 'ਚ ਨੇ, ਦੁਰਲਭ ਨੇ, ਤੱਤ ਤਾਂ ਉਹ ਹੈਗੇ ਨੇ, ਮੌਜੂਦ ਨੇ, ਆਸਟ੍ਰੇਲੀਆ ਦੇ ਵਿੱਚ ਵੀ ਹੈਗੇ ਨੇ, ਗ੍ਰੀਨਲੈਂਡ ਦੇ ਵਿੱਚ ਵੀ ਹੈਗੇ ਨੇ, ਯੂਕਰੇਨ ਦੇ ਵਿੱਚ ਵੀ ਹੈਗੇ ਨੇ, ਇੰਡੀਆ 'ਚ ਵੀ ਟੂ ਸਮ ਐਕਸਟੈਂਟ, ਜੰਮੂ ਕਸ਼ਮੀਰ ਦੇ ਵਿੱਚ ਜਾਂ ਉਸ ਰੀਜਨ ਦੇ ਆਸ ਪਾਸ ਹੈਗੇ ਨੇ, ਲੈਟਿਨ ਕੰਟਰੀ ਦੇ ਵਿੱਚ, ਸਾਊਥ ਅਮੈਰੀਕਨ ਕੰਟਰੀ 'ਚ ਵੀ ਹੈਗੇ ਨੇ। ਇਸ ਕਰਕੇ ਸੋ ਇਹ ਤਾਂ ਫਿਰ ਰੇਅਰ ਰਹੇ ਨਹੀਂ, ਰੇਅਰ ਤਾਂ ਹੁੰਦੇ ਵੀ ਜੋ ਕਿਤੇ ਇੱਕ ਛੋਟੇ ਜਿਹੇ ਟਾਪੂ ਦੇ ਉੱਤੇ ਕਿਤੇ ਪਏ ਹੁੰਦੇ, ਬਟ ਉਹ ਰੇਅਰ ਇਸ ਕਰਕੇ ਨਹੀਂ ਵੀ ਉਹ ਘੱਟ ਮਾਤਰਾ 'ਚ ਨੇ ਜਾਂ ਘੱਟ ਮਿਕਦਾਰ 'ਚ ਨੇ, ਉਹ ਰੇਅਰ ਇਸ ਕਰਕੇ ਨੇ ਕਿਉਂਕਿ ਉਹਨਾਂ ਦੀ ਸੁਧਾਈ ਜਿਹੜੀ ਹੈ ਉਹ ਮੁਸ਼ਕਲ ਹੁੰਦੀ ਹੈ, ਉਹਨਾਂ ਦੀਆਂ ਮਸ਼ੀਨਰੀਆਂ, ਉਹਨਾਂ ਨੂੰ ਉਹ ਮਿਨਰਲਸ ਆਪਸ 'ਚ ਰਲੇ ਹੁੰਦੇ ਨੇ, ਉਹਨਾਂ ਨੂੰ ਇੱਕ ਦੂਜੇ ਤੋਂ ਅੱਡ ਕੱਢਣਾ, ਜਿਵੇਂ ਆਟਾ ਅਤੇ ਲੂਣ ਰਲਿਆ ਹੋਇਆ ਅਤੇ ਆਟੇ ਨੂੰ ਅੱਡ ਕੱਢਣਾ, ਲੂਣ ਨੂੰ ਅੱਡ ਕੱਢਣਾ, ਪੰਜਾਬੀ 'ਚ ਕਹਾਵਤ ਵੀ ਹੈ ਕਿ ਆਟੇ 'ਚੋਂ ਲੂਣ ਨਹੀਂ ਅੱਡ ਹੋ ਸਕਦਾ, ਉਸ ਕਿਸਮ ਦੇ ਨਾਲ ਇਹ ਰੇਅਰ ਅਰਥ ਮਿਨਰਲਸ ਜਿਹੜੇ ਨੇ ਉਹ ਰੇਅਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਅੱਡ ਕੱਢਣਾ ਹੁੰਦਾ, ਮਹਿੰਗਿਆਂ ਨੂੰ ਸਸਤਿਆਂ ਤੋਂ ਅੱਡ ਕੱਢਣਾ ਹੁੰਦਾ। ਐਨੀਵੇਜ਼, ਹੁਣ ਇੱਥੇ ਕਹਾਣੀ ਇਹ ਹੈਗੀ ਹੈ ਕਿ ਜਿਹੜਾ ਚਾਈਨਾ, ਉਹਨੇ ਇੱਕ ਲਾਅ ਲਿਆਂਦਾ ਸੀਗਾ, ਚਾਈਨਾ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਰੇਅਰ ਅਰਥ ਮਿਨਰਲਸ ਨੇ ਉਹਨਾਂ ਨੂੰ ਉਹ ਐਕਸਪੋਰਟ ਕਰਨ ਦੇ ਲਈ ਉੱਥੋਂ ਦੀ ਸਰਕਾਰ ਤੈਅ ਕਰੂਗੀ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਸਮਝ ਰਹੇ ਤੁਸੀਂ, ਅਮੈਰੀਕਾ ਹੁਣ ਤੱਕ ਚਾਈਨਾ ਤੋਂ ਸਭ ਤੋਂ ਜ਼ਿਆਦਾ ਰੇਅਰ ਅਰਥ ਮਿਨਰਲਸ ਲੈ ਰਿਹਾ ਸੀ, ਜਦੋਂ ਉੱਥੋਂ ਦੀਆਂ ਕੰਪਨੀਆਂ ਚਾਈਨਾ ਦੀ ਸਰਕਾਰ ਤੋਂ ਇਹ ਪੁੱਛ ਕੇ ਤੈਅ ਕਰਨਗੀਆਂ ਕਿ ਦੇਖੋ ਜੀ ਆਹ ਅਮੈਰੀਕਾ ਦੀ ਕੰਪਨੀ ਹੈਗੀ ਹੈ ਅਤੇ ਇਹ ਕੰਪਨੀ ਜਿਹੜੀ ਹੈਗੀ ਹੈ ਇਹ ਥਾਰਡ ਸਿਸਟਮ ਤਿਆਰ ਕਰਦੀ ਹੈ, ਜਾਂ ਫਿਰ ਇਹ ਜਿਹੜਾ ਮਿਜ਼ਾਈਲਾਂ ਤਿਆਰ ਕਰਦੇ ਨੇ, ਜਾਂ ਫਿਰ ਸਿੱਧੀ ਸਿੱਧੀ ਜੀ ਗੱਲ ਕਰੀਏ ਕਿ ਉਹ ਕੰਪਨੀਆਂ ਜਿਹੜੀਆਂ ਨੇ ਜਦੋਂ ਉਹ ਡੀਲ ਕਰਦੀਆਂ ਸੀ ਚਾਈਨਾ ਦੇ ਨਾਲ, ਫੋਰ ਐਗਜ਼ਾਮਪਲ ਬਹੁਤ ਵੱਡੇ ਵੱਡੇ ਡਿਫੈਂਸ ਕੰਟਰੈਕਟਰ ਜਿਹੜੇ ਨੇ ਅਮੈਰੀਕਾ ਦੇ, ਕਿਹੜੇ ਕਿਹੜੇ, ਲੋਕਹੀਡ ਮਾਰਟਿਨ ਹੈ ਉਹੀ ਨੇ ਸਭ ਤੋਂ ਵੱਡੇ ਅੱਜ ਦੀ ਡੇਟ ਦੇ ਵਿੱਚ, ਤਾਂ ਲੋਕਹੀਡ ਮਾਰਟਿਨ ਹੋ ਗਈ, ਬੇਈ ਸਿਸਟਮ ਹੋ ਗਿਆ, BAE ਜਿਹੜੇ ਹੈਗੇ ਤਾਂ ਵੈਸੇ ਤਾਂ ਬ੍ਰਿਟਿਸ਼ ਕੰਪਨੀ ਹੈ ਪਰ ਅਮੈਰੀਕਾ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਹਥਿਆਰ ਬਣਾਉਂਦੇ ਨੇ, ਨੌਰਥ ਜਿਹੜੀ ਨੌਰਥ ਰੋਪ ਗਰੂਮੈਨ ਹੋ ਗਈ ਉਹ ਕੰਪਨੀ ਵਰਜੀਨੀਆ ਦੇ ਵਿੱਚ ਹੈਗੀ ਹੈ, ਅਤੇ ਬੋਇੰਗ ਹੋ ਗਈ ਜਾਂ GE ਹੋ ਗਈ, ਜਨਰਲ GD ਜਨਰਲ ਡਾਇਨਾਮਿਕਸ, ਇਹ ਕੰਪਨੀਆਂ ਜਿਹੜੀਆਂ ਨੇ ਅਮੈਰੀਕਾ ਦੇ ਲਈ ਜਦੋਂ ਹਥਿਆਰ ਬਣਾਉਂਦੀਆਂ ਨੇ ਤਾਂ ਇਹਨਾਂ ਹਥਿਆਰਾਂ ਦੇ ਵਿੱਚ ਰੇਅਰ ਅਰਥ ਮਿਨਰਲਸ ਦਾ ਇਸਤੇਮਾਲ ਹੁੰਦਾ। ਇਹ ਰੇਅਰ ਅਰਥ ਮਿਨਰਲਸ ਦੇ ਲਈ ਅਮੈਰੀਕਾ ਨੂੰ ਚਾਈਨਾ ਦੇ ਉੱਤੇ ਨਿਰਭਰ ਹੋਣਾ ਪੈਂਦਾ। ਚਾਈਨਾ ਨੇ ਕਹਿਤਾ ਸੀਗਾ ਕਿ ਜੀ ਅਸੀਂ ਤੁਹਾਨੂੰ ਦੇਣੇ ਨਹੀਂ ਤਾਂ ਨਹੀਂ ਕਿਹਾ ਸੀ, ਪਰ ਅਸੀਂ ਜਦੋਂ ਜੇ ਤੁਹਾਨੂੰ ਦੇਣੇ ਆ ਤਾਂ ਅਸੀਂ ਦੇਖ ਕੇ ਆਪਣੀ ਮਰਜ਼ੀ ਦੇ ਨਾਲ ਦੇਵਾਂਗੇ। ਹੁਣ ਡੈਫੀਨੇਟਲੀ ਚਾਈਨਾ ਅਤੇ ਈਰਾਨ ਇੱਕ ਦੂਸਰੇ ਦੇ ਵਪਾਰਕ ਭਾਈਵਾਲ ਨੇ, ਈਰਾਨ ਦਾ ਸਭ ਤੋਂ ਵੱਧ ਤੇਲ ਜਿਹੜਾ ਉਹ ਚਾਈਨਾ ਖਰੀਦਦਾ, ਅਤੇ ਹੁਣ ਇਸ ਪੂਰੀ ਜਿਓਪੋਲੀਟੀਕਲ ਖੇਡ ਦੇ ਵਿੱਚ ਜਿਹੜਾ ਚਾਈਨਾ ਹੈ ਉਹ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ, ਚਾਹੇ ਉਹ ਬ੍ਰਿਕਸ ਹੋਵੇ, BRICS, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਜਾਂ ਪਲੱਸ ਹੋਰ ਮਮਾਲਿਕ ਹੋਰ ਦੇਸ਼ ਜਿਹੜੇ ਨੇ, ਈਰਾਨ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ, ਹੁਣ ਈਰਾਨ ਵੀ ਜੁੜ ਗਿਆ ਨਾ, ਅਰਜਨਟੀਨਾ ਈਰਾਨ ਵੀ ਜੁੜ ਗਏ ਨੇ, ਅਤੇ ਜਾਂ ਫਿਰ ਇਜਿਪਟ ਈਰਾਨ, ਅਤੇ ਜਾਂ ਫਿਰ ਇਹਦੇ ਜਿਹੜੇ ਦੁਰਗਾਮੀ ਨਤੀਜੇ ਤੁਸੀਂ ਦੇਖੋ ਪੂਰੇ ਵਰਲਡ ਦੀ ਸਪਲਾਈ ਚੇਨ ਦੇ ਉੱਤੇ, ਪੂਰੀ ਗਲੋਬਲਾਈਜੇਸ਼ਨ ਦੇ ਉੱਤੇ ਉਹ ਪ੍ਰਕਿਰਿਆ ਜਿਹੜੀ ਹੈ ਜਿਹੜੀ ਹੁਣ ਤੱਕ ਅਮੈਰੀਕਾ ਦੇ ਕੰਟਰੋਲ ਵਾਲੀ ਸੀਗੀ ਉਹ ਹੌਲੀ ਹੌਲੀ ਹੌਲੀ ਹੌਲੀ ਕਮਜ਼ੋਰ ਹੋ ਰਹੀ ਹੈ। ਫਿਰ ਇੰਡੀਆ ਵਰਗੀਆਂ ਕੰਟਰੀਜ਼ ਜਿਹੜੀਆਂ ਮੱਧ ਪੂਰਬ ਦੇ ਉੱਤੇ ਖਾੜੀ ਦੇਸ਼ਾਂ ਦੇ ਉੱਤੇ ਨਿਰਭਰ ਨੇ ਔਰ ਉਹ ਜਦੋਂ ਰਸ਼ੀਆ ਤੋਂ ਤੇਲ ਲਈ ਜਾਂਦੀਆਂ ਨੇ ਅਤੇ ਇਜ਼ਰਾਈਲ ਅਤੇ ਅਮਰੀਕਾ ਕਹੀ ਜਾਂਦੇ ਨੇ ਕਿ ਰਸ਼ੀਆ ਤੋਂ ਨਾ ਲਓ ਤਾਂ ਇੰਡੀਆ ਹੜਦਾ ਨਹੀਂ ਅਤੇ ਫਿਰ ਉਹਨਾਂ ਦੀ ਵੀ ਸਪਲਾਈ ਚੇਨ ਦੇ ਉੱਤੇ ਅਸਰ ਪਾਉਣਾ ਚਾਈਨਾ 'ਤੇ ਵੀ ਪਾਉਣਾ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲੱਗ ਜਾਣਗੇ। ਬੇਸ਼ੱਕ ਇਜ਼ਰਾਈਲ ਨੂੰ ਇਹ ਗੱਲ ਗਵਾਰਾ ਨਹੀਂ ਹੈਗੀ ਕਿ ਇਰਾਨ ਦੇ ਵਿੱਚ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਜਿਹੜੇ ਨੇ ਉਹਦੇ ਲਈ ਸਮਝੌਤਾ ਅਮਰੀਕਾ ਕਰ ਰਿਹਾ ਕੋਈ ਚੱਕਰ ਨਹੀਂ, ਪਰ ਇਸ ਤੋਂ ਵਧੀਆ ਟਾਈਮ ਵੀ ਨਹੀਂ ਸੀ ਹੋ ਸਕਦਾ। ਪਹਿਲਾਂ ਜੂਨ ਦੇ ਵਿੱਚ ਵੀ ਹਮਲੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਇਰਾਨ ਨੇ ਓਡੇ ਵੱਡੇ ਪੱਧਰ 'ਤੇ ਰਿਟੈਲੀਏਟ ਨਹੀਂ ਕੀਤਾ, ਸੋ ਉਸ ਵਕਤ ਇਹ ਗੱਲ ਦਬੀ ਰਹਿ ਗਈ। ਐਤਕੀ ਇਰਾਨ ਨੇ ਜਦੋਂ ਰਿਟੈਲੀਏਟ ਕੀਤਾ ਤਾਂ ਇਹ ਜੰਗ ਦਾ ਨਾਮ ਲੈ ਗਈ। ਸਿੱਟਾ ਇਹ ਨਿਕਲਿਆ ਕਿ ਇਸ ਪੂਰੇ ਅਮੈਰੀਕਾ ਇਰਾਨ ਜੰਗ ਦੇ ਵਿੱਚ, ਇਸ ਵਾਰ ਦੇ ਵਿੱਚ, ਇਸ ਕੌਨਫਲਿਕਟ ਦੇ ਵਿੱਚ ਰਸ਼ੀਆ ਚਾਈਨਾ ਜਿਹੜੇ ਦੁਨੀਆ ਦੀ ਤਾਕਤ ਦੇ ਉੱਤੇ ਆਪਣਾ ਹਿੱਸਾ ਜਾਂ ਆਪਣਾ ਜਿਹੜਾ ਦਬਦਬਾ ਉਹ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਕਿਸਮ ਦਾ ਰਾਹ ਖੁੱਲ੍ਹਿਆ ਹੈਗਾ। ਅਮੈਰੀਕਾ ਨੇ ਇਰਾਨ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਹੌਰਮੁਜ਼ ਸਟ੍ਰੇਟ ਨੂੰ ਵਰਤ ਕੇ, ਉਹੀ ਹੌਰਮੁਜ਼ ਸਟ੍ਰੇਟ ਅਮੈਰੀਕਾ ਦੇ ਗੱਲ ਦਾ ਫੰਦਾ ਬਣ ਗਿਆ ਕਿਉਂਕਿ ਅਮੈਰੀਕਾ ਨੂੰ ਲੱਗਿਆ ਸੀਗਾ ਕਿ ਵੈਨਜ਼ੂਏਲਾ 'ਚੋਂ ਰਾਸ਼ਟਰਪਤੀ ਚੱਕ ਲਓ ਅਤੇ ਵੈਨਜ਼ੂਏਲਾ ਦੇ ਵਿੱਚ ਕੱਚਾ ਤੇਲ ਸੋਧ ਕੇ ਅਸੀਂ ਦੁਨੀਆ ਨੂੰ ਵੇਚਾਂਗੇ ਅਤੇ ਅਮੈਰੀਕਨ ਡਾਲਰ ਆਪਣੀ ਜੇਬ 'ਚ ਪਾਵਾਂਗੇ। ਨਾ ਤਾਂ ਵੈਨਜ਼ੂਏਲਾ ਤੋਂ ਉਨਾ ਤੇਲ ਕੋਈ ਲੈਣ ਲੱਗਿਆ, ਕੌਣ ਲਊਗਾ? ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਲੈਣਗੀਆਂ ਕਿਹੜੀਆਂ ਨੇ? ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਜਾਪਾਨ ਹੈ, ਚਾਈਨਾ ਹੈ, ਭਾਰਤ ਹੈ, ਇਹਨਾਂ ਨੇ ਹੀ ਸਭ ਤੋਂ ਵੱਧ ਕੰਜ਼ਮਪਸ਼ਨ ਹੈ ਜਾਂ ਯੂਰਪ ਇਨ ਟੋਟਲ? ਯੂਰਪ ਇਨ ਟੋਟਲ ਜਿਹੜਾ ਹੈਗਾ, ਯੂਰਪ ਦੇ ਸਾਰੇ ਮੁਲਕ ਜਾਂ ਇਕੱਲੀਆਂ ਨੇਟੋ ਕੰਟਰੀਜ਼ ਹੀ ਲਗਾ ਲਓ, ਨੇਟੋ ਕੰਟਰੀਜ਼ ਹੀ ਨਹੀਂ ਵੈਨਜ਼ੂਏਲਾ ਤੋਂ ਤੇਲ ਲੈਣ ਲੱਗੀਆਂ। ਆਸਟ੍ਰੇਲੀਆ ਨਹੀਂ ਲੈ ਪਾ ਰਿਹਾ ਹੈਗਾ ਵੈਨਜ਼ੂਏਲਾ ਤੋਂ ਤੇਲ, ਜਾਪਾਨ, ਇੰਡੀਆ, ਚਾਈਨਾ ਤਾਂ ਛੱਡ ਹੀ ਦਿਉ। ਸੋ ਵੈਨਜ਼ੂਏਲਾ ਵਾਲਾ ਜਿਹੜਾ ਸੀਗਾ ਸਿੱਕਾ ਫਿੱਟ ਬੈਠਿਆ ਨਹੀਂ ਹੈਗਾ। ਹੁਣ ਰੇਅਰ ਮਿਨਰਲਸ ਵਾਲਾ ਵੀ ਸਿੱਕਾ ਜਿਹੜਾ ਉਹ ਚਾਈਨਾ ਨੇ ਚੱਲਤਾ। ਅਮੈਰੀਕਾ ਦੇ ਲਈ ਇਹ ਮਜਬੂਰੀ ਬਣ ਗਈ ਸੀਗੀ ਕਿ ਕਿਸੇ ਤਰੀਕੇ ਦੇ ਨਾਲ ਚਾਈਨਾ ਦੀ ਸੰਗੀ ਘੁੱਟੀ ਜਾਵੇ ਕਿਉਂਕਿ ਉਹ ਚਾਈਨਾ ਜਿਹੜਾ ਕਿ ਜੇ ਇਹ ਜਿਹੜੇ ਰੇਅਰ ਅਰਥ ਮਿਨਰਲਸ ਵੀ ਕਦੋਂ ਕੰਮ ਆਉਣਗੇ ਜੇ ਸਪਲਾਈ ਚੇਨ ਠੀਕ ਕੰਮ ਕਰ ਰਹੀ ਹੋਊਗੀ? ਸਪਲਾਈ ਚੇਨ ਕਦੋਂ ਠੀਕ ਕੰਮ ਕਰੂਗੀ? ਜਦੋਂ ਤੇਲ ਮਿਲਦਾ ਹੋਊਗਾ, ਅਤੇ ਜੇ ਤੇਲ ਹੀ ਨਾ ਦਈਏ ਅਸੀਂ ਚਾਈਨਾ ਨੂੰ ਤਾਂ ਫਿਰ ਚਾਈਨਾ ਸਾਡੇ ਨਾਲ ਕਿਸੇ ਨਾ ਕਿਸੇ ਕਿਸਮ ਦੀ ਡੀਲ ਕਰੂਗਾ ਕਿ ਨਹੀਂ ਕਰੂਗਾ? ਇਹ ਕਿਸੇ ਨੇ ਫੁਰਨਾ ਮਾਰਤਾ ਹੋਣਾ ਟਰੰਪ ਦੇ ਕੰਨ 'ਚ। ਟਰੰਪ ਕਹਿੰਦੇ ਹਾਂ ਯਾਰ ਇਹ ਤਾਂ ਵਧੀਆ ਟੈਕਨੀਕ ਹੈਗੀ ਹੈ, ਚਲੋ ਫਿਰ ਇਰਾਨ 'ਤੇ ਅਟੈਕ ਕਰ ਦਿਉ ਅਤੇ ਹੌਰਮੁਜ਼ ਸਟ੍ਰੇਟ, ਹਾਂਜੀ ਹਾਂ ਕਰ ਦਿਉ ਬਲੌਕ ਕਰੋ ਅਤੇ ਦੁਨੀਆ ਦੀ ਇਕੋਨਮੀ ਦੇ ਉੱਤੇ ਅਸਰ ਪਊਗਾ। ਕੋਈ ਨਹੀਂ, ਕੋਵਿਡ ਵੇਲੇ ਵੀ ਤਾਂ ਪਿਆ ਹੀ ਸੀਗਾ, ਫਿਰ ਪੈ ਜੂਗਾ, ਧੰਦੇ ਚੌਪਟ ਹੋ ਜਾਣਗੇ, ਕੋਈ ਨਹੀਂ। ਟਰੰਪ ਪਰਿਵਾਰ ਦਾ ਤਾਂ ਧੰਦਾ ਚੱਲ ਰਿਹਾ ਨਾ, ਉਹ 'ਚ ਤਾਂ ਕੋਈ ਕਮੀ ਨਹੀਂ ਆਈ? ਨਹੀਂ ਆਈ ਜੀ, ਚਲੀ ਜਾਣ ਦਿਉ। ਬੌਂਡ ਮਾਰਕੀਟ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈ ਜਾਏਗਾ ਜੀ, ਜਿਹੜਾ ਸਿਰਫ ਅਮੈਰੀਕਾ ਹੀ ਨਹੀਂ ਵਰਲਡ ਵਾਈਡ ਚਲਾਉਂਦਾ। ਇੱਕ ਵਾਰ ਤਾਂ ਇਹਨਾਂ ਨੂੰ ਚੂਲੀ ਕਸਣੀ ਪੈਣੀ ਹੈ, ਕਰੋ। ਬੌਂਡ ਮਾਰਕੀਟ ਜਿਹੜੀ ਆ ਅਮੈਰੀਕਾ ਦੀ, ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਇੱਕ ਪੂਰੇ ਡਿਟੇਲਡ ਐਪੀਸੋਡ ਦੇ ਵਿੱਚ ਕਿ ਅਮੈਰੀਕਾ ਦੇ ਰਾਸ਼ਟਰਪਤੀ ਜੇ ਕਿਸੇ ਚੀਜ਼ ਤੋਂ ਡਰਦੇ ਨੇ ਤਾਂ ਬੌਂਡ ਮਾਰਕੀਟ ਤੋਂ ਡਰਦੇ ਨੇ, ਜਿੱਥੋਂ ਅਮੈਰੀਕਾ ਨੇ ਖੁਦ ਜਾਂ ਅਮੈਰੀਕਾ ਦੀ ਸਰਕਾਰ ਨੇ ਕਰਜ਼ਾ ਚੁੱਕ ਰੱਖਿਆ ਹੈਗਾ। ਚਾਈਨਾ ਤੋਂ ਤਾਂ ਚੁੱਕ ਹੀ ਰੱਖਿਆ। ਬੌਂਡ ਮਾਰਕੀਟ ਹੁੰਦੀ ਹੈ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਜਿਹੜੇ ਗੌਰਮੈਂਟ ਇਲੈਕਟ੍ਰੋਨਿਕ ਫੰਡਸ ਦੇ ਵਿੱਚ ਇਨਵੈਸਟ ਕਰਕੇ ਰੱਖਦੇ ਨੇ ਅਤੇ ਗੌਰਮੈਂਟ ਜਦੋਂ ਵੀ ਚਾਹੁੰਦੀ ਉਹ ਪੈਸੇ ਨੂੰ ਵਰਤ ਲੈਂਦੀ ਹੈ। ਅਤੇ ਇਹੀ ਨਹੀਂ ਬਲਕਿ ਉਹ ਦੁਨੀਆ ਦੇ ਬਹੁਤ ਵੱਡੇ ਕਾਰੋਬਾਰੀ ਹੁੰਦੇ ਨੇ। ਹੁਣ ਤੇਲ ਦੀਆਂ ਕੀਮਤਾਂ ਜਦੋਂ ਵਧਣਗੀਆਂ ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ ਤਾਂ ਉਹ ਬੌਂਡ ਮਾਰਕੀਟ ਦੇ ਵਿੱਚੋਂ ਮਨੀ ਪੁੱਲ ਆਊਟ ਕਰਨਗੇ ਅਤੇ ਜਦੋਂ ਇੱਦਾਂ ਕਰਨਗੇ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਇੰਟਰਨੈਸ਼ਨਲੀ ਇੱਕ ਪ੍ਰੈਸ਼ਰ ਬਣੇਗਾ ਔਰ ਉਹ ਪ੍ਰੈਸ਼ਰ ਰਸ਼ੀਆ ਨੂੰ ਵੀ ਇੰਪੈਕਟ ਕਰੇਗਾ, ਚਾਈਨਾ ਨੂੰ ਵੀ ਕਰੇਗਾ, ਇੰਡੀਆ ਨੂੰ ਵੀ ਕਰੇਗਾ। ਉਹ ਕਹਿੰਦੇ ਆ ਨਾ ਅਮੈਰੀਕਾ ਕਹਿੰਦਾ ਹੈ ਕਿ ਹਮ ਤੋਂ ਡੂਬੇਂਗੇ ਸਨਮ, ਤੁਮੇ ਵੀ ਲੇ ਡੂਬੇਂਗੇ, ਉਹ ਵਾਲੀ ਸਟਰੈਟਜੀ ਦੇ ਉੱਤੇ ਕੰਮ ਕਰਾਂਗੇ। ਰੇਅਰ ਅਰਥ ਮਿਨਰਲਸ ਦੇ ਉੱਤੇ ਚਾਈਨਾ ਦੇ ਨਾਲ ਗੱਲਬਾਤ ਹੁੰਦੀ ਹੈ, ਕਿਵੇਂ ਹੁੰਦੀ ਹੈ? ਹੁਣ ਇਸ ਦੇ ਸੀਨ ਦੇ ਵਿੱਚ ਐਂਟਰੀ ਹੁੰਦੀ ਹੈ ਪਾਕਿਸਤਾਨ ਦੀ। ਹੁਣ ਤੁਹਾਨੂੰ ਸਮਝ ਆਊਗਾ ਕਿ ਇਹ ਸਮਝੌਤਾ ਅਸਲ 'ਚ ਪਾਕਿਸਤਾਨ ਨੇ ਨਹੀਂ ਕਰਾਇਆ। ਪਾਕਿਸਤਾਨ ਇਜ਼ ਜਸਟ ਅ ਪ੍ਰੋਕਸੀ ਫੋਰ ਚਾਈਨਾ। ਪ੍ਰੋਕਸੀ ਸਮਝਦੇ ਹੋ ਨਾ, ਕਾਲਜ 'ਚ ਪੜ੍ਹੇ ਸੀਗੇ ਤੁਸੀਂ, ਕਲਾਸ 'ਚ ਨਹੀਂ ਹੋਣਾ, ਆਪਣੇ ਆੜੀ ਨੂੰ ਕਹਿ ਦਿੰਦੇ ਸੀਗੇ ਜਦੋਂ ਪ੍ਰੋਫੈਸਰ ਨੇ ਕਿਹਾ ਫਲਾਣਾ ਸਿੰਘ ਮੇਰਾ ਨਾਂ ਲਿਆ ਤੇ ਤੂੰ ਕਹਿਦੀ ਯੈਸ ਸਰ ਮੇਰੀ ਵੀ ਹਾਜ਼ਰੀ ਲੱਗ ਜੂਗੀ ਮੈਂ ਚੱਲਿਆ ਸਹੇਲੀ ਦੇ ਨਾਲ ਚਾਹ ਪੀਣ ਉਹ ਪ੍ਰੋਕਸੀ ਜਿਹੜੀ ਹੈ ਨਾ ਪਾਕਿਸਤਾਨ ਨੇ ਚਾਈਨਾ ਦੇ ਲਈ ਲਗਾਈ ਹੈ ਇਫ ਯੂ ਫੀਲ ਜੇ ਤੁਹਾਨੂੰ ਲੱਗ ਰਿਹਾ ਹੋਵੇ ਇਸ ਸਾਰੀ ਤਸਵੀਰ ਦੇ ਵਿੱਚ ਕਿ ਪਾਕਿਸਤਾਨ ਹੈ ਜਿਹੜਾ ਆਪ ਲੁੱਟਿਆ ਪੁੱਟਿਆ ਮੁਲਕ ਹੈਗਾ ਜੇ ਇੰਡੀਆ ਵੀ ਕਰਵਾ ਦਿੰਦਾ ਇਹ ਸਮਝੌਤਾ ਮੈਨੂੰ ਉਹਦੇ 'ਤੇ ਵੀ ਸ਼ੱਕ ਹੋਣਾ ਸੀ ਕਿਉਂਕਿ ਇਹ ਸਮਝੌਤਾ ਅਸਲ ਦੇ ਵਿੱਚ ਇਰਾਨ ਅਤੇ ਅਮੈਰੀਕਾ ਦੇ ਵਿੱਚ ਹੋ ਰਿਹਾ ਅਤੇ ਇਜ਼ਰਾਈਲ ਨੂੰ ਵਿੱਚ ਇਹਦੇ ਪਲੇਅਰ ਨਹੀਂ ਰੱਖਿਆ ਜਾ ਰਿਹਾ ਨਾ ਤਾਂ ਚਾਈਨਾ ਇਹ ਚਾਹੁੰਦਾ ਹੈ ਕਿ ਇਜ਼ਰਾਈਲ ਇਹਦੇ ਵਿੱਚ ਸਮਝੌਤੇ ਦੀ ਧਿਰ ਬਣੇ ਸੋ ਜੇ ਚਾਈਨਾ ਸਿੱਧੇ ਤੌਰ ਦੇ ਉੱਤੇ ਇਸ ਸਮਝੌਤੇ ਦੇ ਵਿੱਚ ਆਉਂਦਾ ਜੋ ਕਿ ਅਮੈਰੀਕਾ ਅਤੇ ਚਾਈਨਾ ਦੇ ਵਿੱਚ ਹੀ ਸਮਝੌਤਾ ਸੀ ਉਹਨਾਂ ਨੇ ਰੇਅਰ ਅਰਥ ਮਿਨਰਲਸ ਤੋਂ ਆਪਣੀ ਰੋਕ ਹਟਾਉਣੀ ਹੈ ਇਹਨਾਂ ਨੇ ਫਿਊਲ ਵਾਲੀ ਜਿਹੜੀ ਰੋਕ ਹਟਾਉਣੀ ਹੈ ਸੋ ਇਸ ਸਮਝੌਤੇ ਦੇ ਵਿੱਚ ਜੇ ਕਿਤੇ ਨਾ ਕਿਤੇ ਚਾਈਨਾ ਡਾਇਰੈਕਟ ਇਨਵੋਲਵ ਹੁੰਦਾ ਤਾਂ ਇਜ਼ਰਾਈਲ ਅੱਖਾਂ ਕੱਢਦਾ ਕਿ ਨਹੀਂ ਕੱਢਦਾ ਇਸ ਕਰਕੇ ਪਾਕਿਸਤਾਨ ਨੂੰ ਇੱਕ ਪ੍ਰੋਕਸੀ ਬਣਾਇਆ ਜਾਂਦਾ ਕਿਉਂਕਿ ਚਾਈਨਾ ਜਿਸ ਤਰੀਕੇ ਦੇ ਨਾਲ ਛੁੰਛਣਾ ਮਾਰਦਾ ਪਾਕਿਸਤਾਨ ਉਹ ਛੁੰਛਣੇ ਦੀ ਆਵਾਜ਼ ਨੂੰ ਪੂਰੀ ਸਮਝਦਾ ਅਤੇ ਉਹ ਆਵਾਜ਼ ਜਿਹੜੀ ਹੈ ਅਮਰੀਕਾ ਤੱਕ ਲੈ ਕੇ ਜਾਂਦਾ ਦੈਟਸ ਵਨ ਥਿੰਗ ਸੈਕਿੰਡ ਇਹ ਦਿਖਾਇਆ ਗਿਆ ਹਾਲਾਂਕਿ ਨਾ ਤਾਂ ਪਾਕਿਸਤਾਨ ਇਰਾਨ ਦੱਸ ਸਕਿਆ ਅਤੇ ਨਾ ਹੀ ਅਮਰੀਕਾ ਪਾਕਿਸਤਾਨ ਦੱਸ ਸਕਿਆ ਪਾਸਟ ਦੇ ਵਿੱਚ ਇਹ ਸਭ ਨੇ ਦੇਖ ਲਏ ਨੇ ਇੱਦਾਂ ਹੋ ਚੁੱਕਿਆ ਕਿ ਦੇ ਡੋਂਟ ਲਾਈਕ ਈਚ ਅਦਰ ਦੇ ਡੋਂਟ ਲਾਈਕ ਤਾਂ ਛੱਡੋ ਦੇ ਹੇਟ ਈਚ ਅਦਰ ਇਰਾਨ ਅਤੇ ਪਾਕਿਸਤਾਨ ਭਾਵੇਂ ਜਿਵੇਂ ਮਰਜ਼ੀ ਦੇ ਹੋਣ ਪਰ ਇਜ਼ਰਾਈਲ ਅਤੇ ਪਾਕਿਸਤਾਨ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਹੈਗੇ ਸੋ ਇਸ ਕਰਕੇ ਇਜ਼ਰਾਈਲ ਨੂੰ ਇਸ ਸਮਝੌਤੇ ਦੇ ਵਿੱਚੋਂ ਬਾਹਰ ਰੱਖਿਆ ਗਿਆ ਇਜ਼ਰਾਈਲ ਨੂੰ ਇੱਕ ਉਸ ਗਲੀ ਦੇ ਵਿੱਚ ਹੁੰਦਾ ਨਹੀਂ ਕਿ ਛੋਟਾ ਜਵਾਕ ਜਿਹੜਾ ਲੜ ਪੈਂਦਾ ਭਿੜ ਪੈਂਦਾ ਹਰ ਇੱਕ 'ਚ ਜਾ ਕੇ ਵੱਜਦਾ ਡਰਦੇ ਨੇ ਸਾਰੇ ਪਰ ਹੈਗਾ ਤਾਂ ਉਹ ਜਵਾਕ ਹੀ ਹੈ ਨਾ ਉਹਨੂੰ ਕੰਟਰੋਲ ਕਿਹਨੇ ਕਰਨਾ ਸੀ ਪਾਪਾ ਅਮੈਰੀਕਾ ਨੇ ਪਾਪਾ ਅਮੈਰੀਕਾ ਨੇ ਕਿਹਾ ਕਿ ਤੁਸੀਂ ਥੋੜ੍ਹੀ ਦੇਰ ਰੁਕੋ ਇਜ਼ਰਾਈਲ ਮੈਂ ਨਾ ਗੱਲ ਕਰਿਆ ਦੋ ਚਾਈਨਾ ਦੇ ਨਾਲ ਮੈਂ ਗੱਲ ਕਰਨੀ ਹੈ ਇਜ਼ਰਾਈਲ ਕਹਿੰਦਾ ਚਾਈਨਾ ਦੇ ਨਾਲ ਤੁਸੀਂ ਕਿਵੇਂ ਕੱਢ ਲਉਂਗੇ ਚਾਈਨਾ ਤਾਂ ਤੁਹਾਡੇ ਨਾਲ ਕੱਢ ਨਹੀਂ ਰਿਹਾ ਮੈਂ ਪਾਕਿਸਤਾਨ ਨੂੰ ਬੁਲਾ ਕੇ ਕਰਨੀ ਹੈ ਇਜ਼ਰਾਈਲ ਕਹਿੰਦਾ ਲੈ ਮੈਂ ਨਹੀਂ ਪਾਕਿਸਤਾਨ ਦੇ ਨਾਲ ਗੱਲ ਹੋਣ ਦੇਣੀ ਠੀਕ ਹੈ ਫਿਰ ਤੈਨੂੰ ਗੱਲਬਾਤ 'ਚ ਲੈ ਕੇ ਹੀ ਨਹੀਂ ਜਾਂਦੇ ਤੂੰ ਹੁਣ ਘਰੇ ਬੈਠ ਸੋ ਮੈਨੂੰ ਆਪਸ 'ਚ ਗੱਲ ਕਰ ਲੈਂਦੇ ਸੋ ਇਸ ਕਰਕੇ ਇਹ ਫਿਰ ਆਪਸ ਦੇ ਵਿੱਚ ਗੱਲ ਹੁੰਦੀ ਹੈਗੀ ਹੈ ਇਹ ਜਿਹੜਾ ਪ੍ਰੋਕਸੀ ਸੀ ਚਾਈਨਾ ਦਾ ਉਹ ਚਾਈਨਾ ਇੱਦਾਂ ਕਿਉਂ ਹੁੰਦਾ ਕਿ ਇਸ ਸਮਝੌਤੇ ਤੋਂ ਠੀਕ 24 ਘੰਟੇ ਪਹਿਲਾਂ ਜਿਹੜੇ ਆਸਿਮ ਮੁਨੀਰ ਨੇ ਜਾਂ ਚਾਈਨਾ ਦੇ ਇਸਹਾਕ ਡਾਰ ਵਿਦੇਸ਼ ਮੰਤਰੀ ਨੇ ਉਹ ਚਾਈਨਾ ਜਾਂਦੇ ਨੇ ਪਾਕਿਸਤਾਨ ਦੇ ਅਤੇ ਚਾਈਨਾ ਜਾ ਕੇ ਉਹ ਸਾਰੀ ਜੋ ਵੀ ਲਿਖਤ ਪੜ੍ਹਤ ਹੈਗੀ ਹੈ ਉਹ ਚਾਈਨਾ ਤੋਂ ਪੁੱਛ ਲੈਂਦੇ ਨੇ ਅਤੇ ਫਿਰ ਜਾ ਕੇ ਅਮੈਰੀਕਾ ਨੂੰ ਦੱਸਦੇ ਨੇ ਕਿ ਦੇਖੋ ਜੀ ਚੀਨ ਡੈਡੀ ਚੀਨ ਨੇ ਆਹ ਮੈਸੇਜ ਦਿੱਤਾ ਅਤੇ ਉੱਧਰੋਂ ਇਜ਼ਰਾਈਲ ਦਾ ਡੈਡੀ ਅਮੈਰੀਕਾ ਕਹਿੰਦਾ ਹੈ ਕਿ ਠੀਕ ਹੈ ਪਾਕਿਸਤਾਨ ਨੂੰ ਜਾਓ ਜਾ ਕੇ ਆਪਣੇ ਡੈਡੀ ਨੂੰ ਕਹਿ ਦਿਓ ਵੀ ਕਿ ਮੈਂ ਆਹ ਗੱਲਾਂ 'ਤੇ ਸਹਿਮਤ ਹੈ ਆਹ ਗੱਲਾਂ ਦੇ ਉੱਤੇ ਦੁਬਾਰਾ ਸੋਚੋ ਇਹਦਾ ਕੋਈ ਹੱਲ ਕੱਢੋ ਫਿਰ ਚਾਈਨਾ ਉਹ ਗੱਲਾਂ ਦੇ ਉੱਤੇ ਆਪਣੇ ਫਰੇਮਵਰਕ ਚੇਂਜ ਕਰਦਾ ਰਸ਼ੀਆ ਦੇ ਨਾਲ ਗੱਲਬਾਤ ਕਰਦਾ ਰਸ਼ੀਆ ਦੇ ਨਾਲ ਗੱਲਬਾਤ ਸਿਰੇ ਚੜ੍ਹਦੀ ਹੈ ਅਤੇ ਚਾਈਨਾ ਕਹਿੰਦਾ ਓਕੇ ਜੀ ਅਤੇ ਫਿਰ ਕਿਵੇਂ ਚੱਲ ਕੇ ਇਹ ਸਮਝੌਤਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਇੱਕ ਥਾਂ ਤੈਅ ਹੋ ਜਾਂਦੀ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ ਜਦੋਂ G7 ਸਮਿਟ ਦੇ ਉੱਤੇ ਆਪਾਂ ਮਿਲਾਂਗੇ ਉੱਦਣ ਇਹਦੇ 'ਤੇ ਆਪਾਂ ਸਹੀ ਪਾ ਦਾਂਗੇ ਉਦੋਂ ਤੱਕ ਜੇ ਹਾਲਾਤ ਠੀਕ ਰਹਿੰਦੇ ਨੇ ਤਾਂ ਲੜਾਈਆਂ ਤਾਂ ਚੱਲੀ ਜਾ ਰਹੀਆਂ ਸੀਗੀਆਂ ਪਰ ਆਖਰੀ 2 ਦਿਨ ਦੇ ਲਈ ਇਜ਼ਰਾਈਲ ਨੂੰ ਚੁੱਪ ਕਰਾਇਆ ਗਿਆ ਕਿ ਨਾ ਤਾਂ ਲੈਬਨਾਨ 'ਤੇ ਅਟੈਕ ਕਰੀ ਨਾ ਗਜ਼ਾ ਦੇ ਉੱਤੇ ਕਰੀ ਇਰਾਨ ਤਾਂ ਭੁੱਲ ਹੀ ਜਾ ਅਤੇ ਅਸੀਂ ਫਰੇਮਵਰਕ ਤਿਆਰ ਕਰ ਲਿਆ ਬਟ ਇਜ਼ਰਾਈਲ ਬੀਂਗ ਅ ਬਰੈਟ ਚਾਈਲਡ ਇਜ਼ਰਾਈਲ ਉਹ ਕਮਾਨ ਇਜ਼ਰਾਈਲ ਮੰਨਣਾ ਕਿੱਥੇ ਹੈ ਇਜ਼ਰਾਈਲ ਨੇ ਫੇਰ ਅਟੈਕ ਕਰਤਾ ਲੈਬਨਾਨ ਦੇ ਉੱਤੇ ਇਰਾਨ ਇੱਧਰੋਂ ਗੁੱਸੇ ਹੋਇਆ ਪਿਆ ਸੀ ਇਰਾਨ ਕਹਿੰਦਾ ਜੀ ਦੇਖੋ ਸਮਝੌਤਾ ਤਾਂ ਆਪਾਂ ਕਰਨਾ ਸੀ ਪਰ ਆਹ ਪਹਿਲਾਂ ਹੀ ਕਿਹਾ ਸੀਗਾ ਕਿ ਲੈਬਨਾਨ ਦੇ ਉੱਤੇ ਸਾਡੇ ਉੱਤੇ ਗਜ਼ਾ ਦੇ ਉੱਤੇ ਅਟੈਕ ਨਹੀਂ ਹੋਣੇ ਚਾਹੀਦੇ ਹੁਣ ਇਰਾਨ ਇੱਦਾਂ ਕਿਉਂ ਕਹਿ ਰਿਹਾ ਨਾਓ ਇਨ ਦਿਸ ਹੋਲ ਸਟੋਰੀ ਜੇ ਤੁਹਾਨੂੰ ਲੱਗਦਾ ਹੋਵੇ ਕਿ ਅਮੈਰੀਕਾ ਇਜ਼ ਅ ਵਿਲਨ ਇਜ਼ਰਾਈਲ ਇਜ਼ ਅ ਬਰੈਡ ਚਾਈਲਡ ਵਿਗੜਿਆ ਹੋਇਆ ਜਵਾਕ ਹੈਗਾ ਅਤੇ ਸਭ ਕੁਛ ਇਰਾਨ ਠੀਕ ਹੀ ਕਰ ਰਿਹਾ ਸੀਗਾ ਇਹ ਦੁੱਧ ਦੀ ਤਰ੍ਹਾਂ ਧੁਲਿਆ ਹੋਇਆ ਮੁਲਕ ਨਹੀਂ ਹੈਗਾ ਸਟੋਰੀ ਦੇ ਵਿੱਚ ਇੱਧਰ ਵੀ ਕਾਣ ਹੈਗੀ ਹੈ ਜੇ ਇਜ਼ਰਾਈਲ ਇਹ ਚਾਹੁੰਦਾ ਬਾਰ ਬਾਰ ਕਿ ਇਰਾਨ ਦੇ ਨਿਊਕਲੀਅਰ ਸਾਇੰਟਿਸਟ ਮਾਰ ਦਿੱਤੇ ਜਾਣ ਔਰ ਜੇ ਇਜ਼ਰਾਈਲ ਇਹ ਚਾਹੁੰਦਾ ਹੈ ਕਿ ਆਪਣੀ ਜਿਹੜੀ ਮੋਸਾਦ ਏਜੰਸੀ ਹੈ ਉਹਨਾਂ ਨੇ ਆਪਣੇ ਉਸ ਮੋਸਾਦ ਜਿਹੜੀ ਉਹਨਾਂ ਦੀ ਖੁਫੀਆ ਏਜੰਸੀ ਹੈ ਉਹਦੇ ਕਿਤੇ ਕਿਤੇ ਉਹਨਾਂ ਨੇ ਫਿੱਟ ਕਰ ਰੱਖੇ ਨੇ ਬੰਦੇ ਈਰਾਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ। ਤਾਂ ਫਿਰ ਈਰਾਨ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਪਰ ਇਹ ਜਿਹੜੀਆਂ ਕੱਚੀਆਂ ਗੋਲੀਆਂ ਨੇ ਈਰਾਨ ਦੇ ਕਰੈਕਟਰ ਦੇ ਉੱਤੇ ਵੀ ਉਂਗਲੀ ਉਠਾਉਂਦੀਆਂ ਨੇ। ਫੋਰ ਐਗਜ਼ਾਮਪਲ, ਈਰਾਨ ਇਜ਼ ਦੀ ਓਨਲੀ ਕੰਟਰੀ ਜਿਹਦੇ ਕੋਲ ਪਰਮਾਣੂ ਹਥਿਆਰ ਹੋਵੇ ਨਾ ਹੋਵੇ, ਪਰ ਉਹ ਹਥਿਆਰ ਬਣਾ ਬਣਾ ਕੇ ਹਿਜਬੁੱਲਾ ਨੂੰ ਦੇ ਰਹੇ ਨੇ। ਹਿਜਬੁੱਲਾ ਲੈਬਨਾਨ ਦੇ ਸਾਊਥ ਦੇ ਵਿੱਚ ਬੈਠਾ ਹੈ। ਲੈਬਨਾਨ ਦਾ ਸਾਊਥ ਜਿਹੜਾ ਉਹ ਇਜ਼ਰਾਈਲ ਦੇ ਬਿਲਕੁਲ ਨਾਲ ਲੱਗਦਾ, ਕੰਧ ਦੇ ਨਾਲ ਕੰਧ ਜੁੜਦੀ ਹੈ। ਲੈਬਨਾਨ ਦੇ ਸਾਊਥ ਦੇ ਵਿੱਚ ਹਿਜਬੁੱਲਾ ਨੂੰ ਬਿਠਾ ਕੇ ਇਹ ਕਹਿ ਕੇ ਕਿ ਇਹ ਤਾਂ ਸਿਆਸੀ ਜਮਾਤ ਹੈ, ਪਰ ਤੁਸੀਂ ਗੋਲੀਆਂ ਬੰਦੂਕਾਂ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਹੋ ਅਤੇ ਬੰਬ ਗੋਲੇ ਹੱਥਾਂ 'ਚ ਫੜਾ ਕੇ ਅਤੇ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਆਪਣੇ ਦੱਖਣ ਵਾਲਾ ਪਾਸਾ ਦੇਖ ਰਿਹਾ, ਉਹਨੂੰ ਇਜ਼ਰਾਈਲ ਕਹਿੰਦੇ ਆ, ਉੱਧਰ ਭਗਾ ਭਗਾ ਕੇ ਮਾਰੋ। ਹਿਜਬੁੱਲਾ ਇੱਦਾਂ ਕਰਦਾ ਰਹਿੰਦਾ, ਇਜ਼ਰਾਈਲ ਨੂੰ ਇਹ ਚੰਗਾ ਨਹੀਂ ਲੱਗਦਾ। ਇਹ ਉਹੀ ਈਰਾਨ ਹੈ ਜਿਹੜਾ ਗਜ਼ਾ ਦੇ ਵਿੱਚ, ਹਾਲਾਂਕਿ ਉੱਥੇ ਕਿਸੇ ਕਿਸਮ ਦਾ ਕੋਈ ਸ਼ਾਸਨ ਨਹੀਂ ਹੈਗਾ, ਕੋਈ ਰਾਸ਼ਟਰਪਤੀ ਨਹੀਂ, ਕੋਈ ਪ੍ਰਧਾਨ ਮੰਤਰੀ ਨਹੀਂ, ਪਰ ਗਜ਼ਾ ਦੇ ਵਿੱਚ ਹਮਾਸ ਨਾਮ ਦੀ ਇੱਕ ਜਥੇਬੰਦੀ ਖੜੀ ਕੀਤੀ ਜਾਂਦੀ ਹੈ। ਹਮਾਸ ਨੂੰ ਇਜ਼ਰਾਈਲ ਤੋਂ ਨਫ਼ਰਤ ਹੈ, ਯਹੂਦੀ ਧਰਮ ਤੋਂ ਨਫ਼ਰਤ ਹੈ, ਹਮਾਸ ਨੂੰ ਹਥਿਆਰ ਦਿੱਤੇ ਜਾਂਦੇ ਨੇ, ਹਮਾਸ ਨੂੰ ਇੱਕ ਪੈਡਲਰ ਪਾਵਰ ਦੇ ਤੌਰ ਦੇ ਉੱਤੇ ਖੜਾ ਕਰਨ ਦੀ ਈਰਾਨ ਕੋਸ਼ਿਸ਼ ਕਰਦਾ। ਹੁਣ ਇਜ਼ਰਾਈਲ ਵੀ ਕਮਜ਼ੋਰ ਰਹੇ, ਇਸ ਕਰਕੇ ਈਰਾਨ ਨੇ ਆਪਣੀਆਂ ਪ੍ਰੋਕਸੀਆਂ ਜਿਹੜੀਆਂ ਨੇ ਉੱਥੇ ਖੜੀਆਂ ਕਰ ਰੱਖੀਆਂ ਨੇ। ਇਹਦਾ ਕਾਰਨ ਇੱਕ ਇਹ ਵੀ ਹੈਗਾ ਕਿ ਜਦੋਂ ਅਰਬ ਇਜ਼ਰਾਈਲ ਜੰਗ ਹੋਈ ਸੀ ਅਤੇ ਉਦੋਂ ਈਰਾਨ ਨੇ ਐਕਟਿਵਲੀ ਪਾਰਟੀਸਪੇਟ ਨਹੀਂ ਸੀ ਕੀਤਾ, ਬਟ ਜਦੋਂ ਤੁਸੀਂ ਇੱਕ ਜੰਗ ਜਿਹੜੇ ਤੁਹਾਡੇ ਬਿਲਕੁਲ ਗੁਆਂਢ 'ਚ ਹੋ ਰਹੀ ਹੋਵੇ, ਕੋਈ ਲੜਾਈ ਹੋ ਰਹੀ ਹੋਵੇ, ਅਤੇ ਤੁਸੀਂ ਉਸ ਜੰਗ ਨੂੰ ਰੋਕਦੇ ਨਹੀਂ ਹੋ, ਚਲੋ ਠੀਕ ਹੈ ਉਹਨੂੰ ਵਧਾਉਣਾ ਤਾਂ ਕੀ ਹੈ, ਨਹੀਂ ਚਾਹੀਦਾ ਹੈਗਾ, ਪਰ ਉਹਨੂੰ ਜਦੋਂ ਤੁਸੀਂ ਰੋਕ ਵੀ ਨਹੀਂ ਰਹੇ ਤਾਂ ਅਗਲੀ ਵਾਰ ਜਦੋਂ ਜੰਗ ਹੋਊਗੀ ਤਾਂ ਸੇਕ ਤੁਹਾਡੇ ਘਰ ਆਏਗਾ। ਸੋ ਇਹ ਜ਼ਰੂਰੀ ਹੈਗਾ ਕਿ ਤੁਹਾਡੇ ਗੁਆਂਢ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਹੈ ਆਂਢ ਗੁਆਂਢ 'ਚ, ਤਾਂ ਉਹਨੂੰ ਹੱਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਐਕਟਿਵ ਹੋਵੋ। ਇਹ ਜਿਹੜੀ ਗੱਲ ਸੀਗੀ ਇਹ ਇਜ਼ਰਾਈਲ ਨੇ ਮੰਨੀ ਨਹੀਂ, ਜਦੋਂ ਈਰਾਨ ਨੇ ਮੰਨੀ ਨਹੀਂ, ਜਦੋਂ ਈਰਾਨ ਨੇ ਇਹ ਗੱਲ ਮੰਨੀ ਨਹੀਂ ਤਾਂ ਫਿਰ ਇਹਦਾ ਨੁਕਸਾਨ ਜਿਹੜਾ ਇਹਦਾ ਖਾਮਿਆਜ਼ਾ ਸੀਗਾ ਉਹ ਈਰਾਨ ਨੂੰ ਭੁਗਤਣਾ ਪਿਆ। ਹੁਣ ਇਸ 13 ਜੂਨ 2025 ਨੂੰ ਹੋਏ ਹਮਲਿਆਂ ਤੋਂ ਬਾਅਦ ਗੱਲ ਮੁੱਕਦੀ ਇਹ ਹੈਗੀ ਹੈ ਹੁਣ ਕਿ ਹੁਣ ਚੀਨ ਵੀ ਮੰਨ ਗਿਆ, ਹੁਣ ਅਮੈਰੀਕਾ ਵੀ ਮੰਨ ਗਿਆ, ਅਤੇ ਹੁਣ ਚੀਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਤੇਲ ਦੇ ਉੱਤੇ ਉਹਨਾਂ ਨੇ ਆਪਣੀ ਡਿਪੈਂਡੈਂਸੀ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਰਿਨਿਊਬਲ ਐਨਰਜੀ ਦੇ ਉੱਤੇ ਜਾ ਰਹੇ ਨੇ, ਤਾਂ ਕਿ ਜਿਹੜਾ ਅਮੈਰੀਕਾ ਬਾਰ ਬਾਰ ਤੇਲ ਨੂੰ ਇੱਕ ਹਥਿਆਰ ਦੇ ਤੌਰ 'ਤੇ ਯੂਜ਼ ਕਰ ਸਕਦਾ, ਫਿਊਚਰ 'ਚ ਵੀ ਕਰੂਗਾ, ਉਹ ਨਾ ਕਰੇ। ਔਰ ਅਮੈਰੀਕਾ ਦਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਕ੍ਰਾਈਸਿਸ ਉਹ ਹੋਰ ਜ਼ਿਆਦਾ ਵੱਧ ਗਿਆ। ਅਮੈਰੀਕਾ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਫਾਈਨੈਂਸ਼ੀਅਲ ਦਬਾਅ ਦੇ ਵਿੱਚੋਂ ਗੁਜ਼ਰ ਰਿਹਾ। ਅਮੈਰੀਕੀ ਬੌਂਡ ਮਾਰਕੀਟ ਜਿਹੜੀ ਆ ਹੋਰ ਜ਼ਿਆਦਾ ਕਮਜ਼ੋਰ ਹੋ ਗਈ ਹੈ ਔਰ ਇੰਟਰਸਟ ਰੇਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਮੈਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਧਣਗੇ। ਦੈਟਸ ਜਸਟ ਅ ਜਨਰਲ ਪ੍ਰੈਡਿਕਸ਼ਨ ਜਿਹਦੇ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਲਾਤ ਹਾਲੇ ਖਰਾਬ ਜਿਹੜੇ ਨੇ ਉਹ ਹੋਣੇ ਨੇ, ਜਿਹਦੇ 'ਤੇ ਆਪਾਂ ਵਾਰ ਵਾਰ ਇਸ਼ਾਰਾ ਕਰ ਚੁੱਕੇ ਹਾਂ। ਪਰ ਇਸ ਸਾਰੇ ਕਾਸੇ ਦੇ ਲਈ ਸਵਾਲ ਉੱਥੇ ਫੇਰ ਆਉਂਦਾ, ਜ਼ਿੰਮੇਵਾਰ ਕੌਣ ਹੈ, ਹੂ ਇਜ਼ ਰਿਸਪੋਂਸੀਬਲ ਬਿਹਾਈਂਡ ਦੈਟ? ਤੁਹਾਨੂੰ ਕੀ ਲੱਗਦਾ ਹੈਗਾ? ਤੁਸੀਂ ਆਪਣੀ ਫੀਡਬੈਕ ਨਾਲ ਨਾਲ ਜ਼ਰੂਰ ਭੇਜਿਆ ਕਰੋ 0472-6164-74 facebook.com/ ਹਾਂਜੀ ਸਿਡਨੀ ਦੇ ਉੱਤੇ। ਮੈਨੂੰ ਫਿਲਹਾਲ ਇਨਸਾਈਟ ਰਿਪੋਰਟ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤਾਂ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, I'm a Commonwealth champion, gold medalist. Sunte rahiye radio Hanji.
3: Bale bale bale.
2: Bale bale bale.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅੱਜ ਦਾ ਇਹ ਦਿਨ ਮਿਲਿਆ, ਇਹ ਸਾਹ ਚੱਲ ਰਹੇ ਨੇ ਸ਼ੁਕਰਾਨਾ ਕਰਨ ਦੇ ਲਈ, ਚਿਹਰੇ 'ਤੇ ਇੱਕ ਮੁਸਕਰਾਹਟ, ਇੱਕ ਖੁਸ਼ੀ, ਇੱਕ ਖੁਸ਼ੀ ਕਿ ਮੈਂ ਖੁਸ਼ ਹਾਂ ਜੋ ਤੂੰ ਮੈਨੂੰ ਦਿੱਤਾ ਉਹਦੇ ਵਿੱਚ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਪੀੜ ਜੋ ਮੈਨੂੰ ਹਾਲੇ ਤੱਕ ਵੀ ਖੁੱਲ੍ਹ ਕੇ ਜੀਣ ਨਹੀਂ ਦਿੰਦੀ। ਉਦੋਂ ਮੈਂ ਲਬਨਾਨ ਦੇ ਵਿੱਚ ਰਹਿੰਦਾ ਸੀ, ਇੱਕ ਦਿਨ ਇੰਡੀਆ ਜਾਣ ਲੱਗਾ ਤਾਂ ਮੇਰੇ ਨਾਲ ਕੰਮ ਕਰਦਾ ਇੱਕ ਦੋਸਤ ਕਹਿਣ ਲੱਗਾ, ਤੂੰ ਮੇਰੇ ਪਿੰਡ ਵੀ ਜਾ ਆਵੀਂ, ਮੇਰੇ ਨਿੱਕੇ ਬਾਲੜੇ ਦੇ ਕੁਛ ਕੱਪੜੇ ਲੈ ਜਾ। ਅਤੇ ਇਸੇ ਬਹਾਨੇ ਮੇਰੀ ਸੁੱਖ ਸਾਂਦ ਵੀ ਕਰ ਦੱਸਾਂਵੀਂ। ਵਾਪਸ ਆਇਆ ਤਾਂ ਉਹਦੇ ਘਰ ਜਾਣਾ ਜ਼ਰੂਰੀ ਸਮਝਿਆ, ਘਰ ਦੇ ਬਾਹਰੋਂ ਹੀ ਪਤਾ ਲੱਗ ਗਿਆ ਪਰਿਵਾਰ ਕਾਫੀ ਗਰੀਬ ਹੈ। ਮੇਰੇ ਉਸ ਦੋਸਤ ਦੇ ਦੋ ਬੱਚੇ, ਇੱਕ ਬੀਵੀ ਅਤੇ ਇੱਕ ਉਸ ਦਾ ਬੁੱਢਾ ਪਿਓ, ਸਾਰੇ ਘਰ ਦੇ ਵਿੱਚ ਹੀ ਸੀ। ਛੋਟਾ ਬੱਚਾ ਕੋਈ 3 ਸਾਲ ਦਾ ਹੋਊਗਾ, ਮੇਰੇ ਲਾਗੇ ਆ ਕੇ ਬਹਿ ਗਿਆ। ਉਸਦੀ ਗੋਦ ਦੇ ਵਿੱਚ ਇੱਕ ਛੋਟਾ ਜਿਹਾ ਮੇਮਣਾ ਸੀ। ਮੈਂ ਪੁੱਛਿਆ ਤੇ ਦੱਸਣ ਲੱਗਾ ਇਸਦਾ ਨਾਮ ਮਿੱਠੂ ਹੈ। ਮੇਰਾ ਨਾਮ ਮਿੱਠੂ ਆ ਅਤੇ ਮੇਰੇ ਮੇਮਣੇ ਦਾ ਨਾਂ ਰਾਮੂ। ਇਹਦੀ ਮਾਂ ਕੁਛ ਦਿਨ ਪਹਿਲਾਂ ਮਰ ਗਈ ਸੀ ਅਤੇ ਹੁਣੇ ਮੇਰੇ ਨਾਲ ਹੀ ਸੌਂਦਾ, ਮੇਰੇ ਨਾਲ ਹੀ ਖੇਡਦਾ, ਹੁਣੇ ਮੇਰਾ ਪੱਕਾ ਦੋਸਤ ਬਣ ਗਿਆ। ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਇਹਦਾ। ਮੈਂ ਇਸ ਨੂੰ ਬਹੁਤ ਪਿਆਰ ਕਰਦਾ, ਮੈਂ ਇਹਦੀ ਮਾਂ ਵਾਂਗ ਇਹਨੂੰ ਕਦੀ ਨਹੀਂ ਮਰਨ ਦੇਵਾਂਗਾ। ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ ਕਰਦਾ ਰਿਹਾ, ਫਿਰ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਮੇਮਣੇ ਨੂੰ ਬੁੱਕਲ ਦੇ ਵਿੱਚ ਚੁੱਕਿਆ ਅਤੇ ਦੌੜ ਗਿਆ। ਉਹਦੇ ਨਾਲ ਹੀ ਖੇਡਦਾ, ਉਹਦੇ ਨਾਲ ਹੀ ਵਿਚਰਦਾ। ਮੈਨੂੰ ਬੜਾ ਵਧੀਆ ਲੱਗਾ, ਕੋਲ ਆਵਾਜ਼ ਮਾਰੀ ਅਤੇ 20 ਰੁਪਈਏ ਦੇ ਕੇ ਕਿਹਾ, ਜਾਂ ਆਪਣੇ ਲਈ ਚੀਜ਼ੀ ਲੈ ਆ ਅਤੇ ਗੱਲ ਸੁਣ, ਆਪਣੇ ਰਾਮੂ ਲਈ ਵੀ ਕੁਛ ਲੈ ਆਵੀਂ। ਉਸਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਭੱਜਾ ਗਿਆ ਆਪਣੇ ਲਈ ਮਿੱਠੀਆਂ ਗੋਲੀਆਂ ਲੈ ਆਇਆ। ਕਹਿਣ ਲੱਗਾ ਮੈਂ ਮੇਮਣੇ ਲਈ ਫੁੱਲੀਆਂ ਲੈ ਕੇ ਆਇਆ। ਦੋਵੇਂ ਜਾਣੇ ਘਰ ਦੇ ਇੱਕ ਕੋਨੇ ਦੇ ਵਿੱਚ ਬਹਿ ਕੇ ਖਾਣ ਲੱਗ ਪਏ। ਇੰਨੀ ਦੇਰ ਨੂੰ ਮੈਂ ਚਾਹ ਪਾਣੀ ਪੀ ਚੁੱਕਾ ਸਾਂ, ਤੁਰਨ ਲੱਗਾ ਤਾਂ ਦੋਸਤਾ ਬਾਪੂ ਕਹਿਣ ਲੱਗਾ, ਇੱਦਾਂ ਨਹੀਂ ਜਾਣ ਦੇਣਾ, ਉਹ ਪੁੱਤਰਾ ਤੈਨੂੰ ਰੋਟੀ ਖਾਧੇ ਤੋਂ ਬਿਨਾਂ ਨਹੀਂ ਜਾਣ ਦੇਣਾ, ਤੂੰ ਵੀ ਤਾਂ ਸਾਡੇ ਪੁੱਤਾਂ ਵਰਗਾ, ਸਾਡੇ ਪੁੱਤ ਦੀ ਖਬਰ ਲੈ ਕੇ ਆਇਆ, ਤੇਰੀ ਸੇਵਾ ਕੀਤੇ ਤੋਂ ਬਿਨਾਂ ਇੱਦਾਂ ਕਿੱਦਾਂ ਜਾਣ ਦੀਏ ਤੈਨੂੰ। ਉਹਨਾਂ ਨੇ ਬਦੋ ਬਦੀ ਖਿਲਾਰ ਲਿਆ। ਥੋੜ੍ਹੀ ਦੇਰ ਬਾਅਦ ਬਾਪੂ ਦੇਸੀ ਦੀ ਬੋਤਲ ਕੱਢ ਲਿਆ, 2-2 ਪੈਗ ਲਾਏ ਹੋਣੇ ਆ, ਉਸ ਤੋਂ ਅੱਗੇ ਮੈਂ ਪੀਣ ਤੋਂ ਮਨਾ ਕਰ ਦਿੱਤਾ। ਬਾਪੂ ਕਹਿਣ ਲੱਗਾ ਚੱਲ ਆ ਫਿਰ, ਉਨੀ ਦੇਰ ਖੂਹ 'ਤੇ ਗੇੜਾ ਮਾਰ ਆਉਂਦੇ ਆ, ਖੂਹ 'ਤੇ ਗੇੜਾ ਮਾਰ ਆਵਾਂਗੇ, ਇੰਨੀ ਦੇਰ ਦੇ ਵਿੱਚ ਰੋਟੀ ਬਣ ਜਾਊਗੀ, ਨਾਲੇ ਤੈਨੂੰ ਮੈਂ ਆਪਣਾ ਪਿੰਡ ਵਿਖਾ ਲਿਆਵਾਂ। ਘੁੰਮ ਫਿਰ ਕੇ ਜਦੋਂ ਵਾਪਸ ਪਰਤੇ ਤਾਂ ਸ਼ਾਇਦ ਰੋਟੀ ਬਣ ਚੁੱਕੀ ਸੀ, ਟੇਬਲ 'ਤੇ ਖਾਣਾ ਲੱਗ ਚੁੱਕਾ ਸੀ, ਇੱਕ ਖੂੰਜੇ ਫੁੱਲੀਆਂ ਖਿਲਰੀਆਂ ਪਈਆਂ,
ਤੇ ਕੋਲ ਮਿੱਠੂ ਦੀਆਂ ਗੋਲੀਆਂ ਵੀ। ਉਹ ਨਿੱਕਾ ਜਿਹਾ ਬਾਲੜਾ ਜਿਹੜਾ ਕੁਛ ਸਮਾਂ ਪਹਿਲਾਂ ਖੁਸ਼ੀ ਦੇ ਨਾਲ ਖੇਡਦਾ ਫਿਰਦਾ ਸੀ, ਪਹਿਲਾਂ ਤਾਂ ਉਹ ਕਿਤੇ ਦਿਖਿਆ ਹੀ ਨਹੀਂ। ਥੋੜ੍ਹਾ ਇੱਧਰ ਉੱਧਰ ਨਜ਼ਰ ਘੁਮਾਈ ਤਾਂ ਇੱਕ ਨੁੱਕਰ ਦੇ ਵਿੱਚ ਬੈਠਾ ਬੁਸਕਣ ਡਿਆ। ਇੱਦਾਂ ਲੱਗਦਾ ਸੀ ਕਿ ਉਹ ਕਾਫੀ ਰੋ ਹਟਿਆ, ਹੁਣ ਉਹਦੇ 'ਚ ਰੋਣ ਦੀ ਹਿੰਮਤ ਨਹੀਂ। ਮੈਂ ਸੋਚਿਆ ਐਵੇਂ ਕਿਸੇ ਨੇ ਝਿੜਕ ਦਿੱਤਾ ਹੋਣਾ। ਰੋਟੀ ਖਾਣ ਲੱਗਾ ਤਾਂ ਵੇਖਿਆ ਚੰਗੀ ਸੇਵਾ ਕੀਤੀ ਸੀ, ਮੀਟ ਬਣਿਆ ਸੀ। ਐਵੇਂ ਥੋੜ੍ਹੀ ਨਾ ਮੀਟ ਬਣਾਇਆ ਜਾਂਦਾ ਕਿਸੇ ਦੇ ਲਈ। ਮੈਂ ਹਾਲੇ 2 ਬੁਰਕੀਆਂ ਖਾਧੀਆਂ ਸੀ ਅਤੇ ਫਿਰ ਬੱਚੇ 'ਤੇ ਧਿਆਨ ਪੈ ਗਿਆ। ਮੈਂ ਕਿਹਾ ਆਓ ਪੁੱਤਰਾ, ਉਹ ਆ ਰੋਟੀ ਖਾ ਲਾ। ਰੋਂਦਾ ਰੋਂਦਾ ਕਹਿਣ ਲੱਗਾ, ਮੈਂ ਨਹੀਂ ਬੋਲਣਾ ਤੂੰ ਮੇਰਾ ਮੇਮਣਾ ਖਾ ਗਿਆ, ਮੈਂ ਕਿਸੇ ਨਾਲ ਨਹੀਂ ਬੋਲਣਾ, ਮੈਂ ਹੁਣ ਖੇਡਣਾ ਕਿਹਦੇ ਨਾਲ ਆ, ਮੇਰਾ ਕੋਈ ਦੋਸਤ ਨਹੀਂ, ਮੇਰਾ ਕੋਈ ਆਪਣਾ ਨਹੀਂ, ਤੂੰ ਮੇਰਾ ਰਾਮੂ ਖਾ ਗਿਆ, ਤੂੰ ਮੇਰਾ ਰਾਮੂ ਖਾ ਗਿਆ। ਇਹਨਾਂ ਕਹਿ ਕੇ ਸਿਸਕੀਆਂ ਭਰਨ ਲੱਗ ਪਿਆ। ਮੈਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ। ਬੁਰਕੀ ਉੱਥੇ ਦੀ ਉੱਥੇ ਅਟਕੀ ਰਹਿ ਗਈ। ਆਪਣੇ ਆਪ ਦੇ ਉੱਤੇ ਮਸਾਂ ਕਾਬੂ ਪਾਇਆ, ਕਿਉਂਕਿ ਮੈਂ ਉਹਦੇ ਰਾਮੂ ਦੇ ਲਈ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ। ਉੱਠ ਕੇ ਕੋਲ ਗਿਆ, ਬੱਚੇ ਨੂੰ ਬੁੱਕਲ ਦੇ ਵਿੱਚ ਲਿਆ, ਚੁੰਮਿਆ, ਪਰ ਉਸ ਤੋਂ ਬਾਅਦ ਰੋਟੀ ਖਾਣ ਨੂੰ ਜੀ ਨਹੀਂ ਕੀਤਾ। ਬਥੇਰਾ ਕਹਿੰਦੇ ਰਹੇ, ਪਾਣੀ ਪੀ ਕੇ ਢਿੱਡ ਭਰਿਆ ਤਾਂ ਤੁਰਦਾ ਬਣਿਆ। ਉੱਥੇ ਤਾਂ ਦਿਲ ਹੌਲਾ ਨਹੀਂ ਕਰ ਸਕਿਆ। ਜਿੱਦਾਂ ਹੀ ਟੈਕਸੀ ਦੇ ਵਿੱਚ ਬੈਠਾ ਅਤੇ ਜਿੱਦਾਂ ਤਾਹਾਂ ਨਿਕਲ ਗਈਆਂ, ਡਰਾਈਵਰ ਪੁੱਛਣ ਲੱਗਾ, ਕੀ ਹੋਇਆ ਸਰਦਾਰ ਜੀ? ਬੋਲਿਆ ਨਹੀਂ ਗਿਆ। ਮੈਨੂੰ ਅੱਜ ਵੀ ਜਦੋਂ ਉਸ ਬੱਚੇ ਦੀ ਯਾਦ ਆ ਜਾਂਦੀ ਹੈ ਤਾਂ ਬਦੋ ਬਦੀ ਰੋਣਾ ਆ ਜਾਂਦਾ। ਉਹ ਬੱਚਾ ਮੇਰੇ ਬਾਰੇ ਕੀ ਸੋਚਦਾ ਹੋਊਗਾ? ਕਿੰਨੀ ਲਾਚਾਰੀ ਸੀ ਉਸ ਬੱਚੇ ਦੇ ਚਿਹਰੇ ਦੇ ਉੱਤੇ। ਮੈਂ ਉਹਦਾ ਮੇਮਣਾ ਖੋ ਲਿਆ। ਉਹ ਕੀ ਸੋਚਦਾ ਹੋਊਗਾ? ਮੈਂ ਉਸ ਦੀ ਮਾਂ ਤੋਂ ਬਾਅਦ ਆਪਣੇ ਦੋਸਤ ਨੂੰ ਨਹੀਂ ਬਚਾ ਸਕਿਆ। ਕੱਲ੍ਹ ਰਾਤੀ ਫਿਰ ਦੁਬਾਰਾ ਇਹ ਗੱਲ ਯਾਦ ਆ ਗਈ। ਰੋਟੀ ਅੱਜ ਵੀ ਵਿੱਚੇ ਰਹਿ ਗਈ। ਮੋਟੇ ਮੋਟੇ ਅੱਥਰੂ ਤ੍ਰਿਪ ਤ੍ਰਿਪ ਆਪੇ ਅੱਖਾਂ 'ਚੋਂ ਚੋਣ ਲੱਗ ਪਏ। ਘਰਵਾਲੀ ਨੇ ਪੁੱਛਿਆ ਅਤੇ ਉਸਨੂੰ ਸਾਰੀ ਹੱਡਬੀਟ ਦੀ ਸੁਣਾਈ। ਬੜਾ ਦੁੱਖ ਹੁੰਦਾ ਜਦੋਂ ਇਸੇ ਤਰ੍ਹਾਂ ਦੇ ਨਾਲ ਇਹ ਧਰਮ ਦੇ ਠੇਕੇਦਾਰ ਇੱਕ ਦੂਸਰੇ ਧਰਮਾਂ ਦੇ ਕਤਲ ਕਰਦੇ ਨੇ, ਕਿਤੇ ਕੁਰਬਾਨੀ ਦੇ ਲਈ, ਕਿਤੇ ਬਲੀ ਦੇ ਲਈ, ਕਿਤੇ ਝਟਕੇ ਦੇ ਲਈ। ਪਤਾ ਨਹੀਂ ਕਿੰਨੇ ਦੋਸਤ ਮਾਰੇ ਜਾਂਦੇ ਨੇ, ਕਿੰਨੇ ਬਦੋਸ਼ੇ ਮਾਰੇ ਜਾਂਦੇ ਨੇ। ਉਹ ਲੋਕ ਜਿਹੜੇ ਕਹਿੰਦੇ ਨੇ ਅਸੀਂ ਕਦੀ ਕੁੱਤੇ ਨੂੰ ਵੀ ਸੋਟਾ ਨਹੀਂ ਮਾਰਿਆ, ਸ਼ਾਇਦ ਉਹ ਵੀ ਕਿਸੇ ਰਾਮੂ ਵਰਗੇ ਦੋਸਤ ਦੀ ਬੁਰਕੀ ਮੂੰਹ ਦੇ ਵਿੱਚ ਪਾ ਲੈਂਦੇ ਹੋਣ, ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਕਦੀ ਕੋਈ ਮਿੱਠੂ ਹੀ ਨਹੀਂ ਆਇਆ। ਵੇਖਿਆ ਜਾਵੇ ਤਾਂ ਹੈ ਸਾਰਾ ਕੁਛ ਆਪਣੀ ਜੀਭ ਦੇ ਸਵਾਦ ਦੇ ਲਈ, ਹੈ ਸਾਰਾ ਕੁਛ ਸਾਡੇ ਸਵਾਰਥ ਦੇ ਲਈ, ਹੈ ਸਾਰਾ ਕੁਛ

ਕਿਹਨੂੰ ਪਈ ਆ ਸੋਚਣ ਦੀ ਕਿ ਕਿਸੇ ਨੂੰ ਖੁਸ਼ ਕਰਨਾ ਜ਼ਰੂਰੀ, ਜਾਂ ਫਿਰ ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਲੈਣੀ, ਇੰਨਾ ਕੌਣ ਸੋਚੇ, ਕਿਉਂਕਿ ਇਹ ਦੁਨੀਆਦਾਰੀ ਆ। ਇੱਥੇ ਬੜੇ ਬੜਿਆਂ ਦੇ ਗਾਟੇ ਲਾ ਦਿੰਦੇ ਨੇ, ਕਿਉਂਕਿ ਉਹਨਾਂ ਦੇ ਕੋਲ ਕਾਰਨ ਹੁੰਦਾ, ਉਹ ਆਪਣੇ ਆਪ ਨੂੰ ਜਸਟੀਫਾਈ ਕਰਨਾ ਜਾਣਦੇ ਆ, ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਲੱਗੇ ਰਹਿੰਦੇ, ਜਾਂ ਫਿਰ ਉਹਨਾਂ ਨੂੰ ਇਹ ਵੀ ਸੋਚਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਸ ਤੋਂ ਪਹਿਲਾਂ ਬਹੁਤ ਆਪਣੇ ਆਪ ਨੂੰ ਸਹੀ ਸਾਬਤ ਕਰ ਚੁੱਕੇ ਹੁੰਦੇ ਆ। ਉਹਨਾਂ ਨੂੰ ਆਪਣਾ ਖੂਹ ਪੁੱਟਣ ਦੀ ਲੋੜ ਹੀ ਨਹੀਂ ਪੈਂਦੀ। ਉਹ ਤਾਂ ਉਸ ਚੱਲੀ ਆ ਰਹੀ ਰਵਾਇਤ ਦੇ ਵਿੱਚ ਐਵੇਂ ਛੋਟਾ ਜਿਹਾ ਹਿੱਸਾ ਹੀ ਬਣਦੇ ਨੇ। ਕਹਾਣੀ ਲਿਖੀ ਸੀ ਅਮਰਜੀਤ ਚੀਮਾ ਹੋਰਾਂ ਨੇ USA ਤੋਂ, ਅਤੇ ਸਾਡੇ ਨਾਲ ਸ਼ੇਅਰ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ ਦਾ। ਉਹ ਸਰਕਾਰੀ ਨੌਕਰੀ ਕਰਦੀ ਸੀ ਤੇ ਘਰ ਵਾਲਾ ਪ੍ਰਾਈਵੇਟ ਜੌਬ। ਸਹੁਰੇ ਪਰਿਵਾਰ ਦੇ ਵਿੱਚ ਨਿੱਤ ਕੋਈ ਨਾ ਕੋਈ ਕਲਾ ਕਲੇਸ਼ ਚੱਲਦਾ ਰਹਿੰਦਾ। ਇਸੇ ਵਜ੍ਹਾ ਕਰਕੇ ਬਿਨਾਂ ਕੁਛ ਲੈ ਦਿੱਤੇ ਜ਼ਮੀਨ ਜਾਇਦਾਦ ਨੂੰ ਲੱਤ ਮਾਰ ਕੇ ਦੋਵੇਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਗਏ। ਸੋਚਿਆ ਪਲਾਟ ਲੈ ਕੇ ਉੱਤੇ ਘਰ ਬਣਾ ਲਾਂਗੇ, ਲੋਨ ਚੱਕ ਲਾਂਗੇ। ਰੱਬ ਨੇ ਸਾਰਾ ਕੁਛ ਸਿਰੇ ਚਾੜਿਆ, ਲੋਨ ਵੀ ਮਿਲ ਗਿਆ, ਮਕਾਨ ਵੀ ਬਣ ਗਿਆ। ਇੱਕੋ ਇੱਕ ਬੇਟਾ ਸੀ, ਉਹ ਹਲੇ ਛੋਟਾ ਸੀ, ਇਸ ਕਰਕੇ ਕੋਈ ਬਹੁਤੀਆਂ ਜ਼ਿੰਮੇਵਾਰੀਆਂ ਨਹੀਂ ਸੀ। ਤਿੰਨੋਂ ਜੀ ਬੜੀ ਵਧੀਆ ਜ਼ਿੰਦਗੀ ਗੁਜ਼ਾਰੀ ਜਾਂਦੇ। ਇੱਕ ਦਿਨ ਉਹਨਾਂ ਦੀ ਮੈਰਿਜ ਐਨਵਰਸਰੀ ਸੀ, ਸਾਰੇ ਬੜੇ ਖੁਸ਼ ਸੀ ਕਿ ਕੱਲ੍ਹ ਦੇ ਦਿਨ ਆਪਾਂ ਇਸ ਨੂੰ ਤਿਉਹਾਰ ਵਾਂਗੂ ਮਨਾਵਾਂਗੇ। ਮਾਂ ਬੇਟੇ ਨੇ ਤਾਂ ਪ੍ਰੋਗਰਾਮ ਵੀ ਸੋਹਣਾ ਬਣਾ ਲਿਆ ਸੀ ਕਿ ਆਪਾਂ ਰੋਟੀ ਬਾਹਰ ਖਾਣ ਜਾਵਾਂਗੇ। ਉਹਨਾਂ ਦੋਵਾਂ ਨੇ ਬਾਜ਼ਾਰ ਜਾ ਕੇ ਪਿਓ ਦੇ ਲਈ ਕੋਈ ਤੋਹਫ਼ਾ ਵੀ ਵੇਖ ਲਿਆ, ਮਹਿੰਗੀ ਜੀ ਪੈਂਟ ਸ਼ਰਟ। ਬੇਸ਼ੱਕ ਕਮੀ ਤਾਂ ਕਿਸੇ ਗੱਲ ਦੀ ਉਹਨਾਂ ਕੋਲ ਨਹੀਂ ਸੀ, ਪਰ ਤਨਖਾਹ ਦਾ ਵੱਡਾ ਹਿੱਸਾ ਲੋਨ ਦੀ ਕਿਸ਼ਤ ਵਿੱਚ ਚਲਾ ਜਾਂਦਾ ਹੈ, ਇਸ ਕਰਕੇ ਥੋੜ੍ਹੀ ਕਿਰਸ ਦੇ ਨਾਲ ਹੀ ਚੱਲਦਾ ਸੀ ਪਰਿਵਾਰ। ਦਿਨ ਤਿਉਹਾਰ ਦੇ ਮੌਕੇ ਮਾਂ ਬੇਟਾ ਬੜੇ ਚਾਅ ਲਾਉਂਦੇ ਘਰ ਨੂੰ ਸਜਾਉਣ ਦੇ ਉੱਤੇ। ਇਹ ਦਿਨ ਤਿਉਹਾਰ ਦੇ ਮੌਕੇ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਰੰਗ ਦਿਖਦਾ ਸੀ, ਇੱਕ ਬੇਫਿਕਰੀ ਦਾ ਆਨੰਦ ਲੈ ਲੈਂਦੇ ਸੀ। ਉਸਦੀ ਤਨਖਾਹ ਚਾਹੇ ਆਪਣੇ ਪਤੀ ਦੇ ਨਾਲੋਂ ਜ਼ਿਆਦਾ ਸੀ, ਪਰ ਉਸਦੇ ਮਨ ਦੇ ਵਿੱਚ ਕਦੀ ਕੋਈ ਫਰਕ ਨਹੀਂ ਸੀ ਆਇਆ। ਘਰ ਵਾਲਾ ਵੀ ਬੜਾ ਪਿਆਰਾ ਇਨਸਾਨ ਸੀ, ਦੋਵੇਂ ਇੱਕ ਦੂਸਰੇ ਨੂੰ ਬੜਾ ਪਿਆਰ ਕਰਦੇ, ਪਰ ਘਰ ਦੇ ਵਿੱਚ ਉਸਦੇ ਮੰਮੀ ਡੈਡੀ ਵੱਡੇ ਭਰਾ ਦੇ ਕਹਿਣੇ ਦੇ ਵਿੱਚ ਨਹੀਂ ਸੀ। ਹਮੇਸ਼ਾ ਉਹਨਾਂ ਦੋਵਾਂ ਦੇ ਨਾਲ ਇੱਕ ਮਤਰਿਆਂ ਜਿਹਾ ਵਾਲਾ ਸਲੂਕ ਕਰਦੇ ਰਹਿੰਦੇ। ਸਹੁਰੇ ਘਰ ਦੇ ਵਿੱਚ ਪਿਆਰ ਮਾਣ ਸਤਿਕਾਰ ਨਾ ਮਿਲਣ ਦੇ ਕਰਕੇ ਉਹ ਸਭ ਕੁਛ ਘਰ ਵਾਲੇ ਕਰਕੇ ਜਰਦੀ ਰਹੀ। ਜਦ ਕੋਈ ਚਾਰਾ ਨਾ ਬਚਿਆ ਤਾਂ ਉਸਦੇ ਘਰ ਵਾਲੇ ਨਾ ਰਲ ਕੇ ਫੈਸਲਾ ਲੈ ਲਿਆ ਕਿ ਅਲੱਗ ਹੋਣਾ ਹੀ ਜ਼ਿਆਦਾ ਬਿਹਤਰ ਹੈ, ਇਸ ਤੋਂ ਬਿਹਤਰ ਹੈ ਅਸੀਂ ਕਿਰਾਏ ਦੇ ਮਕਾਨ ਦੇ ਵਿੱਚ ਚਲੇ ਜਾਈਏ। ਜਦੋਂ ਉਹਨਾਂ ਦੇ ਲੜਕਾ ਹੋਇਆ ਸੀ ਤਾਂ ਉਹ ਹਜੇ ਮਸਾਂ 2 ਸਾਲ ਦਾ ਸੀ। ਉਹ ਠੱਗਿਆ ਠੱਗਿਆ ਚਾਹੇ ਮਹਿਸੂਸ ਕਰਦੀ ਸੀ ਪਰ ਕੁਛ ਵੀ ਨਹੀਂ ਬੋਲੀ। ਰੜਕ ਵੀ ਸੀ ਕਿ ਵਿਆਹ ਤੋਂ ਬਾਅਦ ਤਨਖਾਹ ਸਹੁਰੇ ਘਰ ਦੇ ਵਿੱਚ ਦਿੰਦੀ ਰਹੀ, ਛੋਟੀ ਛੋਟੀ ਜ਼ਰੂਰਤ ਦੇ ਲਈ ਉਹ ਉਹਨਾਂ ਦੇ ਅੱਗੇ ਹੱਥ ਟੱਡਦੀ ਰਹੀ, ਫਿਰ ਵੀ ਉਹਨੂੰ ਪਿਆਰ ਨਹੀਂ ਮਿਲਿਆ। ਅਲੱਗ ਹੋਣ 'ਤੇ ਉਹਨਾਂ ਦੇ ਕੋਲ ਕੋਈ ਸੇਵਿੰਗ ਵੀ ਨਹੀਂ ਸੀ। ਇਹ ਗੱਲਾਂ ਸ਼ਾਇਦ ਮਨ ਦੇ ਵਿੱਚ ਹੀ ਸੀ, ਘਰ ਵਾਲੇ ਨਾਲ ਕਦੀ ਰੋਸ ਵੀ ਨਹੀਂ ਕੀਤਾ, ਅਤੇ ਸ਼ਾਇਦ ਘਰ ਵਾਲਾ ਵੀ ਸਭ ਕੁਝ ਜਾਣਦਾ ਸੀ ਕਿਉਂਕਿ ਦੋਵੇਂ ਇੱਕ ਦੂਸਰੇ ਨੂੰ ਇੱਦਾਂ ਲੱਗਦਾ ਸੀ ਚੰਗੀ ਤਰ੍ਹਾਂ ਸਮਝਦੇ ਨੇ। ਦਿਲ ਦੇ ਕਿਸੇ ਕੋਨੇ ਦੇ ਵਿੱਚ ਕਿਸੇ ਕਿਸਮ ਦਾ ਗਮ ਜਾਂ ਘਰ ਵਾਲੇ ਪ੍ਰਤੀ ਕੋਈ ਰੋਸ ਕਦੀ ਉਹਨੇ ਜ਼ਬਾਨ 'ਤੇ ਨਹੀਂ ਆਉਣ ਦਿੱਤਾ। ਉਸਨੇ ਤਾਂ ਆਪਣੇ ਮਾਪਿਆਂ ਤੋਂ ਵੀ ਕਦੀ ਕੁਛ ਨਹੀਂ ਸੀ ਮੰਗਿਆ, ਨਾ ਹੀ ਉਹਨੇ ਕਦੀ ਆਪਣੇ ਘਰ ਵਾਲੇ ਨੂੰ ਕੁਛ ਆਖਿਆ। ਪਰ ਇੱਦਾਂ ਲੱਗਦਾ ਸੀ ਕਿ ਕਈ ਗੱਲਾਂ ਦੇ ਲਈ ਉਹਨੇ ਮੁਆਫ ਵੀ ਨਹੀਂ ਕੀਤਾ, ਉਹ ਅੰਦਰ ਹੀ ਪਈਆਂ ਨੇ, ਕਿਸੇ ਵੇਲੇ ਵੀ ਚਿੰਗਾਰੀ ਭੜਕ ਸਕਦੀ। ਅੱਜ ਜਿੱਦਾਂ ਹੀ ਉਹਦਾ ਘਰ ਵਾਲਾ ਘਰ ਆਇਆ, ਬੜੇ ਚਾਵਾਂ ਦੇ ਨਾਲ ਆਪਣੇ ਬੇਟੇ ਦੇ ਨਾਲ ਉਹ ਪੈਕਟ ਉਸਦੇ ਸਾਹਮਣੇ ਰੱਖ ਦਿੱਤਾ। ਜੀ ਖੋਲੋ ਤਾਂ ਜ਼ਰਾ ਇਹਨੂੰ, ਘਰ ਵਾਲੇ ਨੇ ਬੜੀ ਬੇਦਿਲੀ ਜੀ ਦੇ ਨਾਲ ਪਹਿਲਾਂ ਤਾਂ ਉਰੇ ਪਰੇ ਕੀਤਾ, ਬੇਟੇ ਦੇ ਜ਼ੋਰ ਪਾਉਣ ਦੇ ਉੱਤੇ ਖੋਲ ਦਿੱਤਾ। ਇੱਕ ਮਹਿੰਗਾ ਬ੍ਰੈਂਡ ਵੇਖ ਕੇ ਜੇ ਉਹਦੇ ਚਿਹਰੇ ਦੇ ਹਾਵ ਭਾਵ ਵੀ ਬਦਲ ਗਏ ਹੋਣ। ਘਰ ਵਾਲਾ ਖਿੱਚ ਕੇ ਬੋਲਿਆ, ਕੀ ਲੋੜ ਸੀ ਇਹੋ ਜਿਹੀ ਬੇਵਕੂਫੀ ਕਰਨ ਦੀ, ਐਵੇਂ ਨਜਾਇਜ਼ ਫੂਕੀ ਜਾਂਦੇ ਉਹ ਪੈਸੇ,
ਰੁੱਖਾਂ ਨੂੰ ਲੱਗਦੇ ਨੇ, ਸਾਰੀ ਦਿਹਾੜੀ ਟੁੱਟ ਟੁੱਟ ਮਰਜ਼ੀ ਦਾ। ਤੁਸੀਂ ਇੱਥੇ ਮਹਿੰਗੇ ਬ੍ਰਾਂਡਾਂ ਦੇ ਉੱਤੇ ਤੋਹਫਿਆਂ ਦੇ ਉੱਤੇ ਪੈਸੇ ਖਰਚੀ ਜਾਂਦੇ ਹੋ। ਮਾਂ ਪੁੱਤ ਜਿਵੇਂ ਅਵਾਕ ਜੇ ਹੋ ਗਏ, ਚਿਹਰਾ ਉਤਰ ਗਿਆ, ਪੁੱਤ ਵੀ ਸਹਿਮ ਗਿਆ। ਦੋਵਾਂ ਨੇ ਇੱਕ ਦੂਸਰੇ ਵੱਲ ਵੇਖਿਆ, ਚੁੱਪ ਰਹਿਣਾ ਜ਼ਿਆਦਾ ਬਿਹਤਰ ਸਮਝਿਆ। ਬੇਟੇ ਨੇ ਮਾਂ ਦੇ ਦੱਸੇ ਪਲੈਨ ਦੇ ਮੁਤਾਬਿਕ ਥੋੜ੍ਹਾ ਜਿਹਾ ਹੌਸਲਾ ਕਰਕੇ ਕਿਹਾ, ਪਾਪਾ ਤੁਸੀਂ ਤਿਆਰ ਹੋ ਜਾਓ, ਆਪਾਂ ਬਾਹਰ ਰੋਟੀ ਖਾਣ ਜਾਣਾ, ਤੁਸੀਂ ਚਾਹੇ ਹੋਰ ਕੋਈ ਕੱਪੜੇ ਪਾ ਲਓ। ਪਾਪਾ ਬੋਲਿਆ, ਉਹ ਬਹਿ ਜਾਓ ਟਿੱਕੇ, ਕਿਤੇ ਨਹੀਂ ਜਾਣਾ ਬਾਹਰ ਬੂਰ, ਜਾੜਾ ਧਰਿਆ ਤੁਸੀਂ ਮਾਂ ਪੁੱਤਾਂ ਨੇ। ਘਰ ਦਾ ਮਾਹੌਲ ਇੱਕਦਮ ਜਿੱਦਾਂ ਬਦਲ ਗਿਆ। ਮਾਂ ਪੁੱਤ ਦੋਵੇਂ ਰੋਂਦੇ ਰੋਂਦੇ ਆਪਣੇ ਕਮਰੇ 'ਚ ਚਲੇ ਗਏ ਅਤੇ ਮੈਰਿਜ ਐਨਵਰਸਰੀ ਦਾ ਸਾਰਾ ਹੀ ਚਾਅ ਖਤਮ ਹੋ ਗਿਆ। ਕਾਫੀ ਚਿਰ ਉਹ ਆਪਣੇ ਕਮਰੇ ਦੇ ਵਿੱਚ ਰੋਂਦੀ ਰਹੀ। ਅੱਜ ਰੋਟੀ ਵੀ ਨਹੀਂ ਸੀ ਪਕਾਈ ਉਹਨੇ। ਘਰ ਵਾਲਾ ਬਾਹਰ ਡਰਾਇੰਗ ਰੂਮ ਦੇ ਵਿੱਚ ਸੋਫੇ ਦੇ ਉੱਤੇ ਲੰਮਾ ਪਿਆ ਰਿਹਾ। ਖੁਸ਼ ਤਾਂ ਉਹ ਵੀ ਨਹੀਂ ਸੀ, ਅਜੇ ਉਹ ਕਮਰੇ ਦੇ ਵਿੱਚ ਲੰਮੀ ਪਈ ਸੀ ਕਿ ਫੋਨ ਦੀ ਰਿੰਗ ਵੱਜੀ। ਚੁੱਕਿਆ ਤਾਂ ਭੈਣ ਦਾ ਸੀ, ਹੈਪੀ ਮੈਰਿਜ ਐਨਵਰਸਰੀ, ਵਧਾਈ ਤਾਂ ਕੀ ਕਬੂਲਣੀ ਸੀ, ਅੱਗੋਂ ਉਹਦੀ ਜਿੱਦਾਂ ਭੋਬੀ ਨਿਕਲ ਗਈ ਹੋਵੇ। ਭੈਣ ਦੇ ਪੁੱਛਣ ਦੇ ਉੱਤੇ ਸਾਰੀ ਗੱਲ ਦੱਸ ਦਿੱਤੀ। ਸਾਰੇ ਪੁਰਾਣੇ ਗਿਲੇ ਵੀ ਜ਼ੁਬਾਨ ਦੇ ਉੱਤੇ ਆ ਗਏ, ਉਹ ਸਾਰੇ ਜਿਹੜੇ ਕਿਤਨਾ ਕਿਤੇ ਇੱਕ ਢਿੱਲੀ ਮੱਠੀ ਜਿਹੀ ਚਿੰਗਾਰੀ ਬਣ ਕੇ ਅੰਦਰੇ ਪਏ ਸੀ, ਕਦੀ ਕਿਸੇ ਦੇ ਨਾਲ ਸਾਂਝੇ ਨਹੀਂ ਸੀ ਕੀਤੇ। ਉਹ ਬੋਲਦੀ ਰਹੀ, ਰੋਂਦੀ ਰਹੀ, ਬੁਸਕਦੀ ਰਹੀ, ਭੈਣ ਸੁਣਦੀ ਰਹੀ, ਉਹਨੇ ਵੀ ਨਾ ਟੋਕਿਆ। ਹੁਣ ਤੂੰ ਦੱਸ ਭੈਣੇ, ਸਾਡਾ ਕੀ ਕਸੂਰ ਹੈ? ਮੈਂ ਤਾਂ ਹਰ ਥਾਂ ਖੜੀ ਹਾਂ ਇਸ ਪਰਿਵਾਰ ਦੇ ਨਾਲ। ਕਾਫੀ ਸਮੇਂ ਤੋਂ ਬਾਅਦ ਭੈਣ ਦੇ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਸੀ। ਸਿਆਣੀ ਭੈਣ ਚੁੱਪ ਕਰਕੇ ਸਭ ਕੁਝ ਸੁਣਦੀ ਰਹੀ। ਭੈਣ ਨੇ ਕਿਹਾ, ਨਿੱਕੀ ਇਹ ਗੱਲ ਤਾਂ ਤੇਰੀ ਠੀਕ ਹੈ, ਪਰ ਇੱਕ ਮੇਰਾ ਕਹਿਣਾ ਮੰਨੇਗੀ? ਭੈਣ ਦੀ ਗੱਲ ਵੈਸੇ ਵੀ ਕਦੀ ਟਾਲਦੀ ਨਹੀਂ ਸੀ, ਮਾਵਾਂ ਵਰਗੀ ਜੂ ਸੀ। ਇੰਜ ਕਰ, ਤੂੰ ਗੱਲ ਨਾ ਹਾਲੇ ਕਰੀ, ਚਾਹੇ ਤੇਰੇ ਮਨ 'ਚ ਵੀ ਗੁੱਸਾ, ਪਰ ਘਰ ਵਾਲੇ ਨੂੰ ਰੋਟੀ ਜ਼ਰੂਰ ਬਣਾ ਕੇ ਦੇ, ਆਪ ਖਾ ਜਾਂ ਨਾ ਖਾ। ਪਿਓ ਪੁੱਤ ਨੂੰ ਰੋਟੀ ਤੋਂ ਨਾ ਅੱਜ ਐਵੇਂ। ਮੈਂ ਸਮਝ ਗਈ ਭੈਣਾ, ਰੋਟੀ ਬਣਾ ਕੇ ਚਾਹੇ ਬੇਟੇ ਨੂੰ ਹੀ ਕਹੀਂ ਫੜਾ ਆਵੇ, ਪਤਾ ਨਹੀਂ ਉਹ ਵੀ ਭੁੱਖਾ ਤਾਂ ਆਇਆ ਹੋਣਾ। ਕਈ ਵਾਰੀ ਇਹ ਰੋਟੀ ਕਰਕੇ ਹੀ ਖਿਜੇ ਹੁੰਦੇ ਆ, ਤੈਨੂੰ ਸੱਚ ਦੱਸਾਂ। ਰੋਟੀ ਖਾ ਕੇ ਸਾਰਾ ਗੁੱਸਾ ਉਹਦਾ ਹਵਾ ਹੋ ਜਾਣਾ। ਭੈਣ ਦੀ ਗੱਲ ਨਹੀਂ ਸੀ ਮੋੜ ਸਕਦੀ, ਪਰ ਅੰਦਰੋਂ ਤਾਂ ਉਹਦਾ ਵੀ ਜੀ ਕਰਦਾ ਸੀ ਉਹ ਪਰਿਵਾਰ ਦੇ ਲਈ ਰੋਟੀ ਪਾਣੀ ਬਣਾਵੇ। ਅਣਮੰਨੇ ਜੇ ਮਨ ਦੇ ਨਾਲ ਰਸੋਈ ਦੇ ਵਿੱਚ ਚਲੇ ਗਈ, ਅੰਦਰੋਂ ਅੰਦਰੀ ਸੋਚੀ ਜਾਂਦੀ ਆ ਸਾਡੀ ਕੋਈ ਜ਼ਿੰਦਗੀ ਆ। ਬੇਟਾ ਅੰਦਰ ਗੁੰਮ ਸੁੰਮ ਪਿਆ, ਮੈਂ ਅੰਦਰ ਰੋ ਕੇ ਨਿਕਲੀ ਹਾਂ, ਘਰ ਵਾਲਾ ਬਾਹਰ ਸੋਫੇ 'ਤੇ ਰੋਇਆ। ਇਹੋ ਹੀ ਸੋਚਾਂ ਸੋਚਦੀ ਨੇ ਰੋਟੀ ਤਿਆਰ ਕੀਤੀ, ਬੇਟੇ ਨੂੰ ਆਵਾਜ਼ ਮਾਰੀ ਅਤੇ ਘਰ ਵਾਲੇ ਤੱਕ ਪਹੁੰਚਾ ਦਿੱਤੀ। ਅਗਲੀ ਰੋਟੀ ਦੇਣ ਆਪ ਹਿੰਮਤ ਕਰ ਲਈ, ਘਰ ਵਾਲੇ ਤੱਕ ਪਹੁੰਚੀ। ਦੋਵਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਈਆਂ ਤਾਂ ਪਤਾ ਲੱਗਾ ਅੱਖਾਂ ਦੇ ਵਿੱਚ ਤੇ ਉਹਦੇ ਵੀ ਅਥਰੂ ਸਨ। ਰੋਟੀ ਬੜਾ ਕੇ ਮੁੜਨ ਲੱਗੀ ਤਾਂ ਕਹਿਣ ਲੱਗਾ, ਤੇਰੀ ਰੋਟੀ ਕਿੱਥੇ ਹੈ? ਮੈਂ ਨਹੀਂ ਖਾਣੀ, ਰੁੱਖਾ ਜਿਹਾ ਜਵਾਬ ਦਿੱਤਾ। ਮੁੜ ਕੇ ਅੰਦਰ ਜਾਣ ਲੱਗੀ ਤਾਂ ਘਰ ਵਾਲੇ ਨੇ ਥਾਲੀ ਇੱਕ ਪਾਸੇ ਰੱਖ ਕੇ ਬਾਂਹ ਫੜ ਲਈ। ਤੈਨੂੰ ਪਤਾ ਫੈਕਟਰੀ ਦੇ ਵਿੱਚ ਅੱਜ ਕੱਲ੍ਹ ਬੜੀ ਹਾਲਚਾਲ ਚੱਲ ਰਹੀ ਹੈ,
ਸ਼ਾਇਦ ਇੱਕ ਦੋ ਦਿਨ ਤੱਕ ਮੈਨੂੰ ਜਵਾਬ ਦੇ ਦੇਣ। ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦਾ, ਅਜੇ ਪਿਛਲੇ 2 ਮਹੀਨੇ ਦੀ ਵੀ ਤਨਖਾਹ ਨਹੀਂ ਮਿਲੀ ਫੈਕਟਰੀ ਤੋਂ। ਫੈਕਟਰੀ ਦੇ ਮਾਲਕ ਆਪਸ ਦੇ ਵਿੱਚ ਕਾਫੀ ਲੜ ਝਗੜ ਰਹੇ ਨੇ ਇਨੀ ਦਿਨੀ। ਮੈਂ ਸੋਚ ਰਿਹਾ ਸੀ ਪਤਾ ਨਹੀਂ ਕਿਵੇਂ ਘਰ ਦੇ ਖਰਚੇ ਚੱਲਣਗੇ। ਮੈਂ ਸੋਚ ਰਿਹਾ ਸੀ ਕੁਝ ਹੋਰ ਖਰਚੇ ਘਰ ਦੇ ਚਲੋ ਘਟਾ ਲਾਂਗੇ। ਮੈਂ ਸੋਚ ਰਿਹਾ ਸੀ ਰੁੱਖੀ ਮਿੱਸੀ ਖਾ ਕੇ 4 ਦਿਨ ਕੱਢ ਲਾਂਗੇ, ਫਿਰ ਕੋਈ ਨਵੀਂ ਨੌਕਰੀ ਵੇਖੀ ਜਾਊਗੀ, ਹੋਵੇ ਨਾ ਹੋਵੇ ਤਾਂ ਘਰ ਦੀ ਕਿਸ਼ਤੀ ਚੱਲਦੀ ਰਹੇ। ਤੇਰੀ ਨੌਕਰੀ ਦੇ ਨਾਲ ਇਹ ਸਾਰਾ ਚੱਲਣਾ ਔਖਾ। ਇਹ ਗੱਲ ਸੁਣ ਕੇ ਜਿੱਦਾਂ ਉਹ ਇੱਕਦਮ ਸੁੰਨ ਹੋ ਗਈ ਹੋਵੇ। ਇਹ ਤਾਂ ਉਹਨੇ ਸੋਚਿਆ ਹੀ ਨਹੀਂ ਸੀ, ਇਹ ਤਾਂ ਉਹਨੂੰ ਪਤਾ ਹੀ ਨਹੀਂ ਸੀ ਕਿ ਮੇਰਾ ਘਰ ਵਾਲਾ ਕਿੰਨੇ ਬੋਝ ਦੇ ਵਿੱਚੋਂ ਲੰਘ ਰਿਹਾ। ਉਹ ਤਾਂ ਐਵੇਂ ਆਪਣੇ ਗੁੱਸੇ ਕਿਲੇ ਕਰੇਗੀ। ਇੱਕਦਮ ਜਿੱਦਾਂ ਫਿਰ ਉਹਦੀ ਭੁੱਬ ਨਿਕਲ ਗਈ ਹੋਵੇ। ਰੋਂਦੀ ਰੋਂਦੀ ਉੱਥੇ ਘਰ ਵਾਲੇ ਕੋਲ ਬੈਠ ਗਈ, ਉਹਦੀ ਗੋਦ ਦੇ ਵਿੱਚ ਸਿਰ ਰੱਖ ਕੇ। ਜੀ ਚਿੰਤਾ ਕਾਹਦੀ ਹੈ, ਮੈਂ ਕਮਾ ਰਹੀ ਹਾਂ ਨਾ, ਕੀ ਫਰਕ ਪੈਂਦਾ। ਜਦੋਂ ਠੀਕ ਇਹ ਮਾਹੌਲ ਠੀਕ ਨਹੀਂ ਹੁੰਦਾ, ਮੇਰੀ ਨੌਕਰੀ ਹੈਗੀ ਹੈ, ਕਿਵੇਂ ਨਾ ਕਿਵੇਂ ਕਰ ਲਾਂਗੇ ਗੁਜ਼ਾਰਾ। ਤੁਸੀਂ ਚਿੰਤਾ ਨਾ ਕਰਿਆ ਕਰੋ, ਕੋਈ ਨਾ ਕੋਈ ਨੌਕਰੀ ਤੁਹਾਨੂੰ ਵੀ ਦੇਰ ਸਵੇਰ ਮਿਲ ਹੀ ਜਾਣੀ ਆ। ਤੁਸੀਂ ਠੀਕ ਕਹਿੰਦੇ ਹੋ, ਆਪਾਂ ਥੋੜ੍ਹਾ ਸਮਾਂ ਹੱਥ ਘੁੱਟ ਕੇ ਚੱਲ ਲਾਂਗੇ।

ਥੋੜ੍ਹੀ ਦੇਰ ਬਾਅਦ ਘਰ ਦਾ ਮਾਹੌਲ ਹੁਣ ਕੁਛ ਹੋਰ ਹੀ ਸੀ। ਤਿੰਨੇ ਇਕੱਠੇ ਬੈਠੇ ਰੋਟੀ ਖਾ ਰਹੇ ਸੀ ਇੱਕੋ ਥਾਲੀ ਚੋਂ। ਉਹ ਪੁਰਾਣੀਆਂ ਯਾਦਾਂ ਫਿਰ ਦੁਬਾਰਾ ਤਾਜ਼ੀਆਂ ਹੋ ਗਈਆਂ। ਹੌਲੀ ਹੌਲੀ ਉਸ ਥਾਲੀ ਦੇ ਆਲੇ ਦੁਆਲੇ ਹਾਸੇ ਪਰਤਾ ਹੈ। ਬੇਟਾ ਆਪਣੇ ਇਮਤਿਹਾਨ ਬਾਰੇ ਦੱਸਣਾ ਸ਼ੁਰੂ ਹੋ ਗਿਆ ਤੇ ਮੈਂ ਆਂਢ ਗੁਆਂਢ ਦੇ ਵਿੱਚ ਵਾਪਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹਨਾਂ ਨੇ ਆਪਣੀ ਫੈਕਟਰੀ ਦੇ ਵਿੱਚੋਂ ਕੁਛ ਕੱਢ ਕੇ ਸੁਣਾ ਦਿੱਤਾ। ਇਹਨੇ ਨੂੰ ਫਿਰ ਦੁਬਾਰਾ ਬੈਲ ਵੱਜੀ, ਫੋਨ ਭੈਣ ਦਾ ਸੀ। ਅੰਦਰ ਜਾ ਕੇ ਫੋਨ ਸੁਣਿਆ ਤਾਂ ਭੈਣ ਦਾ ਧੰਨਵਾਦ ਕੀਤਾ, ਜੇ ਤੁਹਾਡਾ ਫੋਨ ਨਾ ਆਉਂਦਾ ਤਾਂ ਪਤਾ ਨਹੀਂ ਅੱਜ ਕੀ ਹੋਣਾ ਸੀ, ਮੈਂ ਅੱਜ ਬਹੁਤ ਲੜਨਾ ਸੀ, ਮੈਂ ਤੈਨੂੰ ਛੱਡ ਕੇ ਜਾਣ ਤੱਕ ਦਾ ਸੋਚ ਲਿਆ ਸੀ, ਪਤਾ ਨਹੀਂ ਮੈਂ ਕੀ ਬੋਲ ਦੇਣਾ ਸੀ। ਪਤਾ ਨਹੀਂ ਉਹ ਬੋਲਾਂ ਦੇ ਫੱਟ ਮੁੜ ਕੇ ਭਰਨੇ ਸੀ ਕਿ ਨਹੀਂ ਸੀ ਭਰਨੇ, ਮੈਨੂੰ ਪਤਾ ਹੀ ਨਹੀਂ ਸੀ। ਮੇਰਾ ਘਰ ਵਾਲਾ, ਮੈਨੂੰ ਪਤਾ ਹੀ ਨਹੀਂ ਸੀ ਉਹ ਕਿਹੜੀਆਂ ਔਕੜਾਂ 'ਚੋਂ ਲੰਘ ਰਿਹਾ। ਭੈਣ ਨੇ ਕਿਹਾ, ਵੇਖ ਘਰ ਘਰ ਇਹ ਸਭ ਕੁਛ ਹੁੰਦਾ ਰਹਿੰਦਾ, ਗੁੱਸੇ ਦੇ ਵਿੱਚ ਆਉਣਾ ਇਹ ਸੁਭਾਵਿਕ ਹੈ, ਹਰ ਇੱਕ ਨੂੰ ਗੁੱਸਾ ਆਉਂਦਾ, ਪਰ ਗੁੱਸੇ ਦੇ ਵਿੱਚ ਜੋ ਆਪਾਂ ਬੋਲ ਦਿੰਦੇ ਹਾਂ ਨਾ ਉਹ ਨਿੱਕੀ ਹੈ ਵਾਪਸ ਨਹੀਂ ਪਰਤਦਾ। ਖਾਸ ਤੌਰ ਦੇ ਉੱਤੇ ਇਸ ਰਿਸ਼ਤੇ ਦੇ ਵਿੱਚ ਜਿਹੜੀ ਆਈ ਖਟਾਸ ਹੈ ਨਾ ਉਹ ਫਿਰ ਦਿਨੋਂ ਦਿਨ ਵੱਧਦੀ ਜਾਂਦੀ ਹੈ। ਚੰਗੀ ਗੱਲ ਇਹ ਹੋਈ ਕਿ ਚੁੱਪ ਰਹਿ ਕੇ ਸਮਾਂ ਕੱਢ ਲਿਆ ਜਾਵੇ, ਕਦੀ ਉਹ ਦਿਨ ਨਾ ਆਵੇ ਜਿੱਦਣ ਘਰ ਦੇ ਵਿੱਚ ਰੋਟੀ ਨਾ ਪੱਕੇ ਤੇ ਫਿਰ ਬਾਕੀ ਚੀਜ਼ਾਂ ਬਾਕੀ ਆਪੇ ਠੀਕ ਹੋ ਜਾਂਦੀਆਂ। ਇਸ ਸਮੇਂ ਦੇ ਵਿੱਚ ਹਮੇਸ਼ਾ ਕਿਸੇ ਚੰਗੇ ਦੋਸਤ ਦੇ ਨਾਲ ਹੀ ਗੱਲ ਕਰੋ, ਜਿਹੜਾ ਤੁਹਾਨੂੰ ਸਮਝਦਾ ਹੋਵੇ, ਜਿਹੜਾ ਤੁਹਾਡੇ ਪਰਿਵਾਰ ਨੂੰ ਉੱਜੜਨ ਨਾ ਦੇਣਾ ਚਾਹੁੰਦਾ ਹੋਵੇ। ਇੱਦਾਂ ਚੱਲੋਗੇ ਤਾਂ ਜ਼ਿੰਦਗੀ ਹੋਰ ਮਿੱਠੀ ਲੱਗਣ ਲੱਗ ਪਊਗੀ। ਇਹ ਕਹਾਣੀ ਲਿਖੀ ਸੀ ਕਰਮਜੀਤ ਸਿੰਘ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ। ਅਤੇ ਧੰਨਵਾਦ ਬਹੁਤ ਸੋਹਣੀਆਂ ਭਾਵਨਾਵਾਂ ਲਿਖਣ ਦੇ ਲਈ, ਧੰਨਵਾਦ ਸਾਡੇ ਤੱਕ ਸਾਡੇ ਸਰੋਤਿਆਂ ਲਈ ਪਹੁੰਚਾਉਣ ਦੇ ਲਈ। ਸ਼ਾਇਦ ਹਰ ਘਰ ਦੇ ਵਿੱਚ ਇੱਦਾਂ ਦਾ ਮੰਜ਼ਰ ਜ਼ਰੂਰ ਕਦੀ ਨਾ ਕਦੀ ਕਿਤੇ ਨਾ ਕਿਤੇ ਬਣਦਾ, ਕਦੇ ਐਨਵਰਸਰੀ ਦੇ ਮੌਕੇ, ਕਦੇ ਜਨਮਦਿਨ ਦੇ ਮੌਕੇ, ਅਤੇ ਕਦੀ ਜ਼ਰੂਰੀ ਵੀ ਨਹੀਂ ਹੁੰਦਾ ਕਿ ਕੋਈ ਦਿਨ ਤਿਆਰ ਹੋਵੇ। ਬੜੇ ਸਾਰੇ ਬੋਝ ਬਾਹਰੋਂ ਘਰ ਵੱਲ ਨੂੰ ਆਉਂਦੇ ਨੇ ਅਤੇ ਉਹਨਾਂ ਬੋਝ ਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵੰਡਣਾ, ਕਿੱਦਾਂ ਬਿਨ ਬੋਲਿਆਂ ਇੱਕ ਦੂਸਰੇ ਨੂੰ ਸਮਝਣਾ, ਇਹ ਸ਼ਾਇਦ ਇਸ ਕਹਾਣੀ ਦੇ ਵਿੱਚੋਂ ਤੁਸੀਂ ਬਾਖੂਬੀ ਸਿੱਖ ਸਕਦੇ ਹੋ। ਇਸ ਕਰਕੇ ਕਹਿੰਦੇ ਨੇ ਸਾਂਝ ਉੱਥੇ ਰੱਖੋ ਜਿਹੜਾ ਤੁਹਾਡਾ ਚੰਗਾ ਚਾਹੁੰਦਾ ਹੋਵੇ, ਗੁੱਸਾ ਹੋਵੇ ਤਾਂ ਉਸ ਬੰਦੇ ਦੇ ਨਾਲ ਕਦੀ ਗੱਲ ਨਾ ਕਰੋ, ਜਿਹਦੀ ਸਲਾਹ ਤੁਹਾਡਾ ਘਰ ਤੋੜ ਸਕਦੀ ਹੋਵੇ। ਦਿਲ ਫੋਲੋ ਤਾਂ ਉੱਥੇ ਜਿੱਥੇ ਉਹ ਗੱਲ ਗਾਂ ਨਾ ਨਿਕਲ ਪਾਵੇ। ਲੜਾਈ ਹੋਵੇ ਤਾਂ ਇੰਨਾ ਕੁ ਸਮਾਂ ਪਾ ਲਓ ਕਿ ਲੜਾਈ ਆਪਣੇ ਆਪ ਹੀ ਫਿੱਕੀ ਪੈ ਜੇ। ਬਾਕੀ ਨਿੱਕੇ ਮੋਟੇ ਰੋਸੇ ਗੁੱਸੇ ਗਿਲੇ ਹਰ ਘਰ ਦੇ ਵਿੱਚ ਚੱਲਦੇ ਰਹਿੰਦੇ ਨੇ, ਚੱਲਦੇ ਰਹਿਣੇ ਨੇ, ਕਿਉਂਕਿ ਇਹੋ ਹੀ ਆ ਜ਼ਿੰਦਗੀ ਦੀ ਖੂਬਸੂਰਤੀ, ਇਹੋ ਹੀ ਆ ਜ਼ਿੰਦਗੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਚੁਟਕਲੇ ਸੁਣਾਉਣ ਦੇ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ ਅਤੇ ਜਿਹੜੇ ਨਹੀਂ ਆਏ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਦਵਾ ਦਵ ਭਾਈ ਤੁਸੀਂ ਆ ਜਾਓ ਅਤੇ ਇੱਕ ਦੋ ਜਣਿਆਂ ਦੀ ਕੌਲ ਮੈਨੂੰ ਲੱਗਦਾ ਵਾ ਵੀ ਕੱਟੀ ਗਈ ਹੈ ਸ਼ਾਇਦ ਮੇਰੇ ਕੋਲੋਂ ਅਤੇ ਤੁਸੀਂ ਦੁਬਾਰਾ ਭਾਈ ਕੌਲ ਕਰ ਲਿਓ ਅਤੇ ਆਓ ਫਿਰ ਆਪਾਂ ਵੱਧਦੇ ਹਾਂ ਇਸ ਸਫ਼ਰ ਦੇ ਵਿੱਚ ਅੱਗੇ ਅਤੇ ਹੱਸਦੇ ਹਾਂ। ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਿਓ ਕਿਉਂਕਿ ਇਹ ਆ ਸਮਾਂ ਹੱਸਣ ਦਾ ਅਤੇ ਹਾਸੇ ਸਾਨੂੰ ਆਪਣੇ ਅੰਦਰੋਂ ਹੀ ਕੱਢਣੇ ਪੈਣੇ ਨੇ ਅਤੇ ਸਵੇਰੇ ਸਵੇਰੇ ਜੇ ਬੱਚਿਆਂ ਦੇ ਨਾਲ ਸਾਨੂੰ ਹੱਸਣ ਨੂੰ ਮਿਲ ਜੇ ਤਾਂ ਫਿਰ ਹੋਰ ਕੀ ਚਾਹੀਦਾ। ਅਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਸੀ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਕੋਈ ਵੀ ਨੀ ਜੀ।
0: ਵੇ ਜੇ ਆਇਆ ਨਾ ਕੋਈ, ਜੇ ਹੋਇਆ ਕੋਈ ਤੇ ਫਿਰ ਗਜ਼ਿਲੀਅਨ ਹੋ ਜਾਣਾ ਹੈ।
1: ਨਹੀਂ ਹੈਗਾ,
0: ਪੱਕੀ ਪੱਕੀ ਗੱਲ ਹੈ, ਵੇਖ ਲਓ ਇੱਕ ਵਾਰੀ ਫੇਰ ਸੋਚ ਲਓ।
1: ਪੱਕੀ ਗੱਲ ਆ, ਜਿਹੜੀ ਯਸ਼ ਦੀ ਉਹ ਲੇਟ ਹੋ ਗਈ ਯਾਰ,
0: ਵੇਖ ਲਓ। 1 2 3 ਮੈਂ ਹੁਣੇ ਹੀ, ਇੱਕ ਮਿੰਟ ਖਲੋ ਜਾ ਯਾਰ, ਹਾਂ ਫੇਰ ਸੋਚ ਲਓ।
1: ਫੋਨ ਨਾ ਕਰਿਓ ਉਹਨਾਂ ਨੂੰ,
0: ਫੋਨ ਨਹੀਂ ਆਉਣ, ਮੈਂ ਹੁਣੇ ਹੁਣੇ ਮੈਂ ਉਹਨਾਂ ਦਾ ਮਾਈਕ ਆਨ ਕਰਨਾ ਵਾ, ਫੋਨ ਥੋੜੀ ਆਨ ਕਰਨਾ, ਲਾਸਟ ਚਾਂਸ ਹੈ।
1: ਨਹੀਂ ਕੋਈ ਆਇਆ ਹੀ ਨਹੀਂ,
0: ਲਾਸਟ ਚਾਂਸ ਆ, ਲਾਸਟ ਚਾਂਸ।
1: ਓਕੇ, ਕਿਉਂਕਿ ਮੈਨੂੰ ਪਤਾ ਕੋਈ ਵੀ ਨਹੀਂ ਹੈਗਾ,
0: ਪਰ ਲਾਸਟ ਚਾਂਸ ਆ, ਲੱਕੀ ਚਾਂਸ।
1: ਓਕੇ,
0: ਕੀ ਯੈਸ ਕਿ ਨੋ? ਯੈਸ ਕਿ ਨੋ? ਇੰਨਾ ਟਾਈਮ ਨਹੀਂ ਹੈਗਾ।
1: ਯੈਸ,
0: ਕੀ ਕੌਣ ਆ? ਲੈ ਹੋ ਗਿਆ ਫਿਰ, ਗਜ਼ਿਲੀਅਨ ਕਰੋ ਇਹਨੂੰ, ਗਜ਼ਿਲੀਅਨ ਫਾਈਨਲ। ਕਾਬੂ ਨਹੀਂ ਆਉਂਦਾ ਸਾਡੇ ਕੋਲ,
2: ਕਿੰਨੇ ਗਜ਼ਿਲੀਅਨ ਗਜ਼ਿਲੀਅਨ ਗਜ਼ਿਲੀਅਨ
0: ਅੱਜ ਹੋਏ ਗਜ਼ਿਲੀਅਨ ਗਜ਼ਿਲੀਅਨ, ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ
2: ਸਾਡਾ ਵੀਕਐਂਡ ਬਣ ਗਿਆ ਕਿ
0: ਬੰਦਾ ਬੜਾ ਘੈਂਟ ਯਾਰ ਫਤਿਹ, ਇਹ ਨਾ
2: ਯਾਰ ਗੁੱਡ,
0: ਬਹੁਤ ਹੀ ਹੀਰਾ ਬੰਦਾ ਵਾ ਮੇਰਾ, ਨਾ ਫੇਵਰੇਟ ਫੇਵਰੇਟ ਫਰੈਂਡ ਆ ਮੇਰਾ ਇਹ।
1: ਇੱਕ ਬੋਲੀ
0: ਓਕੇ
2: ਲਿਆਓ ਜੀ।
1: ਫੈਸ਼ਨ ਕਰਕੇ ਆਈ ਮਾਂ ਦੀ, ਫੈਸ਼ਨ ਕਰਕੇ ਆਈ ਮਾਂ ਦੀ, ਦਿਲ ਬੋਬੇ ਦੇ ਡੰਗੇ ਤੈਨੂੰ ਦੇਖਣ।

0: ਬੱਲੇ ਫਤਿਹ,
1: ਵੈਰੀ ਗੁੱਡ
0: ਫਤਿਹ ਸਿੰਘ,
1: ਬਾਬਾ ਐਨਕਾਂ ਮੰਗੇ ਹੈ,
0: ਥੈਂਕ ਯੂ ਫਤਿਹ,
2: ਥੈਂਕ ਯੂ ਮਾਨਦ ਜੀ ਨਾਲ ਗੱਲ ਕਰ ਲਓ,
0: ਹਾਂ ਜੀ ਕਰਾਓ, ਲਿਆਓ ਕਰਾਓ ਜੀ, ਕਰਾਓ ਕਰਾਓ, ਸਤਿ ਸ਼੍ਰੀ ਅਕਾਲ ਮਾਨਦ,
2: ਪਰ
0: ਜਦੋਂ ਮੰਨਤ ਉੱਠਦੀ ਹੈ ਨਾ ਤੇ ਉੱਠ ਕੇ ਲੱਗਦਾ ਨੀ ਆ ਵੀ ਸੁੱਤੀ ਉੱਠੀ ਆ,
1: ਹਨਾ
0: ਫਰੈਸ਼ ਹੁੰਦੀ ਆ,
1: ਇਕਦਮ ਫਰੈਸ਼,
0: ਆਵਾਜ਼ ਇਹਦੀ ਢਿੱਲੀ ਢਿੱਲੀ ਨਹੀਂ ਆਉਂਦੀ,
1: ਇਹਦਾ ਰਾਜ਼ ਕੀ ਹੈ ਯਾਰ, ਮੈਂ ਵੀ ਜਾਣਨਾ ਚਾਹੁੰਦਾ,
0: ਹੈ ਮਨਤ ਕਿਉਂ ਕਿੱਦਾਂ
2: ਪਤਾ ਨਹੀਂ,
0: ਤੁਸੀਂ ਉਸ ਵੇਲੇ ਕਿੱਦਾਂ ਇੰਨੇ ਫਰੈਸ਼ ਹੋ ਜਾਂਦੇ ਹੋ, ਐਨਰਜੀ ਕਿੱਥੋਂ ਆ ਰਹੀ
2: ਹੈ, ਮੈਨੂੰ ਤਾਂ ਉਹ ਕਿਉਂਕਿ ਹੋ ਗਿਆ ਕਿਉਂਕਿ ਅਸੀਂ ਜਲਦੀ ਸੌ ਜਾਂਦੇ ਹਾਂ ਨਾ ਤਾਂ ਕਰਕੇ ਫਿਰ,
0: ਮਾਵਾ ਧੀਆ
2: ਕੱਪੜੇ ਧੋਦੀਆਂ, ਫੁੱਟੇ ਮੈਂ ਫੁੱਟ

0: ਕਿਹੜੀ ਚੀਜ਼ ਹੋ ਸਕਦੀ ਆ ਬਾਈ? ਹੋ ਆਉਂਦਾ ਆਉਂਦਾ ਕਿ ਨਹੀਂ ਆਉਂਦਾ?
1: ਸਵੇਰੇ ਟਫ ਹੋ ਗਿਆ ਕੰਮ
0: ਹੈਂ,
1: ਸਵੇਰੇ ਸਵੇਰੇ ਟਫ ਹੋ ਗਿਆ ਕੰਮ।
0: ਕਾਰ ਕਾਰ ਕਾਰ ਟੋਏ ਕਾਰ
1: ਟੋਏ ਕਾਰ
2: ਨਹੀਂ,
0: ਉਹ ਉਹ ਦੂਸਰੇ ਉਹ ਜਿਹੜੇ ਜੋੜ ਜੋੜ ਕੇ ਬਣਾਉਂਦੇ ਲੈਗੋ
3: ਲੈਗੋ
0: ਲੈਗੋ ਲੈਗੋ,
1: ਇਹ ਤਾਂ ਸਹੀ ਹੈ।
0: ਯੇ ਹਾਂਜੀ,
2: ਜੋਜਾ ਵੀ ਹੈ ਗਿਆ,
1: ਕਬੱਡ ਵੀ ਹੈਗਾ, ਵਾਧੂ ਚੀਜ਼ਾਂ ਨੇ, ਫੈਵੀਕੋਲ ਦਾ ਜੋੜ ਸਾਰਿਆਂ ਨੂੰ ਠੀਕ ਕਰ ਦਿੰਦਾ, ਸਭ ਨੂੰ ਦਰੁਸਤ ਕਰ ਦਿੰਦਾ।
0: ਤੇ ਤੁਸੀਂ ਬਣਾ ਲੈਂਦੇ ਹੋ ਲੈਗੋ? ਵੈਰੀ ਗੁੱਡ ਯਾਰ, ਬੜੇ ਤੁਸੀਂ। ਓਕੇ ਓਕੇ, ਵਾਹ ਇੰਟੈਲੀਜੈਂਟ। ਓਕੇ, ਤੇ ਤੁਸੀਂ ਵਿਆਹ ਤੇ ਆਓਗੇ?
2: ਹਾਂਜੀ।
0: ਓਕੇ, ਕੀ ਪਾ ਕੇ ਆਓਗੇ? ਕੁੱਤਾ ਜਾਮਾ। ਬਾਏ ਬਾਏ ਬਾਏ ਬਾਏ ਬਾਏ ਬਾਏ ਮੂਸਾ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ,
1: ਠੀਕ ਹੋ? ਤੁਸੀਂ ਦੱਸੋ, ਤੁਸੀਂ ਠੀਕ ਹੋ?
0: ਅਸੀਂ ਠੀਕ ਹੋ।
1: ਜਵਾਬ ਨੀ ਮਿਲ ਰਿਹਾ,
0: ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ। ਕੁੜੀਏ ਨਹੀਂ, ਗਜਰੇਲਾ ਤੇ ਘਰ ਮਾਰਿਆ ਸੀ, ਇੱਥੇ ਥੋੜੀ ਮਾਰਦੇ ਪਏ।
2: ਕਿੰਦਾ
0: ਹੈ?
2: ਕਿੰਦਾ
0: ਕੀ?
1: ਕਿੰਦਾ
0: ਕਿੱਦਾਂ ਬਣਾਇਆ?
1: ਸਾਨੂੰ ਖਾਣਾ ਹੀ ਆਉਂਦਾ।
0: ਉਹ ਤੇ ਉਹ ਤੇ ਉਹ ਤੇ ਵੀਰੇ ਦੇ ਮੰਮੀ ਨੇ ਬਣਾਇਆ
1: ਬਣਾਇਆ ਨਾ,
0: ਇਹਨਾਂ ਨੂੰ ਥੋੜੀ ਆਉਂਦਾ।
1: ਗੁੱਡ ਫੋਰ
0: ਯਮੀ ਯਮੀ ਉਹ ਯਾਕੀ ਯਾਕੀ ਹੈ ਨਹੀਂ, ਯਮੀ
1: ਯਮੀ ਯਮੀ ਯਮੀ ਯਮੀ ਯਮੀ ਯਮੀ।
0: ਪਹਿਲਾਂ ਗਾਜਰਾਂ ਫੜੀਆਂ, ਗਾਜਰਾਂ ਵਾਸ਼ ਕੀਤੀਆਂ ਹਨਾ, ਫਿਰ ਗਾਜਰਾਂ ਨੂੰ ਖਰਚ ਖਰਚ ਖਰਚ ਖਰਚ ਖਰਚ ਖਰਚ ਖਰਚ ਖਰਚ ਕਰਕੇ ਤੇ ਫਿਰ ਉਹਨੂੰ ਨਿਕਲ ਨਿਕਲ ਨਿਕਲ ਨਿਕਲ ਨਿਕਲ ਨਿਕਲ ਕਰ ਲਿਆ ਤੇ ਫਿਰ ਫਿਰ ਫਿਰ ਉਹਨੂੰ ਕੜਾਈ ਦੇ ਵਿੱਚ ਪਾਇਆ।
1: ਯੈਸ ਯੈਸ ਯੈਸ,
0: ਤੇ ਕੜਾਈ ਦੇ ਵਿੱਚ ਉਹਨੂੰ ਘਿਓ ਪਾ ਕੇ ਤੇ ਕੜਾਈ ਦੇ ਵਿੱਚ ਪਾ ਕੇ ਤੇ ਫਿਰ ਉਹਨੂੰ ਕੜਛੀ ਦੇ ਨਾਲ ਕਲਹਲਾਇਆ
1: ਜਿਗ ਜਿਗ ਜਿਗ ਜਿਗ,
0: ਤੇ ਫਿਰ ਉਹਨੂੰ ਗਰਮ ਕੀਤਾ। ਫਿਰ ਉਹ ਕਹਿੰਦੀ ਹਾਏ ਹਾਏ ਮੈਨੂੰ ਕੱਢ ਲਓ, ਹਾਏ ਮੈਨੂੰ ਕੱਢ ਲਓ, ਮੈਂ ਮਰ ਗਈ, ਹਾਏ ਮੈਂ ਮਰ ਗਈ, ਹਾਏ ਮੈਂ ਮਰ ਗਈ। ਤੇ ਫਿਰ ਉਹਨੂੰ ਕਿਹਾ ਨਹੀਂ, ਹੁਣ ਤੂੰ ਜਿੰਨਾ ਚਿਰ ਯੰਮੀ, ਹਾਂ ਜਿੰਨਾ ਚਿਰ ਤੂੰ ਯੰਮੀ ਨਹੀਂ ਨਾ ਬਣੇਗੀ, ਉਹਨਾਂ ਚਿਰ ਤੈਨੂੰ ਨਹੀਂ
1: ਛੱਡ ਦੇ,
0: ਉਹਨਾਂ ਚਿਰ ਤੈਨੂੰ ਨਹੀਂ ਛੱਡਣਾ।
2: ਹਾਂ,
0: ਫਿਰ ਉਹ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ। ਤੇ ਫਿਰ ਉਹ ਕਹਿੰਦੀ ਓਕੇ ਆਈ ਕਵਿਟ, ਮੈਂ ਹੁਣ ਯੰਮੀ ਬਣੂਗੀ। ਤੇ ਫਿਰ ਉਹਨੇ ਕਿਹਾ ਪਲੀਜ਼ ਮੇਰੇ ਵਿੱਚ ਖੰਡ ਪਾ ਦਿਓ, ਮੈਂ ਯੰਮੀ ਬਣਨਾ ਚਾਹੁੰਦੀ ਹਾਂ। ਫਿਰ ਉਹਦੇ ਵਿੱਚ ਖੰਡ ਪਾਈ ਤੇ ਫਿਰ ਉਹ ਬਣ ਗਿਆ ਯੰਮੀ ਯੰਮੀ ਗਜਰੇਲਾ। ਹਾਂਜੀ,
1: ਡਰਾਈ ਫਰੂਟ ਤਾਂ ਰਹਿ।
0: ਫਿਰ ਉਹਦੇ ਵਿੱਚ ਡਰਾਈ ਫਰੂਟ ਪਾਇਆ ਤੇ ਫਿਰ ਉਹ ਕਹਿੰਦੀ ਵੀ ਮੈਂ ਨਾ ਹੋਰ ਸੋਹਣੀ ਬਣਨਾ ਵਾ, ਮੇਰੇ ਵਿੱਚ ਕੁਛ ਖੋਇਆ ਬਣਾ ਕੇ ਪਾਓ। ਓਹੋ, ਫਿਰ ਉਹਦੇ ਵਿੱਚ ਖੋਇਆ ਬਣਾ ਕੇ ਪਾਇਆ।
1: ਮੈਂ ਕਹਿੰਦਾ ਅੱਜ ਰਾਊਂਡ 2 ਹੋ ਜਾਏ ਗਜਰੇਲੇ ਦਾ।
0: ਫਿਰ ਗਾਜਰ ਨੇ ਕਿਹਾ ਥੈਂਕ ਯੂ ਮੈਨੂੰ ਯੰਮੀ ਬਣਾਉਣ ਦੇ ਲਈ। ਤੇ ਫਿਰ ਸਾਰਿਆਂ ਨੇ ਖਾਧਾ, ਸ਼੍ਰੇਆ ਨੇ, ਵੀਰਾ ਨੇ, ਮੰਮੀ ਨੇ, ਪਾਪਾ ਨੇ, ਕ੍ਰਿਸ਼ਨਾ, ਵੀਰਾ, ਮੈਂ ਨਹੀਂ ਖਾਧਾ ਤੇ ਥੈਂਕ ਯੂ ਥੈਂਕ ਯੂ।
1: ਮਾਸਟਰ ਸ਼ੈਫ ਹੋ ਗਿਆ ਹੈ ਲਾਪਟਾਪ ਤੇ ਵੀ।
0: ਵੇਖਿਆ, ਤੁਹਾਨੂੰ ਗਜਰੇਲਾ ਵੀ ਸਿਖਾਤਾ ਤੁਹਾਨੂੰ। ਚਲੋ ਠੀਕ ਆ, ਬਣਾ ਲਓ। ਕੀ ਸੁਣਾਉਂਗੇ? ਕੀ ਗੱਲਾਂ? ਇਹੀ ਤੁਹਾਨੂੰ ਪਤਾ, ਤੁਹਾਨੂੰ ਪਤਾ, ਤੁਹਾਨੂੰ ਮੈਂ ਨਾ ਗੱਲਾਂ ਦੇ ਕੜਾਹ ਬਣਾਉਣੇ ਵੀ ਸਿਖਾਉਂਗਾ।
1: ਇਹ ਵੀ ਇਹ ਇਹ ਅਗਲੇ ਅਗਲੇ ਲੈਕਚਰ ਚ ਨਾ, ਅਗਲੇ ਲੈਸਨ ਚ ਹੀ ਨਾ
0: ਤੁਹਾਨੂੰ ਕੜਾਹ ਬਣਾਉਣਾ ਵੀ ਸਿਖਾਉਂਗਾ ਮੈਂ। ਠੀਕ ਆ,
2: ਠੀਕ ਆ।
0: ਓਕੇ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਬਾਏ ਬਾਏ, ਹੈਵ ਅ ਨਾਈਸ ਡੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਰਨਵ, ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਹੈ?

0: ਹੈਲੋ ਅੰਕਲ ਜੀ, ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਅਰਨਮ, ਕਿੱਥੇ ਭੱਜ ਗਿਆ ਸੀ?
0: ਉਹ ਮੇਰੇ ਗਲਤੀ ਨਾਲ ਪਤਾ ਨਹੀਂ ਆਪੇ ਫੋਨ ਕੱਟਿਆ ਗਿਆ।
1: ਓਹੋ ਯਾਰ, ਮੈਂ ਕਿਹਾ ਪਤਾ ਨਹੀਂ,
2: ਰੱਖਿਆ ਕਰੋ ਯਾਰ,
1: ਬਿਜ਼ੀ ਹੋ ਗਿਆ ਮੈਂ ਕਿਹਾ ਕਰੇ ਅਰਨਮ। ਮੈਨੂੰ ਲੱਗਾ ਘਰੋਂ ਭਰੰਟੇ ਲੈਣ ਗਿਆ ਵਾ।
0: ਨਹੀਂ,
1: ਹਾਂ ਹੈਗੇ ਭਰੰਟੇ,
0: ਇੰਡੀਆ ਹੁੰਦੇ ਸੀ, ਹੁਣ ਨਹੀਂ।
1: ਇੱਥੇ ਨਹੀਂ ਲਏ ਕਦੀ?
2: ਇੱਥੋਂ ਮਿਲ ਜਾਂਦੇ?
1: ਹਾਂ, ਇੱਥੇ ਮਿਲ ਜਾਂਦੇ। ਪਤਾ
0: ਨਿਆਣਿਆਂ ਨੂੰ ਖੇਡਣਾ ਨਹੀਂ ਆਉਂਦਾ ਇੱਥੇ।
2: ਓਏ ਯਾਰ,
1: ਆਪਾਂ ਖੇਡੀਏ ਕਿਹ ਦਿਨ?
2: ਆਪਾਂ ਟੂਰਨਾਮੈਂਟ ਕਰਾਨੇ ਆ।
1: ਹੈਂ, ਚੱਲ ਫਿਰ ਆਪਾਂ ਇਦਾਂ ਕਰਦੇ ਆ, ਆਪਾਂ
2: ਤੇ ਹੁਣ ਹਨਾ,
1: ਆਪਾਂ ਇੱਥੇ ਇੱਥੇ ਖੇਡਦੇ ਆ ਆਪਾਂ।
2: ਸਹੀ ਹੋਇਆ,
1: ਠੀਕ ਆ। ਸਾਡੇ ਕੋਲ ਹੈਗੇ ਰੇਡੀਓ, ਹੈਗੇ ਬੰਟੇ ਸਾਡੇ ਕੋਲ।
2: ਲੈ, ਗੱਲ ਹੀ ਮੁੱਕ ਗਈ ਕਿ
1: ਹਾਂ। ਕਿਹੜੀ ਕਿਹੜੀ ਪਸੰਦ ਕਰਦੇ ਹੋ, ਟਾਨਾ ਕਿ ਗੋਲੀ ਪਿੱਲ?
0: ਗੋਲੀ
2: ਗੋਲੀ
1: ਤੁਹਾਡਾ ਵਾਵਾ ਟਾਨਾ ਪੱਕਾ?
0: ਪਤਾ ਨਹੀਂ, ਦੇਖਣਾ ਪੈਣਾ।
1: ਪਹਿਲਾਂ ਕਿੰਨਾ ਗਈ?
0: ਪਹਿਲਾਂ ਤੇ ਹੁੰਦਾ ਹੀ,
1: ਪਹਿਲਾਂ ਠੀਕ ਸੀ। ਮੇਰੇ ਕੋ ਮੇਰਾ ਨਹੀਂ ਯਾਰ, ਮੇਰੇ ਕੋ ਨਹੀਂ, ਮੈਨੂੰ ਨਹੀਂ ਯਾਦ ਚ। ਮੈਂ ਲਾਗੇ ਜਾ ਕੇ ਮਾਰ ਲੈਣਾ ਉਹਨੂੰ।
2: ਚਲੋ, ਸਾਨੂੰ ਅਲਾਓ ਕਰ ਦਾਂਗੇ, ਤੁਹਾਡੇ ਬੰਟੇ ਹੈ ਨਾ, ਸਾਨੂੰ ਅਲਾਓ ਕਰ ਦਾਂਗੇ।
1: ਕੀ ਸੁਣਾਓਗੇ ਫਿਰ? ਇੱਕ ਮਿੰਟ, ਮੈਂ ਤੇਗ ਨੂੰ ਵੀ ਲੈ ਲਾ ਨਾਲ, ਤੇ ਤੇਗ ਕੱਲੀ ਥੋੜੀ ਹੋਣੀ ਆ, ਨਾਲ ਫਿਰ ਐਂਬਰ ਵੀ ਹੋਣੀ ਆ, ਤੇ ਹਾਂਜੀ ਹਾਂਜੀ, ਬਰੰਟੇ ਬਰੰਟੇ ਫਰੈਂਡਸ। ਹਾਂਜੀ,
0: ਨਿੱਕੀ ਜੀ ਕੁੜੀ, ਨਿੱਕੇ ਨਿੱਕੇ ਦੰਦ, ਕਾਂਦੀ ਨਾ ਰੱਜੇ, ਬੰਨ ਲੈਂਦੀ ਪੰਡ।
1: ਇਹ ਤੇ ਦੂਸਰੀ ਆ, ਉਹ ਕਿਹੜੀ ਕੱਕੜ ਹੁੰਦੀ ਆ?
2: Thank God it's Friday.
1: ਨਿਕਲੇ
2: ਕਰੰਟ ਤੇਰੇ ਯਾਰ ਚ ਹੈ,
1: ਇਹਦਾ ਆਨਸਰ ਆ ਨੇਹਾ ਕੱਕੜ। ਨਹੀਂ ਯਾਰ,
2: ਲੋਜੀਕਲੀ ਵੇਖੋ, ਇਕਦਮ ਸਹੀ ਗਿਆ ਅੰਕਲ ਜੀ ਨੂੰ।
1: ਫਿਰ ਮਿਸ ਪੂਜਾ ਹੋ ਗਈ, ਹੋਰ ਉਹ ਵੀ ਨਹੀਂ ਆ ਯਾਰ, ਹੋਰ ਕਿਹੜੀ ਨਿੱਕੀ ਜੀ ਕੁੜੀ ਆ ਗਈ?
2: ਪਤਾ ਨਹੀਂ ਬਈ।
1: ਚੱਲ ਹਾਰ ਗਈ ਯਾਰ। ਫਿਰ
0: ਉਹ ਹੈਗਾ ਕੀੜੀ।
1: ਓ ਯੂ ਮੀਨ ਐਂਟ?
2: ਐਂਟ,
1: ਓ ਮਾਈ ਗੋਡ,
2: ਓਕੇ ਓਕੇ,
1: ਓਹੋ, ਥੈਂਕ ਯੂ,
2: ਵੈਰੀ ਨਾਈਸ ਯਾਰ, ਵੈਰੀ ਨਾਈਸ,
1: ਥੈਂਕ ਯੂ,
0: ਥੈਂਕ ਯੂ, ਸਤਿ ਸ੍ਰੀ ਅਕਾਲ, ਹੈਵ ਅ ਨਾਈਸ ਡੇ।
1: ਸਤਿ ਸ੍ਰੀ ਅਕਾਲ, ਥੈਂਕ ਯੂ, ਹੈਵ ਅ ਨਾਈਸ ਡੇ। ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
0: ਸਤਿ ਸ੍ਰੀ ਅਕਾਲ ਅੰਕਲ ਜੀ।
2: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਅੰਕਲ ਜੀ।
1: ਸਤਿ ਸ੍ਰੀ ਅਕਾਲ, ਕੀ ਹਾਲ ਹੈ?
0: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
1: ਸਾਡਾ ਵੀ ਠੀਕ ਹੈ,
2: ਬੈਸਟ ਬੈਸਟ।
1: ਚਾਹ ਪਾਣੀ ਪੀ ਲਿਆ?
2: ਰਜਾਈ ਛੱਡਣੀ ਸੌਖੀ ਕਿਤੇ? ਔਖਾ ਕੰਮ, ਟਾਈਮ ਲੱਗੂ ਹਜੇ, ਹਜੇ ਘੰਟਾ ਦੋ ਘੰਟਾ ਰਜਾਈ ਚ ਹੀ ਰਹਿਣਗੇ, ਹਨਾ?
1: ਨਹੀਂ ਨਹੀਂ, ਇੰਨਾ ਚਿਰ ਨਹੀਂ, ਨਾ ਨਾ,
2: ਅੱਧਾ ਘੰਟਾ।
1: ਅੱਧਾ ਘੰਟਾ,
2: ਚਲੋ ਅੱਧਾ ਘੰਟਾ ਕਰ ਦਿੰਦੇ,
1: ਹੈਨਾ? ਤੇ ਬੜਾ ਮਜ਼ਾ ਆਉਂਦਾ ਨਾ, ਉੱਠ ਕੇ ਰਜਾਈ ਚ ਬੈਠੇ ਰਹੋ ਤੇ।
0: ਹਾਂਜੀ, ਮੈਨੂੰ
2: ਵਧੀਆ ਲੱਗਦਾ, ਹਾਏ ਤੁਹਾਡੀ ਆਵਾਜ਼ ਤੇ ਪਤਾ ਲੱਗ ਗਿਆ।
1: ਕੀ ਸੁਣਾਓਗੇ ਫਿਰ?
0: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਓਕੇ, ਤੁਸੀਂ ਉੱਠ ਕੇ ਯਾਦ ਕੀਤੀ ਕਿ ਰਾਤੀ ਯਾਦ ਕਰਕੇ ਸੁੱਤੇ ਹੋ?
0: ਤੁਹਾਡੇ
1: ਸੁਪਨੇ ਚ ਕਦੀ ਆਈ ਬੋਲੀ?
0: ਹਾਂਜੀ,
1: ਹੈਨਾ? ਮੈਂ ਜਦੋਂ ਬੋਲੀ ਯਾਦ ਕਰਾਂ ਰਾਤ ਨੂੰ, ਤੇ ਫਿਰ ਮੇਰੇ ਸੁਪਨੇ ਚ ਵੀ ਆਉਂਦੀ ਹੁੰਦੀ ਆ।
2: ਓਕੇ ਓਕੇ,
1: ਬੜੀ ਵਾਰੀ ਕੱਪੜੇ ਧੋਣ ਗਈ ਨੂੰ ਡੱਡੂ ਨੇ ਅੱਖ ਮਾਰੀ ਸੁਪਨੇ ਚ।
2: ਡੇਡੂ ਇੱਥੇ ਕੀ ਕਰਦਾ ਵੈ?
1: ਉਹਨੇ ਕਿਹਾ ਸੁਪਨੇ ਚ ਕਈ ਕਈ ਆਪਣੇ ਲਾਗੇ ਬੰਨੇ ਦੇ ਬੰਦੇ ਜਿਹੜੇ ਹੁੰਦੇ ਆ ਉਹ ਵੀ ਡੱਡੂ ਕਰੈਕਟਰ ਬਣ ਜਾਂਦੇ ਆ। ਉਹ ਵੇਖੀਦਾ ਵੀ ਜੇ ਇੱਕ ਬੀਬੀ ਕੱਪੜੇ ਧੋਣ ਡਈ ਆ ਤੇ ਜਦੋਂ ਉਹਦੇ ਧਿਆਨ ਨਾਲ ਉਹਦੇ ਮੂੰਹ ਵੱਲ ਵੇਖੀਦਾ ਤੇ ਉਹ ਪਤਾ ਲੱਗਦਾ ਇਹ ਤੇ ਸਹਿਮੀ ਸਾਹਿਬ ਬੈਠੇ। ਇੱਦਾਂ ਸੁਪਨੇ ਚ ਨਾ ਪੁੱਠੇ ਸਿੱਧੇ ਭੁੰਗ ਜੇ ਪੈਂਦੇ ਰਹਿੰਦੇ। ਤੁਹਾਡੇ ਹੁੰਦਾ ਨਾ ਇੱਦਾਂ ਤੇਗ?
0: ਹਾਂਜੀ
1: ਹੈ ਨਾ, ਸੁਪਨੇ ਚ ਤੇ ਬੜੇ ਕਰੈਕਟਰ ਉੱਤੇ ਥੱਲੇ ਹੁੰਦੇ ਰਹਿੰਦੇ ਆ ਨਾ
2: ਸੁਪਨੇ ਚ। ਇਹ ਗੱਲ ਸਹੀ ਆ।
1: ਕੀ ਸੁਣਾਓਗੇ ਫਿਰ?
0: ਬੋਲੀ
2: ਹਾਂ ਸੁਣਾਓ ਜੀ।
0: ਕਦੇ ਕਦੇ ਤੇਰੀ ਕਦੇ ਨਾ ਕਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਕਦੇ ਤੇਰੇ
1: ਖੱਟੇ ਮਿੱਠੇ
0: ਜਾਮ ਨੂੰ ਕਦੇ ਨਾ ਕਦੇ
1: ਰਸ
0: ਤੇਰੇ ਰਸ ਪੀਣੇ
1: ਤੁੰਬਾ ਵੱਜਦਾ ਜਾਲਮਾ
0: ਜਾਮ ਨਾ ਵੇਚ ਮੇਰੇ ਤੁੰਬਾ ਵੱਜਦਾ।

0: Popo on agony.
1: Popo.
0: Hein?
2: Qui?
0: Popo on da?
2: Ani.
0: Kedan. Oui. Thank you, Dave.
2: Thank you, Amber. Nal vi gal kar lo.
0: Ha ji, Amber nal gal kara do.
2: ਸਤਿ ਸ਼੍ਰੀ ਅਕਾਲ ਅੰਕਲ ਜੀ
0: ਤੁਸੀਂ ਤੇ ਏਡੀ ਪਿਆਰੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋ ਐਂਬਰ
2: ਹਾਂਜੀ
0: ਤੇ ਮਜ਼ਾ ਹੀ ਆ ਜਾਂਦਾ ਤੁਹਾਡੀ ਸਤਿ ਸ਼੍ਰੀ ਅਕਾਲ ਸੁਣ ਕੇ
1: ਪੱਕੀ ਰਿਕਾਰਡ ਕਰਕੇ ਹੀ ਰੱਖ ਲਿਆ ਕਰੋ
0: ਹੋਰ
1: ਹਨਾ
2: ਹਾਂਜੀ
0: ਇੰਨੀ ਯੰਮੀ ਯੰਮੀ ਇੰਨੀ ਸਵਾਦੀ ਸਵਾਦੀ
1: ਐਂਡ ਸਵੀਟ ਸਵੀਟ
0: ਏਡੇ ਬੀਬੇ ਬੀਬੇ ਪਿਆਰੇ ਪਿਆਰੇ ਪੁੱਤੂ ਤੁਸੀਂ ਇਲਾਹੀ ਉੱਠੀ ਕਿ ਨਹੀਂ ਮੇਰੀ ਗੱਲ ਹੀ ਕਰਾ ਦੋ ਕਿਸੇ ਦਿਨ ਜਦੋਂ ਉੱਠਦੀ ਆ ਤੇ ਉਦੋਂ ਕਹਿੰਦੀ ਨੀ ਹੁੰਦੀ ਮੇਰੀ ਵੀ ਗੱਲ ਕਰਾਓ ਨਹੀਂ ਕਹਿੰਦੀ ਹੁੰਦੀ ਕਹਿੰਦੀ ਕੱਲ ਤੇ ਕਹਿੰਦੀ ਸੀ ਉਹ ਜਦੋਂ ਕਹਿੰਦੀ
1: ਮੈਂ ਵੀ ਸੁਣਿਆ ਸੀ
0: ਤੁਹਾਨੂੰ ਪਤਾ ਹੀ ਨੀ ਲੱਗਾ
1: ਤੁਹਾਨੂੰ ਪਤਾ ਲੱਗ ਜਾਂਦਾ ਕੀ ਕਹਿੰਦੀ ਆ ਅਗਲੀ ਵਾਰੀ ਫਿਰ ਅੰਕਲ ਲੈਸਨ ਦੇਣਗੇ ਉਹਨਾਂ ਨੂੰ ਸਾਰਾ ਪਤਾ ਲੱਗਦਾ
0: ਹੋਰ ਜਦੋਂ ਉਹ ਕਰਦੀ ਹੈ ਨਾ ਤੇ ਉਹਦਾ ਮਤਲਬ ਇਹ ਹੁੰਦਾ ਵੀ ਮੈਂ ਵੀ ਚੁਟਕਲਾ ਸੁਣਾਉਣਾ ਮੇਰੀ ਵੀ ਗੱਲ ਕਰਾਓ
2: ਛੋਟੀ ਹੈਗੀ
0: ਹਾਂ ਪਰ ਉਹਦੀ ਛੋਟੀ ਲੈਂਗੁਏਜ ਹੈ ਨਾ ਕੀ ਕਹਿੰਦੀ ਭੈਣ ਹਜੇ ਹਜੇ ਛੋਟੀ ਆ ਇਹ ਕਹਿੰਦੀ ਭੈਣ ਚਲੋ ਫਿਰ ਨੈਕਸਟ ਈਅਰ ਆਪਾਂ ਸੁਣਾਂਗੇ ਉਹਦੇ ਕੋਲ
1: ਡਨ ਹੋ ਗਿਆ ਨੋਟ ਕਰ ਲਿਆ ਜੀ
0: ਠੀਕ ਹੈ ਤੁਸੀਂ ਸਿਖਾਓ ਤੁਸੀਂ ਸਿਖਾਓਗੇ ਨਾ ਉਹਨੂੰ ਚਲੋ ਗੁੱਡ ਗੱਲ ਕੀ ਸੁਣਾਓਗੇ ਤੁਸੀਂ ਓਕੇ
2: ਤੈਨੂੰ ਗਿੱਧੇ ਵਿੱਚ ਨੱਚੇ ਨਾ ਸਕਾਰ

0: Sí.
1: Va.
2: Leche verena en la...
1: Galiche,

0: very nice,
1: beautiful,
0: very nice,
1: very good.
0: ਤੇ ਵਾਟੀ ਕਾਢ ਛੜੇ ਤੁਸੀਂ
1: ਵਾਟ ਕਾਢ ਚੁਕੇ ਹੈ
0: ਹੁਣ ਤੇ ਸਾਰੀ ਆ ਗਈ ਆ ਥੈਂਕ ਯੂ ਅੰਬਰ
2: ਥੈਂਕ ਯੂ
0: ਤੇ ਵੀਰ ਜੀ
2: sleeping
1: which is my kind of people very good very good
0: susti boys to hina thande pani de naal amber hath dhoke na wash karke
1: oh good idea ja ke
0: te veer ji di neck te lao
1: good good vadhiya please karo
0: hain phir phone karke dasso ki hoya ਕੱਲੇ ਨਾ ਜਾਇਓ ਗੁਰਬਾਜ ਨੂੰ ਲੈ ਜਾਓ ਨਾਲ
1: ਪ੍ਰੋਟੈਕਸ਼ਨ ਨਾਲ ਜ਼ਰੂਰੀ ਹੈ ਬਈ
0: ਥੈਂਕ ਯੂ ਅਮਰ
2: ਥੈਂਕ ਯੂ
0: ਤੇ ਨੈਕਸਟ ਸਾਡੇ ਨਾਲ ਆ ਕੁੜੀ ਵਿਚੋਲੀ ਅਮਰੂਦ ਦੀ
1: ਤਗੜੀ ਜ਼ਿੰਮੇਵਾਰੀ
0: ਪਿੰਡੀ ਤੇ ਅਮਰੂਦ ਦੀ ਵਿਚੋਲੀ ਤਨੀਤ ਕੌਰ ਹੈਲੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਵੀਰ ਜੀ
0: ਸਤਿ ਸ਼੍ਰੀ ਅਕਾਲ
1: ਜੀ ਕਿਵੇਂ ਹੋ
3: ਮੈਂ ਠੀਕ ਹਾਂ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਹੈ
1: ਠੀਕ ਹੀ ਹੈ
0: ਤੁਸੀਂ ਸੁਣਾਓ
1: ਜ਼ਿੰਮੇਵਾਰੀ ਬਹੁਤ ਪੈ ਗਈ ਹੈ ਵਿਆਹ ਦੀ ਤਿਆਰੀਆਂ ਚ ਨਾ ਸਾਡੇ ਟੈਨਸ਼ਨਾਂ ਚ
0: ਹੋਰ
3: ਫਿਰ ਤੁਸੀਂ ਵੀਕਐਂਡ ਤੇ ਕਰ ਲਓ
0: ਵੀਕਐਂਡ ਤੇ ਕਰ ਲਈਏ
1: ਹਾਂ ਮੈਂ ਠੀਕ ਹੈ ਵੈਸੇ
0: ਹਾਂ
3: ਵੀਕਐਂਡ ਤੇ ਅਸੀਂ ਫ੍ਰੀ ਹੁੰਦੇ
0: ਹਾਂ ਅੱਛਾ ਤੁਸੀਂ ਫ੍ਰੀ ਹੁੰਦੇ ਹੋ
1: ਹਾਂ ਉਹ ਮੇਨ ਡਿਸਕਸ਼ਨ ਫਿਰ ਜਿਨ੍ਹਾਂ ਨਾਲ ਕਰਨੀ ਹੋਈ ਤਾਂ ਅਵੇਲੇਬਿਲਟੀ ਚਾਹੀਦੀ ਹੈ ਨਾ
0: ਚਲੋ ਇਦਾਂ ਹੀ ਕਰ ਲੈਂਦੇ ਹਾਂ ਫਿਰ
1: ਡਨ ਹੋ ਗਿਆ
0: ਡਨ ਪਿੰਡੀ ਕਿੰਨੇ ਕਿਲੋ ਤੁਹਾਡੀ ਅੱਜ
3: ਪਿੰਡੀ ਕਿਲੋ 1 ਕਿਲੋ
1: 1
3: ਕਿਲੋ 15
0: 15 ਦੀ
3: $15
0: $15
1: ਦੀ ਵਾਹ
0: ਵਾਹ ਕਿਹੜੀ
1: ਮਾਰਕੀਟ ਘੁੰਮਾ
3: ਮੰਮਾ ਨੇ ਕੱਲ ਦੇਖਿਆ
1: ਫਿਰ ਠੀਕ ਹੈ ਨਾ ਉਹਨਾਂ ਨੇ ਅਸਲ 'ਚ
0: ਮੰਮਾ ਤਿਆਰੀ ਕਰ ਰਹੇ ਫਿਰ
1: ਰਿਸਰਚ ਉਹਨਾਂ ਦੀ ਸਹੀ ਹੈ
0: ਸਾਡਾ ਜਿਹੜਾ ਇੱਕ ਅਮਰੂਦ ਹੈ ਨਾ ਤੁਹਾਡੀਆਂ ਉਹ 7 ਪਿੰਡੀਆਂ ਦੇ ਜਿੱਡਾ ਬਰਾਬਰ ਆ
1: ਅੱਛਾ ਹਾਂ ਅਸੀਂ ਵੀ ਕੱਲ ਇਹ ਰਿਸਰਚ ਕੀਤੀ
3: ਮੋਟਾ ਹੈਗਾ
0: ਹਾਂ ਮੋਟਾ ਨਹੀਂ ਆ ਖਾਂਦੇ ਪੀਂਦੇ ਘਰ ਦਾ ਵਾ
1: ਹਾਂ ਨਹੀਂ ਇਦਾਂ ਨਹੀਂ ਕਹੀਦਾ ਹਾਂ ਖਾਂਦੇ ਪੀਂਦੇ ਘਰ
0: ਤੁਹਾਡੀ ਪਿੰਡੀ ਤੇ ਸੜੀ ਜੀ ਪਿੰਡੀ ਤੁਹਾਡੀ ਕੋਈ ਕੱਪੜਾ ਕੁਪੜਾ ਵੀ ਨਹੀਂ ਜੱਚਦਾ ਉਹਨੂੰ ਤੇ ਓਹੋ ਮਹਾਰਾਣੀ ਵਿਕਟੋਰੀਆ
3: ਹਾਂਜੀ ਅਮਰੂਦ ਰੋਜ਼ ਖਾਂਦਾ ਪੀਂਦਾ ਤਾਂ ਉਹ ਰੋਇਲ ਫੈਮਿਲੀ ਚ ਨਹੀਂ ਹੈਗਾ ਬਲੋਟਡ ਹੈਗਾ
1: ਹਾਂ ਉਹ ਬਲੋਟਡ ਆ ਉਹ ਬਲੋਟਿੰਗ
0: ਤੁਹਾਡੀ ਪਿੰਡੀ ਦਾ ਨਾਮ ਡਾਇਨਾ ਤੇ ਨਹੀਂ ਕਿਤੇ
3: ਨਹੀਂ ਸਾਡਾ ਪਿੰਡੀ ਦਾ ਨਾਮ ਹੈਗਾ ਪਿੰਡੀ
0: ਤੁਹਾਡੀ ਪਿੰਡੀ ਦਾ ਨਾਮ ਪਿੰਡੀ
1: ਇਹ ਇਹ ਸਹੀ ਰੱਖਿਆ ਕੰਮ ਐਵੇਂ ਕਨਫਿਊਜ਼ਨ ਹੋ ਜਾਂਦੀ ਹੈ ਭਿੰਡੀਆਂ ਨਾਲ ਜਾਂ ਕਿਤੇ ਕੁਛ ਹੋਰ ਰੱਖ ਦਿੰਦੇ ਮੇਥੀ ਰੱਖ ਦਿੰਦੇ ਹੈ ਕਿ ਨੌਖਾ ਹੋਣਾ ਹੀ ਹਾਂ ਆ ਠੀਕ ਕੀਤਾ
0: ਸਹੀ ਗੱਲ ਹੈ ਸਹੀ ਗੱਲ ਗੁੱਡ ਗੁੱਡ ਫਿਰ ਕੀ ਚੱਲ ਰਿਹਾ ਨਵਾਂ ਤਾਜ਼ਾ ਹੁਣ
3: ਪਿੰਡੀ ਬੋਰਨ ਹੋਈ ਸੀ ਅਫਰੀਕਾ
0: ਅੱਛਾ ਅਫਰੀਕਾ ਚ ਬੋਰਨ ਹੋਈ ਓਕੇ
1: ਅੱਛਾ ਫਿਰ ਅਫਰੀਕਨ ਕੁਈਨ ਹੋਈ ਹੈ ਓਕੇ
3: ਹਾਂਜੀ ਅਫਰੀਕਾ ਤੇ ਸਾਊਥ ਏਸ਼ੀਆ
0: ਓਕੇ
1: ਅੱਛਾ
0: ਅੱਛਾ ਤੁਸੀਂ ਬੈਕਗ੍ਰਾਉਂਡ ਦੱਸ ਰਹੇ ਹੋ ਦੀ
1: ਠੀਕ ਹੈ ਬਈ ਰਿਸ਼ਤਾ ਵਗੈਰਾ ਜੋੜਨਾ ਪਿਛੋਕੜ ਪਤਾ ਹੋਣਾ ਚਾਹੀਦਾ ਗੁੱਡ ਗੁੱਡ ਗੁੱਡ
3: ਤੇ ਅਮਰੂਦ ਕਿੱਥੇ ਤੋਂ ਆਇਆ
1: ਅਮਰੂਦ ਕਿੱਥੋਂ ਆਇਆ ਜੀ
0: ਅਮਰੂਦ ਆ ਖੂਹ ਤੇ ਉੱਗੇ ਖੂਹ ਤੋਂ ਆਇਆ ਅਮਰੂਦ
1: ਅਸੀਂ ਪਤਾ ਕਰਾ ਰਹੇ ਹਾਂ ਪ੍ਰੋਪਰ ਫੈਮਿਲੀ ਹਿਸਟਰੀ ਉਹ ਥੋੜਾ ਨਾ ਐਕਚੁਅਲੀ ਸ਼ਾਈ ਆ ਉਹ ਦੱਸਦਾ ਨਹੀਂ ਆਪਣੇ ਦਾਦੇ ਪੜਦਾਦਿਆਂ ਬਾਰੇ ਉਹਨੂੰ ਕਹਿੰਦੇ ਦੱਸ ਯਾਰ ਦੱਸ ਭਿੰਡੀ ਦੇ ਘਰ ਵਾਲੇ ਪੁੱਛਦੇ ਆ ਤੇ ਉਹ ਥੋੜਾ ਸ਼ਾਇ ਆ ਕਹਿੰਦਾ
0: ਅਮਰੂਦ ਅਮਰੂਦ ਪਤਾ ਪਿਆਰ ਨਾਲ ਤੁਹਾਡੀ ਭਿੰਡੀ ਨੂੰ ਕੀ ਕਹਿੰਦਾ ਹਾਏ ਓਕਰਾ
1: ਹਾਏ ਓਕਰਾ
0: ਅਮਰੂਦ
3: ਨੂੰ
0: ਚਲੋ ਠੀਕ ਹੈ ਵੇਖੋ, ਇਹ ਤੇ ਹੁਣ ਏਦਾਂ ਹੀ ਆ, ਤੁਸੀਂ ਜਦੋਂ ਵੇਖੋ ਵਿਆਹ ਜਾਊਗਾ ਉਦੋਂ ਕਰ ਲਿਓ ਪਤਲਾ।
1: ਹਾਂ ਏਦਾਂ, ਹਾਂ ਇਹ ਵੀ ਗੱਲ ਠੀਕ ਹੈ, ਹਨਾ
0: ਪਰਸਨੈਲਿਟੀ ਖਰਾਬ ਹੋ ਜਾਣੀ ਉਹਦੀ।
1: ਭਿੰਡੀ ਕਿਤੇ ਮੌਕੇ ਤੇ ਨਾ ਹੀ ਨਾ ਕਰਦੇ,
0: ਕੀ ਸੁਣਾਓਗੇ ਫਿਰ ਅੱਜ?
3: ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਆ, ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਆ,
0: ਥੈਂਕ ਯੂ ਤਮਨੀਤ, ਬੜੇ ਕੰਮ ਪੈ ਰਹੇ ਕੁੜੀਏ ਤੈਨੂੰ ਅੱਜ ਕੱਲ੍ਹ।
1: ਸਹੀ ਗੱਲ ਹੈ, ਸੌਖਾ ਕਿਤੇ ਵਿਚੋਲਗਿਰੀ ਕਰਨਾ,
0: ਵਿਚੋਲਾ ਬਣਨਾ ਸਭ ਤੋਂ ਔਖਾ,
1: ਸਭ ਤੋਂ ਔਖਾ,
0: ਸਭ ਤੋਂ ਔਖਾ।
1: ਤੁਹਾਨੂੰ ਬਾਅਦ ਚੋਂ ਕਿੰਨਾ ਸਟ੍ਰੈਸ ਰਹਿਣਾ ਕਿ ਵਿਆਹ ਨਿਭੇ ਵਧੀਆ ਰਹਿਣਾ।
0: ਹੋਰ ਹੋਰ ਹੋਰ ਹੋਰ ਤੁਹਾਨੂੰ, ਤੁਸੀਂ ਗੱਲਬਾਤ
3: ਜੀ ਸਾਰਾ ਕੰਬਲ ਸਾਡੇ ਕੋਲ ਖਿੱਚ ਰਿਹਾ,
0: ਲਿਆਓ ਕਰਾਓ ਗੱਲ ਇਹਦੇ ਨਾਲ।
1: ਵੀਰ ਜੀ ਨਾ ਯਾਰ, ਇੱਕ ਤੇ
0: ਤੁਹਾਡੇ ਕੋਲ ਇੱਕ ਵੀਰ ਜੀ ਨਹੀਂ ਸਾਂਭਿਆ ਜਾਂਦਾ ਤੁਹਾਡੇ ਕੋਲ।
1: ਸਹੀ ਗੱਲ,
0: ਲਿਆਓ ਇੱਧਰ ਯਾਰ, ਮੈਂ ਕਰਾਂਗਾ।
3: ਕੱਲ ਅਸੀਂ ਵੀਰ ਜੀ ਨੂੰ ਟਾਇਆ
0: ਟਾਇਆ ਸੀ ਨਾ,
1: ਤਾਂ ਵੀ ਨਹੀਂ ਮੰਨਦਾ।
0: ਲਿਆਓ ਪੁੱਛਦਾ ਮੈਂ ਸਰਦਾਰ ਜੀ ਨੂੰ ਕਿੰਨੇ ਢਾ ਲਿਆ।
3: ਇੱਕ
0: ਨੂੰ ਕਹਿੰਦੀ ਆ ਸਤਿ ਸ਼੍ਰੀ ਅਕਾਲ ਅੰਕਲ ਜੀ, ਇੱਕ ਅੰਕਲ ਇਹਨੂੰ ਗਿਟੇਰਗਾ ਲੱਗ।
1: ਏਦਾਂ ਨਾ ਕਰੋ ਯਾਰ, ਮਾੜੀ ਗੱਲ,
0: ਪਤਾ ਨੀ ਹੁਣ ਕਿਹੜਾ ਲੱਗਦਾ,
1: ਗਲਤ ਗੱਲ ਆ।
0: ਇੱਕ ਇਹਨੂੰ ਗਿੱਟੇ
1: ਵਰਗਾ ਲੱਗਦਾ
0: ਹੈ ਅਸ਼ਲੀਨ।
1: ਚਲੋ ਕੋਈ ਨੀ,
0: ਕਿਹੜਾ ਅੰਕਲ ਲੱਗਦਾ ਗਿੱਟੇ ਵਰਗਾ ਹੈ ਨੀ ਅਸ਼ਲੀਨ?
1: ਚਲੋ ਤੁਸੀਂ ਮਾਇੰਡ ਬਣਾਓ।
0: ਨੀ ਤੁਸੀਂ ਕੁੜੀਓ ਕੱਲ ਸਰਦਾਰ ਕੋਟ ਛੱਡਿਆ ਸਾਡਾ।
1: ਹੈਲੋ
0: ਕਿਹੜੇ ਪਾਸੇ ਆਪਣਾ, ਕੀ ਸੁਣਾਓਗੇ ਫਿਰ? ਹਾਂਜੀ
1: ਵਾਕੀ ਫੁੱਫੂ ਵਾਲਾ ਕੰਮ ਸੀ
0: ਉਹ ਤੇ ਇੱਦਾਂ ਹੁੰਦਾ ਵਾ, ਬੱਲੇ ਬੱਲੇ ਸਾਡੇ ਜੀਜੇ ਦੀ ਚੜਾਈ ਆ, ਬਾਂਦਰ ਵਰਗੀ ਬੂਥੀ ਉੱਤੇ ਕਾਲੀ ਨਿਕਲਾਈ ਆ। ਥੈਂਕ ਯੂ ਐਸ਼ਲੀ,
3: ਵੀ
1: ਜੀ ਨਾਲ ਗੱਲ ਕਰ ਲਓ।
3: ਹਾਂਜੀ ਪੀੜਤ ਨਾਲ ਗੱਲ
0: ਕਰੋ। ਸਤਿ ਸ਼੍ਰੀ ਅਕਾਲ ਸਰਦਾਰ ਜੀ, ਕੀ ਹਾਲ ਹੈ?
3: ਠੀਕ ਆ।
0: ਕੱਲ ਕਹਿੰਦੇ ਭੀੜ ਬਣ ਗਈ।
3: ਨਹੀਂ
0: ਹਾਂ, ਪਿੱਠ ਨਹੀਂ ਲੱਗਣ
3: ਦੀਦੀ, ਪਿੱਗ ਹੈਗੇ।
0: ਓਏ
1: ਇੰਗਲਿਸ਼ ਚ ਸਭ ਵੀ ਮਾਫ ਹੋ ਜਾਂਦਾ ਵੈਸੇ
0: ਯਾਰ, ਤੈਨੂੰ ਇਹਨਾਂ ਨੇ ਕੁੱਟ ਦੇਣੇ ਫਿਰ
1: ਫਿਰ ਐਵੇਂ ਢਾਏ ਜਾਊਂਗੇ ਯਾਰ, ਰਹਿਣ ਦੋ
0: ਸਰਦਾਰ ਜੀ,
1: ਗੁੱਸਾ ਛੱਡੋ।
3: ਫਿਰ ਮੈਂ ਕੀ ਤੇ ਮੈਂ ਕੰਬਲ ਚ ਬੈਠੇ ਹੋਏ ਹਾਂ, ਮੈਂ ਲੰਬੇ ਪੈਰੇ।
0: ਅੱਛਾ ਓਹੋ ਤੰਗ ਕਰਦੇ ਹਨਾ
1: ਗਲਤ ਗੱਲ ਹੈ ਯਾਰ ਵੈਸੇ
3: ਮੈਂ ਲੰਬੇ ਪੈ ਲਿਓ ਕਮਲ ਚ ਬੈਠੇ ਹੋਏ
0: ਅੱਛਾ ਲੰਮੇ ਪੈ ਕੇ ਤੇ ਕੰਬਲ ਚ ਬੈਠੇ ਹੋਏ ਓਕੇ ਓਕੇ
1: ਓਕੇ ਓਕੇ ਨਹੀਂ ਠੀਕ ਹੈ ਠੰਡ ਵੀ
3: ਮੈਂ ਲੰਬੇ ਹੋਏ ਮੈਂ ਲੰਬੇ ਬੈਠੇ ਹੋਏ ਹੋ ਮੈਂ ਕੰਬਲ ਚ ਬੈਠੇ ਹੋਏ
1: ਅੱਛਾ ਉਹ ਕੰਬਲ ਨਹੀਂ ਦਿੰਦੇ ਪਏ ਉਹ ਲੰਮੇ ਪਏ ਹੋਏ ਆ ਨਾ
0: ਅੱਛਾ ਅੱਛਾ ਜਦੋਂ ਲੰਮੇ ਪੈਂਦੇ ਤੇ ਲੰਮੇ ਹੋ ਜਾਂਦੇ ਕੰਬਲ ਚ ਪਏ
1: ਓਕੇ ਵਾਹ ਯਾਰ ਇਹ ਤਾਂ ਪਤਾ ਹੀ ਨਹੀਂ ਸੀ ਹੁੰਦਾ ਇਸ ਤਰ੍ਹਾਂ
0: ਕੰਬਲਾਂ
1: ਨੂੰ ਵੀ ਸਿੱਟ ਕਰਾ ਦੋ ਇਹ ਕਿਹੜੀ ਵੱਡੀ ਗੱਲ ਸਾਨੂੰ ਨੀ ਸਮਝ ਆਉਂਦਾ ਪਿਆ ਲੱਗਦਾ
3: ਤੁਸੀਂ ਕੀ ਕਰਦੇ ਪਏ
1: ਅਸੀਂ ਸਿੱਟ ਕਰਦੇ ਪਏ
0: ਅਸੀਂ ਤੇ ਕੰਬਲ ਬਾਰੇ ਸੋਚਣ ਡਏ ਆ
1: ਕਿ ਉਹ ਕਿੱਦਾਂ ਲੰਮਾ ਹੋਊਗਾ
3: ਤੁਸੀਂ ਕੀ ਕਰਦੇ ਤੁਸੀਂ ਕੀ ਖਾਦਾ
0: ਅਸੀਂ ਖਾਤਾ ਅਸੀਂ ਸਿਰ ਹੀ ਖਾਂਦੇ ਨਿਆਣਿਆਂ ਦਾ ਸਵੇਰੇ ਉੱਠ ਸਵੇਰੇ ਉੱਠ ਕੇ ਹੈ ਵੀਰ ਜੀ ਤੁਸੀਂ ਕੀ ਖਾਦਾ ਵਾ ਮੈਨੂੰ ਪਤਾ ਲੱਗਾ ਕੁੱਟ ਖਾਧੀ ਤੁਸੀਂ
1: ਕਿਉਂ ਯਾਦ ਕਰਾਨੇ ਹੋ ਯਾਰ
0: ਮੈਂ ਤੁਹਾਡੀ ਟੀਮ ਚ ਵੀਰ ਜੀ
1: ਗਲਤ ਹੈ ਯਾਰ ਮੈਨੂੰ ਗਲਤ ਹੁੰਦਾ
0: ਮੈਨੂੰ ਦੱਸਿਓ ਇਹਨਾਂ ਦੀ ਨਾ ਬਿਸ਼ਮ ਬਿਸ਼ਮ ਕਰਨੀ ਆਪਾਂ ਇਹ ਤੰਗ ਕਰਦੀਆਂ ਕੁੜੀਆਂ ਤੇ ਮੈਂ ਫਿਰ ਤੁਹਾਡੀ ਟੀਮ ਚ ਆਉਂਗਾ
1: ਬਸ ਮੈਂ ਵੀ ਮੈਨੂੰ ਵੀ ਨਾਲ ਕਾਊਂਟ ਕਰ ਲਓ
0: ਲੈ ਫਿਰ ਤਿੰਨ ਆਪਾਂ ਤਿੰਨ ਜਾਣੇ ਹੋ ਗਏ ਹੁਣ
1: ਨੌਰਥ ਪੋਲ ਦੇ ਗੱਭਰੂ
0: ਡੈਡਾ ਵੀ ਆਪਣੇ
1: ਬਈ
0: ਹੁਣ ਬਣੀ ਗੱਲ
1: ਸਟਰੈਂਥ ਹੋ ਗਈ ਤਗੜੀ
0: ਹੁਣ ਆਪਣੀ ਟੀਮ ਵੱਡੀ ਹੋ ਗਈ ਉਹ ਕੱਲੇ ਨਾ ਪੰਗਾ ਲੈ ਲਈ ਕਿਤੇ ਕੀ ਸੁਣਾਓਗੇ ਫਿਰ
3: ਇੱਕ ਬੋਲੀ
0: ਹਾਂਜੀ
3: ਬਾਲੀ ਬੱਸੀ ਖੱਤਰ ਗਿਆ ਸੀ ਬਾਲੀ ਬੱਸੀ ਖੱਤਰ ਗਿਆ ਸੀ ਖੱਤਰ ਲਿਆਂਦਾ ਲੱਡੂ ਕੱਪੜੇ
0: ਧੋਂਦੀ ਨੂੰ ਅੱਖ ਮਾਰ ਗਿਆ
3: ਅੱਖ ਵਾਲੇ
0: ਡੱਡੂ
3: ਡੱਡੂ
0: ਡੱਡੂ
3: ਡੱਡੂ ਅੱਖ ਮਾਰਦੇ
0: ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ
1: ਕਿੱਦਾਂ ਡੱਡੂ ਆ ਤੁਹਾਨੂੰ ਵੀ ਅੱਖ ਮਾਰ ਗਿਆ ਅੰਕਲ ਨੂੰ ਵੀ ਅੱਖ ਮਾਰ ਗਿਆ ਹੈ
3: ਡੱਡੂ
1: ਕੰਮ ਹੋ ਗਿਆ ਹੈ
0: ਇਹ ਤੇ ਫਨੀ ਹੋ ਗਿਆ ਗੜੈਂ ਗੜੈਂ ਹੋ ਗਿਆ ਤੇ ਗੜੈਂ ਗੜੈਂ ਗੜੱਪ ਹੋ ਗਿਆ ਥੈਂਕ ਯੂ ਵੀਰ ਜੀ
1: ਥਾਪੀ
0: ਵੱਜੀ ਜਾ ਸੈਮੀ ਸਾਹਿਬ ਕਹਿੰਦੇ ਮੇਕ ਸ਼ੋਰ ਕਰ ਲਿਓ ਜਿਹੜੀ ਬੀਬੀ ਦਾ ਭੁਲੇਖਾ ਤੁਹਾਨੂੰ ਪਿਆ ਨਾ ਸੁਪਨੇ ਚ ਮਾਸਾ ਮੂੰਹ ਮਤੇ ਲੱਗਦੀ ਹੋਵੇ ਨਹੀਂ ਨਹੀਂ ਪੂਰੀ ਘੈਂਟ ਹੀ
1: ਹਰ ਬੰਦੇ ਨੂੰ ਪੂਰੀ ਟੈਨਸ਼ਨ ਆ ਭਾਈ
0: ਆਪਾਂ ਸੁਪਨੇ ਚ ਮਾੜੀ ਚੀਜ਼ ਨੀ ਵੇਖੀ ਦੀ ਟੈਨਸ਼ਨ ਨੀ ਲੈਣੇ ਟੈਨਸ਼ਨ ਨੀ ਲੈਣੇ ਗਾ ਥੈਂਕ ਯੂ ਅਮਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਬੱਲੇ ਬੱਲੇ ਤੇਕ ਤੇ ਅੰਬਰ ਬੱਲੇ ਬੱਲੇ ਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਤਿ ਸ੍ਰੀ ਅਕਾਲ ਰਣਜੋਤ ਜੀ ਤੇ ਭਾਰਦਵਾਜ ਸਾਹਿਬ ਜੀ
1: ਸਤਿ ਸ੍ਰੀ ਅਕਾਲ
0: ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਹੱਸਦੇ ਵੱਸਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਪਰਥ ਤੋਂ ਮੈਸੇਜ ਕਰ ਰਹੇ ਨੇ ਗੁਰਜੀਤ ਜੀ ਸਤਿ ਸ੍ਰੀ ਅਕਾਲ ਤੇ ਗੁਰਸੇਵਕ ਜੀ ਸਤਿ ਸ੍ਰੀ ਅਕਾਲ ਕਹਿੰਦੇ ਕਿ ਅੱਜ ਦੀ ਸਿੱਖਿਆ ਦਾ ਕਹਾਣੀ ਤੇ ਗੀਤ ਪਰਮਾਤਮਾ ਸਰਬੱਤਾ ਭਲਾ ਕਰੇ ਹੈਪੀ ਫਰਾਈਡੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਬਹੁਤ ਹੀ ਖੂਬਸੂਰਤ ਕਹਾਣੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਿਹਰਬਾਨੀ ਜੀ ਮਿਹਰਬਾਨੀ ਬਹੁਤ ਸ਼ੁਕਰੀਆ ਤੇ ਮਨ ਸਾਹਿਬ ਦਾ ਅੱਜ ਤੁਹਾਨੂੰ ਪਤਾ ਜਨਮ ਦਿਨ ਆ ਤੇ ਮਨ ਸਾਹਿਬ 13 ਮਨ ਸਾਹਿਬ ਨੂੰ ਮਿਲੇ ਤੋਹਫੇ ਉੱਠਦੇ ਆ
1: ਵਾਹ ਵਾਹ
0: ਉੱਠਦੇ ਆ ਰਸੋਈ ਵਾਲੇ ਟੇਬਲ ਦੇ ਉੱਤੇ ਧਰ ਕੇ
1: ਅੱਛਾ
0: ਹਾਂ ਮਤਲਬ ਚੌਕਲੇਟਾਂ ਕਾਰਡ ਪਰਫਿਊਮ ਲੈਟ ਮੀ ਚੈੱਕ ਕਿਹੜਾ ਪਰਫਿਊਮ ਮਿਲਿਆ ਉਹਨਾਂ ਨੂੰ ਘੜੀ ਵੀ ਮਿਲੀ ਹੋਏ
1: ਬੱਲੇ ਵਧਾਈਆਂ ਹੋਈਆਂ
0: ਨਾਲ ਮਤਲਬ ਹੋਰ ਵੀ ਚੀਜ਼ਾਂ ਵਾਹਵਾ ਮੈਨੂੰ ਲੱਗਦਾ ਵੀ ਸਾਰੇ ਬੱਚਿਆਂ ਨੇ ਕੁਛ ਨਾ ਕੁਛ ਮੰਡ ਸਾਹਿਬ ਨੂੰ ਲੈ ਕੇ ਦਿੱਤਾ ਤੇ ਪਰਫਿਊਮ ਮੈਨੂੰ ਲੱਗਦਾ ਭਾਬੀ ਜੀ ਨੇ ਲੈ ਕੇ ਦਿੱਤਾ ਤੇ ਇਹ ਸਕੀਮ ਵੈਸੇ ਇਹਨਾਂ ਦੀ ਲੱਗ ਗਈ ਆ
1: ਅੱਛਾ
0: ਹਾਂ ਸਾਰਾ ਕੁਛ ਨਾ ਇਹਨਾਂ ਟੇਬਲ ਜਿਹੜਾ ਹੁੰਦਾ ਨੀ ਬੈਂਚ ਟੋਪ ਕਿਚਨ ਵਾਲਾ ਉਹਦੇ ਉੱਤੇ ਉਹਨੂੰ ਸਜਾ ਕੇ ਤੇ ਉਹਦੇ ਉੱਤੇ ਸਾਰਾ ਕੁਛ ਰੱਖ ਕੇ ਤੇ ਫੇਰ ਕੱਟਿਆ ਕੇਕ
1: ਵੈਰੀ ਗੁੱਡ ਵੈਰੀ ਗੁੱਡ
0: ਇਹ ਫੋਟੋ ਖਿੱਚਣ ਤੋਂ ਬਾਅਦ ਇਹੋ ਹੀ ਇਹਨਾਂ ਨੂੰ ਪਰਾਂ ਨੂੰ ਕਰਕੇ ਤੇ ਉੱਥੇ ਹੀ ਇਹਨਾਂ ਨੂੰ ਇਹਨਾਂ ਨੇ ਆਟਾ ਧਰ ਦੇਣਾ ਇਹਨਾਂ ਦੀ ਸਕੀਮ ਲੱਗ ਗਈ ਹੈ ਇਹਨਾਂ ਨੂੰ ਮੈਂ ਆਈ ਜ਼ੂਮ ਵੀ ਇਹਨਾਂ ਨੇ ਨਾ ਗੱਲਾਂ ਇੱਦਾਂ ਦੀਆਂ ਕੀਤੀਆਂ ਹੋਣੀਆਂ ਵੀ ਬਰਥਡੇ ਦੇ ਉੱਤੇ ਨਾ ਤੁਹਾਡਾ ਫੇਵਰੇਟ ਸਾਡਾ ਜੀ ਕਰਦਾ ਸੀ ਆਪਾਂ ਤੁਹਾਨੂੰ ਨਾ ਗੋਲ ਗੱਪੇ ਬਣਾ ਕੇ ਖਵਾਈਏ ਤੁਹਾਡੇ ਫੇਵਰੇਟ ਲੱਡੇ ਕਰਾਰੇ ਬਣਾ ਕੇ ਖਵਾਈਏ ਤੇ ਫਿਰ ਪਰ ਤੁਹਾਡੇ ਵਾਲੇ ਜ਼ਿਆਦਾ ਸਵਾਦ ਹੁੰਦੇ ਆ
1: ਫਸ ਗਏ ਮੰਡ ਸਾਹਿਬ ਹੈ
0: ਪਰ ਇਹ ਨਹੀਂ ਪਰਵਾਹ ਮਾਰਦੇ
1: ਅੱਛਾ
0: ਕੁਕਿੰਗ ਦੇ ਸ਼ੇਅਰ ਨੇ
1: ਓਕੇ
0: ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਤੇ ਰਿਚਰਡ ਜੀ ਕਹਿੰਦੇ ਨੇ ਮਨ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੈਪੀਨੈਸ ਹੈਲਥ ਤੇ ਸਕਸੈਸ ਦੇਵੇ ਰੱਬ ਤੁਹਾਨੂੰ ਐਡੀਲੇਡ ਦੇ ਵਿੱਚ ਬੈਠਿਆਂ ਤੇ ਧੰਨਵਾਦ ਮਿਹਰਬਾਨੀ ਹੁਣ ਲੈਨੇ ਤੁਹਾਡੇ ਕੋਲ ਜਾ ਤੂਰ ਸਾਹਿਬ ਕਹਿੰਦੇ ਨੇ ਕਿ ਹਾਫ ਰਿਲੇਟਿਵਸ ਕੰਫਿਊਜ਼ਡ ਕਿ ਅਮਰੂਦ ਦੇ ਵਿਆਹ ਦੇ ਵਿੱਚ ਵਟਣਾ ਲਾਉਣਾ ਕਿ ਕਾਲਾ ਲੂਣ ਆ ਵੀ ਠੀਕ ਹੈ
1: ਇਹ ਵੀ ਗੱਲ ਠੀਕ ਹੈ ਟੈਕਨੀਕੈਲਿਟੀ ਸਾਰੀਆਂ ਸਾਨੂੰ ਹੌਲੀ ਹੌਲੀ ਪਤਾ ਲੱਗਦੀਆਂ ਭਾਈ
0: ਹੌਲੀ ਹੌਲੀ ਪਤਾ ਲੱਗੂਗਾ ਕਰਨ ਕੇਪੀ ਜੀ ਕੀ ਭੇਜ ਰਹੇ ਹੋ ਤੁਸੀਂ ਓਕੇ ਧੰਨਵਾਦ ਜੀ ਤੁਹਾਡਾ ਤੇ ਸੁਖਵਿੰਦਰ ਕੌਰ ਜੀ ਕਹਿੰਦੇ ਨੇ ਕਿ ਚਿੰਟੂ ਪਿਤਾ ਜੀ ਆਜ ਮੁਝੇ ਇੱਕ ਲੜਕੇ ਨੇ ਮਾਰਾ ਪਿਤਾ ਜੀ ਕਿਆ ਤੁਮ ਉਸੇ ਪਹਿਚਾਨ ਸਕਤੇ ਹੋ ਚਿੰਟੂ ਹਾਂ ਪਾਪਾ ਮੈਂ ਉਸਕੇ ਦਾਂਤ ਸਾਥ ਲਾਇਆ ਹੂੰ
1: ਚਿੰਟੂ ਬਸ ਕਰ ਬਈ
0: ਖਤਰਨਾਕ
1: ਖਤਰਨਾਕ
0: ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
5: ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
6: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ
4: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
5: ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: You are listening.
1: Haji Haji, Haji Haji, Haji Haji. Radio Haji.
2: Radio Haji. 1674 AM, 24/7 Indian Radio. Sydney ka apna Indian Radio Station.
1: Radio Haji.
0: Stay tuned.
3: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਸਭਸੇ ਦਮਦਾਰ ਔਰ ਰੋਮਾਂਚਕ ਕਹਾਣੀ,
6: ਅਲਫਾ ਪ੍ਰੋਗਰਾਮ ਉਸਕਾ ਜਨੂਨ ਹੈ।
5: ਸ਼ਾਨਦਾਰ ਐਕਸ਼ਨ ਐਂਟਰਟੇਨਰ, 3 ਜੁਲਾਈ ਕੋ
6: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
5: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
7: ਸ਼ੁਰੂ ਕਰੋ ਅਗਨੀ ਪਰੀਕਸ਼ਾ
5: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
6: ਇੰਡੀਆ ਅਲਫਾ ਸੇ ਡਰੇਗਾ।
8: ਉਹ ਵੇਟ ਕਰ ਰਿਹਾ ਤੁਹਾਡਾ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
11: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
12: Hi, this is Umang Kumar, aur pyar se log mujhe okay kehte hain. Aap sun rahe hain Radio Hanji 1674 AM. Keep listening.
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
13: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
14: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
15: This station is now the ultimate power in the universe.
16: Radio Hanji 1674.
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
11: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
17: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਲੈ ਕੇ ਹੋਏ ਹਾਂ ਹਾਜ਼ਰ, ਜਿਸ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਭਾਜੀ ਸਾਡੇ ਨਾਲ ਹਰ ਵਾਰ ਪੰਜਾਬ, ਪੰਜਾਬੀਅਤ ਦੀ ਗੱਲ ਕਰਦੇ ਨੇ, ਚਾਹੇ ਉਹ ਸਾਹਿਤ ਦੇ ਨਾਲ ਜੁੜੀ ਹੋਵੇ, ਚਾਹੇ ਉਹ ਸਮਾਜ ਦਾ ਕੋਈ ਸਰਕਾਰ ਹੋਵੇ ਅਤੇ ਚਾਹੇ ਉਹ ਧਾਰਮਿਕ ਰੰਗਤ ਹੋਵੇ। ਅੱਜ ਜਿਹੜਾ ਖਾਸ ਦਿਹਾੜਾ ਹੈਗਾ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਕਿਉਂਕਿ ਅੱਜ ਦੇ ਟੌਪਿਕ ਦੇ ਨਾਲ ਵੀ ਉਹ ਜੁੜਿਆ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ। ਵੈਸੇ ਇਹਨਾਂ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਦੋਂ ਨਾਂ ਲੈਂਦੇ ਹਾਂ ਤਾਂ ਬੜੇ ਸਾਰੇ ਜਿਹੜੇ ਕੰਟਰੋਵਰਸੀਜ਼ ਉਹਦੇ ਨਾਲ ਜੁੜੀਆਂ ਹੋਈਆਂ, ਬੜੀ ਸਾਰੀ ਸਿਆਸਤ ਉਹਦੇ ਨਾਲ ਜੁੜੀ ਹੋਈ ਹੈ। ਔਰ ਅਕਾਲ ਤਖਤ ਸਾਹਿਬ ਦੀ ਸਿਰਜਣਾ ਜਦੋਂ ਹੋਈ ਸੀ ਔਰ ਅੱਜ ਮੌਜੂਦਾ ਦੌਰ ਦੇ ਵਿੱਚ ਅਕਾਲ ਤਖਤ ਸਾਹਿਬ ਜਿਸ ਸਿਚੁਏਸ਼ਨ ਦੇ ਵਿੱਚ ਹੈਗਾ, ਇਸ ਪੂਰੇ ਜਿਹੜਾ ਇਹ ਪ੍ਰਕਰਨ ਚੱਲ ਰਿਹਾ ਹੈਗਾ ਇਹਦੇ ਉੱਤੇ ਜਿਹੜੀਆਂ ਟਿੱਪਣੀਆਂ ਉਹ ਵੀ ਆਪਾਂ ਲਵਾਂਗੇ ਪ੍ਰੀਤਮ ਸਿੰਘ ਰੁਪਾਲ ਭਾਜੀ ਦੀਆਂ। ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜਿਹੜੇ ਇਸ ਵਕਤ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ, ਉਹਨਾਂ ਨੇ ਹੁਣ ਪੰਜਾਬ ਸਰਕਾਰ ਨੂੰ ਜਿਹੜਾ ਪੰਜਾਬ ਸਰਕਾਰ ਨੇ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026 ਲਿਆਂਦਾ ਹੈ, ਉਸ ਕਾਨੂੰਨ ਸੰਬੰਧੀ ਇਤਰਾਜ਼ ਜਤਾਏ ਸੀਗੇ ਔਰ ਹੁਣ ਇੱਕ ਮਹੀਨੇ ਦਾ ਸਮਾਂ ਦਿੱਤਾ ਕਿ ਉਹਦੇ ਵਿੱਚ ਆਪਣੇ ਜਿਹੜੇ ਜਿਹੜੇ ਇਤਰਾਜ਼ ਹੈਗੇ ਨੇ ਉਹਨਾਂ ਨੂੰ ਦੂਰ ਕਰ ਲਿਆ ਜਾਵੇ। ਪਰ ਹੁਣ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਹੁਕਮ ਦੇ ਉੱਤੇ ਜਾਂ ਉਹਨਾਂ ਦੇ ਆਦੇਸ਼ ਦੇ ਉੱਤੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਔਰ ਇਹਦੇ 'ਤੇ ਬਹਿਸ ਛਿੜ ਗਈ ਹੈ। ਖਾਸ ਤੌਰ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਿਹੜੇ ਨੇ ਉਹਨਾਂ ਨੇ ਜਿਹੜੇ ਅਕਾਲੀ ਦਲ ਪੁਨਰ ਸੁਰਜੀਤ ਸੰਗਠਨ ਦੇ ਪ੍ਰਧਾਨ ਵੀ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਇਤਰਾਜ਼ ਜਤਾਇਆ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਨਿਸ਼ਾਨਾ ਸਾਧਿਆ ਹੈਗਾ ਔਰ ਸਾਬਕਾ ਜਥੇਦਾਰ ਨੇ ਕਿਹਾ ਕਿ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਹਨਾਂ ਪੱਕਾ ਇਹ ਆਖਣਾ ਸੀ ਕਿ ਜਥੇਦਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਕਾਨੂੰਨ ਨੂੰ ਰੱਦ ਕਿਵੇਂ ਕਰ ਸਕਦਾ, ਇਹਨਾਂ ਸੋਧਾਂ ਦਾ ਆਦੇਸ਼ ਵੀ ਕਿਵੇਂ ਦੇ ਸਕਦਾ। ਪਰ ਹੁਣ ਸਿੱਖ ਵਿਦਵਾਨ ਜਿਹੜੇ ਹੈਗੇ ਨੇ ਉਹ ਬੇਸ਼ੱਕ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਦੇ ਆਦੇਸ਼ ਨੂੰ ਸਭ ਤੋਂ ਸਰਵੋਤਮ ਮੰਨਦੇ ਨੇ, ਇਹਦਾ ਕੋਈ ਸੰਵਿਧਾਨਕ ਆਧਾਰ ਹੈ ਨਹੀਂ ਹੈ, ਨੈਸ਼ਨਲ ਟੀਵੀ ਚੈਨਲ ਦੇ ਉੱਤੇ ਬਹਿਸ ਛਿੜ ਪਈ ਹੈ ਕਿ ਅਕਾਲ ਤਖ਼ਤ ਉੱਪਰ ਹੈ ਜਾਂ ਸੰਵਿਧਾਨ ਉੱਪਰ ਹੈ, ਕਿਉਂਕਿ ਸਰਕਾਰ ਦੀ ਵਿਧਾਨ ਸਭਾ ਦੇ ਵਿੱਚੋਂ ਹੀ ਇਹ ਕਾਨੂੰਨ ਨਿਕਲ ਕੇ ਜਾਣਾ, ਇਹ ਇੱਕ ਅੱਡ ਬਹਿਸ ਦਾ ਵਿਸ਼ਾ ਹੈਗਾ। ਇਸ ਕਾਨੂੰਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਔਰ ਉਹਨਾਂ ਦੇ ਉੱਤੇ ਵਿਸ਼ਲੇਸ਼ਣ ਪ੍ਰੀਤਮ ਸਿੰਘ ਰੁਪਾਲ ਭਾਅ ਜੀ ਅਲੱਗ ਤੋਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਦੇ ਚੁੱਕੇ ਨੇ, ਦਿੰਦੇ ਰਹਿੰਦੇ ਨੇ, ਅੱਗੇ ਨੂੰ ਵੀ ਜੋ ਹੋਊਗਾ ਉਹਦੇ 'ਚੋਂ ਤੁਸੀਂ ਸੁਣ ਸਕਦੇ ਹੋ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ। ਪਰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਹੈ, ਸੋ ਸ਼ੁਰੂਆਤ ਪਹਿਲਾਂ ਉੱਥੋਂ ਕਰਦੇ ਹਾਂ ਜਿੱਥੋਂ ਹੋਈ ਸੀ ਅਤੇ ਕਿਉਂ ਇਸ ਦੀ ਲੋੜ ਮਹਿਸੂਸ ਕੀਤੀ ਗਈ ਸੀ ਸਿੱਖ ਭਾਈਚਾਰੇ 'ਚ, ਅਤੇ ਅੱਜ ਦੀ ਤਰੀਕ ਦੇ ਵਿੱਚ ਜਿੱਥੇ ਆ ਕੇ ਕਹਾਣੀ ਖੜ ਗਈ ਹੈ, ਇੰਨਿਆਂ ਲੋਕਾਂ ਨੂੰ ਕੀ ਉਂਗਲ ਚੁੱਕਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ। ਜਿਹੜੇ ਗੈਰ ਸਿੱਖ ਵੀ ਨੇ ਇੱਦਾਂ ਨਹੀਂ ਕਿ ਨਹੀਂ ਗੱਲ ਕਰ ਸਕਦੇ, ਕੋਈ ਰੋਕ ਟੋਕ ਥੋੜ੍ਹੇ, ਸਾਡੇ ਤਾਂ ਦਰਬਾਰ ਸਾਹਿਬ ਦੇ ਵੀ ਚਾਰ ਦਰਵਾਜ਼ੇ ਨੇ, ਪਰ ਮਾਮਲੇ ਦੀ ਸਮਝ ਤੋਂ ਬਗੈਰ ਹੀ ਜਿਹੜੇ ਲੋਕ ਇਸ ਮਾਮਲੇ 'ਚ ਵਿਦਵਾਨ ਬਣ ਰਹੇ ਹੈਗੇ ਨੇ, ਇਸ ਸਿਚੁਏਸ਼ਨ 'ਤੇ ਲਿਆ ਕੇ ਖੜ੍ਹੇ ਕਰ ਦੇਣ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਉਹਦੇ 'ਤੇ ਵੀ ਗੱਲ ਕਰਨੀ ਹੈਗੀ ਹੈ। ਅਤੇ ਇਹਦੇ ਵਿਕਲਪ ਕੀ ਹੋ ਸਕਦੇ ਨੇ, ਆਪਸ਼ਨਸ ਕੀ ਹੋ ਸਕਦੀਆਂ ਨੇ, ਉਹਦੇ 'ਤੇ ਵੀ ਆਪਾਂ ਚਰਚਾ ਕਰ ਸਕਦੇ ਹਾਂ। ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਅ ਜੀ ਦਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
18: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ
17: ਜੀ। ਹਾਂਜੀ ਭਾਅ ਜੀ, ਇੱਕ ਗੱਲ ਤਾਂ ਬੇਅਦਬੀ ਵਿਰੋਧ ਕਾਨੂੰਨ ਦੀ ਜਿਹੜੀ ਗੱਲ ਹੈਗੀ ਉਹ ਇੱਕ ਵੱਖਰੀ ਗੱਲ ਆ, ਉਹਦੇ ਉਹ ਇੱਕ ਪੋਲੀਟੀਕਲ ਵਿਸ਼ਾ ਹੈਗਾ, ਉਹਦੇ 'ਤੇ ਵੀ ਆਪਾਂ ਜੇ ਸਮਾਂ ਲੱਗਿਆ ਤਾਂ 5-10 ਮਿੰਟ ਉਹਦੇ 'ਤੇ ਵੀ ਗੱਲ ਕਰ ਸਕਦੇ ਹਾਂ। ਪਰ ਸਿਰਜਣਾ ਦਿਵਸ ਹੈਗਾ ਅਤੇ ਸਵਾਲ ਪਹਿਲਾਂ ਇਤਿਹਾਸ ਤੋਂ ਗੱਲ, ਸਵਾਲ ਨਹੀਂ ਹੈਗਾ ਪਰ ਪਹਿਲਾਂ ਇਤਿਹਾਸ ਦੀ ਗੱਲ, ਕਿਵੇਂ ਜਿਹੜੀ ਸੀਗੀ ਔਰ ਕਿਸ ਦੌਰ ਦੇ ਵਿੱਚ ਜਿਹੜੀ 6ਵੇਂ ਪਾਤਸ਼ਾਹ ਨੇ ਲੋੜ ਮਹਿਸੂਸ ਕੀਤੀ ਸੀਗੀ ਅਕਾਲ ਤਖ਼ਤ ਸਾਹਿਬ ਨੂੰ ਸਿਰਜਣ ਦੀ, ਅਤੇ ਇਹ ਇੱਕ ਬਿਲਕੁਲ ਵੱਖਰਾ ਵਿਸ਼ਾ ਹੈਗਾ ਕਿਉਂਕਿ ਜੇ ਦੂਸਰੇ ਧਰਮਾਂ ਨੂੰ ਦੇਖੋ ਤੁਸੀਂ ਤਾਂ ਇਸ ਕਿਸਮ ਦੀ ਕੋਈ ਸੰਸਥਾ ਜਾਂ ਇਸ ਕਿਸਮ ਦਾ ਜਿਹੜਾ ਇੱਕ ਕੋਈ ਤਖ਼ਤ ਜਾਂ ਇਸ ਕਿਸਮ ਦੀ ਇੱਕ ਕੋਈ ਬੋਡੀ ਨਹੀਂ ਹੈਗੀ ਜਿਹਨੂੰ ਜਵਾਬਦੇਹ ਹੋ ਸਕੇ ਪੂਰੀ ਦੀ ਪੂਰੀ ਸੰਗਤ ਜਾਂ ਪੂਰੀ ਦਾ ਪੂਰਾ ਜਿਹੜਾ, ਜੇ ਤੁਸੀਂ ਅਸੀਂ ਹਿੰਦੂ ਧਰਮ ਦੀ ਵੀ ਗੱਲ ਕਰਦੇ ਹੈਗੇ ਤਾਂ ਸ਼ਕਤੀਪੀਠ ਹੈਗੇ ਨੇ ਪਰ ਜਵਾਬਦੇਹ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਇਸਲਾਮ ਧਰਮ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜੇ ਬੋਰਡ ਹੈਗੇ ਨੇ ਜਾਂ ਕਾਨੂੰਨ ਉੱਥੇ ਵੀ ਬਣਦੇ ਹੈਗੇ ਨੇ, ਜਿਵੇਂ ਸ਼ਰੀਆ ਕਾਨੂੰਨ ਦੀ ਗੱਲ ਕਰਦੇ ਹੈਗੇ ਹਾਂ ਅਸੀਂ, ਹੋਰਾਂ ਦੀ ਗੱਲ ਕਰਦੇ ਹਾਂ, ਕ੍ਰਿਸਚੈਨਿਟੀ ਦੇ ਵਿੱਚ ਵੀ ਹੈਗਾ, ਯਹੂਦੀ ਧਰਮ ਦੇ ਵਿੱਚ ਵੀ ਹੈਗਾ, ਪਰ ਇੱਕ ਮਤ ਹੋ ਕੇ ਪੂਰਾ ਧਰਮ ਜਿਹਦੇ ਅੱਗੇ ਨਤਮਸਤਕ ਹੋ ਜਾਂਦਾ ਹੈ, ਇਸ ਸੰਸਥਾ ਦੀ ਲੋੜ ਜਾਂ ਇਸ ਤਰੀਕੇ ਦੀ ਇੱਕ ਗੱਦੀ ਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਸੀ ਉਸ ਦੌਰ ਦੇ ਵਿੱਚ ਔਰ ਕਿਵੇਂ ਗੁਰੂ ਸਾਹਿਬ ਨੂੰ ਇੰਨਾ ਯਕੀਨ ਸੀਗਾ ਕਿ ਵਾਕਈ ਇਹਦੇ ਅੱਗੇ ਝੁਕਣਾ ਲਾਜ਼ਮੀ ਹੋਏਗਾ।
18: ਅਸਲ ਵਿੱਚ ਗੌਤਮ ਜੀ, ਜਿਹੜਾ ਇਹ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਇਹ, ਜਿੱਦਾਂ ਤੁਸੀਂ ਦੂਸਰੇ ਜਿਹੜੇ ਹੈ ਤੁਲਨਾ ਕਰਕੇ ਕੰਪੈਰੀਜ਼ਨ ਕਰਕੇ ਬਾਕੀ ਜਿਹੜੇ ਰਿਲੀਜ਼ਨ ਨੇ ਜਾਂ ਜਿਹੜੇ ਆਸਥਾ ਦੇ ਕੇਂਦਰ ਨੇ ਤੇ ਉਹਨਾਂ ਨਾਲ ਤੁਸੀਂ ਕਰਕੇ ਦੱਸਿਆ। ਪਹਿਲੀ ਗੱਲ ਤਾਂ ਜਿਹੜਾ ਹੈ ਸਿੱਖ ਧਰਮ ਇਹ ਜਾਂ ਇਹ ਆਪਾਂ ਕਹਿ ਲਈਏ ਕਿ ਸਿੱਖ ਇਤਿਹਾਸ ਉਧਰ ਨੂੰ ਤੁਰਦੇ ਹਾਂ ਤੇ ਉਹਦੇ ਵਿੱਚ ਵੀ ਜਿਹੜਾ ਬਾਕੀ ਧਰਮਾਂ ਦੇ ਨਾਲੋਂ ਇਹਦੇ ਚ ਕਾਫੀ ਭਿੰਨਤਾਵਾਂ ਨੇ ਕਈ ਇਸ਼ੂਜ਼ ਨੂੰ, ਕਈ ਮਾਮਲਿਆਂ ਨੂੰ ਲੈ ਕੇ ਸਾਰੇ ਧਰਮਾਂ ਦਾ ਕਲਚਰ ਦੇ ਨਾਲ ਉਸ ਮੌਕੇ ਦੀ ਰਾਜਨੀਤੀ ਦੇ ਨਾਲ ਇੱਕ ਤਰੀਕੇ ਦਾ ਜਿਹੜਾ ਉਹ ਸੰਬੰਧ ਹੁੰਦਾ ਤੇ ਪਰ ਇਹ ਵੀ ਇੱਥੇ ਕਿਉਂਕਿ ਇੱਕ ਤਾਂ ਇਹ ਵੀ ਸਭ ਤੋਂ ਬਾਅਦ ਜਿਹੜਾ ਹੈ ਇਹ ਹੋਣ ਦੇ ਵਿੱਚ ਆਇਆ, ਸਾਰਾ 15ਵੀਂ ਸਦੀ ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਹੁਣ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਦੂਜੇ ਧਰਮਾਂ ਚ ਹੋਰ, ਕਿਉਂਕਿ ਪਹਿਲੀ ਪਾਤਸ਼ਾਹੀ ਨੇ ਜਿਵੇਂ ਦੇਖਿਆ ਕਿ ਕਿੱਥੇ ਉਹ ਜਿਹੜੀਆਂ ਕਿਸੇ ਵੇਲੇ ਕੁਛ ਚੰਗੀਆਂ ਭਾਵਨਾਵਾਂ ਨਾਲ ਗੱਲ ਸ਼ੁਰੂ ਕੀਤੀ ਸੀ, ਬਾਅਦ ਚੋਂ ਕੁਰੀਤੀਆਂ ਬਣ ਗਈਆਂ ਤੇ ਉਹਦੀ ਪ੍ਰੈਕਟਿਸ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਗਿਆ। ਉਹਨਾਂ ਨੇ ਫਿਰ ਬਹੁਤ ਸਾਰਾ ਕੁਝ ਜਿਹੜਾ ਹੈ ਪ੍ਰੈਕਟੀਕਲੀ ਦੇਖ ਕੇ ਕਿ ਕਿਹੜੀ ਚੀਜ਼ ਕਿਵੇਂ ਹੋਣੀ ਚਾਹੀਦੀ ਹੈ, ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਪੂਰੀ ਤੁਸੀਂ ਬਾਣੀ ਦੇਖ ਲਓ ਕਿਸੇ ਧਰਮ ਦੀ, ਕਿਸੇ ਧਰਮ ਦੀ ਪ੍ਰੈਕਟਿਸ ਦੀ ਉਵੇਂ ਨਿੰਦਾ ਨਹੀਂ ਕੀਤੀ। ਤੇ ਪਰ ਜਿੱਧਰ ਨੂੰ ਲੋਕ ਤੁਰ ਪਏ ਤੇ ਉਹਦੀ ਪੂਰੀ ਜਿਹੜੀ ਆ ਉਹ ਨਿੰਦਾ ਕੀਤੀ ਆ, ਖਾਸ ਕਰਕੇ ਪੁਜਾਰੀਆਂ ਨੂੰ ਲੈ ਕੇ ਜਿਹੜੀ ਹੋਰ ਸਾਰੀ ਗੱਲ ਨੂੰ ਕਹਿ ਕੇ, ਜਦੋਂ ਕਹਿੰਦੇ ਵੀ ਵੇਦ ਵੀ ਝੂਠੇ ਨੀ, ਕਿਤੇਬ ਵੀ ਝੂਠੀ ਨੀ, ਪਰ ਇਹ ਵੀ ਜਿਹੜਾ ਹੈ ਉਹਦੇ ਤੇ ਅੱਗੇ ਲੋਕਾਂ ਨੂੰ ਦੱਸਣਾ ਕਿਹਨੇ ਹੋਰ ਹੈ, ਗੜਬੜ ਉੱਥੇ ਹੈ। ਸੋ ਇਹੋ ਜਿਹੀਆਂ ਗੱਲਾਂ ਤੋਂ ਇਹ ਇੱਕ ਨਵੀਂ ਸ਼ੁਰੂਆਤ ਹੋਈ। ਤੁਸੀਂ ਦਰਬਾਰ ਸਾਹਿਬ ਬਾਰੇ ਦੱਸ ਹੀ ਦਿੱਤਾ, ਜਦੋਂ ਪੰਜਵੇਂ ਪਾਤਸ਼ਾਹ ਨੇ ਇਹਦੀ ਨੀਂਹ ਰੱਖੀ ਤਾਂ ਇਸ ਤਰੀਕੇ ਨਾਲ ਕਿ ਇਹ ਕਿਸੇ ਇੱਕ ਧਰਮ ਜਾਂ ਇੱਕ ਆਸਥਾ ਦਾ ਏਦਾਂ ਕੇਂਦਰ ਨਹੀਂ ਹੈ, ਇਹ ਸਾਰੇ ਵਰਨਾਂ ਲਈ, ਜੋ ਵਰਨ ਕੋ ਸਾਂਝਾ ਅਕਸਰ ਕਿਹਾ ਜਾਂਦਾ ਉਹਦੇ ਲਈ ਸਾਂਝੀ ਜਗ੍ਹਾ ਹੈ, ਕੋਈ ਵੀ ਆ ਸਕਦਾ ਇੱਕ ਖਾਸ ਮਰਿਆਦਾ ਦੇ ਨਾਲ ਆ ਕੇ ਜਿਹੜਾ ਹੈ ਬਾਣੀ ਸੁਣ ਸਕਦਾ, ਕੀਰਤਨ ਸੁਣ ਸਕਦਾ, ਲੰਗਰ ਛਕ ਸਕਦਾ, ਇਹ ਸਾਰੀ ਗੱਲ। ਹੁਣ ਮਸਲਾ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੀ ਹੋਣ ਦਾ, ਅਕਾਲ ਤਖ਼ਤ ਸਾਹਿਬ ਦੇ ਬਣਨ ਦਾ, ਸਥਾਪਨਾ ਦਾ, ਸਿਰਜਣਾ ਦਾ, ਤੇ ਇਹ ਦੇਖੋ ਹੁਣ ਤੱਕ ਉਦੋਂ ਤੋਂ ਲੈ ਕੇ ਤੇ ਜਿਹੜਾ ਹੈ ਰਾਜਨੀਤੀ ਦੇ ਨਾਲ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਾਵਸਥਾ ਰਿਹਾ ਹੀ ਹੈ, ਤੇ ਅੱਜ ਹੁਣ ਬਹੁਤ ਜ਼ਿਆਦਾ ਹੋ ਗਿਆ। ਤੇ ਹੁਣ ਜਿਹੜੀ ਗੱਲ ਉਦੋਂ ਜਿੱਥੋਂ ਕ੍ਰਿਤੀਆਂ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ, ਫਿਰ ਇਹਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੱਤਾ ਵਾਲੀਆਂ ਜੁੜ ਗਈਆਂ। ਪਹਿਲੀ ਗੱਲ ਤਾਂ ਆਪਾਂ ਉੱਥੋਂ ਸ਼ੁਰੂ ਕਰੀਏ, 1606 ਦੇ ਵਿੱਚ ਛੇਵੇਂ ਪਾਤਸ਼ਾਹ ਨੇ ਇਹ ਲੋੜ ਮਹਿਸੂਸ ਕੀਤੀ ਕਿ ਜਿਹੜੀ ਪੀਰੀ ਦੇ ਨਾਲ ਮੀਰੀ ਕਿਉਂ ਜ਼ਰੂਰੀ ਹੈ। ਅਕਾਲ ਤਖ਼ਤ ਨੂੰ ਤਾਂ ਅਕਸਰ ਅੰਗਰੇਜ਼ੀ ਵਾਲੇ ਲਿਖਦੇ ਵੀ ਜਿਹੜੀ ਹੈ ਹਾਈਐਸਟ ਜਿਹੜੀ ਹੈ ਟੈਂਪਲ ਸੀਟ ਲਿਖਦੇ ਆ ਸਿੱਖਾਂ ਦੀ, ਤੇ ਜਾਂ ਕਈ ਇਹਨੂੰ ਪੋਪ ਦੇ ਜਾਂ ਵੈਟੀਕਨ ਦੇ ਨਾਲ ਜਿਹੜਾ ਹੈ ਉਹ ਸੰਗਿਆ ਦਿੰਦੇ ਆ ਇਸ ਤਰੀਕੇ ਦੀ। ਤੇ ਪਰ ਇਹ ਹੈਗਾ ਵੀ ਇਹਦੀ ਉਦੋਂ ਜਿਹੜੀ ਉਹ ਲੋੜ ਕਿਉਂ ਮਹਿਸੂਸ ਹੁੰਦੀ ਹੈ, ਉਦੋਂ ਸਭ ਤੋਂ ਇੱਕ ਵੱਡੀ ਗੱਲ ਇਹ ਆਈ ਕਿ ਇਹ ਕਿਉਂਕਿ ਇੱਥੇ ਉਦੋਂ ਰਾਜ ਮੁਗਲਾਂ ਦਾ ਸੀਗਾ, ਤੇ ਮੁਗਲਾਂ ਨੇ ਆਪਣੇ ਤਰੀਕੇ ਦੇ ਨਾਲ ਜਾਂ ਆਪਣੇ ਰਣਨੀਤੀ ਦੇ ਨਾਲ ਇੱਥੇ ਰਾਜ ਕੀਤਾ। ਜਦੋਂ ਆਪਾਂ ਦੇਖਦੇ ਹਾਂ, ਚਲੋ ਆਪਾਂ ਉਸ ਇਤਿਹਾਸ ਚ ਨਹੀਂ ਪੈਂਦੇ, ਫਿਰ ਗੱਲ ਹੋਰ ਲੰਬੀ ਹੋ ਜਾਣੀ ਹੈ, ਤੇ ਜਦੋਂ ਆਪਾਂ ਬਾਬੇ ਨਾਨਕ ਨੇ ਸਿੱਧਾ ਬਾਬਰ ਦੇ ਨਾਲ ਇੰਟਲੈਕਚੁਅਲੀ ਕਲਮ ਦੇ ਨਾਲ ਮੱਥਾ ਲਾਇਆ, ਤੇ ਬਾਬਰ ਨੂੰ ਉਸ ਗੱਲ ਤੇ ਝੁਕਣਾ ਪਿਆ, ਤੇ ਇਹ ਗੱਲ ਸਮਝਣੀ ਪਈ ਕਿ ਗੱਲ ਅਸਲ ਚ ਕਿੱਥੇ ਪਈ ਹੈ। ਤੇ ਫਿਰ ਹੌਲੀ ਹੌਲੀ

ਇਕੱਠੇ ਕਰਕੇ ਪੰਜਵੇਂ ਪਾਤਸ਼ਾਹ ਨੂੰ ਸ਼ਹਾਦਤ ਜਿਹੜੀ ਆ ਉਹ ਦੇਣੀ ਪਈ, ਤੇ ਉਦੋਂ ਜਿਹੜੀ ਸਾਰੀ ਗੱਲ ਉਹ ਪੀਰੀ ਤੱਕ ਆਪਾਂ ਕਹਿ ਸਕਦੇ ਹਾਂ ਜਾਂ ਸਪਿਰਚੁਅਲ ਅਧਿਆਤਮਿਕ ਜਿਹੜੀ ਰੂਹਾਨੀਅਤ ਦੀ ਗੱਲ ਸੀ, ਪਰ ਉਹ ਰੂਹਾਨੀਅਤ ਦੇ ਵਿੱਚ ਜਿਹੜੀਆਂ ਸੱਚੀਆਂ ਗੱਲਾਂ ਸੀ ਤੇ ਜਾਂ ਜਿਹੜੀ ਉਸ ਰੂਹਾਨੀਅਤ ਦੀ ਪ੍ਰੈਕਟਿਸ ਜਿਹੜੀ ਉਸ ਵੇਲੇ ਜਿਹੜੇ ਉਸ ਵੇਲੇ ਹਾਲਾਂਕਿ ਗੁਰਦੁਆਰੇ ਇਸ ਰੂਪ ਦੇ ਵਿੱਚ ਉਹਨਾਂ ਦਾ ਨਾਂ ਉਦੋਂ ਗੁਰਦੁਆਰਾ ਸ਼ਬਦ ਭਾਵੇਂ ਨਹੀਂ ਸੀ ਵਰਤਿਆ ਜਾਂਦਾ, ਪਰ ਕਿਉਂਕਿ ਜਿੱਥੇ ਜਾ ਕੇ ਗੁਰੂ ਬੈਠਦੇ ਸੀਗੇ ਤੇ ਉਹ ਥਾਂ ਤੇ ਉਹ ਗੁਰਧਾਮਾਂ ਦੇ ਉੱਪਰ ਉਸ ਸਥਾਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਪ੍ਰੈਕਟਿਸ ਨਾਲ ਨਾਲ ਚੱਲਦੀ ਸੀ, ਪ੍ਰੈਕਟੀਕਲੀ ਜਿਹੜੀ ਗੱਲ ਸੀ ਰੂਹਾਨੀਅਤ ਦੇ ਨਾਲ ਨਾਲ, ਉਹਦੇ ਤੋਂ ਜਿਹੜਾ ਸੀ ਉਹ ਜਹਾਂਗੀਰ ਬਹੁਤ ਔਖਾ ਸੀ। ਹੋਰ ਕਈ ਘਟਨਾਵਾਂ ਜਿਹੜੀਆਂ ਕਈ ਗੱਲਾਂ ਇਹਦਾ ਜਿਹੜਾ ਸੀ ਉਹ ਕਾਰਨ ਬਣੀਆਂ, ਤੇ ਜੋ ਫਿਰ ਅੱਗੇ ਨੌਵੇਂ ਪਾਤਸ਼ਾਹ ਤੱਕ ਚੱਲਦੇ ਹਾਂ ਆਪਾਂ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੱਕ ਸਾਰੀ ਗੱਲ ਚੱਲੀ, ਪਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇ ਪਾਤਸ਼ਾਹ ਨੇ ਇਹ ਗੱਲ ਜਿਹੜੀ ਸੀ ਉਹ ਸਮਝ ਲਈ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਜਿੰਨਾ ਚਿਰ ਤੁਸੀਂ ਆਪਣੀ ਰੂਹਾਨੀਅਤ ਦੇ ਨਾਲ ਨਾਲ ਜਿਹੜੀ ਮੀਰੀ ਦੀ ਗੱਲ ਹੈ ਤੇ ਤੁਸੀਂ ਨਹੀਂ ਕਰਦੇ, ਆਪਣੀ ਬਰਾਬਰ ਦੀ ਇੱਕ ਸੱਤਾ ਸਥਾਪਤ ਜਿਹੜੀ ਆ ਉਹ ਨਹੀਂ ਕਰਦੇ ਉਹਨਾਂ ਦਾ ਟਾਕਰਾ ਕਰਨ ਲਈ, ਤੇ ਕਿਉਂਕਿ ਉਹਨਾਂ ਕੋਲੇ ਤਾਂ ਸੱਤਾ ਹੈ, ਉਹਨਾਂ ਕੋਲੇ ਰਾਜ ਹੈ, ਤੇ ਉਹਨਾਂ ਕੋਲੇ ਧਰਮ ਉਸ ਰੂਪ ਚ ਨਹੀਂ, ਧਰਮ ਉਹਨਾਂ ਕੋਲੇ ਪਿੱਛੇ ਹੈ ਸੈਕੰਡਰੀ ਰੂਪ ਦੇ ਵਿੱਚ ਪੈ ਜਾਵੇ, ਉਹਨਾਂ ਨੂੰ ਲੋੜ ਹੁੰਦੀ ਹੈ ਉਹ ਧਰਮ ਦੀ ਵਰਤੋਂ ਕਰ ਲੈਂਦੇ ਆ, ਜਦੋਂ ਨਹੀਂ ਲੋੜ ਹੁੰਦੀ ਤਾਂ ਉਹਨਾਂ ਨੂੰ ਵੀ ਕੁਛ ਨਹੀਂ ਸਮਝਦੇ, ਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹਦਾ ਇੱਕ ਮੁਕਾਬਲਾ ਜਿਹੜਾ ਸੀ ਉਸ ਤਰ੍ਹਾਂ ਦੀ ਇੱਕ ਸੱਤਾ ਦੇ ਨਾਲ ਕੀਤਾ ਜਾ ਸਕਦਾ ਹੈ, ਦਿੱਲੀ ਦੇ ਤਖ਼ਤ ਦਾ ਮੁਕਾਬਲਾ ਜਾਂ ਲਾਹੌਰ ਦੇ ਤਖ਼ਤ ਦਾ ਜਿਹੜਾ ਮੁਕਾਬਲਾ ਵੀ ਇੱਕ ਤਖ਼ਤ ਤੋਂ ਹੀ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਇਸ ਜਿਹੜੀ ਹੈ ਇਸ ਥੜੇ ਦੀ ਜਿਹੜੀ ਸਥਾਪਨਾ ਜਿਹੜੀ ਆ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਕਿ 9 ਫੁੱਟ ਉੱਚਾ ਜਿਹੜਾ ਸੀ ਇਹ ਥੜਾ ਬਣਾਇਆ ਗਿਆ ਤੇ ਬਣਾਇਆ ਵੀ ਦਰਬਾਰ ਸਾਹਿਬ ਦੇ ਸਾਹਮਣੇ ਗਿਆ, ਤੇ ਬਣਾਇਆ ਵੀ ਇਸ ਤਰੀਕੇ ਦੇ ਨਾਲ ਗਿਆ ਕਿ ਜਿਹੜੀ ਦਰਬਾਰ ਸਾਹਿਬ ਦੀ ਆਸਥਾ ਹੈ ਜਾਂ ਜਿਹੜੀ ਆਪਾਂ ਜਿਹੜੀ ਪੀਰੀ ਵਾਲੀ ਗੱਲ ਕੀਤੀ ਜਾਂ ਸਪਿਰਚੁਅਲਿਜ਼ਮ ਵਾਲੀ ਗੱਲ ਕੀਤੀ ਹੈ ਉਹ ਵੱਡੀ ਰਹੇ ਫਿਰ ਵੀ, ਤੇ ਉਹਨਾਂ ਨੇ ਫਿਰ ਇਸ ਮੌਕੇ ਤੇ ਹੀ ਜੋ ਉਸ ਵੇਲੇ ਜਿਹੜੇ ਸੀਗੇ ਹੈਡ ਗ੍ਰੰਥੀ ਸੀਗੇ ਬਾਬਾ ਬੁੱਢਾ ਜੀ ਤੇ ਨਾਲ ਜੋ ਵਿਦਵਾਨ ਸਿੱਖ ਮਤ ਦੇ ਤੇ ਜਿਨ੍ਹਾਂ ਨੂੰ ਪਹਿਲੇ ਜਿਹੜੇ ਹੈ ਸਰਬਰਾਹ ਵੀ ਬਣਾਇਆ ਗਿਆ ਅਕਾਲ ਤਖ਼ਤ ਸਾਹਿਬ ਭਾਈ ਗੁਰਦਾਸ ਜੀ, ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਇਸ ਅਕਾਲ ਬੁੰਗਾ ਜਿਹਨੂੰ ਉਦੋਂ ਕਿਹਾ ਜਾਂਦਾ ਸੀ ਅਕਾਲ ਬੁੰਗੇ ਦੀ ਜਿਹੜੀ ਨੀਂਹ ਰੱਖੀ ਜਾਂ ਕਹਿ ਲਓ ਸਥਾਪਨਾ ਕੀਤੀ ਸਿਰਜਣਾ ਕੀਤੀ, ਤੇ ਉਸੇ ਮੈਂ ਉਹਨਾਂ ਨੇ ਜਿਹੜੀਆਂ ਦੋ ਤਲਵਾਰਾਂ ਜਿਹੜੀਆਂ ਸੀ ਮੀਰੀ ਤੇ ਪੀਰੀ ਦੀਆਂ ਧਾਰਨ ਜਿਹੜੀਆਂ ਹੈ ਉਹ ਕੀਤੀਆਂ। ਹਾਲਾਂਕਿ ਉਸ ਤੋਂ ਪਹਿਲਾਂ ਇਹ ਪਰੰਪਰਾ ਸਾਡੇ ਸਿੱਖ ਗੁਰੂਆਂ ਚ ਹੈ ਨੀ ਸੀ ਜਿਹੜਾ ਹੈ ਸ਼ਾਸਤਰ ਧਾਰਨ ਕਰਨ ਲਈ, ਤੇ ਉਹਨਾਂ ਨੇ ਜਿਹੜੀ ਸੀ ਇਹ ਇੱਕ ਵੱਡੀ ਰਵਾਇਤ ਦੀ ਜਿਹੜੀ ਸ਼ੁਰੂ ਕੀਤੀ, ਜਿਹੜੀ ਗੱਲ ਫਿਰ ਦਸਵੇਂ ਪਾਤਸ਼ਾਹ ਵੇਲੇ ਜਾ ਕੇ ਬਹੁਤ ਸਪਸ਼ਟ ਹੋ ਜਾਂਦੀ ਹੈ ਜਦੋਂ ਪੰਜ ਪੈਰਾਂ ਦੀ ਜਿਹੜੀ ਸਾਜਣਾ ਹੁੰਦੀ ਹੈ, ਇੱਕ ਪੰਜ ਪੈਰਾਂ ਦੀ ਇੱਕ ਬਕਾਇਦਾ ਇੰਸਟੀਟਿਊਸ਼ਨ, ਪੰਜ ਪੈਰੇ ਆਪਣੇ ਆਪ ਚ ਕਹਿਣ ਨੂੰ ਇਹ ਨੀ ਸੀ ਕਿ ਉਹ ਇੱਕ ਦੁਨਿਆਵੀ ਤੌਰ ਤੇ ਜਾਂ ਭੌਤਿਕ ਸਰੀਰ ਸੀ, ਤੇ ਉਹ ਇੱਕ ਇੰਸਟੀਟਿਊਸ਼ਨ ਸੀ ਇੱਕ ਤਰੀਕੇ ਦੀ ਤੇ ਸੰਸਥਾ ਸੀ ਜੋ ਹੁਣ ਤੱਕ ਚੱਲ ਰਹੀ ਹੈ। ਤੇ ਉਦੋਂ ਫਿਰ ਉਹਨਾਂ ਨੇ ਜਿਹੜਾ ਸੀ ਇਹ ਨਾਲ ਜਿਹੜੀਆਂ ਸੀ ਇਹ ਜਿਹੜੀਆਂ ਤਲਵਾਰਾਂ ਜਿਹੜੀਆਂ ਉਹ ਦੋ ਕਿਰਪਾਨਾਂ ਸ੍ਰੀ ਸਾਹਿਬ ਕੋਲ ਵੀ ਆਪਾਂ ਸ਼ਬਦ ਵਰਤਦੇ ਹਾਂ ਤੇ ਉਹ ਜਿਹੜੀਆਂ ਸੀ ਉਹ ਧਾਰਨ ਕੀਤੀਆਂ, ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਜ ਹੈ ਉਹ ਧਰਮ ਦੇ ਜਿਹੜਾ ਅਧੀਨ ਹੈ, ਪਰ ਧਰਮ ਦੀ ਰਾਖੀ ਲਈ ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਜਿਹੜਾ ਹੈ ਤੁਹਾਡੇ ਕੋਲੇ ਤੁਹਾਡਾ ਹਥਿਆਰਬੰਦ ਹੋਣਾ ਜਾਂ ਤੁਹਾਡੇ ਕੋਲ ਸੱਤਾ ਹੋਣੀ ਵੀ ਲਾਜ਼ਮੀ ਹੈ। ਤੇ ਜਿਹਦੇ ਬਾਅਦ ਆਪਾਂ ਕਿੰਨੀਆਂ ਹੀ ਜਿਹੜੀਆਂ ਇਤਿਹਾਸਿਕ ਘਟਨਾਵਾਂ ਛੇਵੇਂ ਪਾਤਸ਼ਾਹ ਦੀਆਂ ਜਿਹੜੀਆਂ ਆਪਾਂ ਉਸ ਤੋਂ ਬਾਅਦ ਆਉਂਦੀਆਂ ਨੇ ਲੜਾਈਆਂ ਛੇਵੇਂ ਪਾਤਸ਼ਾਹ ਦੀਆਂ ਇੱਥੋਂ ਤੱਕ ਕਿ ਅੱਗੇ ਤੱਕ ਮਹਾਰਾਜ ਤੱਕ ਮਾਲਵੇ ਤੱਕ ਜਿਹੜੇ ਉਹ ਯੁੱਧ ਨੇ ਉਹ ਮੁਗਲਾਂ ਦੇ ਨਾਲ ਹੁੰਦੇ ਨੇ, ਕਦੇ ਬਾਜ ਪਿੱਛੇ ਲੜਾਈ ਹੁੰਦੀ ਹੈ, ਇੱਦਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਵੀ ਨੇ ਤੇ ਇਤਿਹਾਸਕ ਜਿਹੜੀ ਇਹ ਇੱਕ ਤਵਾਰੀਖ ਵੀ ਹੈ। ਤੇ ਅਲਟੀਮੇਟਲੀ ਜਿੱਥੇ ਜਾ ਕੇ ਫਿਰ ਛੇਵੇਂ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਹੈ, ਫਿਰ ਉਹਨਾਂ ਦੀ ਰਿਹਾਈ ਹੁੰਦੀ ਹੈ, ਨਾਲ ਜਿਹੜੇ ਹੋਰ 52 ਜਿਹੜੇ ਰਾਜੇ ਨੇ ਰਿਆਸਤੀ ਰਾਜਾਂ ਦੇ ਉਹ ਉਹਨਾਂ ਦੀ ਵੀ ਰਿਹਾਈ ਹੁੰਦੀ ਹੈ, ਇਹ ਸਾਰਾ ਕੁਛ ਚੱਲ ਰਿਹਾ। ਪਰ ਆਪਾਂ ਕਿਉਂਕਿ ਗੱਲ ਅਕਾਲ ਤਖ਼ਤ ਸਾਹਿਬ ਦੀ ਕਰ ਰਹੇ ਹਾਂ, ਉਹਨਾਂ ਦੀ ਸਥਾਪਨਾ ਦੀ ਕਰ ਰਹੇ ਹਾਂ, ਤੇ ਉਦੋਂ ਇਹ ਗੱਲ ਇੱਕ ਬੜੀ ਸਾਫ਼ ਤੇ ਸਪਸ਼ਟ ਸੀ, ਭਾਵੇਂ ਅਕਾਲ ਤਖ਼ਤ ਸਾਹਿਬ ਇੱਕ ਵੱਡੀ ਜਗ੍ਹਾ ਉਹ ਬਣਾਈ ਗਈ ਜਿੱਥੇ ਇਸ ਤਰ੍ਹਾਂ ਦਾ ਕੋਈ ਡਿਸੀਜਨ ਕੌਮ ਨੂੰ ਦੇਣਾ, ਕਿਉਂਕਿ ਉਹ ਡਿਸੀਜਨ ਦਰਬਾਰ ਸਾਹਿਬ ਦੇ ਦਾਬਿਆ ਬੈਠਾ ਕੋਈ ਹੈੱਡ ਗ੍ਰੰਥੀ ਜਾਂ ਹੋਰ ਉੱਥੋਂ ਡਿਸੀਜਨ ਨਹੀਂ ਸੀ ਦੇ ਸਕਦਾ, ਕਿਉਂਕਿ ਉਹ ਡਿਸੀਜਨ ਦੁਨਿਆਵੀ ਸੀ, ਤੇ ਇਸ ਕਰਕੇ ਉਹ ਸਾਰੇ ਦੁਨਿਆਵੀ ਜਿਹੜੇ ਫੈਸਲੇ ਲੈਣ ਵਾਸਤੇ, ਤੇ ਕਿਉਂਕਿ ਦਰਬਾਰ ਸਾਹਿਬ ਤਾਂ ਸਾਰੇ ਵਰਨਾਂ ਨੂੰ ਸਾਂਝਾ ਹੈ, ਤੇ ਸਾਰੇ ਵਰਨਾਂ ਨੂੰ ਨਹੀਂ ਸਾਂਝਾ, ਸਾਰੀ ਮਨੁੱਖਤਾ ਨੂੰ ਸਾਂਝਾ, ਉੱਥੇ ਤਾਂ ਸਾਰੇ ਇੱਕ ਬਰਾਬਰ ਨੇ, ਜਿਹੜਾ ਨਤਮਸਤਕ ਜਾ ਕੇ ਹੁੰਦਾ ਉੱਥੇ

0: ਦੀ ਇਹ ਜਾਂਚ ਨਹੀਂ ਕੀਤੀ ਜਾਂਦੀ ਕਿ ਸਾਧ ਹੈ, ਚੋਰ ਹੈ, ਡਾਕੂ ਹੈ, ਕੌਣ ਹੈ। ਉੱਥੇ ਤਾਂ ਜਿਹੜਾ ਜਾ ਕੇ ਨਤਮਸਤਕ ਹੁੰਦਾ, ਕਿਉਂਕਿ ਉਹ ਪੁਰਾਣੀ ਹੈ ਤੇ ਉਹ ਦਰਬਾਰ ਸਾਹਿਬ ਦੀ ਤਾਂ ਬਿਲਕੁਲ ਹੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਆ ਉਹ ਸਾਰੀ ਪ੍ਰੈਕਟਿਸ ਹੈ ਤੇ ਉਹ ਉਵੇਂ ਜਿਹੜਾ ਚੱਲ ਰਿਹਾ। ਤੇ ਫਿਰ ਜਿਹੜੀ ਇੱਕ ਸੱਤਾ ਦੇ ਨਾਲ, ਵੱਡੀ ਸੱਤਾ ਦੇ ਨਾਲ ਟਾਕਰਾ ਲੈਣ ਲਈ ਕੰਸੋਲੀਡੇਸ਼ਨ, ਸਾਰੀ ਗੱਲ ਫਿਰ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਂ ਉਸ ਵੇਲੇ ਅਕਾਲ ਬੁੰਗੇ ਤੋਂ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ। ਤੇ ਉਹ ਸ਼ੁਰੂਆਤ ਛੇਵੇਂ ਪਾਤਸ਼ਾਹ ਨੇ ਕੀਤੀ ਤੇ ਖੁਦ ਭਾਈ ਗੁਰਦਾਸ ਜੀ ਨੂੰ ਉਹਦੇ ਸਰਬਰਾਹ ਲਾਇਆ ਜਾਂ ਮੁਖੀ ਲਾਇਆ, ਕੁਛ ਵੀ ਜਿਹੜਾ ਹੁਣ ਆਪਾਂ ਜਥੇਦਾਰ ਕਹਿੰਦੇ ਹਾਂ, ਕਿਉਂਕਿ ਉਹ ਤਾਂ ਜਥੇਦਾਰ ਸ਼ਬਦ ਹੈ ਨਹੀਂ ਸੀ। ਜਥੇਦਾਰ ਤਾਂ ਸ਼ਬਦ ਬਾਅਦ ਵਿੱਚ ਜਦੋਂ ਜਥੇ ਬਣਨੇ ਸ਼ੁਰੂ ਹੋਏ, ਲੜਾਈਆਂ ਜੰਗਾਂ ਯੁੱਧਾਂ ਦੀਆਂ ਗੱਲਾਂ ਹੋਈਆਂ, ਉਦੋਂ ਇਹ ਸ਼ਬਦ ਜਿਹੜਾ ਹੈ ਉਹ ਕੋਇਨ ਹੋਇਆ ਜਾਂ ਇਹ ਸ਼ਬਦ ਸਾਹਮਣੇ ਆਇਆ। ਤੇ ਫਿਰ ਜਿਹੜਾ ਹੈ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਤੋਂ ਬਾਅਦ ਜਿਹੜਾ ਹੈਗਾ, ਫਿਰ ਜਿਹੜਾ ਕੁਛ ਸਮਾਂ ਜਦੋਂ ਏਦਾਂ ਦਾ ਆਇਆ, ਜਦੋਂ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੱਕ ਜਦੋਂ ਇੱਕ ਤਰੀਕੇ ਦਾ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹੈ ਮਸੰਦਾਂ ਦਾ ਜਿਹੜਾ ਹੈ ਜ਼ਿਆਦਾ ਕਬਜ਼ਾ ਰਿਹਾ, ਕਾਬਜ਼ ਰਹੇ, ਕਿਉਂਕਿ ਸਿੱਖੀ ਸਾਰੀ ਉਹ ਸਪਰੈਡ ਹੋ ਗਈ, ਉਸ ਪੂਰੇ ਆਲੇ ਦੁਆਲੇ ਫੈਲ ਗਈ। ਤੇ ਦਸਵੇਂ ਪਾਤਸ਼ਾਹ ਤੱਕ, ਕਿਉਂਕਿ ਨੌਵੇਂ ਪਾਤਸ਼ਾਹ ਜਿਹੜੇ ਸੀਗੇ ਗੁਰੂ ਤੇਗ ਬਹਾਦਰ, ਉਹਨਾਂ ਨੇ ਅਨੰਦਪੁਰ ਸਾਹਿਬ ਵਸਾ ਲਿਆ ਸੀਗਾ ਤੇ ਤੁਹਾਨੂੰ ਚੱਕ ਨਾਨਕੀ ਦੇ ਨਾਂ ਤੇ ਵਸਾਇਆ ਤੇ ਬਾਅਦ ਚ ਅਨੰਦਪੁਰ ਸਾਹਿਬ ਨਾਂ ਰੱਖਿਆ ਗਿਆ। ਤੇ ਕਿਉਂਕਿ ਇਸ ਪਾਸੇ ਨੂੰ ਸਾਰੀ ਉਹ ਕਹਾਣੀ ਤੁਰ ਗਈ ਸੀ, ਤੇ ਫਿਰ ਇੱਥੋਂ ਇਹ ਜਿਹੜੀ ਅਣਦੇਖੀ ਰਹੀ ਜਾਂ ਮੀਣਿਆਂ ਦਾ ਖਾਸ ਕਰਕੇ ਪੁੱਤਰ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ, ਜਿਹਨਾਂ ਨੂੰ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਤੇ ਉਹ ਵੀ ਕਾਬਜ਼ ਰਹੇ। ਤੇ ਜਾਂ ਮਸੰਦ ਜਿਹੜੇ ਸੀਗੇ ਇੱਕ ਤਰ੍ਹਾਂ ਦੇ ਉਹ ਕਾਬਜ਼ ਰਹੇ। ਤੇ ਉਦੋਂ ਕੋਈ ਇੱਥੋਂ ਡਿਸੀਜਨ ਜਾਂ ਕੋਈ ਉਸ ਰੂਪ ਦੇ ਵਿੱਚ ਇਹ ਵੀ ਨਹੀਂ ਆਇਆ, ਠੀਕ ਆ ਆਪਣੇ ਤਰੀਕੇ ਦੇ ਨਾਲ ਉਹ ਜੇ ਕੋਈ ਇੱਥੋਂ ਕੋਈ ਗੱਲ ਜਾਂਦੀ ਸੀ ਜਾਂ ਹੁਕਮਨਾਮਾ ਉਹ ਜਾਂਦਾ ਸੀ ਉਹ ਕਰਦੇ ਸੀ, ਜਿਹੜੇ ਰਿਕਾਰਡ ਤੇ ਜਿੰਨੇ ਕੁ ਐਵੀਡੈਂਸ ਜਿਹੜੇ ਹੈਗੇ ਆ ਇਹਦੇ ਮਿਲਦੇ ਆ। ਤੇ ਕਿਉਂਕਿ ਜਿਹੜਾ ਹੁਕਮਨਾਮਾ ਸ਼ਬਦ ਵੀ ਅਸਲ ਦੇ ਵਿੱਚ ਉਹ ਹੁਣ ਤਾਂ ਖੈਰ ਇੱਕ ਆਮ ਸ਼ਬਦ ਇਹ ਬਣ ਗਿਆ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਵਾਕ ਲੈਂਦੇ ਹਾਂ ਆਪਾਂ, ਤੇ ਉਹਦੇ ਲਈ ਅਕਸਰ ਹੁਣ ਸਾਡੇ ਸਿਆਸਤ ਦੇ ਵਿੱਚ ਵੀ, ਧਰਮ ਦੇ ਵਿੱਚ ਵੀ ਹੁਕਮਨਾਮਾ ਸ਼ਬਦ ਵਰਤਣ ਲੱਗ ਗਏ, ਸਾਡੇ ਪਾਠੇ ਵੀ ਹੁਕਮਨਾਮਾ ਵਰਤਣ ਲੱਗ ਗਏ। ਹਾਲਾਂਕਿ ਜਿਹੜਾ ਹੈ ਸ਼ਬਦ ਮੁੱਖ ਵਾਕ ਸੀਗਾ ਹੁਣ ਤੱਕ ਜਿਹੜਾ ਹਿਸਟਰੀ ਦੇ ਵਿੱਚ ਵੀ, ਕਦੇ ਇੱਦਾਂ ਦਾ ਹੁਕਮਨਾਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾਂ ਬਾਣੀ ਦੇ ਨਾਲ ਨਹੀਂ ਆਇਆ, ਉੱਥੋਂ ਮੁੱਖ ਵਾਕ ਹੀ ਆਇਆ। ਤੇ ਹੁਣ ਕਿਉਂਕਿ ਜਿਹੜੇ ਹੁਕਮਨਾਮੇ ਹੁੰਦੇ ਸੀ ਜਾਂ ਤਾਂ ਉਹ ਗੁਰੂ ਸਾਹਿਬ ਭੇਜਦੇ ਸੀ ਤੇ ਜਾਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਸੀ। ਅਕਾਲ ਤਖ਼ਤ ਸਾਹਿਬ ਕਿਉਂਕਿ ਉਸ ਵੇਲੇ ਤੱਕ ਇੱਕ ਸਥਾਪਿਤ ਹੋ ਚੁੱਕਿਆ ਸੀ, ਤੇ ਬਾਅਦ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਫਿਰ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਇਹਦੇ ਸਰਬਰਾਹ ਲਾਇਆ, ਜਦੋਂ ਸਾਰਾ ਦਰਬਾਰ ਸਾਹਿਬ ਦਾ ਸੰਭਾਲਿਆ ਤੇ ਜਦੋਂ ਮਸੰਦਾਂ ਦੇ ਖਿਲਾਫ਼ ਫਿਰ ਸਖ਼ਤ ਕਾਰਵਾਈ ਕਰਨੀ ਪਈ, ਕਿਉਂਕਿ ਉਹਨਾਂ ਨੇ ਆਪਣੇ ਆਪਣੇ ਖੇਮੇ ਆਪਣੇ ਆਪਣੇ ਤਰੀਕੇ ਨਾਲ ਇੱਕ ਲੁੱਟ ਦਾ ਸਾਧਨ ਬਣਾ ਲਿਆ ਸੀ। ਹਾਲਾਂਕਿ ਕਿਸੇ ਵੇਲੇ ਮਸੰਦ ਪ੍ਰਥਾ ਬੜੀ ਵਧੀਆ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ, ਮੰਜੀ ਪ੍ਰਥਾ ਜਾਂ ਮਸੰਦ ਪ੍ਰਥਾ ਦੇ ਗੁਰੂਆਂ ਨੇ ਕੀਤੀ ਸੀ, ਉਹਦਾ ਜਿਹੜਾ ਸੀ ਉਹ ਫਿਰ ਉਹ ਖਾਤਮਾ ਕਰਨਾ ਪਿਆ। ਤੇ ਹੁਣ ਗੱਲ ਅਸਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਦਸਵੇਂ ਪਾਤਸ਼ਾਹ ਦੇ ਜਿਹੜਾ ਹੈ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਜਿੱਦਾਂ ਦੇ ਪੰਜਾਬ ਦੇ ਹਾਲਾਤ ਆਪਾਂ ਨੂੰ ਪਤਾ ਹੈ ਬਣੇ ਜਾਂ ਉਹ ਇਸ ਖਿੱਤੇ ਦੇ ਹਾਲਾਤ ਬਣੇ ਜਿੱਥੇ ਕਬਜ਼ੇ ਹੋਏ, ਕਬਜ਼ਿਆਂ ਦਾ ਜਿਹੜੇ ਭਾਵੇਂ ਉਹ ਅਬਦਾਲੀ ਹੋਵੇ ਭਾਵੇਂ ਕੋਈ ਹੋਰ ਹਮਲਾਵਰ ਹੋਵੇ, ਕਿਉਂਕਿ ਦਰਬਾਰ ਸਾਹਿਬ ਜਿਹੜਾ ਹੈ ਉਹਨਾਂ ਦੇ ਹਮਲਿਆਂ ਦਾ ਇੱਕ ਟਾਰਗੇਟ ਹੁੰਦਾ ਸੀ। ਇੱਥੇ ਸਿੱਖ ਸੰਗਤ ਜੁੜਦੀ ਸੀ ਤੇ ਇੱਥੇ ਚੜਾਵਾ ਵੀ ਚੜਦਾ ਸੀ ਤੇ ਇੱਥੇ ਇੱਥੋਂ ਤੱਕ ਕਿ ਦਸਵੰਧ ਵੀ ਜਿਹੜਾ ਸੀਗਾ ਉਹ ਲੋਕ ਲੈ ਕੇ ਆਉਂਦੇ ਸੀ ਤੇ ਉਹਨਾਂ ਦਾ ਇੱਕ ਲੁੱਟਦਾ, ਤੇ ਦੂਜਾ ਇਹ ਸੀ ਕਿ ਉਹ ਖਾਸ ਕਰਕੇ ਕਿਉਂਕਿ ਉਹਨਾਂ ਨੂੰ ਅਜੂ ਆਪਾਂ ਅਬਦਾਲੀ ਦੀ ਗੱਲ ਕਰਦੇ ਆ ਜਾਂ ਮੱਸਾ ਰੰਗੜ ਦੀ ਜਾਂ ਹੋਰਾਂ ਦੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਜਿਹੜੀ ਪੋਲੀਟੀਕਲ ਪਾਵਰ ਵੀ ਜਿਹੜੀ ਮਿਲਦੀ ਹੈ ਜਾਂ ਜਿਹੜੀ ਇਹਨਾਂ ਨੂੰ ਰਾਜਸੀ ਸੱਤਾ ਰਾਜਸੀ ਜਿਹੜੀ ਤਾਕਤ ਮਿਲਦੀ ਹੈ ਲੜਨ ਦੀ ਸਾਡੇ ਖਿਲਾਫ਼ ਜਾਂ ਬਗਾਵਤ ਕਰਨੀ ਜਾਂ ਗਰੀਲਾ ਯੁੱਧ ਲੜਨ ਦੀ ਉਹ ਇੱਥੋਂ ਮਿਲਦੀ ਹੈ। ਤੇ ਇਸ ਕਰਕੇ ਵਾਰ ਵਾਰ ਜਿਹੜਾ ਹੈ ਟਾਰਗੇਟ ਦਰਬਾਰ ਸਾਹਿਬ ਹੁੰਦਾ ਰਿਹਾ। ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹਰ ਰੋਜ਼ ਦੀ ਜਿਹੜੀ ਮਰਿਆਦਾ ਹੈ ਤੇ ਉਹ ਵੀ ਬੰਦ ਹੁੰਦੀ ਰਹੀ, ਭਾਵੇਂ ਅਬਦਾਲੀ ਨੇ ਹਮਲਾ ਕਰਕੇ ਇੱਥੇ, ਕਿਉਂਕਿ ਇਤਿਹਾਸਕਾਰ ਤਾਂ ਖੈਰ ਅਲੱਗ ਅਲੱਗ ਉਹਦੇ ਚ ਅਕਾਊਂਟਸ ਨੇ ਹਿਸਟੋਰੀਅਨਸ ਦੇ, ਤੇ ਉਹ ਕੁਛ ਮੰਨਣ ਯੋਗ ਵੀ ਨੇ ਕੁਛ ਨਹੀਂ ਵੀ ਨੇ। ਕੋਈ ਕਹਿੰਦੇ ਕਿ ਇਹਦੇ ਚ ਰੇਤਾ ਭਰਾਤਾ ਸੀ ਇਹਦੇ ਚ, ਤੇ ਗਊਆਂ ਦਾ ਜਿਹੜਾ ਸੀਗਾ ਉਹ ਹੱਡੀਆਂ ਵਗੈਰਾ ਹੋਰ ਭਰਾਤਾ, ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਚੱਲਦੀਆਂ ਨੇ। ਤੇ ਪਰ ਆਪਣਾ ਜਿਹੜਾ ਹੈਗਾ ਗੱਲ ਮੁੱਖ ਅਕਾਲ ਤਖ਼ਤ ਸਾਹਿਬ ਦੇ ਨਾਲ ਆ ਜਿਹੜੀ, ਤੇ ਉੱਥੋਂ ਫਿਰ ਉਸ ਤੋਂ ਬਾਅਦ ਹੈ ਦਸਵੇਂ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਹਾਲਾਤ ਜਿਹੜੇ ਉਹ ਬਦਲਦੇ ਆ, ਤੇ ਉਹ ਹਾਲਾਤ ਫਿਰ ਇਸ ਰੂਪ ਦੇ ਵਿੱਚ ਬਦਲਦੇ ਆ ਕਿ ਸਿੱਖਾਂ ਨੂੰ ਜਿਹੜਾ ਹੈ ਉਹ ਗਰੀਲਾ ਵਾਰਫੇਅਰ ਚ ਜਾਣਾ ਪਿਆ, ਤੇ ਉਸ ਰੂਪ ਦੇ ਵਿੱਚ ਜਿਹੜਾ ਹੈ ਥੋੜਾ ਮੋਟਾ ਜਿਹੜਾ ਪ੍ਰਬੰਧ ਨਿਰਮਲਿਆਂ ਦੇ ਹੱਥ ਦੇ ਵਿੱਚ ਰਿਹਾ, ਤੇ ਉਦੋਂ ਫਿਰ ਜਿਹੜੀ ਸੀ ਉਹ ਜਥੇਦਾਰ ਸ਼ਬਦ ਉਦੋਂ ਵੀ ਨਹੀਂ ਸੀ ਵਰਤਿਆ ਜਾਂਦਾ, ਉਦੋਂ ਵੀ ਜਿਹੜਾ ਸੀ ਮੁੱਖ ਸੇਵਾਦਾਰ ਜਾਂ ਸਰਬਰਾਹ ਇਹ ਸ਼ਬਦ ਵਰਤੇ ਜਾਂਦੇ ਸੀ। ਤੇ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਅਥਾਰਟੀ ਦੀ ਬਣੀ ਕਿ ਉਹ ਲਾਵੇ ਕੌਣ, ਕਿਉਂਕਿ ਪਹਿਲਾਂ ਤਾਂ ਗੁਰੂ ਸਾਹਿਬ ਨੇ ਖੁਦ ਲਾਏ ਸੀ, ਪਾਤਸ਼ਾਹ ਨੇ ਲਾਏ, ਵਾਹਵੇਂ ਪਾਤਸ਼ਾਹ ਨੇ ਲਾਏ, ਵੀ ਜਿਹਦੀ ਠੀਕ ਹੈ ਮੀਣਿਆਂ ਦਾ ਵੀ ਜਿਹੜਾ ਹੈ ਕਾਬਜ਼ ਰਹੇ ਉਹ। ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਪਰੰਪਰਾ ਗੁਰੂ ਸਾਹਿਬ ਖੁਦ ਜਿਹੜੀ ਦੇ ਕੇ ਗਏ ਸੀਗੇ ਦਸਵੇਂ ਪਾਤਸ਼ਾਹ ਸਰਬੱਤ ਖਾਲਸਾ ਦੀ, ਤੇ ਫਿਰ ਸਰਬੱਤ ਖਾਲਸਾ ਨੇ ਆਪਣੇ ਹੱਥ ਚ ਲਈ ਇਹ ਗੱਲ ਕਿ ਜਿਹੜੀ ਹੈ ਉਹਦੀ ਜਿਹੜੀ ਉੱਥੇ ਮੁੱਖ ਮੁਖੀ ਦੀ ਜਾਂ ਮੁੱਖ ਸੇਵਾਦਾਰ ਦੀ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੀ ਇੱਕ ਤਰੀਕੇ ਦੀ ਸਰਬਰਾਹ ਦੀ ਜਿਹੜੀ ਹੈ ਉਹ ਫਿਰ ਜਿਹੜੀ ਆ ਉਹ ਸਰਬੱਤ ਖਾਲਸਾ ਉਹਦੀ ਕਰੇ। ਤੇ ਜਿਹਨਾਂ ਨੇ ਭਾਈ ਮਨੀ ਸਿੰਘ ਤੋਂ ਬਾਅਦ, ਕਿਉਂਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ ਜਿਹਨਾਂ ਨੂੰ ਬੰਦ ਕਟਾਉਣ ਦਾ ਜਿਹੜਾ ਹੁਕਮ ਜਿਹੜਾ ਦਿੱਤਾ ਗਿਆ ਸੀ, ਕਿਉਂਕਿ ਉਸ ਵੇਲੇ ਭਾਈ ਮਨੀ ਸਿੰਘ ਸਰਬਰਾਹ ਸੀ, ਉਹੀ ਹੈੱਡ ਗ੍ਰੰਥੀ ਸਾਰਾ ਉਹਨਾਂ ਕੋਲੇ ਸੀਗਾ। ਤੇ ਫਿਰ ਜਿਹੜਾ ਸੀ ਸਰਬੱਤ ਖਾਲਸਾ ਜਦੋਂ ਹੁੰਦਾ, ਤੇ ਸਰਬੱਤ ਖਾਲਸਾ ਫਿਰ ਜਾ ਕੇ 18ਵੀਂ ਸਦੀ ਦੇ ਵਿੱਚ ਜਿਹੜਾ ਹੈ 1722 ਦੇ ਵਿੱਚ, ਤੇ ਉਹ ਫਿਰ ਦਰਬਾਰਾ ਸਿੰਘ ਨੂੰ ਉਹਦੇ ਲਾਉਂਦੇ ਨੇ ਜਿਹੜੇ ਨੇ ਸਰਬਰਾਹ, ਤੇ ਫਿਰ ਉਹ ਸਰਬੱਤ ਖਾਲਸਾ ਦੀ ਹੀ ਪਰੰਪਰਾ ਰਹੀ। ਉਦੋਂ ਬਾਅਦ ਕਪੂਰ ਸਿੰਘ ਨੂੰ ਲਾਇਆ, ਜੱਸਾ ਸਿੰਘ ਆਲੂਵਾਲੀਆ ਵੀ ਸਰਬੱਤ ਖਾਲਸਾ ਵੱਲੋਂ ਰਹੇ, ਜਿਹਨਾਂ ਨੇ ਕਾਫੀ ਕੰਮ ਕੀਤਾ ਦਰਬਾਰ ਸਾਹਿਬ ਦੀ ਸਾਂਭ ਸੰਭਾਲ ਦਾ ਵੀ ਹੋਰ। ਤੇ ਫਿਰ ਅਕਾਲੀ ਫੂਲਾ ਸਿੰਘ ਨੂੰ ਜਿਹੜਾ ਹੈ ਤੇ ਉਹ ਲਾਇਆ ਗਿਆ, ਤੇ ਉਂਝ ਕਿਹਾ ਜਾਂਦਾ ਹੈ, ਹਾਲਾਂਕਿ ਕਿਤੇ ਕੋਈ ਉਹਦਾ ਐਵੀਡੈਂਸ ਨਹੀਂ, ਕਿ ਖੁਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਜਦੋਂ ਬਾਗਡੋਰ ਆਉਂਦੀ ਹੈ 1801 ਤੋਂ ਬਾਅਦ, ਤੇ ਵੀ ਉਹ ਕੁਛ ਸਮਾਂ ਉਹ ਵੀ ਖੁਦ ਵੀ ਰਹੇ, ਤੇ ਪਰ ਉਦਾਂ ਦਾ ਕਿਤੇ ਕੋਈ ਇਹ ਉਦੋਂ ਐਵੀਡੈਂਸ ਕੋਈ ਕਿਤੋਂ ਵੀ ਮਿਲਦਾ ਨਹੀਂ, ਤੇ ਕਿਉਂਕਿ ਅਕਾਲੀ ਫੂਲਾ ਸਿੰਘ ਦਾ ਜਿਹੜਾ ਹੈ ਉਹੀ ਨਾਂ ਆਉਂਦਾ, ਤੇ ਜਿਹਦੇ ਵਿੱਚ ਅਕਾਲੀ ਫੂਲਾ ਸਿੰਘ ਹੀ ਸੀ ਜਿਹਨਾਂ ਨੇ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਤਨਖਾਹ ਲਾਤੀ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਮਾਮਲਾ ਸਰਬੱਤ ਖਾਲਸਾ ਤੋਂ ਬਦਲ ਕੇ ਫਿਰ ਬੁੱਢਾ ਦਲ ਕੋਲ ਆ ਜਾਂਦਾ, ਕਿਉਂਕਿ ਉਦੋਂ ਇੱਕ ਤਰੀਕੇ ਦੀ ਪਾਵਰ ਬਣ ਚੁੱਕਿਆ ਸੀ ਬੁੱਢਾ ਦਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਹੜਾ ਹੈ ਦੌਰਾਨ ਹੀ। ਤੇ ਕਿਉਂਕਿ ਬੁੱਢਾ ਦਲ ਉਦੋਂ ਦੀ ਇੱਕ ਫੋਰਸ ਸੀ, ਇੱਕ ਲੜਾਈ ਕਰਨ ਵਾਲੀ ਫੋਰਸ ਸੀ, ਹਥਿਆਰਬੰਦ ਜਿਹਨਾਂ ਨੂੰ ਆਪਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿ ਦਿੰਦੇ ਹੁਣ ਦੀ। ਤੇ ਫਿਰ ਅਪੁਆਇੰਟਮੈਂਟ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਦੀ ਉਹ ਕਰਦੇ ਨੇ, ਤੇ ਜਿਹਦੇ ਚ ਹਨੂੰਮਾਨ ਸਿੰਘ ਪ੍ਰਹਲਾਦ ਸਿੰਘ ਉਹਨਾਂ ਦੇ ਨਾਂ ਆਉਂਦੇ ਨੇ। ਤੇ ਜਦੋਂ ਅੰਗਰੇਜ਼ ਫਿਰ ਸ਼ਾਮਿਲ ਕਰਦੇ ਆ 1849 ਦੇ ਵਿੱਚ ਆ ਕੇ, ਤੇ ਫਿਰ ਸਿਚੁਏਸ਼ਨ ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਨੂੰ ਸਮਝ ਆਉਂਦੀ ਹੈ, ਜਿਵੇਂ ਮੁਗਲਾਂ ਨੂੰ ਉਸ ਸਮਝ ਆਈ ਸੀ ਕਿ ਜਿਹੜਾ ਹੈ ਅਕਾਲ ਤਖ਼ਤ ਜਾਂ ਦਰਬਾਰ ਸਾਹਿਬ ਇਹ ਇੱਕ ਵੱਡੀ ਸਪਿਰਚੁਅਲ ਪਾਵਰ ਹੈ, ਤੇ ਇੱਕ ਵੱਡੀ ਜਿਹੜੀ ਹੈ ਇੱਕ ਤਰੀਕੇ ਦੀ ਅਥਾਰਟੀ ਹੈ, ਟੈਂਪਰਲ ਅਥਾਰਟੀ ਵੀ ਇਹੀ ਹੈ, ਤੇ ਆਪਾਂ ਇਹਦੇ ਤੇ ਕਿਸੇ ਤਰੀਕੇ ਨਾਲ ਕਾਬਜ਼ ਜਿਹੜਾ ਹੈ ਜੇ ਹੋ ਸਕਦੇ ਆ, ਕਿਉਂਕਿ ਉਸ ਤੋਂ ਬਾਅਦ ਪ੍ਰਹਲਾਦ ਸਿੰਘ ਤੋਂ ਬਾਅਦ ਜਿਹੜੇ ਹੈ ਬ੍ਰਿਟਿਸ਼ਰਜ਼ ਨੇ ਆਪਣੇ ਵੀ ਜਿਹੜੇ ਹੈਗੇ ਆਪਣੇ ਵੱਲੋਂ ਵੀ ਜਿਹੜੇ ਸਰਬਰਾਹ ਅਪੁਆਇੰਟ ਕੀਤੇ, ਤੇ ਜਿਹਨਾਂ ਦੇ ਵਿੱਚ ਅਰੂੜ ਸਿੰਘ ਦਾ ਨਾਂ ਹੁਣ ਤੱਕ ਚੱਲਦਾ ਹੈ, ਜਿਹੜਾ ਆਪਣਾ ਜਿਹੜੇ ਹੈਗੇ ਆ ਸਾਡੇ ਮਾਨ ਸਾਹਿਬ ਜਿਹੜੇ ਦੂਜੇ ਮਾਨ ਸਾਹਿਬ ਨੇ ਅਕਾਲੀ ਦਲ ਅੰਮ੍ਰਿਤਸਰ ਵਾਲੇ ਸਿਮਰਜੀਤ ਮਾਨ, ਕਹਿ ਜਾਂਦਾ ਕਿ ਉਹ ਉਹਨਾਂ ਦੇ ਨਾਨਾ ਜੀ ਸੀ, ਇੱਦਾਂ ਦੀ ਗੱਲ ਜਿਹੜੀ ਚੱਲਦੀ ਹੈ ਕਿ ਅਰੂੜ ਸਿੰਘ ਦਾ ਇਸ ਕਰਕੇ ਨਾਂ ਚੱਲਦਾ ਕਿਉਂਕਿ ਅਰੂੜ ਸਿੰਘ ਨੇ ਜਿਹੜਾ ਸੀਗਾ ਡਾਇਰ ਨੂੰ ਤੇ ਜਿਹਨੇ ਜਿਹੜੇ ਜਲਿਆਂਵਾਲੇ ਬਾਗ ਦੇ ਉੱਤੇ ਜਿਹਨੇ ਹਮਲਾ ਕੀਤਾ ਸੀ, ਇਹਨੇ ਹੱਥੇ ਭਾਰਤੀਆਂ ਨੂੰ ਮਾਰਿਆ ਸੀ, ਕਿ ਉਹਨੂੰ ਸਿਰੋਪਾਉ ਦਿੱਤਾ ਸੀ, ਇਸ ਕਰਕੇ ਜਿਹੜਾ ਸੀਗਾ ਅਰੂੜ ਸਿੰਘ ਦਾ ਨਾਂ ਕਾਫੀ ਰਹਿੰਦਾ ਜੋ ਉਸ ਵੇਲੇ ਸਰਬਰਾਹ ਰਿਹਾ, ਕਿਉਂਕਿ ਅੰਗਰੇਜ਼ਾਂ ਵੇਲੇ ਜਿਹੜੇ ਸੀ ਕਈ ਸਰਬਰਾਹ ਰਹੇ ਸਮੇਂ ਸਮੇਂ, ਉਹਨਾਂ ਚੋਂ ਠੀਕ ਵੀ ਸੀ, ਇਹ ਨਹੀਂ ਕਿ ਸਾਰੇ ਕੋਈ ਉਦਾਂ ਅੰਗਰੇਜ਼ਾਂ ਦੇ ਪਿੱਠੂ ਸੀ ਜਾਂ ਉਦਾਂ ਦੀ ਗੱਲ ਕਰੇ, ਜੋਤ ਸਿੰਘ ਨੂੰ ਲਾਇਆ ਮੰਗਲ ਸਿੰਘ ਜਿਹਨੂੰ ਅੰਮ੍ਰਿਤਸਰ ਦੇ ਇੱਕ ਨਵੇਂ ਆਰਕੀਟੈਕਟ ਵਜੋਂ ਜਾਣਿਆ ਜਾਂਦਾ, ਮੰਗਲ ਸਿੰਘ, ਜਿਹਨੇ ਇੱਕ ਸਿਨੇਮਾ ਵੀ ਬਣਾਇਆ ਉੱਥੇ, ਤੇ ਉਹ ਉਹਨੂੰ ਲਾਇਆ। ਫਿਰ ਇਸ ਤਰ੍ਹਾਂ ਮਾਨ ਸਿੰਘ ਨੂੰ ਲਾਇਆ, ਅਰਜਨ ਸਿੰਘ ਚਾਹਲ, ਜਵਾਲਾ ਸਿੰਘ ਰਹੇ। ਤੇ ਪਰ ਇਹ ਸੀਗਾ ਕਿ ਰੂਪ ਸਿੰਘ ਦਾ ਨਾਂ ਇਸ ਕਰਕੇ ਫਿਰ ਉਹ ਜ਼ਿਆਦਾ ਇਸ ਆਉਂਦਾ। ਤੇ ਫਿਰ ਜਦੋਂ ਐਜੀਟੇਸ਼ਨ ਸ਼ੁਰੂ ਹੁੰਦੀ ਹੈ, ਖਾਸ ਕਰਕੇ ਗੁਰਦੁਆਰਿਆਂ ਦਾ, ਜਦੋਂ ਜਿਹੜਾ ਉਹ ਆਜ਼ਾਦੀ ਦਾ ਮੋਰਚਾ ਲੱਗਦਾ, ਉਹਦੇ ਚ ਕਿੰਨੇ ਮੋਰਚੇ ਸ਼ਾਮਿਲ ਹੁੰਦੇ ਆ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ, ਤੇ ਜਾਂ ਫਿਰ ਜੈਤੋ ਦਾ ਮੋਰਚਾ ਹੋਵੇ। ਤੇ ਉਦੋਂ ਬਾਅਦ ਹੀ ਜਿਹੜਾ ਹੈ ਉਹ ਅਕਾਲੀ ਦਲ ਬਣਦਾ ਹੈ, ਸਿੱਖ ਇਕੱਠੇ ਹੋ ਕੇ ਇੱਕ ਪੋਲੀਟੀਕਲ ਪਾਵਰ ਉਹ ਬਾਅਦ ਚ ਬਣਦੀ ਹੈ, ਭਾਵੇਂ ਪਹਿਲਾਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੱਕ ਧਾਰਮਿਕ ਤੌਰ ਤੇ, ਕਿਉਂਕਿ ਪਾਰਟੀ ਦਾ ਨਾਂ ਹੀ ਅਕਾਲੀ ਦਲ ਹੈ, ਅਕਾਲ ਤੋਂ ਜਿਹੜੀ ਉਹ ਗੱਲ ਆਈ ਹੈ। ਤੇ ਉਦੋਂ ਫਿਰ ਜਿਹੜੀ ਹੈ ਇਹ ਸਿਚੁਏਸ਼ਨ ਬਦਲਦੀ ਹੈ, ਤੇ ਉਦੋਂ ਫਿਰ ਦਰਬਾਰ ਸਾਹਿਬ ਦੇ ਵਿੱਚ ਫਿਰ ਸਰਬੱਤ ਖਾਲਸਾ ਜਿਹੜਾ ਹੈ ਜੁੜਦਾ। ਤੇ ਇਸ ਤੋਂ ਬਾਅਦ ਜਦੋਂ ਅਰੂੜ ਸਿੰਘ ਨੂੰ ਲਾ ਕੇ ਫਿਰ ਤੇਜਾ ਸਿੰਘ ਪੁੱਚਰ ਜਿਹੜੇ ਆ ਉਹ ਸਰਬੱਤ ਖਾਲਸਾ ਦੁਆਰਾ ਇੱਕ ਸਰਬਰਾਹ ਦੇ ਤੌਰ ਤੇ ਜਾਂ ਜਹਿਦਾਰ ਦੇ ਤੌਰ ਤੇ ਆਪਾਂ ਕਹਿ ਲੈਂਦੇ ਉਹਨਾਂ ਨੂੰ ਲਾਉਂਦਾ। ਤੇ ਉਦੋਂ ਬਾਅਦ ਤਾਂ ਕਿਉਂਕਿ 1820 ਦੇ ਵਿੱਚ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਂਦੀ ਹੈ, ਭਾਵੇਂ ਉਦੋਂ ਅਜੇ ਐਕਟ ਨਹੀਂ ਸੀ ਪਾਸ ਹੋਇਆ ਤੇ ਬਕਾਇਦਾ ਉਹਨਾਂ ਨੂੰ ਉਹ ਕਾਨੂੰਨੀ ਮਾਨਤਾ ਨਹੀਂ ਸੀ, ਪਰ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੀ ਉਹ ਸਾਰਾ 1920 ਚ ਹੀ ਸ਼ੁਰੂ ਹੋ ਗਿਆ ਸੀ ਕਿ ਇੱਕ ਪ੍ਰਬੰਧਕ ਸਾਰੇ ਗੁਰਦੁਆਰਿਆਂ ਦਾ ਇੱਕ ਕਮੇਟੀ ਕੋਲੇ ਹੋਵੇ। ਉਹਨੇ ਉਹਦਾ ਨਾਂ ਉਸ ਰੂਪ ਚ ਐਜੀਪੀਸੀ ਜਿਵੇਂ ਹੁਣ ਆਪਾਂ ਕਹਿੰਦੇ ਹਾਂ, ਭਾਵੇਂ ਉਵੇਂ ਨਹੀਂ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਣ ਗਈ ਸੀ। ਤੇ ਉਦੋਂ ਬਾਅਦ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਜਿਹੜਾ ਸੀ ਉਹ ਆਪਣੇ ਹੱਥ ਚ ਰੱਖਿਆ। ਤੇ ਪਰ ਇੱਕ ਗੱਲ ਇੱਥੇ ਜਿਹੜੀ ਮੈਂ ਸਪਸ਼ਟ ਕਰਾਂ ਆਪਣਾ ਗੌਤਮ ਜੀ, ਉਹ ਇਹ ਕਿ ਭਾਵੇਂ ਅਪੁਆਇੰਟਮੈਂਟ ਕਹਿ ਲਓ ਜਾਂ ਕੁਛ ਵੀ ਕਹਿ ਲਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ, ਤੇ ਉਦੋਂ ਜਿਸ ਤਰੀਕੇ ਦੇ ਨਾਲ ਹੁਣ ਏਦਾਂ ਨੀ ਸੀ ਕਿ ਰਾਤੇ ਰਾਤ ਬਦਲ ਲਿਓ। ਤੇ ਉਦੋਂ ਭਾਵੇਂ ਜਿਹੜਾ ਸੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਸੀ, ਪਰ ਬਾਅਦ ਦੇ ਵਿੱਚ ਜਦੋਂ ਇੱਕ ਤਰੀਕੇ ਦੀ ਕਹਿ ਲਓ ਕਿ ਸੇਵਾ ਦਾ ਮੌਕਾ ਦਿੱਤਾ ਜਾਣਾ, ਜਿਹਨੂੰ ਆਪਾਂ ਜਿਹਦੇ ਲਈ ਆਪਾਂ ਅਕਸਰ ਤਾਜਪੋਸ਼ੀ ਸ਼ਬਦ ਵਰਤਦੇ, ਫਿਰ ਇੱਥੇ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਤਾਜ ਦੀ ਗੱਲ ਨਹੀਂ ਸੀ। ਤੇ ਉਦੋਂ ਫਿਰ ਸਾਰੀਆਂ ਸਿੱਖ ਜਥੇਬੰਦੀਆਂ, ਜਿਹਦੇ ਚ ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸਾਰੀਆਂ ਆ ਕੇ ਪੱਗਾਂ ਸਰੋਪਾ ਹੋ ਦਿੰਦੀਆਂ ਸੀ, ਤਾਂ ਕਿਤੇ ਜਾ ਕੇ ਉਹਨਾਂ ਨੂੰ ਜਿਹੜੀ ਸੀ ਇੱਕ ਮਾਨਤਾ ਪੂਰਵ ਸਿੱਖ ਜਗਤ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਅਕਾਲ ਤਖ਼ਤ ਦੇ ਮੁਖੀ ਵਜੋਂ, ਜਥੇਦਾਰ ਵਜੋਂ ਜੋ ਵੀ ਸ਼ਬਦ ਹੈ, ਤੇ ਉਹ ਮਿਲਦੀ ਸੀ। ਤੇ ਇਹ ਪ੍ਰੈਕਟਿਸ ਭਾਵੇਂ ਐਸ ਜੀ ਪੀ ਕੋਲ ਰਹੀ, ਪਰ ਉਹਨੂੰ ਇਸ ਤਰ੍ਹਾਂ ਸਿਆਸੀ ਤਰੀਕੇ ਨਾਲ ਉਹ ਚ ਕੋਈ ਦਖਲ ਨਹੀਂ ਰਿਹਾ। ਪਤਾ ਹੀ ਹੁੰਦਾ ਸੀ ਕਿ ਕੌਣ ਬੰਦਾ ਕਾਬਲ ਹੈ, ਕੌਣ ਯੋਗ ਹੈ, ਤੇ ਉਸ ਨਾਲ ਲਾਇਆ, ਤੇ ਉਹਨਾਂ ਤੇ ਕਦੇ ਕੋਈ ਕਿਸੇ ਤਰੀਕੇ ਦੇ ਜਿਹੜੇ ਉਹ ਮਤਭੇਦ ਵੀ ਜਿਹੜੇ ਨਹੀਂ ਰਹੇ। ਤੇ ਫਿਰ ਜਿਹੜਾ ਹੈਗਾ ਹੌਲੀ ਹੌਲੀ ਇਹ ਜਿਹੜਾ ਮਾਮਲਾ ਬਦਲਦਾ ਗਿਆ, ਇਹ ਮਾਮਲਾ ਫਿਰ ਸਾਰਾ ਇਹ ਚੱਲਿਆ 1984 ਤੱਕ, ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ। ਤੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਅਕਾਲ ਤਖ਼ਤ ਇਸੇ ਕਰਕੇ ਲਾਈਨ ਲਾਈਟ ਦੇ ਵਿੱਚ ਆਇਆ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਫਿਜੀਕਲੀ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਅਕਾਲ ਤਖ਼ਤ ਸਾਹਿਬ ਦਾ ਹੋਇਆ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜਨਮ ਸੁਨੀਲ ਸਿੰਘ, ਭਾਈ ਅਮਰੀਕ ਸਿੰਘ ਹੋਰ ਜਿਹੜੇ ਨਾਲ, ਬਾਬਾ ਖਾਰਾ ਸਿੰਘ ਹੋਰ ਸੀ, ਉਹ ਸਾਰੇ ਉੱਥੇ ਸੀਗੇ ਤੇ ਉਹਨਾਂ ਦੀ ਰਿਹਾਇਸ਼ ਹੀ ਇੱਕ ਤਰੀਕੇ ਦੇ ਨਾਲ ਉੱਥੇ ਸੀ। ਤੇ ਉਸੇ ਨੂੰ ਟਾਰਗੇਟ ਜਿਹੜਾ ਸੀ ਕੀਤਾ ਗਿਆ, ਫਿਰ ਇਹ ਜ਼ਿਆਦਾ ਉਸ ਤੋਂ ਬਾਅਦ ਫਿਰ ਲਾਈਮ ਲਾਈਟ ਦੇ ਵਿੱਚ ਆਇਆ। ਉਸ ਵੇਲੇ ਕਿਰਪਾਲ ਸਿੰਘ ਸੀ ਇਹਦੇ ਜਥੇਦਾਰ, ਉਹ ਵੀ ਐਸ ਜੀ ਪੀ ਸੀ ਨੇ ਜਿਹੜਾ ਸੀਗਾ ਤੇ ਉਹਨਾਂ ਨੂੰ ਲਾਇਆ ਹੋਇਆ ਸੀ, ਹਾਲਾਂਕਿ ਕਿਰਪਾਲ ਸਿੰਘ ਉਸ ਤੋਂ ਪਹਿਲਾਂ ਵੀ ਰਹੇ ਆ, ਤੇ ਫਿਰ ਵਿਚੋਂ ਸਾਧੂ ਸਿੰਘ ਭੌਰਾ ਲਾਏ ਗਏ, ਪਰ ਉਦੋਂ ਕਿਰਪਾਲ ਸਿੰਘ ਸੀ। ਤੇ ਇਹ ਸਾਰਾ ਕੁਛ ਜਿਹੜਾ ਸੀ ਇਹਨਾਂ ਨੁਕਸਾਨ ਹੋਣ ਦੇ ਬਾਅਦ ਫਿਰ ਉਹ ਫਿਰ ਲਗਾਤਾਰ ਉਹਨਾਂ ਨੂੰ ਬੁਲਾਇਆ ਜਾਂਦਾ ਰਿਹਾ, ਜਿਹੜਾ ਹੈ ਜਿਹੜਾ ਸਿੱਧਾ ਪ੍ਰਸਾਰਣ ਹੁੰਦਾ ਸ਼ਬਦ ਕੀਰਤਨ ਦਾ, ਉਹਦੇ ਦੌਰਾਨ ਵੀ ਕਿਰਪਾਲ ਸਿੰਘ ਨੂੰ ਕਿਹਾ ਵੀ ਤੁਸੀਂ ਕਹੋ ਸੁਰੱਖਿਅਤ ਆ ਸਾਰਾ ਕੁਛ, ਤੇ ਵੀ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਚ ਥੋੜੀ ਜੀ ਜਿਹੜਾ ਗੁੱਸਾ ਹੈ ਸਟੇਟ ਪ੍ਰਤੀ ਜਾਂ ਸਰਕਾਰ ਪ੍ਰਤੀ ਉਹ ਘੱਟ ਹੋਏਗਾ। ਤੇ ਉਹ ਕਹਿੰਦੇ ਵੀ ਰਹੇ ਕਿ ਕੋਠਾ ਸਾਹਿਬ ਸੁਰੱਖਿਅਤ ਹੈ ਤੇ ਸ਼ਾਖਾਨਾ ਸੁਰੱਖਿਅਤ ਹੈ, ਇੱਦਾਂ ਦੀ ਗੱਲ। ਤੇ ਉਹਦਾ ਖਮਿਆਜਾ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਫਿਰ ਇਸ ਗੱਲ ਦਾ ਭੁਗਤਣਾ ਪਿਆ। ਤੇ ਪਰ ਇਹ ਵੀ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਜਿਸ ਤਰੀਕੇ ਦੀ ਬਣੀ ਆ ਉਹ ਕਾਫੀ ਜਿਹੜੀ ਫਲੂਡ ਹੋ ਗਈ, ਜਿਹਦੇ ਕਰਕੇ ਜਿਸ ਕਰਕੇ ਜਾਂ ਜਿਸ ਕਾਰਨ ਕਰਕੇ ਜਿਹੜਾ ਸੀ ਉਹ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ ਤੇ ਜਾਂ ਆਪਾਂ ਕਹਿ ਲਿਆ ਕਿ ਸਿਰਜਣਾ ਹੋਈ ਸੀ ਜਿਸ ਵਿਚਾਰ ਦੇ ਨਾਲ ਸਿੰਘ ਪਾਤਸ਼ਾਹ ਨੇ, ਉਹ ਫਿਰ ਸਾਰਾ ਕੁਛ ਜਿਹੜਾ ਸੀ ਉਹ ਉਲਟ ਹੋ ਗਿਆ ਜਿਵੇਂ ਆਪਾਂ ਹੁਣ ਸੋਚਦੇ ਹਾਂ। ਹੁਣ ਕਿਉਂਕਿ ਉਹ ਅਕਾਲੀ ਰਾਜਨੀਤੀ ਦੇ ਇੰਨਾ ਅਧੀਨ ਆ ਗਿਆ, ਇੰਨਾ ਉਹਨੂੰ ਆਪਣੇ ਉਹਨੇ ਮਤਹਿਤ ਕਰ ਲਿਆ, ਕਿਉਂਕਿ SGPC ਸਾਰੀ ਅਕਾਲੀ ਦਲ ਦੀ ਇਹ ਕਹਿ ਲਓ ਕਿ ਉਹਦੇ ਪ੍ਰਭਾਵ ਚ ਆ ਜਾਂ ਉਹਦੇ ਮਤਹਿਤ ਇੱਕ ਤਰ੍ਹਾਂ ਦੀ, ਤੇ ਕਿਉਂਕਿ ਮੈਂਬਰਾਂ ਨੂੰ ਜਿਹੜੀਆਂ ਟਿਕਟਾਂ ਨੇ ਉਹ ਵੀ ਅਕਾਲੀ ਦਲ ਦਿੰਦਾ ਹੈ, ਚੋਣ ਵੀ ਉਹਨਾਂ ਦੀ ਹੁੰਦੀ ਹੈ, ਤੇ ਫਿਰ ਪ੍ਰਧਾਨ ਦੀ ਚੋਣ ਵੀ ਅਕਾਲੀ ਦਲ ਦਾ ਪ੍ਰਧਾਨ ਦੱਸਦਾ ਕਿਹਨੂੰ ਚੁਣਨਾ, ਤੇ ਫਿਰ ਜਿਹੜੀ ਅਪੁਆਇੰਟਮੈਂਟ ਉਹ SGPC ਕਰਦੇ ਅਕਾਲ ਦਲ ਦੇ ਜਹੇਦਾਰ ਨੂੰ, ਕਦੋਂ ਬਦਲਣਾ, ਕਿੰਨੇ ਦਿਨ ਰਹਿਣਾ, ਉਹ SGPC ਦੇ ਜਿਹੜਾ ਉਸ ਤੇ ਹੈ, ਰਹਿਮੋ ਕਰਮ ਤੇ ਹੈ। ਤੇ ਸੋ ਉਹ ਫਿਰ ਹੁਣ ਸਿਚੁਏਸ਼ਨ ਆਪਣੀ ਇੱਥੋਂ ਤੱਕ ਆ ਗਈ ਵੀ ਜਿਹਦੀ ਥੋੜਾ ਚਿਰ ਇਹ ਰਿਹਾ ਵੀ 1984 ਤੋਂ ਬਾਅਦ ਅਕਾਲੀ ਦਲ ਵੀ ਉਦੋਂ ਸਖ਼ਤ ਚ ਆਇਆ ਹੋਇਆ ਸੀ, ਤੇ ਉਦੋਂ ਕੁਛ ਜਿਹੜੀਆਂ ਉਹ ਫੋਰਸ ਸੀਗੀਆਂ ਜਿਹਨਾਂ ਨੂੰ ਲੱਗਿਆ ਕਿ ਧਰਮ ਨੂੰ ਬਚਾਉਣਾ ਹੈ ਜਾਂ ਕਿਸ ਤਰੀਕੇ ਦੇ ਨਾਲ, ਤੇ ਇੱਥੇ ਆਪਣਾ ਕੋਈ ਮਕਸਦ ਉਹਨੂੰ ਕੋਈ ਪੋਲੀਟੀਕਲੀ ਏਦਾਂ ਬੱਲੇ ਬੱਲੇ ਕਰਨ ਦਾ ਜਾਂ ਕੰਡੈਮ ਕਰਨ ਦਾ ਨਹੀਂ ਹੈ, ਤੇ ਪਰ ਇਹ ਹੈ ਕਿ ਉਸ ਤੋਂ ਬਾਅਦ ਸਰਬੱਤ ਖਾਲਸਾ ਜੁੜਿਆ, ਦੋ ਤਿੰਨ ਵਾਰ ਜੁੜਿਆ, ਤੇ ਜਿਹਦੇ ਚ ਪੰਥਕ ਕਮੇਟੀ ਨਿਕਲੀ ਸਾਰਾ ਕੁਛ। ਉਦੋਂ ਫਿਰ ਜਸਵੀਰ ਸਿੰਘ ਰੋਡੇ ਨੂੰ ਲਾਇਆ ਗਿਆ, ਉਹ ਬਾਹਰ ਸੀ, ਬਾਹਰੋਂ ਆਏ ਫਿਰ ਉਹਨੂੰ ਅਰੈਸਟ ਕਰ ਲਿਆ, ਉਹਨਾਂ ਦੀ ਥਾਂ ਤੇ ਗੁਰਦੇਵ ਸਿੰਘ ਕੌਂਕੇ ਨੂੰ ਐਕਟਿੰਗ ਜਿਹੜਾ ਹੈ ਉਹ ਜਹੇਦਾਰ ਲਾਇਆ ਗਿਆ, ਤੇ ਗੁਰਦੇਵ ਸਿੰਘ ਕੌਂਕੇ ਵੀ 6 ਸਾਲ ਤੋਂ ਵੱਧ ਸਮਾਂ ਐਕਟਿੰਗ ਜਹੇਦਾਰ ਰਹੇ ਤੇ, ਪਰ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਤੇ ਉਸ ਨੂੰ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਫੜ ਕੇ ਲਿਆ ਕੇ ਉਦੋਂ ਬਾਅਦ ਉਹ ਐਲੀਮੀਨੇਟ ਕਰਤਾ, ਤੇ ਪਤਾ ਨੀ ਲੱਗਿਆ ਉਹ ਕਿੱਧਰ ਗਏ, ਹੁਣ ਤੱਕ ਨੀ ਪਤਾ। ਤੇ ਉਂਝ ਇਹ ਗੱਲ ਜਿਹੜੀ ਸੀ ਉਦੋਂ ਪਤਾ ਲੱਗ ਗਿਆ ਸੂਤਰਾਂ ਤੋਂ ਕਿ ਉਹਨਾਂ ਨੂੰ ਜਿਹੜਾ ਹੈ ਟੋਰਚਰ ਦੇ ਦੌਰਾਨ ਉਹ ਮਾਰੇ ਗਏ, ਸ਼ਹੀਦ ਕਰਤਾ, ਏਦਾਂ ਦੀਆਂ ਗੱਲਾਂ। ਤੇ ਸੋ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਜਿਹੜੀਆਂ ਹੈ SGPC ਫਿਰ ਇਕੱਠੀ ਹੁੰਦੀ ਹੈ, ਫਿਰ ਕੰਸੋਲੀਡੇਟ ਹੁੰਦੀ ਹੈ ਪਾਵਰ ਇਹਨਾਂ ਕੋਲੇ, ਜਦੋਂ ਜਿਹੜਾ ਹੈ ਜਿਹੜੀ ਹੈ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਹੈ ਰਾਜੀਵ ਗਾਂਧੀ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ, ਤੇ ਫਿਰ ਇੱਧਰ ਨੂੰ ਫਿਰ ਧਿਆਨ ਜਾਂਦਾ, ਫਿਰ ਜਿਹੜੀ ਅਪੁਆਇੰਟਮੈਂਟ ਫਿਰ SGP ਦੇ ਹੱਥ ਚ ਆਉਂਦੀ ਹੈ, ਜਦੋਂ ਦਰਸ਼ਨ ਸਿੰਘ ਨੂੰ ਫਿਰ ਲਾਇਆ ਗਿਆ, ਜਿਹੜੇ ਉਹਨਾਂ ਨੂੰ ਉੱਥੇ ਲਿਆਂਦਾ ਗਿਆ, ਤੇ ਫਿਰ ਹੌਲੀ ਹੌਲੀ ਫਿਰ ਭਾਈ ਰਣਜੀਤ ਸਿੰਘ ਆਏ, ਫਿਰ ਤਾਂ ਕਿੰਨੇ ਬਦਲੇ, ਫਿਰ ਜੋ ਵੀ ਸੂਟ ਨਹੀਂ ਸੀ ਕਰਦਾ ਉਹਨੂੰ ਬੜੀ ਛੇਤੀ SGPC ਜਿਹੜੀ ਆ ਉਹ ਬਦਲਦੀ ਰਹੀ ਹੈ, ਤੇ ਉਹ ਜੋ ਹੁਣ ਤੱਕ ਜਿਹੜਾ ਫਿਰ ਇਹ ਸਾਰਾ ਇਸ਼ੂ ਜਿਹੜਾ ਉਹ ਚੱਲਦਾ। ਤੇ ਪਰ ਇਹ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਦੀ ਮਹਾਨਤਾ ਜਾਂ ਅਕਾਲ ਤਖ਼ਤ ਦੀ ਜਿਹੜਾ ਰੈਲੇਵੈਂਸ ਆ ਜਿਹੜਾ ਸਾਰਥਕਤਾ ਉਹ ਤਾਂ ਨਹੀਂ ਘਟਦੀ, ਪਰ ਇੱਕ ਗੱਲ ਜਿਹੜੀ ਗੌਤਮ ਜੀ ਇਹਦੇ ਚ ਇਹ ਹੈ ਵੱਡੀ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਆਭਾ ਹੈ ਜਾਂ ਜਿਸ ਤਰੀਕੇ ਦੇ ਨਾਲ ਸਿੰਘ ਪਾਤਸ਼ਾਹ ਨੇ ਉਹ ਥੜਾ ਸਾਹਿਬ ਜਾਂ ਅਕਾਲ ਬੁੰਗਾ ਬਣਾਇਆ ਸੀ, ਤੇ ਉਹ ਫਿਰ ਕਿਤੇ ਹੁਣ ਰਹਿਣ ਨੀ ਦਿੱਤੀ ਗਈ, ਨਾ ਇਹਦੇ ਜਥੇਦਾਰਾਂ ਨੇ ਰਹਿਣ ਦਿੱਤੀ, ਤੇ ਨਾ ਹੀ ਜਿਹੜਾ ਹੈ ਪੋਲੀਟੀਕਲ ਪਾਰਟੀ ਖਾਸ ਕਰਕੇ ਅਕਾਲੀ ਦਲ ਹੀ ਇਹਦੇ ਚ ਮੇਨ ਹੈ, ਉਹ ਇਸ ਕਰਕੇ ਜ਼ਿੰਮੇਵਾਰ ਹੈ, ਤੇ ਕਾਂਗਰਸ ਇਸ ਕਰਕੇ ਜ਼ਿੰਮੇਵਾਰ ਰਹੀ ਕਿ ਉਹਨਾਂ ਨੇ ਸਮਝਿਆ ਨੀ ਸੈਂਕਟਿਟੀ ਕਿੰਨੀ ਹੈ ਇਹਦੀ, ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਜੇ ਉਹ ਕਹਿੰਦੇ ਕਿਸੇ ਦਰਬਾਰ ਸਾਹਿਬ ਨੂੰ ਬਚਾਇਆ ਸੀ, ਉਧਰ ਕਿਸੇ ਤੋਪ ਦਾ ਮੂੰਹ ਨੀ ਕੀਤਾ, ਕਿਸੇ ਟੈਂਕ ਦਾ ਮੂੰਹ ਨੀ ਕੀਤਾ, ਤੇ ਉਹਨਾਂ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਕਿ ਅਕਾਲ ਤਖ਼ਤ ਸਾਹਿਬ ਦੀ ਵੀ ਜਿਹੜੀ ਇੰਪੋਰਟੈਂਸ ਹੈ, ਇੱਕ ਇਤਿਹਾਸਕ ਹੈ, ਵੀ ਉਹਨੂੰ ਵੀ ਕਿਉਂ ਕੀਤਾ। ਹਾਲਾਂਕਿ ਆਪਾਂ ਇਹ ਦੂਸਰਾ ਪੱਖ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਅੰਦਰ ਜੋ ਵੀ ਜਿਹੜੀ ਪੇਂਟਿੰਗ ਸੀਗੀਆਂ ਉਸ ਵੇਲੇ, ਵਾਲ ਪੇਂਟਿੰਗ ਜਾਂ ਮਿਨੀਏਚਰ ਪੇਂਟਿੰਗ ਤੇ ਜਾਂ ਜਿਹੜੀ ਫਰੈਸਕ ਉਦੋਂ ਉਹ ਚੱਲਦੀ ਸੀ ਆਪਣੇ ਵੇਲੇ ਦੀ, ਉਹਦੀ ਇੱਕ ਬੜੀ ਆਰਕਾਈਵਲ ਵੈਲਿਊ ਸੀ ਜਿਹੜੀ ਉਹ ਖਤਮ ਕਰ ਦਿੱਤੀ ਗਈ, ਬਿਲਕੁਲ ਉਹ ਸਾਰੀਆਂ ਢਹਿ ਢੇਰੀ ਹੋ ਗਈਆਂ, ਤੇ ਜਿਸ ਕਰਕੇ ਫਿਰ ਉਹਨੂੰ 2 ਵਾਰੀ ਦੁਬਾਰਾ ਬਣਾਇਆ ਗਿਆ। ਤੋ ਇਹ ਜਿਹੜਾ ਹੈ ਆਪਾਂ ਅਕਾਲ ਤਖ਼ਤ ਬਾਰੇ ਜਿਹੜਾ ਹੈ ਆਪਾਂ ਗੱਲਬਾਤ ਕਰ ਰਹੇ ਸੀ। ਹਾਂਜੀ
1: ਜੀ, ਬਹੁਤ ਸੋਹਣਾ ਤੁਸੀਂ ਇਤਿਹਾਸ ਤੋਂ 6ਵੀਂ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਦਾ ਦੱਸਿਆ, ਔਰ ਇਹਦੇ 'ਚ ਜਿਹੜਾ ਇੱਕ ਮਾੜਾ ਦੌਰ ਵੀ ਆਇਆ ਸੀਗਾ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ ਗਈਆਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ, ਅੱਜ ਕੱਲ੍ਹ ਤੁਸੀਂ ਦੱਸਿਆ ਕਿ ਉਦੋਂ ਗੁਰਮਤਾ ਕਹਿ ਦਿੰਦੇ ਸੀ ਜਾਂ ਮੁੱਖ ਵਾਕ ਕਹਿ ਦਿੰਦੇ ਸੀ ਉਹਦੇ ਜ਼ਰੀਏ, ਅਤੇ ਫਿਰ ਉਸ ਤੋਂ ਬਾਅਦ 84 ਦਾ ਦੌਰ ਵੀ ਆਇਆ। ਇੱਕ ਜਿਹੜੀ ਚੀਜ਼ ਹੁਣ ਅੱਜ ਕੱਲ੍ਹ ਜਿਹੜੇ ਸਵਾਲ ਉੱਠ ਰਹੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਹੁੰਦਾ ਹੈ ਉਹ ਸੰਵਿਧਾਨਕ ਅਧਿਕਾਰ ਨਹੀਂ ਰੱਖਦਾ ਹੈਗਾ, ਕਿਉਂਕਿ ਸੰਵਿਧਾਨ ਇੱਕ ਵੱਖਰੀ ਚੀਜ਼ ਹੈ, ਇਸ ਲਈ ਉਹ ਸਰਕਾਰ ਨੂੰ ਕਾਨੂੰਨ ਦੇ ਵਿੱਚ ਬਦਲਾਅ ਦਾ ਸੁਝਾਅ ਤਾਂ ਦੇ ਸਕਦੇ ਨੇ ਪਰ ਕਾਨੂੰਨ ਬਦਲਣ ਦਾ ਹੁਕਮ ਨਹੀਂ ਦੇ ਸਕਦੇ। ਹੁਣ ਜਦੋਂ ਇਹ ਗੱਲ ਉੱਠ ਰਹੀ ਹੈ ਕਿ ਜਦੋਂ ਸਾਬਕਾ ਜਥੇਦਾਰ ਵੀ ਇਹ ਕਹਿੰਦੇ ਨੇ ਕਿ 2008 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਸੰਬੰਧੀ ਕਾਨੂੰਨ ਬਣਾਇਆ ਸੀ ਤਾਂ ਉਦੋਂ ਉਹਨਾਂ ਨੇ ਅਕਾਲੀ ਦਲ ਨੂੰ ਭੰਗ ਕਰਨ ਦੀ ਗੱਲ ਕਹਿਤੀ ਸੀਗੀ, ਉਦੋਂ ਨਹੀਂ ਹੋਇਆ ਅਕਾਲੀ ਦਲ ਭੰਗ, ਔਰ ਉਹਨਾਂ ਨੂੰ ਵਿਧਾਇਕਾਂ ਨੂੰ ਤਲਬ ਤੱਕ ਨਹੀਂ ਸੀ ਕੀਤਾ, ਐਤਕੀ ਕੀਤਾ ਗਿਆ। ਖੈਰ ਉਹ ਮਸਲਾ ਨਹੀਂ ਹੈ, ਪਰ ਜਿਹੜੇ ਅਕਾਲ ਤਖਤ ਸਾਹਿਬ ਦੀ ਇੱਕ ਨੈਤਿਕ ਅਤੇ ਧਾਰਮਿਕ ਅਧਿਕਾਰ ਰੱਖਣ ਦੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ। ਕਾਨੂੰਨੀ ਤੌਰ 'ਤੇ ਕੋਈ ਜੁਰਮਾਨਾ ਜਾਂ ਕੈਦ ਦੀ ਸਜ਼ਾ ਤਾਂ ਨਹੀਂ ਦਿੰਦੇ, ਪਰ ਹਾਂ ਧਾਰਮਿਕ ਸਜ਼ਾ ਜ਼ਰੂਰ ਦਿੰਦੇ ਨੇ, ਜਿੱਦਾਂ ਤੁਸੀਂ ਇਤਿਹਾਸ ਦੇ ਵਿੱਚ ਵੀ ਦੱਸਿਆ ਹੈਗਾ। ਸਵਾਲ ਇਹ ਉੱਠਦੇ ਹੈਗੇ ਨੇ ਕਿ ਅਕਾਲ ਤਖਤ ਸਾਹਿਬ ਜਿਹੜਾ ਕਿ ਇੱਕ ਹੋਰ ਬੋਡੀ ਜਿਹੜੀ ਕਿ ਡੈਮੋਕ੍ਰੈਟਿਕ ਬੋਡੀ ਹੈਗੀ ਹੈ, ਜਿਹਨੂੰ ਇੱਕ ਸੰਵਿਧਾਨ ਦੇ ਦੁਆਰਾ ਹੀ ਸਿਰਜਿਆ ਗਿਆ ਸੀਗਾ SGPC, ਉਹਦੇ ਵਿੱਚੋਂ ਇਹ ਨਿਕਲ ਕੇ ਆਉਣ ਵਾਲੇ ਜਿਹੜੇ ਰਹਿਨੁਮਾਈ ਕਰਦੇ ਹੈਗੇ ਨੇ, ਅਤੇ ਉਹਦੀ ਜਦੋਂ ਗੱਲ ਆਉਂਦੀ ਹੈ SGPC ਦੀ ਤਾਂ ਉਹਦੀਆਂ ਤਾਂ ਇਲੈਕਸ਼ਨ ਵੀ ਨਹੀਂ ਹੋਈਆਂ ਹੈਗੀਆਂ, ਔਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ ਸਵਾਲ ਉੱਠਦੇ ਹੈਗੇ ਨੇ ਕਿ ਇੱਕ ਪੋਲੀਟੀਕਲ ਪਾਰਟੀ ਦੀ ਅਜ਼ਾਰੇਦਾਰੀ ਦੇ ਤਹਿਤ ਚੱਲਦੀ ਹੈ ਜਾਂ ਉਹਦੇ ਕੰਟਰੋਲ ਦੇ ਵਿੱਚ ਚੱਲਦੀ ਹੈ। ਹਾਲਾਂਕਿ ਦਿਖਾਇਆ ਜਾਂਦਾ ਹੈ ਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਹੈ, ਬਟ ਉਹ ਇੱਕ ਬਹੁਤ ਵਾਇਬਲ ਨਹੀਂ ਹੈਗਾ ਉਹ, ਔਰ ਉਹ ਟਿਕਾਊ ਵੀ ਨਹੀਂ ਹੈ, ਔਰ ਉਹਨੂੰ ਮੰਨਿਆ ਵੀ ਨਹੀਂ ਜਾ ਸਕਦਾ ਹੈਗਾ। ਕੀ ਇੱਕ ਪੋਲੀਟੀਕਲ ਪਾਰਟੀ ਦੀ ਮੋਨੋਪਲੀ ਹੈ ਅਕਾਲ ਤਖਤ ਸਾਹਿਬ ਅੱਜ ਦੀ ਤਰੀਕ ਦੇ ਵਿੱਚ, ਜਿੰਨਾ ਇਤਿਹਾਸ ਤੁਸੀਂ ਦੱਸਿਆ, ਕੀ ਉਹ ਉਸ ਆਪਣੀ ਇੰਡੀਪੈਂਡੈਂਟ ਰਿਲੀਜੀਅਸ ਬੋਡੀ ਦੀ ਪਛਾਣ ਨੂੰ ਬਰਕਰਾਰ ਰੱਖ ਪਾ ਰਿਹਾ ਹੈਗਾ?
0: ਅਸਲ ਦੇ ਵਿੱਚ ਜਿਹੜਾ ਗੌਤਮ ਜੀ ਇਹ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਬਹੁਤ ਵੱਡਾ ਸਵਾਲ ਹੈ। ਇੱਕ ਇੱਕ ਗੱਲ ਜਿਹੜੀ ਹੈ ਉਹ SGPC ਨੂੰ ਵੀ ਇਸ ਗੱਲ ਦੀ ਸਮਝ ਹੈਗੀ ਹੈ, ਹੋਰ ਪੋਲੀਟੀਕਲ ਜਿੱਥੇ ਵੀ ਅਥਾਰਟੀ ਆ ਉਹਨੂੰ ਇਸ ਗੱਲ ਦੀ ਸਮਝ ਹੈਗੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਅਥਾਰਟੀ ਆ ਉਹਨੂੰ ਪੂਰੀ ਦੁਨੀਆਂ ਦੇ ਸਿੱਖ ਮੰਨਦੇ ਆ, ਤੇ ਉਹ ਅਜੇ ਵੀ ਮੰਨਦੇ ਆ, ਤੇ ਇਹ ਨੀ ਕਿ ਇਹਦੇ ਨਾਲ ਜਿਹੜਾ ਹੈ ਉਹ ਮੰਨੋ ਹਟ ਗਏ ਨੇ। ਤੇ ਹੁਣ ਮਸਲਾ ਇਹ ਹੈ ਕਿ ਇਹ ਇੱਕ ਜਿਹੜੀ ਨੈਤਿਕ ਜਾਂ ਇੱਕ ਅਖਲਾਕੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿੰਨਾ ਕੁ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਤੇ ਤੁਸੀਂ ਕਿੰਨਾ ਕੁ ਜਾਂ ਅਖਲਾਕੀ ਤੌਰ ਤੇ ਜਾਂ ਨੈਤਿਕ ਤੌਰ ਤੇ ਹੋਰ ਤੁਸੀਂ ਥੱਲੇ ਜਾ ਸਕਦੇ ਹੋ ਕਿ ਤੁਸੀਂ ਐਡੀ ਵੱਡੀ ਸੰਸਥਾ ਨੂੰ, ਐਡੀ ਵੱਡੀ ਇੰਸਟੀਟਿਊਸ਼ਨ ਨੂੰ, ਐਡੀ ਵੱਡੀ ਇੱਕ ਅਥਾਰਟੀ ਨੂੰ ਤੁਸੀਂ ਦਾਤੇ ਜਿਹੜਾ ਹੈ ਲਾ ਤਾ, ਜਿਹਦੀ ਸਥਾਪਨਾ ਜਿਹੜੀ ਹੈ ਉਹ ਜਿਵੇਂ ਪਾਤਸ਼ਾਹ ਨੇ ਕੀਤੀ ਸੀ, ਉੱਥੇ ਬੈਠਾ ਜਿਹੜਾ ਹੈਗਾ ਹੁਣ ਜਥੇਦਾਰ ਜੀ ਨੂੰ ਆਪਾਂ ਕਹਿੰਦੇ ਹਾਂ, ਉਹ ਇੱਥੋਂ ਹੀ ਗੱਲ ਸ਼ੁਰੂ ਕਰਦਾ ਜਿੱਥੋਂ ਮੈਂ ਕੀਤੀ ਹੈ ਕਿ ਪਰ ਕੀ ਜਿਹੜੇ ਹੈ ਉਹ ਸਾਰੀ ਉਹਦੀ ਜਿਹੜੀ ਪ੍ਰੈਕਟਿਸ ਹੈ ਉਹ ਉਵੇਂ ਹੀ ਹੈ ਜਿਵੇਂ ਹੋਣੀ ਚਾਹੀਦੀ ਹੈ, ਜਾਂ ਜਿਵੇਂ ਸਿੱਖ ਧਰਮ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਸਿੱਖ ਮਰਿਆਦਾ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਨੇ, ਜਾਂ ਇੱਕ ਧਿਰ ਨਾਲ ਖੜਨ, ਇਹ ਬਹੁਤ ਵੱਡਾ ਜਿਹੜਾ ਹੈਗਾ ਉਹ ਸਵਾਲ ਹੈ। ਜਿਹੜੇ ਤੁਸੀਂ ਦੇਖੋ ਗੱਲ ਕੀਤੀ ਹੈ ਕਿ ਦੁਨਿਆਵੀ ਅਦਾਲਤਾਂ ਨਾਲ ਇਹਦਾ ਕੋਈ ਉਵੇਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਨਾ ਹੀ ਹੁੰਦਾ। ਤੇ ਦੂਸਰੀ ਗੱਲ ਇਹ ਹੈ ਕਿ ਸਰਕਾਰ ਨੂੰ ਆਦੇਸ਼ ਦੇਣ ਦਾ ਮਤਲਬ ਨਹੀਂ, ਇੰਨਾ ਤਾਂ ਖੈਰ ਸੋਚ ਸਮਝ ਕੇ ਉਹ ਵੀ ਚੱਲ ਰਿਹਾ, ਉਹਨਾਂ ਨੇ ਸਿਰਫ ਜਿਹੜੇ ਸਿੱਖ MLA ਉਹਨਾਂ ਨੂੰ ਬੁਲਾਇਆ। ਤੇ ਹੁਣ ਸਿੱਖ MLA ਨੂੰ ਜਿਹੜਾ ਸੀ ਇਹ ਕਿਹਾ ਕਿ ਤੁਸੀਂ ਇਹਦੇ ਚ ਆ ਜਿਹੜੀਆਂ ਨੇ ਉਹ ਤਰਮੀਮਾਂ ਕਰੋ, ਜਿਹੜੀ ਗੱਲ ਜਿਹੜਾ ਸੀ ਅਕਾਲ ਤਖ਼ਤ ਦਾ ਜਥੇਦਾਰ ਜੀ ਨੂੰ ਭੂਮਿਕਾ ਬੰਦ ਹੈ ਗਿਆਨੀ ਕੁਲਜੀਤ ਸਿੰਘ ਗੜਗੱਜ ਦੀ ਮੈਂ ਗੱਲ ਕਰਦਾ, ਹਾਲਾਂਕਿ ਉਹ ਆਪਣੇ ਆਪ ਨੂੰ ਬਹੁਤ ਸਿਆਣਾ ਗੁਣੀ ਗਿਆਨੀ ਸਮਝਦਾ ਹੋਏਗਾ ਵੀ, ਤੇ ਪਰ ਹੁਣ ਦੇਖੋ ਕਮਾਲ ਦੀ ਗੱਲ, ਉਹਨਾਂ ਨੇ ਇਹ ਆਦੇਸ਼ ਦਿੱਤਾ ਕਿ ਇਹ ਜਾ ਕੇ ਤੁਸੀਂ ਬਦਲੋ, ਇਹ ਸਾਰਾ ਕੁਛ ਚੇਂਜ ਕਰੋ, ਹੁਣ ਦੱਸੋ, ਤੇ ਚੀਮਾ ਨੇ ਇਹ ਕਹਿਤਾ। ਹੁਣ ਅਕਾਲ ਤਖ਼ਤ ਦਾ ਜਿਹੜਾ ਹੁਕਮ ਹੈ ਉਹ ਸਿਰਫ ਸਿੱਖਾਂ ਵਾਸਤੇ ਹੁੰਦਾ, ਤੇ ਉਹ ਸਿੱਖ MLA ਤਾਂ ਉਹਨੂੰ ਫਾਲੋ ਕਰਨ ਜਾਂ ਨਾ ਕਰਨ ਉਹਨਾਂ ਤੇ, ਬਾਕੀਆਂ ਤੇ ਕਿਵੇਂ ਹੋਏਗਾ? ਜੇ ਉਹ ਕੱਲ ਨੂੰ ਅਮੈਂਡਮੈਂਟ ਜਿਹੜੀ ਇਹ ਕਿਵੇਂ ਜਿਵੇਂ ਚਾਹੁੰਦੇ ਉਹ ਕਰਕੇ ਕਰਦੇ ਵੀ ਹੈ, ਜੇ ਗਵਰਨਰ ਕਹੇ ਵੀ ਮੈਂ ਨਹੀਂ ਹੁਣ ਕਰਦਾ ਬਾਰ ਬਾਰ ਇਹਨੂੰ ਚੇਂਜ, ਗਵਰਨਰ ਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਨਹੀਂ ਹੋ ਸਕਦਾ ਕਿਉਂਕਿ ਉਹ ਹਿੰਦੂ ਹੈ। ਸੋ ਇਹ ਜਿਹੜੇ ਬਹੁਤ ਵੱਡੇ ਸਵਾਲ ਨੇ, ਬਹੁਤ ਵੱਡੀਆਂ ਇਹਦੇ ਨਾਲ ਉਲਝਣਾਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਤੇ ਜਿਹੜੀ ਗੱਲ ਨਾ ਤਾਂ ਗੜਗੱਜ ਨੂੰ ਸਮਝ ਹੈ, ਨਾ ਇਹ ਤੋਂ ਪਹਿਲਾਂ ਵਾਲਿਆਂ ਨੂੰ ਸਮਝ ਸੀ, ਤੇ ਨਾ ਇਹ ਅਕਾਲੀ ਦਲ ਨੂੰ ਸਮਝ ਹੈ, ਨਾ SGPC ਦੇ ਪ੍ਰਧਾਨ ਨੂੰ ਸਮਝ ਹੈ ਕਿ ਅਸੀਂ ਕਿਸ ਪਾਸੇ ਨੂੰ ਸਾਰੀ ਗੱਲ ਜਿਹੜੀ ਤੋੜ ਲਈ ਹੈ ਇਹ, ਕਿਉਂਕਿ ਹੁਣ ਲੋਕ ਪਾ ਰਹੇ ਆ ਪੁਰਾਣੀਆਂ, ਇਹੀ ਕੁਲਦੀਪ ਸਿੰਘ ਗੜਗੱਜ ਤੋਂ ਸਮਾਣਾ ਮੋਰਚੇ ਚ ਬੋਲ ਰਹੇ ਆ, ਤੇ ਉਦੋਂ ਉਹ ਕਹਿੰਦੇ ਆ ਕਿ ਸਰਕਾਰ ਸਮਰੱਥ ਹੈ ਵਿਧਾਨ ਸਭਾ ਕਾਨੂੰਨ ਬਣਾਵੇ, ਕਿਉਂ ਨੀ ਸਖ਼ਤ ਕਾਨੂੰਨ ਬਣਾਉਂਦੀ? ਹੁਣ ਕਹਿੰਦੇ ਸਖ਼ਤ ਕਾਨੂੰਨ ਕਿਉਂ ਬਣਾਤਾ ਜਦੋਂ ਹੁਣ ਇਸ ਸੀਟ ਤੇ ਆ ਇੱਥੋਂ ਜਦੋਂ ਫੈਸਲਾ, ਕਿਉਂਕਿ ਉਹ ਅਕਾਲੀ ਦਲ ਨੂੰ ਇਹ ਮਨਜ਼ੂਰ ਨੀ, ਅਕਾਲੀ ਦਲ ਨੂੰ ਮਨਜ਼ੂਰ ਨੀ, SGPC ਦੇ ਪ੍ਰਧਾਨ ਨੂੰ ਨੀ ਮਨਜ਼ੂਰ, ਤੇ ਉਹਨੂੰ ਨੀ ਮਨਜ਼ੂਰ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਨਜ਼ੂਰ? ਮੈਨੂੰ ਤਾਂ ਉਹ ਯਾਦ ਆਉਂਦੀ ਹੁੰਦੀ ਆ ਇੱਕ ਸਾਡੇ ਦਾਦੀ ਬਾਸ ਸੁਣਦੀ ਹੁੰਦੀ ਸੀ, ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ, ਉਹ ਕਦੇ ਕਿਸੇ ਕੋਲੇ ਜਾਂਦੀ ਹੈ ਕਦੇ ਕਿਸੇ ਕੋਲੇ, ਤੇ ਇਹ ਹਾਲਾਤ ਇਹਨਾਂ ਨੇ ਇੱਦਾਂ ਸਿੱਖੀ ਦੇ ਕਰ ਦਿੱਤੇ ਨੇ। ਤੇ ਕਿਉਂਕਿ ਅਸਲ ਤਾਂ ਕਿਉਂਕਿ ਹੁਣ ਤੱਕ ਇਹੀ ਰਿਹਾ, ਜਦੋਂ ਜਥੇਦਾਰ ਗੁਰਚਰਨ ਸਿੰਘ ਕੌੜਾ ਨੂੰ 1999 ਦੀ ਜਿਹੜੀ ਹੈ ਵਿਸਾਖੀ ਤੋਂ ਪਹਿਲਾਂ ਬਦਲਿਆ ਗਿਆ ਜਦੋਂ, ਤੇ ਹਾਲਾਂਕਿ ਉਹਨਾਂ ਨੂੰ ਦੇਖ ਲਿਆ ਸੀ ਕਿ ਬਾਦਲ ਦਾ ਰੱਥ ਕੀ ਹੈ ਜਾਂ ਜ਼ਿਆਦਾ SGPC ਮੈਂਬਰ ਬਾਦਲ ਨਾਲ ਨੇ, ਉਹਨਾਂ ਨੇ ਰਿਜ਼ਾਈਨ ਕਰਤਾ ਸੀ, ਪਰ ਨਹੀਂ ਉਹਨਾਂ ਦਾ ਰਿਜ਼ਾਈਨ ਮੰਨਿਆ ਤੇ ਉਹਨਾਂ ਨੂੰ ਬਕਾਇਦਾ ਹਾਊਸ ਬੁਲਾ ਕੇ ਹਾਊਸ ਚ ਤੇ ਕੱਢ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਜਿਹੜਾ ਸੀ ਉਹ ਲਾਇਆ। ਤੇ ਉਦੋਂ ਬਾਅਦ ਜਿਸ ਤਰੀਕੇ ਦਾ ਜਿਹੜਾ ਦਖਲ SGPC ਦੇ ਵਿੱਚ ਇਹ ਸ਼ੁਰੂ ਹੋਇਆ ਕੰਮ ਕਿ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਚੋਂ ਜਿਹੜਾ ਹੈਗਾ SGPC ਦਾ ਪ੍ਰਧਾਨ ਉਹਦੇ ਲਿਫਾਫੇ ਚੋਂ ਨਿਕਲਦਾ, ਇਹ ਹੁੰਦਾ ਰਿਹਾ ਕਿ ਪਰਚੀ ਆਈ ਹੈ ਦੱਸੋ ਕਿਹਦੀ ਆਈ ਹੈ, ਕਿ ਨਹੀਂ ਜਿਹੜੇ ਪ੍ਰਧਾਨ ਉਹ ਲਾਏ ਨੇ ਉਹ ਇਸ ਤਰ੍ਹਾਂ ਹੀ ਲਾਏ ਨੇ, ਕੋਈ ਬਾਕੀ ਸਾਰੇ ਮੰਨ ਲੈਂਦੇ ਸੀ ਹੱਥ ਖੜੇ ਕਰਕੇ, ਉਹ ਕੁਛ ਜਿਹੜੇ ਦੂਜੇ ਪਾਸੇ ਹੁੰਦੇ ਸੀ ਉਹ ਵਿਰੋਧ ਵੀ ਕਰਦੇ ਸੀ, ਕੀ ਫਰਕ ਪੈਂਦਾ ਸੀ ਕਿਉਂਕਿ ਸਰਬਸੰਮਤੀ ਥੋੜੀ ਹੁੰਦੀ ਸੀ, ਬਹੁਤ ਸੰਮਤੀ ਦਾ ਫੈਸਲਾ ਹੁੰਦਾ ਸੀਗਾ, ਭਾਵੇਂ ਬੀਬੀ ਜਗੀਰ ਕੌਰ ਲਾਈ ਗਈ ਹੋਵੇ, ਭਾਵੇਂ ਬਡੂੰਗਰ ਸਾਹਿਬ ਲਾਏ ਗਏ ਹੋਣ, ਫਿਰ ਮੱਕੜ ਸਾਹਿਬ ਲਾਏ ਗਏ ਹੋਣ, ਤੇ ਉਸ ਤੋਂ ਬਾਅਦ ਆ ਹੁਣ ਇਹ ਜਿਹੜੀ ਹੈ ਲੌਂਗੋਵਾਲ, ਫਿਰ ਹੁਣ ਧਾਮੀ ਸਾਹਿਬ ਤੱਕ ਜਿਹੜੀ ਉਹ ਗੱਲ ਚੱਲਦੀ। ਤੇ ਫਿਰ ਉਹ ਧਾਮੀ ਨੇ ਕੀ ਜੇ ਉਹ ਕਹਿਣਗੇ ਕਿਉਂਕਿ ਉਹਨਾਂ ਦਾ ਲਾਇਆ ਹੋਇਆ ਬੰਦਾ, ਤੇ ਫਿਰ ਉਹ ਵੀ ਗੱਲ ਦੱਸਦੇ ਜਿਹੜੇ ਜਹੇਦਾਰ ਕੌਣ ਲਾਉਣੇ। ਤੇ ਇਹ ਕਦੇ ਹੁੰਦਾ ਕਿ ਏਦਾਂ ਤੁਸੀਂ ਫੈਸਲਾ ਲੈ ਕੇ ਇਸ ਤਰ੍ਹਾਂ ਬਦਲੋ, ਤੁਸੀਂ ਪਿਛਲੀ ਹਿਸਟਰੀ ਆਪਾਂ ਦੇਖੀ ਹੈ, 23 ਸਾਲ ਅਕਾਲ ਤਖ਼ਤ ਦੇ ਜਹੇਦਾਰ ਜਾਂ ਸਰਬਰਾਹ ਜਾਂ ਮੁਖੀ ਰਹੇ ਨੇ, 25-25 ਸਾਲ ਰਹੇ ਨੇ, ਇਹ ਹੈ ਕਿ 6 ਮਹੀਨਿਆਂ ਬਾਅਦ ਬਦਲ ਦੋ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਫੈਸਲਾ ਸਾਡੇ ਤਰੀਕੇ ਨਾਲ ਹੋਵੇ। ਹੁਣ ਇੱਥੇ ਤਾਂ ਬਹੁਤ ਬੁਰੀ ਤਰ੍ਹਾਂ ਕੁੜਕੀ ਦੇ ਵਿੱਚ ਫਸ ਗਏ 2-3 ਇਹਨਾਂ ਇਸ਼ੂਜ ਨੂੰ ਲੈ ਕੇ, ਤੇ ਜਿਹੜਾ ਇਸ਼ੂ ਬਣਦਾ ਹੀ ਨੀ ਜਹੇਦਾਰ ਦੇ ਵਿਚਾਰਨ ਦਾ ਜਾਂ ਹੋਰ ਆ ਉਹਦੇ ਤੇ ਉਹ ਗੱਲ ਕਰ ਰਹੇ ਨੇ। ਜੇ ਮੈਂ ਚਲੋ ਗੱਲ ਸਾਡੀ ਲੰਬੀ ਹੁੰਦੀ ਹੈ ਗੌਤਮ ਜੀ, ਮੁੱਖ ਮੰਤਰੀ ਦੀਆਂ ਕੁਛ ਵੀਡੀਓ ਇਹ ਜਾਰੀ ਹੋਈਆਂ, ਤੇ ਅਕਾਲ ਤਖ਼ਤ ਸਾਹਿਬ ਤਾਂ ਇਹ ਮੰਨਦੇ ਹੀ ਨੀ ਵੀ ਤਸਵੀਰਾਂ ਹੁੰਦੀਆਂ ਸਾਡੇ ਗੁਰੂਆਂ ਦੀਆਂ ਕੋਈ, ਤੇ ਨਾ ਹੀ ਕਿਤੇ ਤਰਜੀਹ ਦਿੰਦਾ, ਨਾ ਹੀ ਸਿੱਖੀ ਦੇ ਵਿੱਚ ਹੈ, ਨਾ ਹੀ ਕਿਤੇ ਪੰਥਕ ਮਰਿਆਦਾ ਦੇ ਵਿੱਚ ਹੈ। ਅਸੀਂ ਤਾਂ ਇਹਨੂੰ ਇਹ ਮੂਰਤੀ ਪੂਜਾ ਵੱਲ ਦਾ ਵਿਰੋਧ ਕੀਤਾ, ਤੇ ਨਾ ਹੀ ਕੋਈ ਫੋਟੋ ਕਿਸੇ ਗੁਰੂ ਦੀ ਹੈ, ਤੇ ਨਾ ਹੀ ਉਹਨੂੰ ਮਾਨਤਾ ਦਿੱਤੀ ਜਾ ਸਕਦੀ ਹੈ। ਉਹਨੂੰ ਲੈ ਕੇ ਐਡਾ ਵੱਡਾ ਇੱਕ ਬਾਵਲਾ ਜਿਹੜਾ ਹੈ ਉਹ ਖੜਾ ਕਰਤਾ, ਤੇ ਇੱਕ ਮੁੱਖ ਮੰਤਰੀ ਨੂੰ ਅੱਜ ਤੱਕ ਕਦੇ ਕਿਸੇ ਮੁੱਖ ਮੰਤਰੀ ਨੂੰ ਜਾਂ ਹੋਰ ਏਦਾਂ ਅਕਾਲ ਤਖ਼ਤ ਨੇ ਕਦੇ ਵੀ ਦੋਖੀ ਜਾਂ ਇਹ ਨਹੀਂ ਸਿੱਖਿਆ। ਇੱਥੋਂ ਤੱਕ ਇੰਦਰਾ ਗਾਂਧੀ ਨੇ, ਗਿਆਨੀ ਜੈਲ ਸਿੰਘ ਨੇ ਉਦੋਂ ਰਾਸ਼ਟਰਪਤੀ ਸੀ ਜਦੋਂ ਅਕਾਲ ਤਖ਼ਤ ਢਾਹਿਆ ਗਿਆ, ਤੇ ਉਦੋਂ ਬਾਅਦ ਦੇ ਜਹੇਦਾਰਾਂ ਨੇ ਉਹਨਾਂ ਨੂੰ ਕਦੇ ਏਦਾਂ ਦਾ ਫਤਵਾ ਨਹੀਂ ਦਿੱਤਾ ਸੀ ਕਿ ਇਹ ਗੁਰੂ ਦੋਖੀ ਹੈ ਜਾਂ ਏਦਾਂ ਦੀ ਜਿਹੜੀ, ਕਿਉਂਕਿ ਇਹ ਅਨਾੜੀ ਨੇ ਆਪਣੇ ਅਥੋਸ ਤੋਂ, ਆਪਣੇ ਇਤਿਹਾਸ ਤੋਂ ਤੇ ਆਪਣੀ ਤਵਾਰੀਖ ਤੋਂ, ਇਹ ਬੰਦੇ ਲੀਗੇਸੀ ਤੋਂ ਜਾਣੂ ਨਹੀਂ ਹੈਗੇ ਜਾਂ ਜਾਣ ਬੁੱਝ ਕੇ ਕਰਦੇ ਨੇ, ਇਹਨਾਂ ਨੂੰ ਇਹ ਕਿ ਚੱਲ ਜਾਣਾ, ਤੇ ਉਹਦੇ ਨਾਲ ਕੀ ਫਰਕ ਹੋ ਗਿਆ, ਇਹਨਾਂ ਨੇ ਪੋਸਟਰ ਵੀ ਲਵਾ ਤੇ ਗੁਰਦੁਆਰਿਆਂ ਚ, ਤੇ ਉਹ ਇਕੱਠ ਤਾਂ ਉਵੇਂ ਹੋ ਰਹੇ ਨੇ, ਲੋਕ ਉਵੇਂ ਜਾ ਰਹੇ ਨੇ, ਕੀ ਉਹਦੇ ਚ ਰਹਿ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਪੋਲੀਟੀਕਲੀ ਜਿੰਨੇ ਵੀ ਅਕਾਲ ਤਖ਼ਤ ਤੋਂ ਫੈਸਲੇ ਕਰਾਏ ਗਏ, ਭਾਵੇਂ ਨਿਰੰਕਾਰੀਆਂ ਨੂੰ ਦਾ ਭਾਂਡਾ ਛੇਕਿਆ ਗਿਆ, ਭਾਵੇਂ ਸੱਚੇ ਸੌਦੇ ਵਾਲੇ ਨੂੰ ਜਿਹੜਾ ਸੀ ਉਹ ਇਹ ਕਰਦਾ ਨਿਆ ਗਿਆ, ਤੇ ਪਰ ਕਿਉਂਕਿ ਪ੍ਰੈਕਟੀਕਲੀ ਜਿਹੜੇ ਫੈਸਲੇ ਲਾਗੂ ਹੋ ਨਹੀਂ ਸਕਦੇ, ਤੇ ਉਸ ਰੂਪ ਦੇ ਵਿੱਚ ਇਹ ਕੋਈ ਛੋਟੀ ਜਿਹੀ ਪੰਚਾਇਤ ਦਾ ਫੈਸਲਾ ਜਾਂ ਇੱਕ ਕਬੀਲੇ ਦਾ ਫੈਸਲਾ ਜਾਂ ਇੱਕ ਖਾਸ ਬਰਾਦਰੀ ਦਾ ਫੈਸਲਾ ਥੋੜੀ ਹੈ। ਸਿੱਖ ਜਗਤ ਕਿੱਥੋਂ ਤੱਕ ਬੈਠਾ ਹੈ ਤੇ ਪੂਰੀ ਦੁਨੀਆਂ ਦੇ ਵਿੱਚ, ਤੇ ਜਿਹਨੇ ਫਾਲੋ ਕਰਨਾ ਫੈਸਲਾ, ਤੁਸੀਂ ਉਹ ਫੈਸਲੇ ਲੈਂਦੇ ਕਿਉਂ ਜਿਹੜੇ ਤੁਸੀਂ ਮੰਨਦੇ ਨੀ। ਇਸ ਕਰਕੇ ਜਿਹੜੀ ਗੌਤਮ ਜੀ ਹੁਣ ਜਿਹੜੀ ਸੀ ਉਹ ਗੱਲ ਠੀਕ ਹੈ, ਸਾਰੀ ਅੱਜ ਵੀ ਸਾਰੀ ਸੰਗਤ ਸਾਰੀ ਸਿੱਖ ਜਗਤ ਨਤਮਸਤਕ ਹੈ, ਸਿਰ ਝੁਕਦਾ ਹੈ, ਪਰ ਉਹ ਇਹਨਾਂ ਨੇ ਜਿਹੜੀ ਉਹ ਗੱਲ ਉਹ ਰਹਿਣ ਨਹੀਂ ਦਿੱਤੀ। ਕਿੰਨਾ ਲੰਬਾ ਸਮਾਂ ਜਿਹੜਾ ਸਪੋਕਸਮੈਨ ਦੇ ਸੰਪਾਦਕ ਸੀ, ਪਿੱਛੇ ਜੀ ਉਹਨਾਂ ਦੀ ਮੌਤ ਹੋ ਗਈ, ਤੇ ਉਹਨਾਂ ਨੂੰ ਜਿਹੜਾ ਸੀ ਇਹਨਾਂ ਨੇ ਛੇਕੀ ਰੱਖਿਆ ਪੰਥ ਚੋਂ, ਫਿਰ ਕੀ ਲੋਕਾਂ ਨੇ ਅਖਬਾਰ ਪੜ੍ਹਨਾ ਬੰਦ ਕਰਤਾ ਸਿੱਖਾਂ ਨੇ, ਜਾਂ ਕੀ ਸਿੱਖਾਂ ਨੂੰ ਉਹਦੇ ਲਈ ਅਖਬਾਰ ਲਈ ਲਿਖਣਾ ਬੰਦ ਕਰਤਾ, ਉੱਥੇ ਨੌਕਰੀ ਕਰਨੀ ਬੰਦ ਕਰਤੀ, ਕੀ ਫਰਕ ਪਿਆ ਉਹਦੇ ਨਾਲ? ਜੇ ਫਰਕ ਪਿਆ ਸਿਰਫ ਇੰਨਾ ਕਿ ਤੁਸੀਂ ਇੱਕ ਉਹਦੀ ਜਿਹੜੀ ਉਹ ਸਾਰੀ ਆਬਾ ਜਿਹੜਾ ਸਟੇਟਸ ਹੈ ਉਹਨੂੰ ਜਿਹੜਾ ਹੈਗਾ ਤੁਸੀਂ ਦਾਤੇ ਜਿਹੜਾ ਲਾ ਦਿੱਤਾ, ਫਿਰ ਹੌਲੀ ਹੌਲੀ ਤਾਂ ਤੁਸੀਂ ਇਹ ਹੋਏਗਾ ਕੋਈ ਮੰਨੇਗਾ ਹੀ ਨੀ, ਕੋਈ ਕਹੇਗਾ ਇਹ ਤਾਂ ਜੀ ਐਵੇਂ ਕਹਿ ਦਿੰਦੇ ਆ, ਇਹ ਜਿਹੜੀ ਹੈ ਕੀ ਖਾਸ ਗੱਲ ਹੈ। ਤੇ ਹੁਣ ਦੂਜੇ ਪਾਸੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਭਾਵੇਂ ਕੋਈ ਦੇਰ ਆਵੇ ਸਵੇਰ ਆਵੇ ਇੱਕ ਵਾਰੀ ਉੱਥੇ ਜਾਣਾ ਹੀ ਪੈਂਦਾ ਭੁੱਲ ਬਖਸ਼ਾਉਣ ਵਾਸਤੇ, ਤੇ ਠੀਕ ਹੈ ਇਹ ਗੱਲ, ਉੱਥੇ ਗਿਆਨੀ ਜੈਲ ਸਿੰਘ ਵੀ ਗਿਆ, ਬੂਟਾ ਸਿੰਘ ਵੀ ਗਿਆ, ਸੁਰਜੀਤ ਸਿੰਘ ਬਰਨਾਲਾ ਵੀ ਗਿਆ, ਉਹ ਅਲੱਗ ਗੱਲ ਹੈ, ਉਹਨਾਂ ਦੀ ਇੱਕ ਪੋਲੀਟੀਕਲ ਲੋੜ ਹੈ, ਤੇ ਜੇ ਉਹ ਆਪਾਂ ਸਮਝੀਏ ਕੋਈ ਜ਼ਮੀਰ ਦੀ ਆਵਾਜ਼ ਤੇ ਗਏ ਤਾਂ ਇਹ ਐਵੇਂ ਭੁਲੇਖਾ, ਜੇ ਜ਼ਮੀਰ ਦੀ ਆਵਾਜ਼ ਤੇ ਜਾਂਦਾ ਤਾਂ ਸੁਖਬੀਰ ਬਾਦਲ ਨੇ ਜਿਹੜਾ 2 ਦਸੰਬਰ 2024 ਦਾ ਫੈਸਲਾ ਸੀ ਉਹਦੇ ਤੇ ਅਕਾਲੀ ਦਲ ਭੰਗ ਕਰਕੇ ਸਾਰਾ ਦੁਬਾਰਾ ਮੈਂਬਰਸ਼ਿਪ ਕਿਉਂ ਨਾ ਕੀਤੀ, ਉਹਨੇ ਕਿਉਂ ਆਪਣੇ ਕੋਲ ਸਾਰਾ ਕੁਛ ਰੱਖਿਆ, ਸਾਰਾ ਦਫ਼ਤਰ ਸਾਰਾ ਰਿਕਾਰਡ ਕਿਉਂ ਰੱਖਿਆ। ਸੋ ਇਹ ਜਿਹੜਾ ਹੈ ਇਸ ਰੂਪ ਦੇ ਵਿੱਚ ਹੁਣ ਜਿਹੜਾ ਹੈ ਇਸ ਪਾਸੇ ਲਿਆ ਕੇ ਇੰਨਾ ਜ਼ਿਆਦਾ ਖਲਾਰਾ ਪਾ ਦਿੱਤਾ, ਤੇ ਮੈਂ ਇਹਨੂੰ ਕਹਿਣਾ ਕਿ ਸ਼ਾਇਦ ਸਿੱਖਾਂ ਨੂੰ ਜਾਂ ਲੀਡਰਸ਼ਿਪ ਨੂੰ ਸਿੱਖਣ ਤੋਂ ਸਮਰੱਥ ਹੈਗੀ ਹੈ, ਬਹੁਤ ਲੀਡਰਸ਼ਿਪ ਨੂੰ ਸਮਰੱਥ ਆ ਜੇ, SGPC ਨੂੰ ਸਮਰੱਥ ਆ ਜੇ ਕਿ ਇਸ ਤੋਂ ਵੱਧ ਹੋਰ ਨਾ ਇਹ ਏਦਾਂ ਉਛਾਲਣ ਤੇ ਇਸਦੀ ਆਭਾ ਨੂੰ ਇਹਦੇ ਸਟੇਟਸ ਨੂੰ। ਹਾਂਜੀ
1: ਜੀ, ਇੱਕ ਆਖਰੀ ਗੱਲ ਇਹਦੇ ਤੇ ਜ਼ਰੂਰ ਕਰਨੀ ਚਾਹਾਂਗੇ ਪ੍ਰੀਤਮ ਭਾਅ ਜੀ, ਇਹਦੇ 'ਚ ਜਿਵੇਂ ਠੀਕ ਹੈ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੇ ਕਿਹਾ ਕਿ ਇਹ ਕਾਹਲੀ 'ਚ ਲਿਆਂਦਾ ਗਿਆ ਕਾਨੂੰਨ ਹੈਗਾ ਅਤੇ ਇੰਟਰਨਲ ਸਟੇਕ ਹੋਲਡਰਸ ਯਾਨੀ SGPC ਅਕਾਲ ਤਖ਼ਤ ਦੇ ਨਾਲ ਸਲਾਹ ਨਹੀਂ ਕੀਤੀ, ਠੀਕ ਹੋ ਗਿਆ। ਪਲੱਸ ਇਹ ਕਾਨੂੰਨ ਦਾ ਦਾਇਰਾ ਵੀ ਬਹੁਤ ਵਿਸ਼ਾਲ ਹੈਗਾ, ਰਿਲੀਜੀਅਸ ਸੈਕਰੀਲੇਜ ਯਾਨੀ ਕਿ ਧਾਰਮਿਕ ਬੇਅਦਬੀ ਸਿਰਫ ਉਹਦਾ ਇੱਕ ਹਿੱਸਾ ਹੈਗਾ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲਾ, ਪਰ ਉਹਦੇ 'ਚ ਕੁਰਾਨ ਦੀ ਬੇਅਦਬੀ, ਉਹ 'ਚ ਗੀਤਾ ਦੀ ਬੇਅਦਬੀ, ਉਹ ਸਾਰੀਆਂ ਚੀਜ਼ਾਂ ਵੀ ਉਹਦੇ 'ਚ ਐਡ ਹੈਗੀਆਂ ਨੇ। ਹਾਲਾਂਕਿ ਉਹਨਾਂ ਧਰਮਾਂ ਦੀ ਤਰਫ ਤੋਂ ਹਾਲ ਫਿਲਹਾਲ ਕੋਈ ਇਤਰਾਜ਼ ਆਇਆ ਨਹੀਂ ਹੈਗਾ, ਬਟ ਠੀਕ ਹੈ। ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਹੈਗੀ ਹੈ ਕਿ ਮੁੱਖ ਮੰਤਰੀ ਦੀ ਤਰਫ ਤੋਂ ਬਹੁਤ ਜ਼ਿਆਦਾ ਰੱਜ ਗੱਜ ਕੇ ਪ੍ਰਚਾਰ ਕਰ ਦਿੱਤਾ ਗਿਆ ਹੋਊਗਾ, ਇਸੇ ਕਰਕੇ ਅਕਾਲ ਤਖ਼ਤ ਨੂੰ ਇੱਕ ਪੋਲੀਟੀਕਲ ਰੀਜ਼ਨ ਹੋ ਸਕਦਾ। ਪਰ ਮੇਰਾ ਮੈਂ ਇੱਕ ਸਵਾਲ ਵੀ ਪੁੱਛਣਾ ਚਾਹੁੰਦਾ, ਮੈਂ ਇੱਕ ਨਾਲੇ ਇਹਦੇ 'ਤੇ ਵਿਚਾਰ ਵੀ ਲੈਣਾ ਚਾਹੁੰਦਾ। ਇੱਕ ਜਦੋਂ SGPC ਦੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਡੈਮੋਕ੍ਰੇਟਿਕ ਸੋਸਾਇਟੀ ਇੱਕ ਬਾਡੀ ਹੈਗੀ ਹੈ, ਲੋਕਤੰਤਰੀ ਤਰੀਕੇ ਦੇ ਨਾਲ ਚੁਣੀ ਜਾਂਦੀ ਹੈ, ਅਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਰਕਾਰਾਂ ਜਦੋਂ ਅਸਫਲ ਹੋ ਜਾਂਦੀਆਂ ਨੇ ਅਤੇ ਲੋਕਤੰਤਰ ਉੱਥੇ ਹੁੰਦਾ, ਤਾਂ ਲੋਕਤੰਤਰੀ ਬਾਡੀ ਜਿਹੜੀ ਹੁੰਦੀ ਹੈ ਉਹ ਹੁਣ ਜਦੋਂ ਸਵਾਲ ਇਹ ਪੈਦਾ ਹੋਣ ਲੱਗ ਗਏ ਨੇ ਕਿ ਅਕਾਲ ਤਖ਼ਤ 'ਤੇ ਯਕੀਨ ਮੰਨੀਏ ਨਾ ਮੰਨੀਏ, ਇਹ ਸਿਰਫ ਇੱਕ ਪਾਰਟੀ ਦਾ ਚਲਾਇਆ ਹੋਇਆ ਹੈਗਾ, ਇੱਦਾਂ ਦੇ ਬਹੁਤ ਸਾਰੇ ਜਦੋਂ ਦਵੰਦ ਜੇ ਪੈਦਾ ਹੋਣ ਲੱਗ ਜਾਣ, ਜਦੋਂ ਇਤਰਾਜ਼ ਹੋਣ ਲੱਗ ਜਾਣ, ਤਾਂ ਫਿਰ ਲੋਕਤੰਤਰੀ ਪ੍ਰਣਾਲੀ ਦੇ ਰਾਹੀਂ ਹੀ ਕਿਉਂ ਨਹੀਂ, ਜਦੋਂ ਸਿੱਖ ਸੰਗਤ ਦੀ ਆਵਾਜ਼ ਆਪਾਂ ਕਹਿ ਰਹੇ ਹਾਂ ਤਾਂ ਸਿੱਖ ਸੰਗਤਾਂ ਦੀ ਆਵਾਜ਼ ਹੀ ਕਿਉਂ ਨਹੀਂ ਪੁੱਛੀ ਜਾਂਦੀ? ਕਿਉਂ ਨਹੀਂ ਇੱਦਾਂ ਹੁੰਦਾ ਕਿ SGPC ਇੱਕ, ਕਿਉਂਕਿ ਸਿੰਸ ਇਟਸ ਅ ਡੈਮੋਕ੍ਰੇਟਿਕ ਔਰਗਨਾਈਜੇਸ਼ਨ, ਤਾਂ ਇੱਕ ਰੈਫਰੈਂਡਮ ਕਰਵਾ ਲਵੇ ਸਿੱਖ ਲੋਕਾਂ ਤੋਂ ਜਾਂ ਪੰਜਾਬ ਦਿਆਂ ਲੋਕਾਂ ਤੋਂ ਪੁੱਛ ਲਿਆ ਜਾਵੇ। ਔਰ ਪੰਜਾਬ ਸਰਕਾਰ ਉੱਦਾਂ ਵੀ ਬੜੇ ਖਰਚੇ ਕਰਦੀ ਹੀ ਹੈ, ਬੜੇ ਸਾਰੇ ਸਰਵੇਖਣ ਹੁੰਦੇ ਨੇ, ਕੋਈ ਡਰੱਗ ਸਰਵੇ, ਕੋਈ ਫਲਾਣਾ ਸਰਵੇ, ਤਾਂ ਇੱਕ ਸਰਵੇਖਣ ਜੇ ਰੈਫਰੈਂਡਮ ਇੱਦਾਂ ਦਾ ਵੀ ਹੋ ਜਾਵੇ ਕਿ ਉਹਦੇ 'ਚ ਪੰਜਾਬ ਦੇ ਹੀ ਲੋਕਾਂ ਤੋਂ ਪੁੱਛ ਲਿਆ ਜਾਵੇ ਕਿ ਇਸ ਕਾਨੂੰਨ ਨੂੰ ਉਹ ਮੰਨਦੇ ਨੇ ਹਾਂ ਜਾਂ ਨਾ ਦੇ ਵਿੱਚ, ਕਿਉਂਕਿ ਇਸ ਕਿਸਮ ਦੀ ਉਦਾਹਰਨ ਹੈਗੀ ਹੈ, ਅਸੀਂ ਦੁਨੀਆ ਭਰ ਦੇ ਵਿੱਚ ਦੇਖਿਆ ਅਲੱਗ ਅਲੱਗ ਧਰਮਾਂ 'ਚ। ਠੀਕ ਹੈ ਆਪਾਂ ਉਹਨੂੰ ਇੱਦਾਂ ਨਹੀਂ ਕਹਿੰਦੇ ਕਿ ਪੰਜਾਬ ਸਿੱਖ ਧਰਮ ਦੇ ਨਾਲ ਜੋੜ ਦਿੱਤਾ ਜਾਵੇ, ਪਰ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵਾਰ ਹੋ ਚੁੱਕੇ ਆ, ਇੱਕ ਰਿਲੀਜੀਅਸ ਬਿੱਲ ਜਦੋਂ 1896 ਦੇ ਵਿੱਚ ਪੇਸ਼ ਕਰਨਾ ਸੀ ਉਦੋਂ ਜਿਹੜੀਆਂ ਕ੍ਰਿਸਚਨ ਬਾਡੀ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ, ਤਾਂ 1896 'ਚ ਉਦੋਂ ਹਾਲੇ ਆਸਟ੍ਰੇਲੀਆ ਸੰਵਿਧਾਨਕ ਬਣਿਆ ਵੀ ਨਹੀਂ ਸੀ, ਇੱਕ ਕੌਂਸਟੀਟਿਊਟ ਇੱਥੇ ਦਾ ਬਣਿਆ ਵੀ ਨਹੀਂ ਸੀ, ਪਰ ਫਿਰ ਵੀ ਇੱਕ ਰੈਫਰੈਂਡਮ ਹੋ ਗਿਆ ਸੀ। ਆਇਰਲੈਂਡ ਦੇ ਵਿੱਚ ਵੀ ਬਲੈਸਫੈਮੀ ਦੇ ਉੱਤੇ ਰੈਫਰੈਂਡਮ ਹੋ ਚੁੱਕਿਆ। ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਅੰਦਰ ਅਸੀਂ ਇਹ ਦੇਖਿਆ ਕਿ ਰੈਫਰੈਂਡਮ, ਔਰ ਸਿੱਖ ਧਰਮ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸੌਖਾ ਹੈ, ਕਿਉਂਕਿ ਸਾਡੇ ਕੋਲ ਇੱਕ ਡੈਮੋਕ੍ਰੇਟਿਕ ਔਰਗਨਾਈਜੇਸ਼ਨ ਹੈ ਜਿਹੜੀ ਇੰਨੀ ਤਾਕਤ ਵੀ ਰੱਖਦੀ ਹੈ ਔਰ ਦਮ ਵੀ ਰੱਖਦੀ ਹੈਗੀ, ਔਰ ਨਾਲ ਨਾਲ ਉਹਨਾਂ ਦੇ ਕੋਲ ਐਡਾ ਵੱਡਾ ਸਿਸਟਮ ਵੀ ਹੈਗਾ। ਅਤੇ ਜੇ ਅਕਾਲ ਤਖ਼ਤ ਦੇ ਫਿਲਹਾਲ ਕੁਛ ਇੱਕ ਕਾਰਜਕਾਰੀ ਆਕਾਵਾਂ ਦੇ ਉੱਤੇ ਯਕੀਨ ਨਹੀਂ ਹੈ, ਤਾਂ ਫਿਰ ਕਿਉਂ ਨਹੀਂ ਇੱਕ ਰੈਫਰੈਂਡਮ ਹੋ ਜਾਂਦਾ?
0: ਵੈਸੇ ਤੁਹਾਡਾ ਜਿਹੜਾ ਹੈ ਸਵਾਲ ਤਾਂ ਬੜਾ ਕਮਾਲ ਦਾ ਤੇ ਵਾਜਬ ਵੀ ਲੱਗਦਾ, ਪਰ ਦੇਖੋ ਇਹਦੇ 'ਚ ਦੋ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਹਨ। ਅਕਾਲੀ ਦਲ ਚਾਹੁੰਦਾ ਹੈ ਅਕਾਲ ਤਖ਼ਤ ਨੂੰ ਇੱਕ ਪੈਰਲਲ ਇੱਕ ਮਤਵਾਜੀ ਸਰਕਾਰ ਦੇ ਤੌਰ ਤੇ ਵਰਤਣਾ, ਤੇ ਜਿਹੜੀ ਵੱਡੀ ਡਿਮਾਂਡ ਬੇਅਦਬੀ ਵਾਲੀ ਜਦੋਂ ਤੋਂ ਇਹ ਘਟਨਾ ਵਾਪਰੀ ਹੈ 2015 ਤੋਂ ਸਿੱਖ ਜਗਤ ਵੱਲੋਂ ਉੱਠ ਰਹੀ ਹੈ, ਧਰਨੇ ਮਜ਼ਾਰੇ ਆ, ਸਮਾਣਾ ਮੋਰਚਾ, ਤੇ ਕਿ ਕਾਨੂੰਨ ਬਣਾਇਆ ਜਾਵੇ, ਕਾਨੂੰਨ ਬਣਾਇਆ ਜਾਵੇ। ਉਹ ਰੈਫਰੈਂਡਮ ਹੀ ਇੱਕ ਤਰ੍ਹਾਂ ਦਾ ਜਦੋਂ ਉੱਥੇ ਸੰਗਤਾਂ ਆ ਕੇ ਜਿਹੜੀਆਂ ਜੁੜਦੀਆਂ ਨੇ, ਤੇ SGPC ਖੁਦ ਕਹਿੰਦੀ ਹੈ ਕਿ ਕਾਨੂੰਨ ਬਣਾਇਆ ਜਾਵੇ, ਅਕਾਲ ਤਖ਼ਤ ਦਾ ਜਹੇਦਾਰ ਉੱਥੇ ਮੋਰਚੇ ਜਾ ਕੇ ਕਹਿੰਦਾ ਕਿ ਕਾਨੂੰਨ ਬਣਾਇਆ ਜਾਵੇ। ਤੇ ਫਿਰ ਹੁਣ ਇਹ ਕਹਿੰਦੇ ਆ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ SGPC ਨੂੰ ਪੁੱਛਿਆ ਕਿਉਂ ਨੀ? ਜੇ SGPC ਨੂੰ ਪੁੱਛਣ ਲੱਗ ਜਾਂਦੇ ਤਾਂ ਇਹ ਕਾਨੂੰਨ ਬਣ ਹੀ ਨਹੀਂ ਸੀ ਸਕਦਾ। ਕੀ ਮੈਂ ਤਾਂ ਅਕਸਰ ਇਹ ਇੱਕ ਸਵਾਲ ਕਰਦਾ ਵੀ SGPC ਕਹਿੰਦੇ ਵੀ ਦੇਖੋ ਜੀ, ਹੁਣ ਤਾਂ ਕਾਂਗਰਸ ਵਾਲੇ ਵੀ ਕਹਿਣ ਲੱਗ ਗਏ ਜੀ SGPC ਇੱਕ ਸੰਸਥਾ ਜੀ, ਦੇਖੋ ਇਹਨੂੰ ਪੁੱਛਣਾ ਚਾਹੀਦਾ ਸੀ, ਇਹਦੀ ਜਾਇਜ਼ ਰਾਏ ਲੈਣੀ ਚਾਹੀਦੀ, ਕੀ ਰਾਏ ਦੇ ਸਕਦੇ, SGPC ਨੇ ਰਾਏ ਦੇਣੀ ਹੀ ਨਹੀਂ ਸੀ। ਦੂਜੀ ਗੱਲ ਇਹ ਕਿ ਜਿਹੜਾ ਹੁਣ ਤੱਕ ਜੇ ਇੱਕ ਗੱਲ ਤੇ ਕਸਟੋਡੀਅਨ ਦੇ ਬਹੁਤ ਰੌਲਾ ਪਾਉਂਦੇ ਆ, ਤੇ ਮੈਂ ਸਮਝਦਾ ਕਿ ਜਿਹੜੀ ਜਿੱਥੇ ਕਿਤੇ ਵੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਦੀ, ਉਹ ਗੁਰਦੁਆਰਿਆਂ 'ਚ ਚੁੱਕੇ ਗਏ ਨੇ। ਕੀ ਕਿਉਂ? ਜਿੱਥੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਚੋਰੀ ਹੁੰਦਾ ਭਾਵੇਂ ਸਹਿਮਤੀ ਨਾਲ ਚੱਕਿਆ ਜਾਂਦਾ, ਕਿ ਉਹ ਜ਼ਿੰਮੇਵਾਰ ਨਹੀਂ ਗੇ। ਤੇ ਦੂਜੀ ਗੱਲ, ਜਿਹੜੀ ਇਹ ਹੈ ਕਿ ਇਹਦੀ ਇਹਦੇ ਤੇ ਰੈਫਰੈਂਡਮ ਦੀ ਜਿਹੜੀ ਲੋੜ ਹੈ SGPC ਦੀ, SGPC ਤਾਂ ਖੁਦ ਸਰੂਪ ਜਿਹੜੇ ਹੈਗੇ ਆ ਉਹ 382 ਹੈ, ਉਹਨਾਂ ਦਾ ਉਹਨੂੰ ਹਿਸਾਬ ਨੀ ਕਿ ਕਿੱਥੇ ਚਲੇ ਗਏ ਕਿੱਧਰ ਚਲੇ ਗਏ, ਉਹਨੇ ਕੀ ਰੈਫਰੈਂਡਮ ਕਰਾਉਣਾ ਸੀਗਾ। ਤੇ ਉਹਨੂੰ ਲੱਗਦਾ ਵੀ ਹੁਣ ਅਸਲ ਦੇ ਵਿੱਚ ਤਾਂ ਇਹੀ ਲੱਗਦਾ ਨਾ ਕਿ ਹੁਣ ਉਹ ਗੱਲ ਦੁਬਾਰਾ ਨਾ ਨਿਕਲ ਆਵੇ ਕਿਤੇ ਕਿ ਉਹ ਜਿਹੜੇ ਸਰੂਪ ਆ ਜਿਹਦੇ ਪਿੱਛੇ ਐਡਾ ਵੱਡਾ ਮੋਰਚਾ ਆਪਣਾ ਬੰਦੇ ਵਡਾਲੇ ਹੋਰਾਂ ਨੇ ਲਾਇਆ, ਜਿਹੜੇ ਇੱਕ ਬੱਲੇ ਸਿੰਘ ਸਿਰਸਾ ਨੇ ਉਹਨਾਂ ਨੇ ਇਹ ਲਾਇਆ ਕਿ ਸਰੂਪ ਗਏ ਕਿੱਥੇ ਗਏ, ਦਰਬਾਰ ਸਾਹਿਬ ਦੇ ਬਾਹਰ ਜਿਹੜੀ ਹੈ ਹੈਰੀਟੇਜ ਸਟਰੀਟ ਤੇ ਧਰਨੇ ਨਜ਼ਾਰੇ ਹੁੰਦੇ ਰਹੇ। ਸੋ ਇਹ ਜਿਹੜਾ ਹੈ ਇਹ ਬੜਾ ਇੱਕ ਪੇਚੀਦਾ ਜਿਹੜਾ ਉਹ ਮਸਲਾ ਬਣ ਗਿਆ ਜਾਂ ਇਹਨੂੰ ਬਣਾ ਦਿੱਤਾ ਗਿਆ। ਹੁਣ ਜਿਹੜਾ 2008 ਦੇ ਵਿੱਚ ਵੀ ਕਾਨੂੰਨ ਬਣਿਆ ਸੀਗਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪ੍ਰਕਾਸ਼ਨ ਬਾਰੇ ਸੀ, ਉਹ ਅਕਾਲੀ ਸਰਕਾਰ ਨੇ ਬਣਾਇਆ ਸੀ, ਇਹਨਾਂ ਨੇ ਉਹ ਚ ਅਮੈਂਡਮੈਂਟ ਕਰਕੇ ਆ ਜੋੜ ਤੇ ਵੀ ਪ੍ਰਕਾਸ਼ਨ ਤਾਂ ਚਲੋ ਕਰੇ ਕੋਈ ਚੱਕਰ ਨੀ SGPC ਤੇ, ਪਰ ਉਹਦੇ ਉਹਦੀ ਸਾਂਭ ਸੰਭਾਲ ਜਿਹੜੀ ਆ ਜਾਂ ਜਿਵੇਂ ਤੇ ਕੋਈ ਏਦਾਂ ਦੀ ਹੁੰਦੀ ਆ ਤਾਂ ਉਹ ਚ ਆਹ ਗੱਲਾਂ ਨੇ, ਉਹਦੇ ਚ ਉਹਨਾਂ ਨੇ ਉਮਰ ਕੈਦ ਤੇ ਹੋਰ ਜੁਰਮਾਨੇ ਨਾਲ ਉਹ ਐਡ ਕਰਤੇ। ਤੇ ਮੈਂ ਕਹਿੰਦਾ ਵੀ ਇੱਕ ਧਿਰ ਇਹ ਵੀ ਕਹਿੰਦੀ ਹੈ ਕਿ ਕਾਨੂੰਨ ਬਣਾਉਣ ਦੀ ਲੋੜ ਕੀ ਹੈ, ਸ਼ਬਦ ਗੁਰੂ ਹੈ ਉਹ ਵਿਚਾਰ ਹੈ, ਉਹ ਇੱਕ ਡਾਕਟਰ ਐਵੇਂ ਸਿਧਾਂਤ ਹੈ, ਉਹਦੇ ਬੇਅਦਬੀ ਹੋ ਹੀ ਨੀ ਸਕਦੀ ਕਿ ਪੱਤਰੇ ਪਾੜਨ ਨਾਲ ਜਾਂ ਅਗਨ ਭੇਂਟ ਕਰਨ ਨਾਲ ਬੇਅਦਬੀ ਕਿਵੇਂ ਹੋ ਗਈ, ਇਹ ਇੱਕ ਧਿਰ ਸਿੱਖਾਂ ਦੀ ਇਹ ਵੀ ਕਹਿੰਦੀ ਹੈ। ਪਰ ਦੇਖੋ ਇੱਕ ਗੱਲ ਬੜੀ ਸਾਫ਼ ਹੈ ਕਿਉਂਕਿ ਇੱਕ ਸਕ੍ਰਿਪਚਰ ਹੈ ਜਿਹੜਾ ਤੇ ਉਹਦਾ ਇੱਕ ਆਪਣਾ ਸਤਿਕਾਰ ਹੁੰਦਾ, ਉਹ ਸਤਿਕਾਰ ਰਹਿਣਾ ਵੀ ਚਾਹੀਦਾ। ਤੇ ਇੱਕ ਗੱਲ ਤੁਸੀਂ ਇਹਦੇ ਨਾਲ ਹੀ ਕੀਤੀ ਸੀ ਬਾਕੀ ਸਕ੍ਰਿਪਚਰ ਦੀ, ਜਿਹਦੇ ਵਿੱਚ ਕੁਰਾਨ ਹੈ, ਇਹਦੇ ਵਿੱਚ ਗੀਤਾ ਜਾਂ ਹੋਰ ਹੈ, ਕੱਲ ਤਾਂ ਜਹਿਦਾਰ ਵੀ ਨਹੀਂ ਕੀਤੀ, ਉਹਦਾ ਹੀ ਬਣਨਾ ਚਾਹੀਦਾ। ਪਰ ਇੱਥੇ ਮੈਂ ਇੱਕ ਸਪਸ਼ਟ ਕਰਦਾ, ਬਹੁਤ ਲੋਕਾਂ ਨੂੰ ਅਜੇ ਸਮਝ ਨਹੀਂ ਕਿਉਂਕਿ ਜਦੋਂ ਪਿੱਛੇ ਜੇ ਕਿਸੇ ਨੇ ਇੱਥੇ ਇੱਕ ਘਟਨਾ ਵਾਪਰੀ ਆ ਜਿਹੜੀਆਂ ਹੁਣ ਲੋਕਲ ਬੋਡੀ ਦੀਆਂ ਚੋਣਾਂ ਹੋਈਆਂ, ਇਹਦੇ ਚ ਝਾੜੂ ਕਿਸੇ ਨੇ ਖਿਲਾਰਤਾ ਤੋੜਤਾ ਅਕਸਰ, ਉਦੋਂ ਬਾਅਦ ਤਾਂ ਇਹ ਸਟੇਜਾਂ ਤੇ ਰਾਜਾ ਬਣਿੰਗ ਇਹ ਪ੍ਰਤਾਪ ਸਿੰਘ ਬਾਦਲ ਸਾਰੇ ਕਰਨ ਲੱਗ ਗਏ ਤੇ ਉਹਦੇ ਖਿਲਾਫ ਹੈਗਾ ਕੇਸ ਦਰਜ ਹੋ ਗਿਆ, ਕਿਸੇ ਨੇ ਇਹ ਹਵਾ ਵੀ ਫੈਲਾਈ ਇੱਥੇ ਚੱਲਦਾ ਰਿਹਾ ਸਾਡਾ ਸੋਸ਼ਲ ਮੀਡੀਆ ਤੇ ਤਾਂ ਕੁਛ ਵੀ ਕਹਿ ਦਿਓ ਕਿ ਦੇਖੋ ਜੀ ਉਸੇ ਕਾਨੂੰਨ ਤਹਿਤ ਝਾੜੂ ਦੀ ਬੇਅਦਬੀ ਦਾ ਵੀ ਜਿਹੜਾ ਹੈਗਾ ਉਹ ਕੇਸ ਦਰਜ ਹੋ ਗਿਆ, ਵੀ ਭਲਾ ਕਿਵੇਂ ਹੋ ਜੂ, ਕਿਉਂਕਿ ਜਿਹੜੇ ਕਾਨੂੰਨ ਦਾ ਐਕਟ ਦਾ ਨਾਂ ਹੀ ਜਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੈ ਐਕਟ ਹੈਗਾ, ਉਹਦੇ ਚ ਇੱਕ ਝਾੜੂ ਕਿੱਥੋਂ ਆ ਗਿਆ, ਮਤਲਬ ਕਿ ਏਦਾਂ ਦੀ ਜਿਹੜੀ ਉਹ ਕਾਫੀ ਜਿਹੜੀ ਉਹ ਗੱਲ ਇਸ ਰੂਪ ਦੇ ਵਿੱਚ ਚੱਲ ਰਹੀ ਹੈ। ਤੇ ਨਾ ਹੀ ਇਸ ਕਾਨੂੰਨ ਦੇ ਤਹਿਤ ਗੀਤਾ ਆਉਂਦੀ ਹੈ, ਨਾ ਹੀ ਇਹਦੇ ਤਹਿਤ ਕੁਰਾਨ ਸ਼ਰੀਫ ਆਉਂਦੀ ਹੈ, ਨਾ ਹੀ ਬਾਈਬਲ ਆਉਂਦੀ ਹੈ। ਤੇ ਦੂਜੀ ਗੱਲ, ਗੀਤਾ ਨੂੰ ਕੁਰਾਨ ਸ਼ਰੀਫ ਨੂੰ ਬਾਈਬਲ ਉਹ ਸਕ੍ਰਿਪਚਰ ਹੈਗੇ ਆ, ਪਵਿੱਤਰ ਗ੍ਰੰਥ ਹੋ ਸਕਦੇ ਆ, ਧਾਰਮਿਕ ਗ੍ਰੰਥ ਹੋ ਗਿਆ, ਪਰ ਉਹਨੂੰ ਗੁਰੂ ਦਾ ਦਰਜਾ ਨਹੀਂ ਹੈ। ਇਹੀ ਕਾਰਨ ਹੈ ਕਿ ਇੰਨਾ ਇਹ ਸੋਚ ਸਮਝ ਕੇ ਬੋਝ ਬੋਝ ਕੇ ਪੈਰ ਧਰ ਕੇ ਕੀਤਾ ਗਿਆ, ਪਰ ਕਿਉਂਕਿ ਪੋਲੀਟੀਕਲੀ ਅਕਾਲੀ ਦਲ ਨੂੰ ਸੂਟ ਨਹੀਂ ਕਰਦਾ, ਇਸ ਕਰਕੇ ਹੁਣ ਅਕਾਲ ਤਖ਼ਤ ਤੋਂ ਇਹ ਅਸੀਂ ਇਹ ਸਾਰੀ ਗੱਲ ਜਿਹੜੀ ਉਹ ਕਰਤੀ, ਕਿਉਂਕਿ 2027 ਬਹੁਤ ਨੇੜੇ ਆ ਰਹੀ ਹੈ, ਅਕਾਲੀ ਦਲ ਨੂੰ ਹੁਣ ਫੇਰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਅਸੀਂ ਕਿੱਥੇ ਖੜਾਂਗੇ, ਪਿਛਲੇ ਵਾਰੀ ਤਾਂ ਇਹਨਾਂ ਦੀਆਂ 3 ਸੀਟਾਂ ਆ ਗਈਆਂ ਸੀ ਤੇ ਹੁਣ ਕਿਤੇ ਕਿਤੇ ਵੀ ਨਹੀਂ। ਫਿਰ ਉਹਨਾਂ ਨੂੰ ਇਹ ਲੱਗਦਾ ਕਿ ਆਪਾਂ ਇੱਕ ਪੈਰਲਲ ਇੱਕ ਸਰਕਾਰ ਜਿਹੜੀ ਮੈਂ ਕਹਿੰਦਾ ਕਿ ਮਤਵਾਜ਼ੀ ਸਰਕਾਰ ਬਣਾ ਕੇ ਤੇ ਵੀ ਏਦਾਂ ਦਾ ਬਾਂਹ ਮਰੋੜੀਏ, ਤੇ ਉਹ ਠੀਕ ਹੈ ਸਾਰੇ ਚਲੇ ਗਏ, ਕਾਂਗਰਸੀ ਵੀ ਚਲੇ ਗਏ ਉੱਥੇ, ਆਮ ਆਦਮੀ ਪਾਰਟੀ ਦੇ ਵੀ ਚਲੇ ਗਏ, ਤੇ ਕਾਂਗਰਸ ਤਾਂ ਆਪਣੇ ਰੋਣੇ ਰੋਣੀ ਗਏ, ਸਾਨੂੰ ਤਾਂ ਵਿਧਾਨ ਸਭਾ ਚ ਬੋਲਣ ਨੀ ਦਿੱਤਾ ਜਾਂਦਾ, ਇਹ ਵਾਹ। ਤੇ ਚਲੋ ਕਰਤਾ ਹੈ ਜਹਿਦਾਰ ਨੇ ਆਪਣਾ ਇਹ ਹੁਕਮ ਵੀ ਦਿੱਤਾ, ਉਹਨਾਂ ਨੇ ਮੰਨ ਵੀ ਲਿਆ, ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਉਹ ਰਿਲੀਜ਼ ਹੋ ਗਿਆ, ਤੇ ਥੋੜਾ ਜਿਹਾ ਰਾਹਤ ਸੁੱਖ ਦਾ ਸਾਹ ਆ ਕਿ ਚਲੋ ਇਸ ਪਾਸੇ ਦਾ ਕਿਹੜਾ ਛੁੱਟਿਆ ਹੁਣ। ਪਰ ਉਹ ਮਹੀਨੇ ਦੇ ਅੰਦਰ ਅੰਦਰ ਦੁਬਾਰਾ ਸੈਸ਼ਨ ਬੁਲਾ ਕੇ ਜੋ ਕਰਨਗੇ ਵੀ ਉਹ ਚ ਕਿਹੜੀਆਂ ਕਿਹੜੀਆਂ ਸੋਧਾਂ ਕਰਨਗੇ, ਅਕਾਲ ਤਖ਼ਤ ਨੇ ਉਹ ਚ ਕੀ ਸੋਧਾਂ ਸਜਾਉਣੀਆਂ ਨੇ ਜਾਂ ਕਿੰਨਾ ਕੁ, ਜੇ ਦੇਖੋ ਅਕਾਲ ਤਖ਼ਤ ਦੇ ਨਾਲ ਕੋਈ ਬੁੱਧੀਜੀਵੀ ਜਾਂ ਵਿਦਵਾਨ ਜੁੜੇ ਹੋਏ ਆ ਤਾਂ ਉਹ ਜਹਿਦਾਰ ਨੂੰ ਇਹ ਮਤ ਦੇ ਸਕਦੇ ਸੀ ਕਿ ਤੁਸੀਂ ਜਿਹੜੇ ਆ ਜਿੱਧਰ ਨੂੰ ਤੁਰੇ ਹੋਏ ਹੋ ਤੁਸੀਂ ਅਕਾਲੀ ਦਲ ਦੇ ਕਹਿਣ ਤੇ, ਇਹ ਨਾ ਕਰੋ। ਤੇ ਪਰ ਨਹੀਂ, ਇਹ ਗੱਲ ਉਸ ਪਾਸੇ ਨੂੰ ਹਜੇ ਤੁਰੀ ਜਿੰਨਾ ਚਿਰ ਗੜਗੜ ਸਾਹਿਬ, ਕਿਉਂਕਿ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਤਾਂ SGPC ਦੇ ਲਾਏ ਹੋਏ ਸੀ ਨਾ, ਤੇ ਜਦੋਂ ਉਹਨਾਂ ਨੂੰ ਇਹ ਗੱਲ ਅੰਦਰੋਂ ਜ਼ਮੀਰ ਉਹਨਾਂ ਦੀ ਕਹਿਣ ਲੱਗੀ ਵੀ ਆ ਏਦਾਂ ਕਰਕੇ, ਉਹ ਅਕਾਲ ਤਖ਼ਤ ਵੱਲੋਂ ਜਿਹੜੇ ਸੀ ਇਹ ਮਾਮਲਾ ਜਿਹੜਾ ਹੈਗਾ, ਭਾਵੇਂ ਉਹ ਬਰਗਾੜੀ ਵਾਲਾ ਹੋਵੇ ਭਾਵੇਂ ਹੋਰ ਹੋਵੇ, ਤਾਂ ਉੱਥੇ ਅਕਾਲੀ ਦਲ ਨੂੰ ਜਾਂ ਇਹਨਾਂ ਨੂੰ ਬੁਲਾ ਕੇ, ਤੇ ਕਿਉਂਕਿ ਇਹਨਾਂ ਦੀ ਸਰਕਾਰ ਵੇਲੇ ਹੋਇਆ ਤੇ ਉਹ ਪੁੱਛਿਆ ਜਾ ਸਕਦਾ ਉੱਥੇ, ਉਦੋਂ ਸਰੈਂਡਰ ਕਰਕੇ ਬਾਅਦ ਦੇ ਵਿੱਚ ਉਹ ਜਿਹੜੇ ਸੀਗੇ ਆਪਣਾ ਉਹ ਕਰ ਗਏ, ਸਾਰੀ ਗੱਲ ਤੋਂ ਭੱਜ ਗਏ ਜਿਵੇਂ ਆਪਾਂ ਕਹਿੰਦੇ ਹਾਂ। ਤੇ ਹੁਣ ਉਦੋਂ ਬਾਅਦ ਉਹਨਾਂ ਤੇ ਕੋਈ ਐਕਸ਼ਨ ਨੀ, ਕਿਉਂਕਿ ਉਹਨਾਂ ਨੇ ਜਹਿਦਾਰ ਹੀ ਬਦਲ ਤੇ ਨਵਾਂ ਜਹਿਦਾਰ ਆਪਣੇ ਮੁਤਾਬਕ ਦਾ ਤਾਂ ਹਮੇਸ਼ਾ ਹੀ ਹੋਇਆ। ਜਦੋਂ ਭਾਈ ਰਣਜੀਤ ਸਿੰਘ ਨੇ ਕਿਹਾ 1998 ਦੇ ਵਿੱਚ ਕਿ 99 ਦੀ ਜਿਹੜੀ ਵਿਸਾਖੀ ਹੈ ਉਹ ਉਦੋਂ ਤੱਕ ਤੁਸੀਂ ਖਾਲਸਾ ਸਾਜਣਾ ਦਿਵਸ ਦਾ 300 ਸਾਲ ਆ ਰਹੇ, ਕੋਈ ਵੀ ਧੜਾ ਡੱਡ ਨਾ ਕਰੇ, ਜਹਿਦਾਰ ਟੌਲਾ ਤੇ ਬਾਦਲ ਦੀ ਉਹ ਲੜਾਈ ਤਿੱਖੀ ਹੋ ਗਈ ਸੀ, ਉਦੋਂ ਤੱਕ ਤੁਸੀਂ ਕੁਛ ਨੀ ਕਰਨਾ, ਉਹਨੂੰ ਬਦਲਤਾ, ਬਦਲ ਕੇ ਆਪਣਾ ਜਿਹੜਾ ਸੀ ਉਹ ਬੰਦਾ ਗਿਆਨੀ ਪੂਰਨ ਸਿੰਘ ਨੂੰ ਲਾਤਾ, ਤੇ ਪ੍ਰਧਾਨ ਬਦਲਤਾ ਤੇ ਇਹ ਜਦੋਂ ਤੁਹਾਡੇ ਹੱਥ ਚ ਚਾਬੀ ਹੈ, ਇੱਕ ਅਪੁਆਇੰਟਿੰਗ ਅਥਾਰਟੀ SGPC ਹੈ, ਤੇ ਉਹ ਤਾਂ ਫਿਰ ਇੱਕ ਮੁਲਾਜ਼ਮ ਦੇ ਲੈਵਲ ਤੇ ਤੁਸੀਂ ਲਿਆਏ ਜਾਏਗਾ ਉਹਨੂੰ, ਤੇ ਇਹ ਇਹ ਕਾਫੀ ਜਿਹੜੀਆਂ ਇਹ ਗੱਲਾਂ ਨੇ, ਲੰਬੀ ਬਹਿਸ ਦਾ ਜਿਹੜਾ ਹੈਗਾ ਗੌਤਮ ਜੀ ਵਿਸ਼ਾ, ਤੇ ਕੁੱਲ ਮਿਲਾ ਕੇ ਤਾਂ ਇਹ ਕਿਹਾ ਜਾ ਸਕਦਾ ਕਿ ਛੇਵੇਂ ਪਾਤਸ਼ਾਹ ਨੇ ਰੱਖਿਆ ਸੀ ਕਿ ਇਹ ਧਰਮ ਦੇ ਅਧੀਨ ਹੋਵੇ ਤੇ ਸਾਰਾ ਕੁਛ, ਤੇ ਜਿਹੜਾ ਹੈਗਾ ਉਹ ਧਰਮ ਦੀ ਗੱਲ ਉੱਪਰ ਹੋਵੇ। ਉਹਨਾਂ ਨੇ ਅਕਾਲ ਤਖ਼ਤ ਦਾ ਸਟਰਕਚਰ ਵੀ ਇਸ ਹਿਸਾਬ ਨਾਲ ਬਣਾਇਆ ਸੀ, ਤੇ ਕਿ ਜਿਹੜਾ ਹੈਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ